ਵਿੱਚੋਂ ਆਪ ਗਵਾਏ। ਮੇਰਾ ਪ੍ਰਭ ਸਾਚਾ ਆਪੇ ਜਾਣ, ਗੁਰ ਕੈ ਸ਼ਬਦ ਅੰਤਰ ਬ੍ਰਹਮ ਪਛਾਣ। ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ, ਗੁਰ ਕਾ ਸ਼ਬਦ ਸਹਿਜ ਵਿਚਾਰ। ਗੁਰਮੁਖ ਭਗਤ ਜੁਗਤ ਸਹਿ ਸੋਏ, ਪਾਖੰਡ ਭਗਤ ਨਿਰਤ ਦੁਖ ਹੋਏ। ਇਹ ਪਵਿਜਨ ਜੀਵ ਤੁਮਰ, ਗੁਰ ਪ੍ਰਸਾਦੀ ਪਵਿਜ ਤਰ। ਗੁਰ ਕੈ ਬਚਨ ਭਗਤ ਹੈ ਪਾਏ, ਹਰ ਜੂ ਆਵ ਸੇ ਮਨ ਆਏ। ਹਰ ਕਿਰਪਾ ਕਰੇ ਸਤਿਗੁਰੂ ਮਿਲਾਏ, ਨਿਚਲ ਭਗਤ ਹਰ ਸਿਉ ਚਿਤ ਲਾਏ। ਭਗਤ ਰਤੇ ਤਿਨ ਸੱਚੀ ਸੋਏ, ਨਾਨਕ ਨਾਮ ਰਤੇ ਸੁਖ ਹੋਏ। ਆਸਾ ਕਰ ਅਠਵਾਂ ਕਾਫੀ ਮਹੱਲਾ ਤੀਜਾ, ਇਕ ਓਅੰਕਾਰ ਸਤਿਗੁਰ ਪ੍ਰਸਾਦ। ਹਰ ਕੇ ਪਾਣੇ ਸਤਿਗੁਰ ਮਿਲੇ, ਸਚ ਸੋਝੀ ਹੋਈ। ਗੁਰ ਪ੍ਰਸਾਦੀ ਮਨਸ ਹਰ ਬੂਝੇ ਸੋਈ, ਮੈਂ ਸੋ ਦਾਤਾ ਏਕ ਹੈ ਅਵਰ ਨਾਹੀ ਕੋਈ। ਗੁਰ ਕਿਰਪਾ ਤੇ ਮਨ ਵਸੈ ਤਾਂ ਸਦਾ ਸੁਖ ਹੋਈ। ਰਹਾਉ ਇਹ ਜੁਗ ਮੈਂ ਨਿਰਭਉ ਹਰ ਨਾਮ ਹੈ, ਪਾਈਏ ਗੁਰ ਵਿਚਾਰ। ਬਿਨ ਨਾਵੇ ਜਮ ਕੇ ਵਸ ਹੈ, ਮਨਮੁਖ ਅੰਧ ਗਵਾਰ। ਹਰ ਕੇ ਪਾਣੇ ਜਨ ਸੇਵਾ ਕਰੇ, ਬੂਝੇ ਸਸੋਈ। ਹਰ ਕੇ ਪਾਣੇ ਸਲਾਈਏ, ਪਾਣਾ ਮੰਨੇ ਸੁਖ ਹੋਈ। ਹਰ ਕੇ ਪਾਣੇ ਜਨਮ ਪਦਾਰਥ ਪਾਇਆ, ਮਤ ਉਤਮ ਹੋਈ। ਨਾਨਕ ਨਾਮ ਸਲਾਏ ਤੂੰ ਗੁਰਮੁਖ ਗਤ ਹੋਈ। ਆਸਾ ਮਹੱਲਾ ਚੌਥਾ ਕਰ ਦੂਜਾ, ਇਕ ਓਅੰਕਾਰ ਸਤਿਗੁਰ ਪ੍ਰਸਾਦ। ਤੂੰ ਕਰਤਾ ਸਤਿਆਰ ਮੈਂ ਡਸਾਈ, ਜੋ ਤੋ ਪਾਵੇ ਸੋਈ ਥੀਸੀ, ਜੋ ਤੂੰ ਦੇ ਸੋਈ ਹੋ ਪਾਈ। ਰਹਾਓ ਸਭ ਤੇਰੀ ਤੂੰ ਸਭ ਨੀ ਤਿਆਇਆ, ਜਿਸ ਨੂੰ ਕਿਰਪਾ ਕਰੇ ਤਿੰਨਾ ਅਮਰਤਨ ਪਾਇਆ। ਗੁਰਮੁਖ ਲਾਦਾ ਮਨ ਮੁਗਵਾਇਆ, ਤੁਧ ਆ ਵਿਛੋੜਿਆ

ਮਿੱਤਰ ਸੁਤ ਨਾਲ ਪਾਈ, ਕਿਸੀ ਤੜਾਕੀਆ ਕੁੜਮ ਸਕੇ ਨਾਲ ਜਵਾਈ, ਕਿਸੀ ਤੜਾਕੀਆ ਸਿਕਦਾਰ ਚੌਧਰੀ ਨਾਲ ਆਪਣੇ ਸੁਆਈ, ਹਮਾਰਾ ਤੜਾ ਰਹਿਆ ਸੁਮਾਈ, ਹਮ ਹਰਸੋਂ ਤੜਾਕੀਆ ਮੇਰੀ ਹਰ ਟੇਕ, ਮੈਂ ਹਰ ਦਿਨ ਪੱਖ ਤੜਾ ਅਵਰ ਨਾ ਕੋਈ, ਹਉ ਹਰ ਗੁਣ ਗਾਵਾਂ ਅਸੰਖ ਅਨੇਕ ਰਹਾਓ, ਜਿਸੋ ਤੜੇ ਕਰੇ ਸੇ ਜਾਗੇ, ਚੂੜ ਤੜੇ ਕਰ ਪਛੋ ਤਾਗੇ, ਫਿਰ ਨਾ ਰਹੇ ਮਨ ਖੋੜ ਕੁਮਾਗੇ, ਹਮ ਹਰਸੋਂ ਤੜਾਕੀਆ ਜਿਸਕਾ ਕੋਈ ਸਮਰੱਥ ਨਾ ਹੈ, ਇਹ ਸਭ ਤੜੇ ਮਾਇਆ ਮੋਹ ਪਸਾਰੀ, ਮਾਇਆ ਕੋ ਲੂਜੇ ਗਾਵਾਰੀ, ਜਨਮ ਮਰੇ ਜੂਏ ਬਾਜੀ ਹਾਰੀ, ਹਮਰੇ ਹਰ ਤੜਾ ਜੇ ਹਲਤ ਪਲਤ ਸਭ ਸਵਾਰੀ, ਕਲਯੁਗ ਮੈਂ ਤੜੇ ਪੰਚ ਚੋਰ ਝਗੜਾਏ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਮਦਾਏ, ਜਿਸ ਨੂੰ ਕਿਰਪਾ ਕਰੇ ਤਿਸ ਸਤਸੰਗ ਮਿਲਾਏ, ਹਮਰਾ ਹਰ ਤੜਾ ਜਿਨ ਇਹ ਤੜੇ ਸਭ ਗਵਾਏ, ਮਿਥਿਆ ਦੂਜਾ ਪਾਓ ਤੜੇ ਬੈ ਪਾਵੇ, ਪਰਾਇਆ ਸ਼ਿਦਰ ਅਟਕਲੇ ਆਪਣਾ ਅਹੰਕਾਰ ਵਧਾਵੇ, ਜੈਸਾ ਬੀਜੇ ਤੈਸਾ ਖਾਵੇ, ਜਨ ਨਾਨਕ ਕਾ ਹਰ ਤੜਾ ਧਰਮ

ਨਾਨਕ ਆਖ ਨਾ ਰਾਜੇ ਹਰ ਗੁਣ, ਕਿਉਂ ਆਖੇ ਤੂੰ ਸੁਪਾਏ। ਭਗਤ ਭੰਡਾਰ ਦਿਗੇ ਵਰ ਆਪਣੇ, ਗੁਣ ਗਾਹਕ ਵਣਜ ਲੈ ਜਾਏ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਆਸਾ ਕਰ ਅਠਵੇਂ ਕੇ ਕਾਫੀ, ਮਹੱਲਾ ਚੌਥਾ ਆਇਆ ਮਰਨ ਤੁਰਾਹੋ ਹੋਮੇ ਰੋਈਏ। ਗੁਰਮੁਖ ਨਾਮ ਧਿਆਏ ਅਸਥਿਰ ਹੋਈਏ, ਗੁਰਪੂਰੇ ਸਾਬਾਸ ਚੱਲਣ ਜਾਣਿਆ। ਲਹਾ ਨਾਮ ਸੋ ਸਾਰ ਸ਼ਬਦ ਸਮਾਣਿਆ, ਰਖਾਓ ਪੂਰਬ ਲਿਖੇ ਡੇ ਸੇ ਆਏ ਮਾਇਆ। ਚੱਲਣ ਅੱਜ ਕੇ ਕੱਲ ਤੁਰੋ ਫੁਰਮਾਇਆ, ਬਿਰਥਾ ਜਨਮ ਤਿਨਾ ਜਿੰਨੀ ਨਾਮ ਸਾਰਿਆ। ਜੂਏ ਖੇਲਣ ਜੱਗ ਕੇ ਉਹ ਮਨ ਹਾਰਿਆ, ਜੀਵ ਮਰਨ ਸੁਖ ਹੋਏ ਜਿਨਾ ਗੁਰ ਪਾਇਆ। ਨਾਨਕ ਸੱਚੇ ਸੱਚ ਸੱਚ ਸਮਾਇਆ, ਆਸਾ ਮਹੱਲਾ ਚੌਥਾ ਜਨਮ ਪਦਾਰਥ ਪਾਏ ਨਾਮ ਧਿਆਇਆ। ਗੁਰਪ੍ਰਸਾਦੀ ਬੁੱਝ ਸੱਚ ਸਮਾਇਆ, ਜਿਨ ਤੁਰ ਲਿਖਿਆ ਲੇਖ ਤਿਨੀ ਨਾਮ ਕਮਾਇਆ। ਦਰ ਸੱਚੇ ਸਚਿਆਰ ਮੈਲ ਬੁਲਾਇਆ, ਰਹਾਉ ਅੰਤਰ ਨਾਮ ਨਿਧਾਨ ਗੁਰਮੁਖ ਪਾਈਏ। ਅੰਦਰ ਨਾਮ ਧਿਆਏ ਹਰ ਗੁਣ ਗਾਈਏ, ਅੰਤਰ ਵਸਤ ਅਨੇਕ ਮਨੁੱਖ ਨਹੀਂ ਪਾਈਏ। ਹੋਮੇ ਗਰਬੇ ਗਰਬ ਆਪ ਖੁਆਈਏ, ਨਾਨਕਿਆ ਪੇ ਆਪ ਖੁਆਈਏ। ਗੁਰਮਤ ਮਨ ਪ੍ਰਗਾਸ਼

ਹਉ ਅਨਦਿਨ ਹਰ ਨਾਮ ਕੀਰਤਨ ਕਰੋ, ਸਤਿਗੁਰ ਮੋਕੋ ਹਰ ਨਾਮ ਬਤਾਇਆ, ਹਉ ਹਰ ਬਿਨ ਖਿਨ ਪਲ ਰਹਿ ਨਾ ਸਕੋ, ਰਹਾਓ ਹਮਰੇ ਸਰਵਨ ਸਿਮਰਨ ਹਰ ਕੀਰਤਨ, ਹਉ ਹਰ ਬਿਨ ਰਹਿ ਨਾ ਸਕੋ, ਹਉ ਇਕ ਖਿਨ ਜੈਸੇ ਹੰਸ ਸਰਵਰ ਬਿਨ ਰਹਿ ਨਾ ਸਕੈ, ਤੈਸੇ ਹਰ ਜਨ ਕਿਉਂ ਰਹਿ ਹਰ ਸੇਵਾ ਬਿਨ, ਕਿਨੂੰ ਪ੍ਰੀਤ ਲਾਈ ਦੂਜਾ ਭਾਉ ਰਿਤਾਰ, ਕਿਨੂੰ ਪ੍ਰੀਤ ਲਾਈ ਮੋਹ ਅਪਮਾਨ, ਹਰ ਜਨ ਪ੍ਰੀਤ ਲਾਈ ਹਰ ਨਿਰਵਾਣ ਪਦ, ਨਾਨਕ ਸਿਮਰਤ ਹਰ ਘਰ ਭਗਵਾਨ, ਆਸਾਵਰੀ ਮਹੱਲਾ ਚੌਥਾ ਮਾਈ ਮੋਰੋ ਪ੍ਰੀਤਮ ਰਾਮ, ਬਤਾਵੋ ਰੀ ਮਾਈ ਹਉ ਹਰ ਬਿਨ ਖਿਨ ਪਲ ਰਹਿ ਨਾ ਸਕੋ, ਜੈਸੇ ਕਰਹਲ ਬੇਲ ਰੀ ਜਾਈ, ਰਹਾਓ ਹਮਰਾ ਮਨ ਬੈਰਾਗ ਬ੍ਰਗਤ ਪਯੋ, ਹਰ ਦਰਸ਼ਨ ਮੀਤ ਕਹਿਤਾਈ, ਜੈਸੇ ਅਲ ਕਮਲਾ ਬਿਨ ਰਹਿ ਨਾ ਸਕੈ, ਤੈਸੇ ਮੋਹ ਹਰ ਬਿਨ ਰਹਿ ਨਾ ਜਾਈ, ਰਾਖ ਸਰਣ ਜਗਦੀਸ਼ਰ ਪਿਆਰੇ ਮੋਹ ਸਰਦਾ ਪੂਰ ਹਰ ਗੁਸਾਈ, ਜਨ ਨਾਨਕ ਕਹਿ ਮਨ ਅੰਧ ਹੋਤ ਹੈ, ਹਰ ਦਰਸ਼ਨ ਨਿਮਖ ਦਿਖਾਈ, ਰਾਗ ਆਸਾ ਹਰ ਦੂਜਾ ਮਹੱਲਾ ਪੰਜਵਾਂ, ਇਕ ਓਅੰਕਾਰ ਸਤਿਗੁਰ ਪ੍ਰਸਾਦ, ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ, ਜਿਨ ਸੁਖ ਬੈਠਾ ਲਈ ਤਿਨ ਪਾ ਬੋਧ ਦਿਖਾਇਆ, ਭਾਈ ਮੀਤ ਕੁਟੰਬ ਦੇਖ ਬਿਬਾਦੇ, ਹਮ ਆਈ ਵਸ ਗਦ ਗੁਰ ਪ੍ਰਸਾਦੇ, ਐਸਾ ਦੇਖ ਬਿਮੋਤ ਹੋਏ ਸਾਧਕ ਸਿੱਧ ਸੁਰਦੇਵ ਮਨੁੱਖਾ, ਬਿਨ ਸਾਧੂ ਸਭ ਤਰੋਹਨ ਤਰੋਹੇ, ਰਹਾਓ ਇਕ ਫਿਰੇ ਉਦਾਸੀ ਤਿਨ ਕਾਮੇ ਆਪੇ, ਇਕ ਸੰਚੇ ਗਿਰ ਗਈ ਤਿਨ ਹੋਏ ਨਾ ਆਪੇ, ਇਕ ਸਤੀ ਕਹਾਵੇ ਤਿਨ ਬਹੁਤ ਕਲਪਾਵੇ, ਹਮ ਹਰ ਰਾਖੇ ਲਗ ਸਤਿਗੁਰ ਪਾਵੇ, ਤਬ ਕਰਤੇ ਤਪਸੀ ਪੂਲਾਏ, ਪੰਡਿਤ ਮੋਹੇ ਲੋਭ ਸੁਭਾਏ, ਤ੍ਰੈ ਗੁਣ ਮੋਹੇ ਮੋਹਿਆ ਆਕਾਸ, ਹਮ ਸਤਿਗੁਰ ਰਾਖੇ ਦੇ ਕਰ ਹਾਥ, ਗਿਆਨੀ ਕੀ ਹੋਏ ਵਰਤੀ ਦਾਸ, ਕਰ ਜੋੜੇ ਸੇਵਾ ਕਰੇ ਅਰਦਾਸ, ਜੋ ਤੂੰ ਕਹਿ ਸੋ ਕਾਰ ਕੁਮਾਵਾ, ਜਨ ਨਾਨਕ ਗੁਰਮੁਖ ਨੇੜ ਨ ਆਵਾ, ਆਸਾ ਮਹੱਲਾ ਪੰਜਵਾਂ, ਸਸੂ ਤੇ ਵਰਕੀਨੀ ਵਾਖ, ਦੇ ਜਿਠਾਣੀ ਮੋਈ ਦੂਗ ਸੰਤਾਪ, ਘਰ ਕੇ ਜਠੇਰੇ ਕੀ ਝੂਕੀ ਕਾਣ, ਤੇ ਰੱਖਿਆ ਕੀਨੀ ਸੂੜ ਸਜਾਣ, ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ, ਦੁਰਜ ਨੂੰ ਮਾਰੇ ਵੈਰੀ ਸੰਘਾਰੇ, ਸਤਿਗੁਰ ਮੋਕੋ ਹਰ ਨਾਮ ਦਿਵਾਇਆ, ਰਹਾਓ ਪ੍ਰਥਮੇ ਤਿਆਗੀ ਹੋ ਮੈਂ ਪ੍ਰੀਤ, ਦੁਤੀਆ ਤਿਆਗੀ ਲੋਗਾ ਰੀਤ, ਤੈ ਗੁਣ ਤਿਆਗ ਦੁਰਜਨ ਮੀਤ ਸੁਮਾਨੇ, ਤੁਰਿਆ ਗੁਰਮਿਲ ਸਾਧ ਵਿਸ਼ਾਲਨੇ, ਸਹਿਜ ਕੁਬਾ ਮੈਂ ਆਸਨ ਵਾਧਿਆ, ਜੋਤ ਸਰੂਪ ਅਨਾਹ ਦਵਾਜਿਆ, ਮਹਾ ਆਨੰਦ ਗੁਰ ਸ਼ਬਦ ਵਿਚਾਰ, ਪ੍ਰਿਸ ਰਾਤੀ ਤਨ ਸੁਹਾਗਣ ਨਾਰ, ਜਨ ਨਾਨਕ ਬੋਲੇ ਬ੍ਰਹਮ ਵਿਚਾਰ, ਜੋ ਸੁਣੇ ਕੁਮਾਵੇ ਸੋ ਉਤਰੇ ਪਾਰ, ਜਨਮ ਨਾ ਮਰੇ ਨਾ ਆਵੇ ਨਾ ਜਾਏ, ਹਰ ਸੇਤੀ ਓ ਰਹਿ ਸੁਮਾਏ, ਆਸਾ ਮਹੱਲਾ ਪੰਜਵਾਂ, ਨੇ ਭਗਤੀ ਸੀਲਵੰਤੀ ਨਾਰ, ਰੂਪ ਅਨੂਪ ਪੂਰੀ ਆਚਾਰ, ਜਿਤ ਕਰੇ ਵਸੈ ਸੁਗ੍ਰ ਸੋਭਾਵੰਤ, ਗੁਰਮੁਖ ਪਾਈ ਕਿਨੇ ਵਿਰਲੇ ਜਨਤਾ, ਸੋ ਕਰਣੀ ਕਾਮਣ ਗੁਰਮਿਲ ਹਮ ਪਾਈ, ਜੇ ਕਾਜ ਪ੍ਰਥਾਏ ਸੁਹਾਈ, ਰਹਾਓ ਜਿਚਿਰ ਵਸੀ ਪਿਤਾ ਕੈ ਸਾਥ, ਕਿਚਿਰ ਕੰਤ ਬਹੁ ਫਿਰੇ ਉਦਾਸ, ਕਰ ਸੇਵਾ ਸਤਪੁਰਖ ਮਨਾਇਆ, ਗੁਰਿਆਣੀ ਕਰਮ ਹੈ ਤਾਂ ਸਰਬ ਸੁਖ ਪਾਇਆ, ਬੱਤੀ ਸੁਲੱਖਣੀ ਸੱਚ ਸੰਤਤ ਪੂਤ, ਆਗਿਆਕਾਰੀ ਸੂੜ ਸਰੂਪ, ਇਸ ਪੂਰੇ ਮਨ ਕੰਤ ਸੁਵਾਮੀ, ਸਗਲ ਸੰਤੋਖੀ ਦੇਰ ਜੇਠਾਨੀ, ਸਭ ਪਰਿਵਾਰੇ ਮਾਘੇ ਸ੍ਰੇਸ਼ਟ, ਮਤੀ ਦੇਵੀ ਦੇਵਰ ਜੇਸ਼ਟ, ਤਨ ਸੋ ਗ੍ਰਿਓ ਜਿਵ ਪ੍ਰਗਟੀ ਆਏ, ਜਨ ਨਾਨਕ ਸੁਖੇ ਸੁਖ ਵਿਖਾਏ, ਆਸਾ ਮਹੱਲਾ ਪੰਜਵਾਂ, ਮਤਾ ਕਰੋ ਸੋ ਪੱਕਣ ਨਾ ਦੇਈ, ਸੀਲ ਸੰਜਮ ਕੈ ਨਿਕਟ ਖਲੋਈ, ਪੇਸ ਕਰੇ ਬਹੁ ਰੂਪ ਦਿਖਾਵੇ, ਗ੍ਰੇ ਬਸਣ ਨਾ ਦੇਈ, ਵੱਖ ਵੱਖ ਪਰਮਾਵੇ, ਘਰ ਕੀ ਨਾਇਕ ਘਰ ਵਾਸ ਨਾ ਦੇਵੇ, ਯਤਨ ਕਰੋ ਉਰਝਾਏ ਪਰੇਵੇ, ਰਹਾਓ ਤੁਰਕੀ ਭੇਜੀ ਆਈ ਅਮਰ, ਨੌ ਖਣ ਜੀਤੇ ਸਭ ਥਾਨ ਸਨੰਤਰ, ਤੜ ਤੀਰਥ ਨਾ ਛੋਡੇ ਜੋਗ ਸੰਨਿਆਸ, ਪੜ ਥੱਕ ਕੇ ਸਿਮਰਤ ਵੇਦ ਅਭਿਆਸ, ਜੈ ਬੈਸੋ ਤੈ ਨਾਲੇ ਬੈਸੇ, ਸਗਲ ਭਵਨ ਮੈਂ ਸਬਲ ਪ੍ਰਵੇਸ਼, ਹੋਛੀ ਸਰਨ ਪਿਆ ਰਹਿਣ ਨਾ ਪਾਈ, ਕਹੋ ਮੀਤਾ ਹਉ ਕਹਿ ਪੈ ਜਾਈ, ਸੁਣ ਉਪਦੇਸ਼ ਸਤਿਗੁਰ ਪੈ ਆਇਆ, ਗੁਰ ਹਰ ਹਰ ਨਾਮ ਮੋਏ ਮੰਤਰ ਦਰੜਾਇਆ, ਨਿਜ ਕਰ ਵਸਿਆ ਗੁਣ ਗਾਏ ਅਨੰਤਾ, ਪ੍ਰਮਿਲਿਓ ਨਾਨਕ ਪਏ ਅਚਿੰਤਾ, ਕਰ ਮੇਰਾ ਇਹ ਨਾਇਕ ਹਮਾਰੀ, ਇਹ ਅਮਰ

ਦੁਤੀਏ ਮਤਾ ਦੋਏ ਮਾਨੁਖ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ, ਮੈਂ ਸਭ ਕੇ ਛੋੜ ਪ੍ਰਤ ਹੋਈ ਤਿਆਇਆ, ਮਹਾਂ ਆਨੰਦ ਅਚਿੰਤ ਸਹਿਜਾਇਆ, ਦੁਸ਼ਮਨ ਦੂਤ ਮੋਏ ਸੁਖ ਪਾਇਆ ਰਹਾਓ, ਸਤਿਗੁਰ ਮੋਕੋ ਦੀਆ ਉਪਦੇਸ਼, ਜੀਓ ਪਿੰਡ ਸਭ ਹਰ ਕਾ ਦੇਸ, ਜੋ ਕਿਛ ਕਰੀ ਸੋ ਤੇਰਾ ਤਾਣ, ਤੂੰ ਮੇਰੀ ਓਟ ਤੂੰ ਹੈ ਦੀਬਾਣ, ਤੁਧ ਨੂੰ

ਦੇਖੋ ਆਇਆ ਵਸਤ ਅਨੂਪ ਸੁਣੀ ਲਾਭਾਇਆ ਗੁਣ ਰਾਸ ਬਨ ਪੱਲੇ ਆਨੀ ਦੇਖ ਰਤਨ ਉਹ ਮਨ ਲਬਟਾਨੀ ਸਾਹ ਵਪਾਰੀ ਦੁਆਰੇ ਆਏ ਵਖਰ ਕੱਢੋ ਸੌਦਾ ਕਰਾਏ ਰਹਾਓ ਸਾਹੇ ਪਠਾਇਆ ਸਾਹੇ ਪਾਸ ਅਮੋਲ ਰਤਨ ਅਮੋਲਾ ਰਾਸ ਵਿਟ ਸੁਭਾ।

ਲੋਕ ਖਸਮਾਨਾ ਘਰ ਮਸਤਕ ਧਾਰ ਰਾਖਿਓ ਕਰ ਆਪਣਾ, ਕਿਆ ਜਾਣੈ ਇਹੋ ਲੋਕ ਅਜਾਨਾ। ਰਹਾਓ ਸੁਹਾਗ ਹੁਮਾਰੋ ਅਬ ਹੁਣ ਸੋਇਓ, ਕੰਤ ਮਿਲਿਓ ਮੇਰੋ ਸਭ ਦੁਖ ਜੋਇਓ, ਆਂਗਨ ਮੇਰੇ ਸੋਭਾ ਚੰਦ, ਨਿਸ ਬਸਰ ਪ੍ਰੇ ਸੰਗ ਆਨੰਦ, ਬਸਤਰ ਹਮਾਰੇ ਰੰਗ ਚਲੂਲ, ਸਗਲ ਆਪਰਣ ਸੋਭਾ ਕੰਠ ਫੂਲ, ਪ੍ਰੇ ਪੇਖੀ ਦਿੱਟ ਪਾਏ ਸਗਲ ਨਿਧਾਨ, ਦੁੱਟ ਦੂਤ ਕੀ ਚੂਕੀ ਕਾਨ, ਸਦ ਖੁਸ਼ੀਆਂ ਸਦਾ ਰੰਗ ਮਾਣੇ, ਨੌ ਨਿਦਨਾਮ।

ਮਾਇਆ ਮੂਠਾ ਚੇਤੇ ਨਾਹੀ, ਪਰਮੇ ਪੂਲਾ ਬਹੁਤੀ ਰਾਹੀ, ਬਹਾਰ ਪੇਖ ਕਰੇ ਕਨੇਰੇ, ਅੰਤਰ ਬਿਖਿਆ ਉਤਰੀ ਕੇਰੇ, ਆਵਰ ਉਪਦੇਸ

ਭਏ ਗਦ ਤਨ ਤੇ ਮਨ ਨਿਰਮਲ ਹਰ ਹਰ ਗੁਣ ਗਾਏ ਭਏ ਆਨੰਦ ਮਿਲ ਸਾਧੂ ਸੰਗ ਅਬ ਮੇਰਾ ਮਨ ਕਤ ਹੀ ਨਾ ਜਾਏ ਤਵਤ ਬੁਝੀ ਗੁਰ ਸਭ ਦੀ ਮਾਏ ਬਿਨਸ ਗਇਓ ਤਾਪ ਸਾ ਸਹਿਸਾ ਗੁਰ ਸੀਤਲ ਮਿਲਿਓ ਸਹਿਜ ਸੁਭਾਇ ਰਹਾਓ ਤਾਪ ਤਰੇ ਏਕ ਇਕ ਬੂਝਿਆ ਆਏ ਬਸੇ ਅਬ ਨਿਚਲ ਜਾਏ ਜਗਤ ਉਧਾਰਨ

ਪਾਰ ਬ੍ਰਹਮ ਪਰਮੇਸ਼ਰ ਵਿਸਰਿਆ, ਆਪਣਾ ਕੀਤਾ ਪਾਵੇ ਨਿੰਦਕ ਰਹਾਉ। ਜੇ ਕੋਈ ਉਸਕਾ ਸੰਗੀ ਹੋਵੇ, ਨਾਲੇ ਲਏ ਸਿਧਾਵੇ, ਅਣਹੁੰਦਾ ਅਜਗਰ ਪਾਰ ਉਠਾਏ, ਨਿੰਦਕ ਅਗਨੀ ਮਾਹੇ ਜਲਾਵੇ, ਪਰਮੇਸ਼ਰ ਕੇ ਦੁਆਰੇ ਜੇ ਹੋਏ ਬਤੀਤੈ, ਸੋ ਨਾਨਕ ਆਖ ਸੁਣਾਵੇ, ਭਗਤ ਜਨਾ ਕਉ।

ਹੋਵੇ ਗਿਆਨ, ਸਾਬਿਤ ਖੋਈ ਲੋਭ ਸਵਾਨ, ਕਾਪਰ ਪਹਿਰੇ ਭੋਗੇ ਭੋਗ, ਆਚਾਰ ਕਰੇ ਸੋਭਾ ਮੈਂ ਲੋਗ, ਚੋਆ ਚੰਦਨ ਸੁਗੰਧ ਵਿਸਥਾਰ, ਸੰਗੀ ਖੋਟਾ ਕ੍ਰੋਧ ਚੰਡਾਲ, ਅਵਰਜੋਨ

ਸਭ ਰੂਪ ਸਭ ਸੁਖ ਬਣੇ ਸੁਹਾਗਨ, ਅਤਿ ਸੁੰਦਰ ਬਚੱਖਣ ਤੂੰ ਰਹਾਓ ਦੂਜਾ। ਆਸਾ ਮੁਹੱਲਾ ਪੰਜਵਾਂ, ਇੱਕ ਤੁਕੇ ਦੋ ਜੀਵਤ ਦੀਸੈ ਤੇ ਸਰ ਪਰਮਰਣਾ, ਮੋਆ ਹੋਏ ਤਿਸ ਨਿਚਲ ਰਹਿਣਾ, ਜੀਵਤ ਮੋਏ ਮੋਏ ਸੇ ਜੀਵੇ। ਹਰ ਹਰ ਨਾਮ ਅਬ ਖੁਦਮੁਖ ਪਾਇਆ, ਗੁਰ ਸਬਦੀ ਰਸ ਅੰਮ੍ਰਿਤ ਪੀਵੇ। ਰਹਾਓ ਕਾਚੀ ਮਟਕੀ।

ਰਾਮ ਇਨ ਉਪਰ ਲੈ ਰਾਖਿਓ ਗੁਮਾਨ, ਏਕ ਵਸਤ ਬੂਝ ਤਾਂ ਹੋਵੇ ਪਾਕ, ਬਿਨ ਬੂਝ ਤੂੰ ਸਦਾ ਨਾ ਪਾਕ, ਕਹੋ ਨਾਨਕ ਗੁਰ ਕੋ ਕੁਰਬਾਨ, ਜਿਸ ਤੇ ਪਾਈਏ ਹਰ ਪੁਰਖ ਸੁਜਾਨ। ਆਸਾ ਮੁਹੱਲਾ ਪੰਜਵਾਂ, ਇੱਕ ਤੁਕੇ ਚੌਪ ਦੇ ਇੱਕ ਕੜੀ, ਦਿਨ ਸਮੋਕੋ ਬਹੁਤ ਦਿਗਾਰੇ, ਮਨ ਨਾ ਰਹੇ ਕੈਸੇ ਮਿਲੋ ਪਿਆਰੇ, ਇੱਕ ਪਲ ਦਿਨਸ ਮੋਕੋ ਕਭੂ ਨਾ ਬਿਗਾਵੇ, ਦਰਸ਼ਨ ਕੀ ਮਨ ਆਸ ਕਨੇਰੀ, ਕੋਈ ਐਸਾ ਸੰਤ ਮੋਕੋ ਪਿਰੇ ਮਿਲਾਵੇ, ਹਰਹਾਉ ਚਾਰ ਪਹਿਰ ਕਿਉ ਜੁਗੇ ਸਮਾਨੇ, ਰਹਿਣ ਭਈ ਤਬ ਅੰਤ ਨ ਜਾਣੇ, ਪੰਚ ਦੂਤ ਮਿਲ ਪਿਰੋ ਵਿਛੋੜੀ, ਪ੍ਰਮ ਪਣ ਰੋਵੇ ਹਾਥ ਪਛੋੜੀ, ਜਨ ਨਾਨਕ ਕਉ ਹਰ ਦਰਸ

ਸਭ ਸੁਖ ਨਿਧਾਨ ਅੰਮ੍ਰਿਤਸਰ ਸਦਗੀ ਭਰਪੂਰਾ ਰਹਾਉ ਚਰਨ ਕਮਲ ਹਿਰ ਅੰਤਰ ਤਾਰੇ ਪ੍ਰਗਟੀ ਜੋਤ ਮਿਲੇ ਰਾਮ ਪਿਆਰੇ ਪੰਚ ਸਗੀ

ਪੰਜਵਾਂ ਹਾ ਰਸ ਛੋਟ ਹੋਸ਼ੇ ਰਸਮ ਮਾਤਾ ਘਰ ਮੈਂ ਵਸਤ ਬਾਹਰ ਉੜ ਜਾਤਾ ਸੁਣੀ ਨਾ ਜਾਈ ਸਚ ਅੰਮ੍ਰਿਤ ਕਾਥਾ ਰਾਰ ਕਰਤ ਝੂਠੀ ਲੱਗ ਗਾਥਾ ਰਹਾਉ ਵਜੋ ਸਾਹਿਬ ਕਾ ਸੇਵ ਬੈਰਾਨੀ ਐਸੇ ਗੁਣੇ ਅਸ਼ਾਦਿਓ ਪ੍ਰਾਨੀ ਤੇ ਸਿਓ ਲੂਗ ਜੋ ਸਦ ਹੀ ਸੰਗੀ।

ਹਰ ਰਸ ਕੀ ਕੀਮਤ ਕਹੀ ਨਾ ਜਾਏ, ਹਰ ਰਸ ਸਾਧੂ ਵਾਰ ਸਮਾਏ, ਲਾ ਕਰੋਰੀ ਮਿਲੇ ਨਾ ਕੇਹ, ਜਿਸੇ ਪ੍ਰਾਪਤ ਤਿਸਰੀ ਦੇਹ, ਨਾਨਕ ਚਾਹ ਪਏ ਵਿਸਮਾਦ, ਨਾਨਕ ਗੁਰ ਤੇ ਆਇਆ ਸਾਧ, ਈਤ ਊਤ ਹਰ ਛੋੜ ਨਾ ਜਾਏ, ਨਾਨਕ ਗੀਤਾ ਹਰ ਰਸ ਮਾਹੇ। ਆਸਾ ਮਹੱਲਾ ਪੰਜਵਾਂ, ਕਾਮ ਕ੍ਰੋਧ ਲੋ ਮੋਹ ਮਿਟਾਵੇ, ਛੁਟਕੇ ਦੁਰਮਤੇ ਆਪਣੀ ਤਾਰੀ, ਹੋਏ ਨਿਮਾਣੀ ਸੇਵ ਕਮਾਵੇ, ਤਾਂ ਪ੍ਰੀਤਮ ਹੋਵੇ ਮਨ ਪਿਆਰੀ, ਹੁਣ ਸੁੰਦਰ ਸਾਧੂ ਬਚਨ ਉਧਾਰੀ, ਦੁਖ ਭੂਖ ਮਿਟੇ ਤੁਰ ਸਹਿਸਾ, ਸੁਖ ਪਾਵੇ ਤੂੰ ਸੁਖ ਮਨ ਨਾਰੀ, ਅਰਹਾਓ ਚਰਨ ਪਖਾਰ ਕਰੋ ਗੁਰਸੇਵਾ, ਆਤਮ ਸੁਧ ਬਿਖ ਤਿਆਸ ਨਿਵਾਰੀ, ਦਾਸਨ ਕੀ ਹੋਏ ਦਾਸ ਦਾਸਰੀ, ਤਾਂ ਪਾਵੇ ਸੋਭਾ ਗੁਰਦੁਆਰੀ, ਇਹੀ ਆਚਾਰ ਇਹੀ ਵਿਵਹਾਰਾ, ਆਗਿਆ ਮਾਨ ਭਗਤ ਹੋਏ ਤੁਮਾਰੀ।

ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸਰੰਗ ਜਾਮ ਲਾਗ ਭਵਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਹਰਹਾਉ ਜਬ ਤਬ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਜ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਆਸਾ ਮਹੱਲਾ ਪੰਜਵਾਂ ਕੁਝ ਬਿਨ ਅਵਰ ਨਹੀਂ ਮੈਂ ਦੂਜਾ ਤੂੰ ਮੇਰੇ ਮਨ ਮਾਹੀ ਤੂੰ ਸਾਜਨ ਸੰਗੀ ਪ੍ਰਾ ਮੇਰਾ ਕਾਹੇ ਜੀ ਡਰਾਹੀ ਤੁਮਰੀ ਓਟ ਤੁਮਾਰੀ ਆਸਾ ਬੈਠਤ ਉਠਤ ਸੋਵਤ ਜਾਗਤ ਵਿਸਰ ਨਹੀਂ ਤੂੰ ਸਾਸ ਗਿਰਾਸਾ ਰਹਾਉ ਰਾਖ ਰਾਖ ਸਰਨ ਪ੍ਰਵੇ ਆਪਣੀ ਅਗਨ ਸਾਗਰ ਵਿਕਰਾਲਾ ਨਾਨਕ ਕੇ ਸੁਖਦਾਤੇ ਸਤਿਗੁਰ ਹਮ ਤੁਮਰੇ ਬਾਲ ਗੋਪਾਲਾ ਆਸਾ ਮਹੱਲਾ ਪੰਜਵਾਂ ਹਰ ਜਨ ਲੀਨੇ ਪ੍ਰਭੂ ਛਡਾਏ ਪ੍ਰੀਤਮ ਸਿਉ ਮੇਰੋ।

ਪੂਰੇ ਅੰਧ ਭਇਆ ਸਾ ਮਿਟੇ ਵਸੂਰੇ ਹਰਹਾਉ ਜੀ ਜੰਤ ਸਗਲ ਸੁਖ ਪਾਇਆ ਪਾਰ ਬ੍ਰਹਮ ਨਾਨਕ ਮਨ ਧਿਆਇਆ ਆਸਾ ਮਹੱਲਾ ਪੰਜਵਾਂ ਬਾਂਛਤ ਨਾਹੀ ਸੋ ਬੇ

ਕਰ ਤੀਜਾ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਜ ਮਿਲਖ ਜੋਬਨ ਗ੍ਰਹਿ ਸੋਭਾ ਰੂਪਵੰਤ ਜੋਵਾਨੀ ਬਹੁਤ ਦਰਬ ਹਸਤੀ ਅਰ ਕੋੜੇ ਲਾਲ ਲਾਖ ਬਿਆਨੀ ਆਗੇ ਦਰਗੇ ਕਾਮ ਨ ਆਵੇ ਛੋੜ ਚਲੇ ਅਭਮਾਨੀ ਕਾਹੇ ਏਕ ਬਿਨਾ ਚਿਤ ਲਾਈਏ ਉਠਤ ਬੈਠਤ ਸੋਵਤ ਜਾਗਤ ਸਦਾ।

ਤੇ ਕੋਈ ਨਾ ਰੱਖ, ਉਹ ਕਿਸ ਪੈ ਕਰੇ ਬੁਕਾਰਾ, ਨਿੰਦ ਕੀ ਗਤ ਤਤਹੂ ਨਾਗੀ, ਖਸਮੇ ਇਹ ਵੇ ਪਾਣਾ, ਜੋ ਜੋ ਨਿੰਦ ਕਰੇ ਸੰਤਨ ਕੀ, ਤਿਉ ਸੰਤਨ ਸੁਖ ਮਾਨਾ, ਸੰਤਾਂ ਟੇਕ ਤੁਮਾਰੀ ਸਵਾਮੀ, ਤੂੰ ਸੰਤਨ ਕਾ ਸਹਾਈ, ਕਹੋ ਨਾਨਕ ਸੰਤ ਖਰਾ ਰਾਖੇ, ਨਿੰਦਕ ਦੀਏ ਰੁੜਾਈ, ਆਸਾ ਮਹੱਲਾ ਪੰਜਵਾਂ, ਬਾਹਰ ਤੋਏ ਅੰਤਰ ਮਲ ਮਾਇਲਾ, ਦੋਏ ਠੌਰ ਆਪਣੇ ਖੋਏ, ਈਹਾ ਕਾਮ ਕ੍ਰੋਧ ਮੋਹ ਵਿਆਪਿਆ, ਆਗੇ ਮੁਸ ਮੁਸ ਰੋਏ, ਗੋਂਦ ਭਜਨ ਕੀ ਮਤ ਹੈ ਹੋਰਾ, ਵਰਮੀ ਮਾਰੀ ਸਾਪ ਨਾ ਮਰੀ, ਨਾਮ ਨਾ ਸੁਈ ਡੋਰਾ, ਰਹਾਓ ਮਾਇਆ ਕੀ ਕਿਰਤ ਛੋੜ ਗਵਾਈ, ਭਗਤੀ ਸਾਰ ਨਾ ਜਾਣੇ, ਵੇਦ ਸ਼ਾਸਤਰ ਕਹੋ ਤਰਕਨ ਲਾਗਾ, ਤਤ ਯੋਗ ਨਾ ਪਛਾਣੇ, ਉਗਰ ਗਿਆ ਜੈਸੇ ਖੋਟਾ ਟਬੂਆ, ਨਦਰ ਸਰਾਪਾ ਆਇਆ, ਅੰਤਰ ਜਾਮੀ ਸਭ ਕਿ ਜਾਣੇ, ਉਸਤੇ ਕਾਂਸ਼ ਪਾਇਆ, ਕੂੜ ਕਪਟ ਬੰਚ ਨੇ ਮੁਨੀਆਦਾ, ਬਿਨਸ ਗਿਆ ਤਦ ਕਾਲੇ, ਸਤ ਸਤ ਸਤ ਨਾਨਕ ਕਹਿਆ, ਆਪਣੇ ਹਿਰਦੇ ਦੇਖ ਸੰਭਾਲੇ, ਆਸਾ ਮਹੱਲਾ ਪੰਜਵਾਂ, ਉਦਮ ਕਰਤ ਹੋਵੇ ਮਨ ਨਿਰਮਲ, ਨਾਚੇ ਆਪ ਨਿਵਾਰੇ, ਪੰਚ ਜਨਾ ਲੈ ਵਸ ਗਦ ਰੱਖ, ਮਨ ਮੈਂ ਇਕ ਅੰਕਾਰੇ, ਤੇਰਾ ਜਨ ਨਿਰਤ ਕਰੇ ਗੁਣ ਗਾਵੇ, ਰਬਾਬ ਪਖਾਵਜ ਤਾਲ ਕੁੰਗਰੂ, ਅਣਗਦ ਸ਼ਬਦ ਵਜਾਵੇ ਰਖਾਓ, ਪ੍ਰਥਮੇ ਮਨ ਪ੍ਰਬੋਧੇ ਆਪਣਾ, ਪਾਛੇ ਅਵਰ ਰੀ ਜਾਵੇ, ਰਾਮ ਨਾਮ ਜਪ ਹਿਰਦੇ ਜਪ, ਮੁਕਤੇ ਸਗਲ ਸੁਣਾਵੇ, ਤਰ ਸੰਗ ਸਾਧੂ ਚਰਨ ਪਖਾਰੇ, ਸੰਤ ਤੂਰ ਤਨ ਲਾਵੇ, ਮਨ ਤਨ ਅਰਪ ਧਰੇ ਗੁਰ ਆਗੇ, ਸਤ ਪਦਾਰਥ ਪਾਵੇ, ਜੋ ਜੋ ਸੁਣੇ ਭੇਖੇ ਲੈ ਸਰਧਾ, ਤਾ ਕਾ ਜਨਮ ਮਰਨ ਦੁਖ ਪਾਗੇ, ਐਸੀ ਨਿਰਤ ਨਰਕ ਨਿਵਾਰੇ, ਨਾਨਕ ਗੁਰਮੁਖ ਜਾਗੇ, ਆਸਾ ਮਹੱਲਾ ਪੰਜਵਾਂ, ਅਦਮ ਚੰਡਾਲੀ ਪਈ ਬ੍ਰਹਮਣੀ, ਸੂਦੀ ਤੇ ਸਿਹਟਾਈ ਰੇ, ਪਾਤਾਲੀ ਆਕਾਸੀ ਸਖਨੀ, ਲੈਬਰ ਬੂਜੀ ਖਾਈ ਰੇ, ਘਰ ਕੀ ਬਲਾਈ ਅਬਰ ਸਖਾਈ, ਮੂਸਾ ਦੇਖ ਡਰਾਈ ਰੇ, ਅੱਜ ਕੇ ਵਸਗੁਰ ਕੀਨੋ ਕੇਹਰ, ਕੂਕਰ ਤਿਨੇ ਲਗਾਈ ਰੇ, ਰਹਾਓ ਬਾਜ ਤੂਨੀਆਂ ਛਪਰਾ ਥਾਮਿਆਂ, ਨੀ

ਚੱਲੇ ਮ੍ਰਿਤਕ ਨੈਣ ਦਿਖਾਲਣ ਤਾਇਆਰੇ, ਸੋਈ ਅਜਾਣ ਕਹੇ ਮੈਂ ਜਾਨਾ, ਜਾਨਣ ਹਾਰ ਨਸ਼ਾਨਾ ਰੇ। ਕਹੋ ਨਾਨਕ ਗੁਰ ਅਮਿਓ ਪੀ ਆਇਆ, ਰਸਕ ਰਸਕ ਬਿਗਸਾਨਾ ਰੇ। ਆਸਾ ਮੁਹੱਲਾ ਪੰਜਵਾਂ, ਬੰਧਨ ਕਾਢ ਬਸਾਰੇ ਔਗਣ, ਆਪਣਾ ਬਿਰਧ ਸੰਹਾਰਿਆ। ਹੋਏ ਕਿਰਪਾਲ ਮਾਧ ਪਿਤ ਨਿਆਈ, ਬਾਰਕ ਜਿਉਂ ਪ੍ਰਦ ਪਾਰਿਆ। ਗੁਰਸਿਖ ਰਾਖੇ ਗੁਰ ਗੋਪਾਲ, ਕਾਢ ਲਈਏ ਮਹਾਂ ਪਵਜਲ ਤੇ, ਆਪਣੀ ਨਜ਼ਰ ਨਿਹਾਲ ਰਖਾਓ। ਜਾ ਕੇ ਸਿਮਰਨ ਜਮ ਤੇ ਛੁੱਟੀਏ, ਹਲਤ ਪਲਤ ਸੁਖ ਪਾਈਏ। ਸਾਧ ਗਰਾ ਜਪੋ ਜਪ ਰਸਨਾ, ਨੀਤ ਨੀਤ ਗੁਣ ਗਾਈਏ। ਭਗਤ ਪ੍ਰੇਮ ਪਰਮ ਪਦ ਪਾਇਆ, ਸਾਧ ਸੰਗ ਦੁਖ ਨਾਠੇ। ਛਿਜੇ ਨਾ ਜਾਏ ਕਿਸ ਭਉ ਨਾ ਵਿਆਪੇ, ਹਰ ਤਨ ਨਿਰਮਲ ਗਾਠੇ। ਅੰਤ ਕਾਲ ਪ੍ਰਭੇ ਸਹਾਈ, ਇਤ ਉਤ ਰੱਖਣ ਹਾਰੇ। ਪ੍ਰਾਣ ਮੀਤ ਹੀਰ ਤਨ ਮੇਰੇ, ਨਾਨਕ ਸਭ ਬਲਿਹਾਰੇ। ਆਸਾ ਮੁਹੱਲਾ ਪੰਜਵਾਂ, ਜਾ ਤੂੰ ਸਾਹਿਬ ਤਾਂ ਪਉ ਕਿਹਾ, ਹਉ ਤੁਧ ਬਿਨ ਕਿਸਾ ਲਾਹੀ। ਏਕ ਤੂੰ ਤਾਂ ਸਭ ਕਿਛ ਹੈ, ਮੈਂ ਤੁਧ ਬਿਨ ਦੂਜਾ ਨਾਹੀ। ਬਾਬਾ ਬਿਗ ਦੇਖਿਆ ਸੰਸਾਰ, ਰੱਖਿਆ ਕਰੋ ਗੁਸਾਈ ਮੇਰੇ, ਮੈਂ ਨਾਮ ਤੇਰਾ ਆਧਾਰ। ਰਹਾਓ ਜਾਣੇ ਬਿਰਥਾ ਸਭਾ ਮਨ ਕੀ, ਹੋਰ ਕਿਸ ਪੈ ਆਗ ਸੁਣਾਈਏ। ਵਿਣ ਨਾਵੇ ਸਜ ਬੋਰਾਇਆ, ਨਾਮ ਮਿਲੇ ਸੁਖ ਪਾਈਏ। ਕਿਆ ਕਹੀਏ ਕਿਸ ਆਗ ਸੁਣਾਈਏ, ਜੇ ਕਹਿਣਾ ਸੋ ਪ੍ਰਭ ਜੀ ਪਾਸ। ਸਭ ਕੁਝ ਕੀਤਾ ਤੇਰਾ ਵਰਤ, ਸਦਾ ਸਦਾ ਤੇਰੀ ਆਸ। ਜੇ ਦੇ ਵਡਿਆਈ ਤਾਂ ਤੇਰੀ ਵਡਿਆਈ, ਇਤ ਉਤ ਤੁਝੇ ਤੇ ਆਓ। ਨਾਨਕ ਕੇ ਪ੍ਰਭ ਸਦਾ ਸੁਖਦਾਤੇ, ਮੈਂ ਤਾਣ ਤੇਰਾ ਇਕ ਨਾਉ। ਆਸਾ ਮੁਹੱਲਾ ਪੰਜਵਾਂ, ਅੰਮ੍ਰਿਤ ਨਾਮ ਤੁਮਾਰਾ ਠਾਕੁਰ, ਇਹੋ ਮਹਾਰਸ ਜਨੇ ਪੀਓ। ਜਨਮ ਜਨਮ ਚੁੱਕੇ ਪਏ ਪਾਰੇ, ਦੁਰਤ ਬਿਨਾਸਿਓ ਪਰਮ ਬੀਓ। ਦਰਸ਼ਨ ਪੇਖਤ ਮੈਂ ਜੀਓ, ਸੁਨ ਕਰ ਬਜਨ ਤੁਮਾਰੇ ਸਤਗੁਰ। ਮੰਤਨ ਮੇਰਾ ਠਾਰ ਥੀਓ, ਰਹਾਓ ਤੁਮਰੀ ਕਿਰਪਾ ਤੇ ਪਇਓ ਸਾਧ ਸੰਗ। ਯੋ ਕਾਜ ਤੁਮ ਆਪ ਕੀਓ, ਦ੍ਰਿੜ ਕਰ ਚਰਨ ਗਏ ਪ੍ਰਭ ਤੁਮਰੇ। ਸਹਿਜੇ ਵਿਖਿਆ ਭਈ ਕੀਓ, ਸੁਖ ਨਿਧਾਨ ਨਾਮ ਪ੍ਰਭ ਤੁਮਰਾ। ਇਹ ਅਵਿਨਾਸੀ ਮੰਤਰ ਲੀਓ, ਕਰ ਕਿਰਪਾ ਮੈਂ ਸਤਗੁਰ ਦੀਨਾ। ਤਾਪ ਸੰਤਾਪ ਮੇਰਾ ਬੈਰ ਜੀਓ, ਤਨ ਸੋ ਮਾਨਸ ਦੇਹੀ ਪਾਈ। ਜਿਤ

ਮੇਰੇ ਪਰ ਹਰਿਆ ਬੰਧਨ ਘਾਟੇ ਮੁਕਤ ਭਏ ਅੰਧਕੂਪ ਮਹਾਂਕੋਰ ਤੇ ਬਾਂਹ ਪਕੜ ਗੁਰ ਕਾਢ ਲੀਏ ਨਿਰਭਉ ਪਏ ਸਗਲ ਪਉ ਮਿਟਿਆ ਰਾਖੇ ਰੱਖਣ ਹਾਰੇ ਐਸੀ ਦਾਤ ਤੇਰੀ ਪ੍ਰਾ ਮੇਰੇ ਤਾਰਜ ਸਗਲ ਸਵਾਰੇ ਗੁਣ ਨਿਧਾਨ ਸਾਹਿਬ ਮਨ ਮੇਲਾ ਸ਼ਰਨ ਪਿਆ ਨਾਨਕ ਸੋਹੇਲਾ ਆਸਾ ਮਹੱਲਾ ਪੰਜਵਾ ਤੂੰ ਵਿਸਰੇ ਤਾਂ ਸਭ ਕੋ ਲਾਗੂ ਕੀਤ ਆਵੇ ਤਾਂ ਸੇਵਾ ਅਵਰ ਨ ਕੋ ਦੂਜਾ ਸੂਜ ਸਾਚੇ ਅਲੱਖ ਅਪੇਵਾ।

ਭਾਖੈ ਓਹੋ ਸੁਖ ਓਹਾ ਵਡਿਆਈ ਜੋ ਪ੍ਰਭ ਜੀ ਮਨ ਪਾਣੀ। ਤੂੰ ਦਾਨਾ ਤੂੰ ਸਭ ਮਿਹਰਬਾਨਾ ਨਾ ਮਿਲੇ ਰੰਗਮਾਣੀ ਤੁਦ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਆਸਾ ਮਹੱਲਾ ਪੰਜਵਾ ਕਰ ਕਿਰਪਾ ਪ੍ਰਭ ਅੰਤਰ ਜਾਮੀ ਸਾ ਸੰਘ ਹਰ ਪਾਈਏ ਖੋਲ ਕਿਵਾਰ ਦਿਖਾਲੇ ਦਰਸ਼ਨ ਪੁਨਰਪ ਜਨਮਨ ਆਈਏ ਮਿਲੋ ਪ੍ਰੀਤਮ ਸਵਾਮੀ ਆਪਣੇ ਸਗਲੇ ਦੁਖ ਹਰੋਰੇ ਪਾਰ ਬ੍ਰਹਮ ਜਨ ਦੇ ਅਰਾਧਿਆ ਤਾ ਕੇ ਸੰਗ ਤਰੋਰੇ ਹਰਹਾਉ ਮਾਂ ਉਦਿਆਨ ਪਾਵ ਸਾਗਰ ਪਏ ਹਰਗ ਸੁਖ ਮੈਂ ਬਸਨਾ ਸਤਗੁਰ ਭੇਟ ਪਇਆ ਮਨ ਨਿਰਮਲ ਜਪ ਅੰਮ੍ਰਿਤ ਹਰਸਨਾ ਤਨ ਤਨ ਥਾਪ ਕੀਓ ਸਭ ਆਪਣਾ ਕੋਮਲ ਬੰਧਨ ਬੰਧਿਆ ਗੁਰ ਪ੍ਰਸਾਦ ਪਏ ਜਨਮ।

ਤੇ ਨਾਨਕ ਸਦਿ ਕੁਰਬਾਨੀ ਆਸਾ ਮਹੱਲਾ ਪੰਜਵਾਂ ਮੋਹ ਮਲਨ ਨੀ ਤੇ ਛੁਟਕੀ ਕੌਣ ਅਨੁਗ੍ਰਹ ਪਯੋਰੀ ਮਾਮੂਨੀ ਤੁਧ ਨਾ ਵਿਆਪੇ ਤੇਰਾ ਆਲਸ ਕਾਂ ਗਯੋਰੀ ਹਰਹਾਓ ਕਾਮ ਕ੍ਰੋਧ ਅੰਕਾਰ ਗਾਖਰੋ ਸੰਜਮ ਕੌਣ ਛੁਟਿਓਰੀ ਸੁਰ ਨਰ ਦੇਵ ਅਸੁਰ ਤ੍ਰੈ ਗੁਨੀਆਂ ਸਗਲੋ ਪਵਨ ਲੁਟਿਓਰੀ ਦਾਵਾ ਅਗਨ ਬਹੁ ਤ੍ਰਿਣ ਜਾਲੇ ਕੋਈ ਹਰਿਆ ਬੂਟ ਰਹਿਓਰੀ ਐਸੋ ਸਮਰੱਥ ਵਰਨ ਨਾ ਸਾਕੋ ਤਾਂ ਕਿ ਉਪਮਾ ਜਾਤ ਨਾ ਕਹਿਓਰੀ ਕਾਜਰ ਕੋਠ ਮੈਂ ਪਈ ਨਕਾਰੀ ਨਿਰਮਲ ਵਰਨ ਬਨਿਓਰੀ ਮਾਂ ਮੰਤਰ ਗੁਰ ਹਿਰਦੇ ਬਸਿਓ ਅਚਰਜ ਨਾਮ ਸੁਨਿਓਰੀ ਕਰ ਕਿਰਪਾ ਪਰ ਨਦਰ ਅਵਲੋਕਨ ਆਪਣੇ ਚਰਨ ਲਗਾਈ ਪ੍ਰੇਮ ਭਗਤ ਨਾਨਕ ਸੋ ਪਾਇਆ ਸਾਧੂ ਸੰਗ ਸਮਾਈ ਇਕ ਓਅੰਕਾਰ ਸਤਗੁਰ ਪ੍ਰਸਾਦ ਰਾਗ ਅਸ ਕਰ ਸਤਵਾਂ ਮਹੱਲਾ ਪੰਜਵਾਂ ਲਾਲ ਚੋਲਨਾ ਤੈ ਤਨ ਸੋਇਆ ਤੁਰਜਨ ਪਾਨੀ ਤਾ ਮਨ ਮੋਇਆ ਕਵਨ ਬਨੀ ਰੀ ਤੇਰੀ ਲਾਲੀ ਕਮਲ ਰੰਗ ਤੂੰ ਪਈ ਗੁਲਾਲੀ ਰਹਾਓ ਤੁਮ ਹੀ ਸੁੰਦਰ ਤੁਮੇ ਸੁਹਾਗ ਤੁਮ ਕਰ ਲਾਲਨ ਤੁਮ ਕਰ ਭਾਗ ਤੂੰ ਸੁਵੰਤੀ ਤੂੰ ਪ੍ਰਧਾਨ ਤੂੰ ਪ੍ਰੀਤਮ ਭਾਨੀ ਤੁਹੀ ਸੁਰ ਗਿਆਨ ਪ੍ਰੀਤਮ ਪਾਨੀ ਤਾਂ ਰੰਗ ਗੁਲਾਲ ਕਹੋ ਨਾਨਕ ਸੁਭ ਦ੍ਰਿਸ਼ਟ ਨਿਹਾਲ ਸੋਨਰੀ ਸਖੀ ਇਹ ਹਮਰੀ ਕਾਲ ਪ੍ਰਭ ਆਸੀਗਾ ਸਵਾਰਨ ਹਾਰ ਰਹਾਓ ਦੂਜਾ ਆਸਾ ਮਹੱਲਾ ਪੰਜਵਾਂ ਦੁਖ ਕਰੋ ਜਬ ਹੋਤੇ ਦੂਰ ਆ ਮਸਲਤ ਮੁਹ ਮਿਲੀ ਹਦੂਰ ਚੁੱਕਾ ਨਿਹੋਰਾ ਸਖੀ ਸਹੇਰੀ ਪਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਓ ਨਿਕਟਿਆਣ ਪ੍ਰੇ ਸੇ ਧਰੀ ਤਾਣ ਕੱਢਣ ਤੇ ਛੂਟ ਪਰੀ ਮੰਦਰ ਮੇਰੇ ਸ਼ਬਦ ਉਜਾਰਾ ਅੰਧ ਬੇਨੋਦੀ ਖਸਮ ਹਮਾਰਾ ਮਸਤਕ ਪਾਕ ਮੈਂ ਫਿਰ ਕਰ ਆਇਆ ਫਿਰ ਸੁਹਾਗ ਨਾਨਕ ਜਨ ਪਾਇਆ ਆਸਾ ਮਹੱਲਾ ਪੰਜਵਾਂ ਸਾਚ ਨਾਮ ਮੇਰਾ ਮਨ ਲਾਗਾ ਲੋਗਨ ਸਿਉ ਮੇਰਾ ਠਾਠਾ ਬਾਗਾ ਬਾਰ ਸੂਤ ਸਗਲ ਸਿਉ ਮੌਲਾ ਲਿਪਤ ਰਹੋ ਜੈਸੇ ਜਲ ਮੈਂ ਕੌਲਾ ਰਹਾਓ ਮੁਖ ਕੀ ਬਾਤ ਸਗਲ ਸਿਉ ਕਰਤਾ ਜੀ ਸੰਗ ਪ੍ਰਭ ਆਪਣਾ ਧਰਤਾ ਦੀਸ ਆਪਤ ਹੈ ਬਹੁਤ ਪੀ ਹਾਲਾ ਸਗਲ ਚਰਨ ਕੀ ਉਹ ਮਨ ਰਾਲਾ ਨਾਨਕ ਜਾਨ ਗੁਰਪੂਰਾ ਪਾਇਆ ਅੰਤਰ ਬਾਰ ਏਕ ਦਿਖਾਇਆ ਆਸਾ ਮਹੱਲਾ ਪੰਜਵਾਂ ਪਾਵਤ ਰਲੀਆ ਜੋ ਬਨ ਬਲੀਆ ਨਾ ਬਿਨਾ ਮਾਟੀ ਸੰਗ ਰਲੀਆ ਤਾਨ ਕੁੰਡਲੀਆ ਬਸਤਰ ਉਡਲੀਆ ਸੇ ਸੁਖਲੀਆ ਮਨ ਗਰਬਲੀਆ ਰਹਾਓ ਤਲੇ ਕੁੰਚਰੀਆ ਸਿਰ ਕਣਕ ਛਤਰੀਆ ਹਰ ਭਗਤ ਬਿਨਾਲੇ ਤਰਨ ਗਡਲੀਆ ਰੂਪ ਸੁੰਦਰੀਆ ਅਣਖ ਇਸਤਰੀਆ ਹਰ ਰਸ ਬਿਨ ਸਭ ਸਵਾਸ ਵਿਕਰੀਆ ਮਾਇਆ ਛਲੀਆ ਵਿਕਾਰ ਵਿਖਲੀਆ ਸਰਨ ਨਾਂਗ ਪ੍ਰਪੁਰਖ ਦਿਆਲੀਆ ਆਸਾ ਮਹੱਲਾ ਪੰਜਵਾਂ ਏਕ ਬਗੀਚਾ ਪੇੜ ਕਣ ਕਰਿਆ ਅੰਮ੍ਰਿਤ ਨਾਮ ਤਾ ਮੈਂ ਫਲਿਆ ਐਸਾ ਕਰੋ ਵਿਚਾਰ ਗਿਆਨੀ ਜਾ ਤੇ ਪਾਏ ਗਏ ਪਦ ਨਿਰਬਾਨੀ ਆਸ ਪਾਸ ਵਿਖਿਆ ਕੇ ਕੁੰਟਾ ਬੀਜ ਅੰਮ੍ਰਿਤ ਹੈ ਭਾਈ ਰੇ ਰਹਾਓ ਸਿੰਚਨ ਹਾਰੇ ਏਕੇ ਮਾਲੀ ਖਬਰ ਕਰਤ ਹੈ ਪਾਦ ਪਦ ਡਾਲੀ ਸਗਲ ਬਨਸਪਤ ਆਣ ਜੜਾਈ ਸਗਲੀ ਫੂਲੀ ਨਿਫਲ ਨਕਾਈ ਅੰਮ੍ਰਿਤ ਫਲ ਨਾਮ

ਉਠਤ ਬੈਠਤ ਸੋਭਤ ਧਿਆਈਏ, ਮਾਰਗ ਚਲਤ ਹਰੇ ਹਰ ਗਾਈਏ, ਸ਼ਰਵਣ ਸੁਣੀ ਜੇ ਅੰਮ੍ਰਿਤ ਕਥਾ, ਜਾਸ ਸੁਣੀ ਮਨ ਹੋਏ ਆਨੰਦਾ, ਦੁਖ ਰੋਗ ਮਨ ਸਗਲੇ ਲੱਥਾ, ਰਹਾਉ ਕਾਰਜ ਕਾਮ ਬਾੜ ਕਾੜਜ ਪੀਜੈ, ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ, ਦਿਨ ਸਰੈਨ ਹਰ ਕੀਰਤਨ ਗਾਈਏ, ਸੋ ਜਨ ਜਮ ਕੀ ਵਾਟ ਨ ਪਾਈਏ, ਆਠ ਪੈਰ ਜਿਸ ਵਿਸਰੇ ਨਾਹੀ, ਗਤ ਹੋਵੇ ਨਾਨਕ ਤਿਸ ਲਗ ਪਾਈ, ਆਸਾ ਮਹੱਲਾ ਪੰਜਵਾਂ, ਜਾ ਕੇ ਸਿਮਰਨ ਸੁਖ ਨਿਵਾਸ, ਪਈ ਕਲਿਆਣ ਦੁਖ ਹੋਵਤ ਨਾਸ, ਅੰਧ ਕਰੋ ਪ੍ਰਭ ਕੇ ਗੁਣ ਗਾਵ, ਤਦ ਗੁਰ ਆਪਣਾ ਸਾਧ ਸਦਾ ਮਨਾ।

ਮਨ ਤੋਂ ਗੁਰ ਦੀਨਾ ਇਹੋ ਸੁਖ ਨਾਨਕ ਅਨ ਦਿਨ ਕੀਨਾ ਆਸਾ ਮਹੱਲਾ ਪੰਜਵਾਂ ਜਿਸ ਨੀਚ ਕੋ ਕੋਈ ਨਾ ਜਾਣੇ ਨਾਮ ਜਪਤ ਉਹ ਚੌਂ ਕੁੰਟ ਮਾਨੇ।

ਨਾ ਪਦਾਰਥ ਨੌਨਦ ਸਿੱਧ, ਨਾਨਕ ਗੁਰ ਤੇ ਪਾਈ ਬੁੱਧ। ਆਸਾ ਮਹੱਲਾ ਪੰਜਵਾਂ, ਮਿੱਟੀ ਪਿਆਸ ਅਗਿਆਨ ਅੰਧੇਰੇ, ਸਾਧ ਸੇਵਾ ਅਗ ਕੱਟੇ ਕਨੇਰੇ, ਸੂਗ ਸਹਿਜ ਆਨੰਦ ਕਨਾ, ਗੁਰ ਸੇਵਾ ਤੇ ਪੈ।

ਕਰਤਾ ਹਉ ਸੇਵਕ ਤੇਰਾ, ਸਰਨ ਗਹੀ ਪ੍ਰਗੁਣੀ ਗਹੇਰਾ। ਰਹਾਉ ਤੂੰ ਮੇਰਾ ਜੀਵਨ ਤੂੰ ਆਧਾਰ, ਤੁਝੇ ਪੇਖ ਬਿਸੇ ਕੌਲਾਰ। ਤੂੰ ਮੇਰੀ ਗਦਪਤ ਤੂੰ ਪ੍ਰਵਾਨ, ਤੂੰ ਸਮਰੱਥ ਮੈਂ ਤੇਰਾ ਤਾਣ। ਆਨੰਦ ਜਪੋ ਨਾਮ ਗੁਣਤਾਸ, ਨਾਨਕ ਕੀ ਪ੍ਰਭੈ ਅਰਦਾਸ। ਆਸਾ ਮਹੱਲਾ ਪੰਜਵਾਂ, ਰੋਮਨ ਹਾਰੇ ਝੂਠ ਕਮਾਨਾ।

ਜਲਨ ਬੁਝੀ ਮਨ ਹੋਈ ਸਾਂਤ, ਮਿਟ ਗਈ ਭਾਲ ਮਨ ਸਹਿ ਸਮਾਨਾ, ਨਾਨਕ ਪਾਇਆ ਨਾਮ ਖਜ਼ਾਨਾ, ਆਸਾ ਮਹੱਲਾ ਪੰਜਵਾਂ, ਠਾਕੁਰ ਸਿਉ ਜਾ ਕੀ ਬਣਿਆਈ, ਭੋਜਨ ਪੂਰਨ ਰਹੇ ਅਗਾਈ, ਪਸ਼ੂ ਨ ਥੋਰਾ ਹਰ ਭਗਤਨ ਕਉ, ਖਾਤ ਖਰਚਤ ਦਿਲਸ਼ਿਤ ਦੇਵਨ ਕਉ, ਰਹਾਉ ਜਾ ਕਾ ਤਨੀ ਅਗਮ ਗੁਸਾਈ, ਮਾਨੁਖ ਕੀ ਕਉ ਕੇਤ ਚਲਾਈ, ਜਾ ਕੀ ਸੇਵਾ ਦਸ ਅਸ਼ਟ ਸਿਧਾਈ, ਪਾਲਕ ਦਿਸ਼ਟ ਤਾ ਕੀ ਲਾਗੋ ਪਾਈ, ਜਾ ਕੋ ਦਇਆ ਕਰੋ ਮੇਰੇ ਸਵਾਮੀ, ਕਹੋ ਨਾਨਕ ਨਾਹੀ ਤਿਨ ਕਾਮੀ। ਆਸਾ ਮਹੱਲਾ ਪੰਜਵਾਂ, ਜੋ ਮੈਂ ਆਪਣਾ ਸਤਿਗੁਰ ਧਿਆਇਆ, ਤਬ ਮੇਰੇ ਮਨ ਮਾਂ ਸੁਖ ਪਾਇਆ, ਮਿਟ ਗਈ ਗਣਤ ਬਨਾਸਿਓ ਸੰਸਾ, ਨਾਮ ਰਤੇ ਜਨ ਪਏ।

ਏ ਦਿਲਾਸਾ ਨਾਨਕ ਦਾਸ ਤੇਰਾ ਪਰਵਾਸਾ ਆਸਾ ਮਹੱਲਾ ਪੰਜਵਾਂ ਅਣਦਨ ਮੂਸਾ ਲਾਜ ਟੁਕਾਈ ਗਿਰਤ ਕੂ ਮੈਂ ਖਾਏ ਮਿਠਾਈ ਸੋਚਤ ਸਾਜਤ ਰਹਿਣ ਬੇਗਾਨੀ ਅਣਕ ਰੰਗ ਮਾਇਆ ਕੇ ਚਿਤਵਤ ਕਹੂ ਨ ਸਿਮਰੇ ਸਾਰੰਗ ਪਾਨੀ ਰਹਾਉ ਦ੍ਰੁਮ ਕੀ ਛਾਇਆ ਨਿਚਲ ਗ੍ਰਿਓ ਬੰਧਿਆ ਕਾਲ ਕੇ ਫਾਂਸ ਸਰਸਰ ਸੰਧਿਆ ਬਾਲੂ ਕਿਨਾਰਾ ਤਰੰਗ ਮੁਖ ਆਇਆ ਸੋ ਥਾਨ ਮੂੜ ਨਿਚਲ ਕਰ ਪਾਇਆ ਸਾਧ ਸੰਗ ਜਪਿਓ ਹਰ ਰਾਏ ਨਾਨਕ ਜੀ ਵੇ ਹਰ ਗੁਣ ਗਾਏ ਆਸਾ ਮਹੱਲਾ ਪੰਜਵਾਂ ਦੋਤ ਕੇ ਨੌ ਹੁਣ ਕੇ ਸੰਗ ਤੂੰ ਕਰਤੀ ਕੇਲ ਹੁਣ ਕੇ ਸੰਗ ਹਮ ਤੁਮ ਸੰਗ ਮੇਲ ਹੁਣ ਕੇ ਸੰਗ ਤੁਮ ਸਭ ਕੋ ਲੋਰੇ ਉਸ ਬਿਨਾ ਕੋ ਮੁਖ ਨਹੀਂ ਜੋਰੇ ਤੇ ਬੈਰਾਗੀ ਕਾਂ ਸੁਮਾਏ ਤਿਸ ਬਿਨ ਤੁਹੀ ਦੁਹੇਰੀ ਰੀ ਰਹਾਉ ਹੁਣ ਕੇ ਸੰਗ ਤੂੰ ਗ੍ਰਹਿ ਮੈਂ ਮਹਾਰ ਹੁਣ ਕੇ ਸੰਗ ਤੂੰ ਹੋਈ ਹੈ ਜਹਾਰ ਹੁਣ ਕੇ ਸੰਗ ਤੂੰ ਰੱਖੀ ਪਪੋਲ ਉਸ ਬਿਨਾ ਤੂੰ ਛੁਟਕੀ ਰੋਲ ਹੁਣ ਕੇ ਸੰਗ ਤੇਰਾ ਮਾਨ ਮਹੱਤ ਹੁਣ ਕੇ ਸੰਗ ਤੁਮ ਸਾਗ ਜਗਤ ਹੁਣ ਕੇ ਸੰਗ ਤੇਰੀ ਸਭ ਤਾਟੀ ਉਸ ਬਿਨਾ ਤੂੰ ਹੋਈ ਹੈ ਮਾਟੀ ਉਹ ਬੈਰਾਗੀ ਮਰੇ ਨਾ ਜਾਏ ਹੁਕਮੇ ਬਾਧਾ ਕਾਰ ਕੁਮਾਏ ਜੋੜ ਵਿਛੋੜੇ ਨਾਨਕ ਤਾਪ ਆਪਣੀ ਕੁਦਰਤ ਜਾਣੇ ਆਪ ਆਸਾ ਮਹੱਲਾ ਪੰਜਵਾਂ ਨਾ ਉਹ ਮਰਤਾ ਨਾ ਹਮ ਡਰਿਆ ਨਾ ਉਹ ਬਿਨਸੇ ਨਾ ਹਮ ਕੜਿਆ ਨਾ ਉਹ ਨਿਰਤਨ ਨਾ ਹਮ ਭੁੱਖੇ ਨਾ ਉਸ ਦੁੱਖ ਨਾ ਹਮ ਕਉ ਦੁੱਖੇ ਅਵਰ ਨਾ ਕਉ ਮਾਰ ਨਹਾਰਾ ਜੀ ਉਹ ਮਾਰਾ ਜੀ ਉਹ ਦੇਨ ਹਾਰਾ ਰਹਾਉ ਨਾ ਉਸ ਬੰਧਨ ਨਾ ਹਮ ਬਾਧੇ ਨਾ ਉਸ ਤੰਦਾ ਨਾ ਹਮ ਤਾਦੇ ਨਾ ਉਸ ਮਾਇਲ ਨਾ ਹਮ ਕੋ ਮੈਲਾ ਉਸ ਆਨੰਦ ਤਾਂ ਹਮ ਸਦ ਕੇਲਾ ਨਾ ਉਸ ਸੋਚ ਨਾ ਹਮ ਕੋ ਸੋਚਾ ਨਾ ਉਸ ਲੇਪ ਨਾ ਹਮ ਕੋ ਪੋਚਾ ਨਾ ਉਸ ਭੂਖ ਨਾ ਹਮ ਕੋ ਤਸ਼ਨਾ ਜਾਂ ਉਹ ਨਿਰਮਲ ਤਾਂ ਹਮ ਜਚਨਾ ਹਮ ਕਿਸ ਨਾਹੀ ਇੱਕ ਓਹੀ ਆਗੇ ਪਾਛੇ ਇੱਕ ਉਹ ਸੋਈ ਨਾਨਕ ਗੁਰਖ ਹੋਏ ਭ੍ਰਮ ਪੰਗਾ ਹਮ ਓਏ ਮਿਲ ਹੋਏ ਇੱਕ ਰੰਗਾ ਆਸਾ ਮਹੱਲਾ ਪੰਜਵਾਂ ਅਣਗ ਭਾਂਗ ਕਰ ਸੇਵਾ ਕਰੀਏ ਜੀਉ ਪ੍ਰਾਣ ਤਨੇ ਆਗੇ ਤਰੀਏ ਪਾਣੀ ਪੱਖਾ ਤਰੋ ਤਜ ਅਵਮਾਨ ਅਣਕ ਬਾਰ ਜਾਈਏ ਕੁਰਬਾਨ ਸਾਈ ਸੁਹਾਗਣ ਜੋ ਪ੍ਰਪਾਈ ਤਿਨ ਕੇ ਸੰਗ ਮਿਲੋ ਮੇਰੀ ਮਾਈ ਰਹਾਉ ਦਾਸਨ ਦਾਸੀ ਕੀ ਪਨਿਹਾਰ ਹੁਣ ਕੀ ਰੇਨ ਬਸੇ ਜੀ ਨਾਲ ਮਾਥੇ ਭਗਤਾਂ ਪਾਵੋ ਸੰਗ ਮਿਲੇ ਸੁਆਮੀ ਆਪਣੇ ਰੰਗ ਜਾਪ ਤਾਪ ਦੇਵੋ ਸਭ ਨੇਮਾ ਕਰਮ ਧਰਮ ਅਰਪੋ ਸਭ ਹੋਮਾ ਗਰਭ ਮੋਹਤਜ ਹੋਵੋ ਰੇਨ ਉਨ ਕੇ ਸੰਗ ਦੇਖੋ ਪ੍ਰਭ ਨੈਣ ਨਿਮਖ ਨਿਮਖ ਇਹੀ ਆਰਾਧੋ ਦਿਨ ਸਰਾਇਣ ਇਹ ਸੇਵਾ ਸਾਧੋ ਪਏ ਕਿਰਪਾਲ ਗੋਪਾਲ ਗੋਬਿੰਦ ਸਾਧ ਸੰਗ

ਮੀਤ ਸਦ ਨਿਰਮਲ ਹੋਏ। ਸੁਨੋ ਮੀਤ ਐਸਾ ਪ੍ਰੇਮ ਪਿਆਰ, ਜੀ ਪ੍ਰਾਨ ਘੜ ਘੜ ਆਧਾਰ। ਰਹਾਉ ਪ੍ਰਭ ਕੀ ਪ੍ਰੀਤ ਪੈ ਸਗਲ ਨਿਧਾਨ, ਪ੍ਰਭ ਕੀ ਪ੍ਰੀਤ ਹਿਰਦੇ ਨਿਰਮਲ ਨਾਮ, ਪ੍ਰਭ ਕੀ ਪ੍ਰੀਤ ਸ ਸੋਭਾਵੰਤ, ਪ੍ਰਭ ਕੀ ਪ੍ਰੀਤ ਸ ਮਿੱਟੀ ਹੈ ਚਿੰਤ, ਪ੍ਰਭ ਕੀ ਪ੍ਰੀਤ ਉਹ ਭਵ ਜਲ ਤਰੇ, ਪ੍ਰਭ ਕੀ ਪ੍ਰੀਤ ਜਮਤੇ ਨਹੀਂ ਡਰੇ, ਪ੍ਰਭ ਕੀ ਪ੍ਰੀਤ ਸਗਲ ਉਧਾਰੇ, ਪ੍ਰਭ ਕੀ ਪ੍ਰੀਤ ਚੱਲੇ ਸੰਗਾਰੇ। ਆਪੋ ਕੋਈ ਮਿਲੇ ਨਾ ਭੁੱਲੇ, ਜਿਸ ਕਿਰਪਾਲ ਤਿਸ ਸਾਧ ਸੰਗ ਕੂਲੇ। ਓ ਨਾਨਕ ਤੇਰੇ ਕੁਰਬਾਨ, ਸੰਤ ਓੜ ਪ੍ਰਭ ਤੇਰਾ ਤਾਣ। ਆਸਾ ਮਹੱਲਾ ਪੰਜਵਾ, ਉਬਤ ਹੋਏ ਕੇ ਰਾਜ ਕਮਾਇਆ, ਕਰ ਕਰ ਅਨਰਥ ਵਿਹਾਜੀ ਮਾਇਆ। ਸੰਚਤ ਸੰਚਤ ਥੈਲੀ ਕੀਨੀ, ਪ੍ਰਭ ਤੇ ਡਾਰ ਅਵਰ ਕੋ ਦੀਨੀ। ਕਾਗ ਗਗਰੀਆ ਅੰਬ ਮਝਰੀਆ, ਗਰਭ ਗਰਭ ਵਾਹੂ ਮੈਂ ਪਰੀਆ। ਰਹਾਉ ਨਿਰਪੋ ਹੋਇਓ ਭਇਆ ਨਿਹੰਗਾ, ਚੀਤਨ ਆਇਓ ਕਰਤਾ ਸੰਗਾ। ਲਸਕਰ ਜੋੜੇ ਕੀਆ ਸੰਭਾਹਾ, ਨਿਕਸਿਆ ਭੂਕ ਤਾਂ ਹੋਏ ਗਿਓ ਸਵਾਹਾ। ਉੱਚੇ ਮੰਦਰ ਮੈਲ ਅਰਾਨੀ, ਹਸਤ ਕੋੜੇ ਜੋੜੇ ਮਨ ਪਾਨੀ। ਵੜ ਪਰਵਾਰ ਪੂਤ ਅਰਤੀਆਂ, ਮੋਏ ਪਚੇ ਪਚ ਅੰਧਾ ਮੂਆ। ਜਿਨੇ ਉਪਾਹ ਤਿਨੇ ਬਿਨਾਹਾ, ਰੰਗ ਰਸ ਜੈਸੇ ਸੁਬਨਾਹਾ। ਸੋਈ ਮੁਕਤ ਇਸ ਰਾਜਮਾਲ, ਨਾਨਕ ਦਾਸ ਜਿਸ ਖਸਮ ਦਿਆਲ। ਆਸਾ ਮਹੱਲਾ ਪੰਜਵਾਂ, ਇਨ ਸਿਉ ਪ੍ਰੀਤ ਕਰੀ ਕਨੇਰੀ, ਜੋ ਮਿਲੀਏ ਤੋ ਵਧੇ ਵਧੇਰੀ। ਕਲ ਚਮੜੀ ਜੋ ਛੋਡੇ ਨਾਹੀ, ਲਾ ਛੁੱਟੋ ਸਗੁਰ ਕੀ ਪਾਈ। ਜਗ ਮੋਹਣੀ ਹਮ ਤਿਆਗ ਗਵਾਈ, ਨਿਰਗੁਣ ਮਿਲਿਓ ਵਜੀ ਵਧਾਈ। ਰਹਾਓ ਐਸੀ ਸੁੰਦਰ ਮਨ ਕੋ ਮੋਹ, ਬਾੜ ਘਾਟ ਗ੍ਰੇ ਬਣ ਬਣ ਜੋਹ। ਮੰਤਨ ਲਾਗੇ ਹੋਏ ਕੇ ਮੀਠੀ, ਗੁਰ ਪ੍ਰਸਾਦ ਮੈਂ ਖੋਟੀ ਜੀਠੀ। ਅਗਰ ਕੁਸਕੇ ਵੱਡੇ ਠਗਾਊ, ਛੋਡੇ ਨਾਹੀ ਬਾਪ ਨਾ ਮਾਊ। ਮਿਲੀ ਆਪਣੇ ਉਨਲੇ ਬੰਧ, ਗੁਰ ਕਿਰਪਾ ਤੇ ਮੈਂ ਸਗਲੇ ਸਾਧੇ। ਅਬ ਮੋਰੇ ਮਨ ਪਇਆ ਆਨੰਦ, ਪਉ ਚੁੱਕਾ ਟੂਟੇ ਸਾ ਫੰਦ। ਕਹੋ ਨਾਨਕ ਤੈ ਸਤਗੁਰ ਪਾਇਆ, ਹਰ ਸਗਲਾ ਮੈਂ ਸੁਖੀ ਵਸਾਇਆ। ਆਸਾ ਮਹੱਲਾ ਪੰਜਵਾਂ, ਆਠ ਪੈਰ ਨਿਟ ਕਰ ਜਾਨੇ, ਪ੍ਰਭ ਕਾ ਕੀਆ ਮੀਠਾ ਮਾਨੇ। ਏਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪਛਾਰ। ਸੰਤ ਰਹਿਤ ਸੁਣੋ ਮੇਰੇ ਪਾਈ, ਹੋਆ ਕੀ ਮਹਿਮਾ ਕਥਨ ਨਾ ਜਾਈ। ਰਹਾਉ ਵਰਤਨ ਜਾ ਕੇ ਕੇਵਲ ਨਾਮ, ਅੰਦਰ ਰੂਪ ਕੀਰਤਨ ਬਿਸਰਾਮ। ਮਿੱਤਰ ਸੱਤਰ ਜਾ ਕੇ ਇਕ ਸਮਾਨੇ, ਪ੍ਰਭ ਆਪਣੇ ਬਿਨ ਅਵਰ ਨਾ ਜਾਣੇ। ਕੋਟ ਕੋਟ ਅਗ ਕੱਟਣ ਹਾਰਾ, ਦੁਖ ਦੂਰ ਕਰਨ ਜੀ ਕੇ ਦਾਤਾਰਾ। ਸੂਰ ਬੀਰ ਬਜਨ ਕੇ ਬਲੀ, ਕੌਲਾ ਬਪਰੀ ਸੰਤੀ ਛਲੀ। ਤਾਕਾ ਸੰਗ ਬਾਛੇ ਸੁਰਦੇਵ, ਅਮੋਘ ਦਰਸ ਸਬਲ ਜਾ ਕੀ ਸੇਵ। ਕਰ ਜੋੜ ਨਾਨਕ ਕਰੇ ਅਰਦਾਸ, ਹੋਏ ਸੰਤੇ ਟਹਿਲ ਦੀਜੇ ਗੁਣਤਾਸ। ਆਸਾ ਮਹੱਲਾ ਪੰਜਵਾਂ, ਸਗਲ ਸੂਖ ਜਗ ਏਕੇ ਨਾਮ, ਸਗਲ ਧਰਮ ਹਰ ਕੇ ਗੁਣਗਾਮ। ਮਹਾਂ ਪਵਿੱਤਰ ਸਾਧਕਾ ਸੰਗ, ਜਿਸ ਭੇੜਤ ਲਾਗੇ ਪ੍ਰਵਰੰਗ। ਗੁਰ ਪ੍ਰਸਾਦ ਹੋਏ ਆਨੰਦ ਪਾਵੇ, ਜੇ ਸਿਮਰਤ ਮਨ ਹੋਏ ਪਰਗਾਸਾ। ਤਾ ਕੀ ਗਤਮਿਤ ਕਹਿਣ ਨਾ ਜਾਵੇ, ਰਹਾਉ ਵਰਤਨੇਮ ਮਜਨ ਤਿਸ ਪੂਜਾ। ਵੇਦ ਪੁਰਾਣ ਤਿਨ ਸਿਮਰਤ ਸੁਨੀਜਾ, ਮਹਾਪੁਨੀਤ ਜਾ ਕਾ ਨਿਰਮਲ ਥਾਨ। ਸਾਧ ਸੰਗਤ ਜਾ ਕੇ ਹਰ ਹਰ ਨਾਮ, ਪ੍ਰਟਿਓ ਜੋਜਨ ਸਗਲੇ ਪਵਨ। ਪਦ ਪੁਨੀਤ ਤਾ ਕੀ ਪਗਰੇਨ, ਜਾ ਕੋ ਪੇਟਿਓ ਹਰ ਹਰ ਰਾਏ। ਤਾ ਕੀ ਗਤਮਿਤ ਕਥਨ ਨਾ ਜਾਏ, ਆੜ ਪੈਰ ਕਰ ਜੋੜ ਤਿਹਾਵੋ, ਹੁਣ ਸਾਧਾਂ ਕਾ ਦਰਸ਼ਨ ਪਾਵੋ। ਮੋਏ ਗਰੀਬ ਕੋ ਲਿਹੋ ਰਲਾਏ, ਨਾਨਕ ਆਏ ਪੈ ਸਰਣਾਏ। ਆਸਾ ਮਹੱਲਾ ਪੰਜਵਾਂ, ਆੜ ਪੈਰ ਉਦ ਕਿਸ ਨਾਨੀ, ਸਦੀ ਭੋਗ ਲਗਾਏ ਸੋ ਗਿਆਨੀ। ਬਿਰਥਾ ਕਾਹੂ ਛੋਡੇ ਨਾਹੀ,

ਪੂਰਾਰੀ ਸਗੁਰ ਪੂਰੇ ਸਾਜ ਕਹਿਆ ਨਾਮ ਤੇਰੇ ਕੀ ਮੁਕਤੇ ਬੀਤੀ ਜਮ ਕਾ ਮਾਰਗ ਦੂਰ ਰਹਿਆ ਰਹਾਉ ਜੇ ਲਾਲਚ ਜਾਗਤੀ ਘਾਟ ਦੂਰ ਰਹੀ ਉਹ ਜਮ ਤੇ ਬਾਟ ਜੇ ਆਪਟੇ ਬਹੁਤ ਕਨਸਾਥ ਪਾਰ ਬ੍ਰਹਮ ਕੇ ਸੰਗੀ ਸਾਧ ਚਿੱਤਰ ਗੁਪਤ ਸਭ ਲਿਖਤੇ ਲੇਖਾ ਭਗਤ ਜਿਨਾ ਕੋ ਦਿਸ਼ਟ ਨਾ ਪੇਖਾ ਕਹੋ ਨਾਨਕ ਜਿਸ ਸਤਿਗੁਰ ਪੂਰਾ ਵਾਜੇ ਤਾਕੇ ਅਣਗਦ ਤੂਰਾ ਆਸਾ ਮਹੱਲਾ ਪੰਜਵਾਂ ਦੋਪਦਾ ਇੱਕ ਸਾਧੂ ਸੰਗ ਸਿਖਾਇਓ ਨਾਮ ਸਰਬ ਮਨੋਰਥ ਪੂਰਨ ਕਾਮ ਬੁਝਗੀ ਤਿਸ਼ਨਾ ਹਰ ਜਸੇ ਅਗਾਨੇ ਜਪ ਜਪ ਜੀਵਾਂ ਸਾਰਗ ਪਾਨੇ ਕਰਨ ਕਰਾਮਣ ਸਰਨ ਪਰਿਆ ਗੁਰ ਪ੍ਰਸਾਦ ਸਹਿਜ ਕਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ ਰਹਾਉ ਲਾਲ ਜਵੇਰ ਪਰੇ ਭੰਡਾਰ ਟੋਟ ਨ ਆਵੇ ਜਪ ਨਿਰੰਕਾਰ ਅੰਮ੍ਰਿਤ ਸ਼ਬਦ ਪੀਵੇ ਜਨ ਕੋਏ ਨਾਨਕ ਤਾ ਕੀ ਪਰਮ ਗਤ ਹੋਏ ਆਸਾ ਕਰ ਸਤਵਾਂ ਮਹੱਲਾ ਪੰਜਵਾਂ ਹਰ ਕਾ ਨਾਮ ਹਿਰਦੇ ਨਿਰਥਿਆਈ ਸੰਗੀ ਸਾਥੀ ਸਗਲ ਤਰਾਈ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ ਰਹਾਉ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਆਸਾ ਮਹੱਲਾ ਪੰਜਵਾਂ ਸਾਧੂ ਸੰਗਤ ਤਰਿਆ ਸੰਸਾਰ ਹਰ ਕਾ ਨਾਮ ਮਨੇ ਆਧਾਰ ਚਰਨ ਕਮਲ ਗੁਰਦੇਵ ਪਿਆਰੇ ਪੂਜੇ ਸੰਤ ਹਰ ਪ੍ਰੀਤ ਪਿਆਰੇ ਰਹਾਉ ਜਾ ਕੇ ਮਸਤਕ ਲਿਖਿਆ ਭਾਗ ਕਹੋ ਨਾਨਕ ਤਾਕਾ ਫਿਰ ਸੁਹਾਗ ਆਸਾ ਮਹੱਲਾ ਪੰਜਵਾਂ ਮਿੱਠੀ ਆਗਿਆ ਫਿਰ ਕੀ ਲਾਗੀ ਸੌਂਕਣ ਕਰ ਕੀ ਕੰਤ ਤਿਆਗੀ ਪ੍ਰੇ ਸੁਹਾਗਨ ਸੀਗਾਰ ਕਰੀ ਮਨ ਮੇਰੇ ਕੀ ਤਪਤ ਹਰੀ ਪਲੋ ਪਯੋ ਪ੍ਰੇ ਕਹਿਆ ਮਾਨਿਆ ਸੂਗ ਸਹਿਜ ਇਸ ਕਰ ਕਾ ਜਾਣਿਆ ਰਹਾਉ ਹੋ ਬੰਦੀ ਪ੍ਰੇ ਖਿਜਮਤਦਾਰ ਉਹ ਅਵਨਾਸੀ ਅਗਮੇ ਪਾਰ ਲੇ ਪੱਖ ਪ੍ਰੇ ਚਿਲੋ ਪਾਏ ਭਾਗ ਗਏ ਪੰਜ ਦੂਤ ਲਾਵੇ ਨਾਮੇ ਕੋਲ ਨਾ ਸੋਭਾਵੰਤ ਕਿਆ ਜਾਨਾ ਕਿਉਂ ਪਾਨੀ ਕੰਤ ਹੋਏ ਅਨਾਥ ਗਰੀਬ ਨਿਮਾਨੀ ਕੰਤ ਪਕਰ ਹਮ ਕੀ ਨੀਰਾਨੀ ਜਮ ਪ੍ਰੀਤਮ ਸਾਜਨ ਲਾਗਾ ਸੂਗ ਸਹਿਜ ਮੇਰਾ ਤਨ ਸੋਹਾਗਾ ਕਹੋ ਨਾਨਕ

ਨਾਨਕ ਮੰਗੈ ਹਰ ਤਨ ਰਾਸ। ਆਸਾ ਮਹੱਲਾ ਪੰਜਵਾਂ, ਪ੍ਰਥਮੈ ਮਿਟਿਆ ਤਨ ਕਾ ਦੂਖ, ਮਨ ਸਗਲ ਕੋ ਹੋਆ ਸੂਖ। ਕਰ ਕਿਰਪਾ ਗੁਰ ਦੀਨੋ ਨਾਉ, ਬਲ ਬਲ ਤਿਸ ਸਤਿਗੁਰ ਕਉ ਜਾਉ। ਗੁਰ ਪੂਰਾ ਪਾਇਓ ਮੇਰੇ ਭਾਈ, ਰੋਗ ਸੋਕ ਸਭ ਦੁਖ ਬਿਨਾਸੇ, ਸਤਿਗੁਰ ਕੀ ਸਰਣਾਈ ਰਹਾਉ। ਗੁਰ ਕੇ ਚਰਨ ਫਿਰ ਦੇ ਵਸਾਏ, ਮਨ ਚਿੰਤਤ ਸਗਲੇ ਫਲ ਪਾਏ, ਅਗਨ ਬੂਈ ਸਭ ਹੋਈ।

ਓੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ ਜੀਉ ਪਿੰਡ ਸਭ ਕਿਸਦ ਸਭ ਕਿਛ ਹੈ ਤੇਰਾ ਮਾਣ ਨਿਮਾਣੇ ਤੂੰ ਤਣੀ ਤੇਰਾ ਪਰਵਾਸਾ ਬਿਨ ਸੱਚੇ ਅਨਟੇਕ ਹੈ ਸੋ ਜਾਣੋ ਕਾਚਾ ਰਹਾਉ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨ ਪਾਏ ਜਿਸ ਗੁਰਪੂਰਾ ਪੇੜ ਸੀ ਸੋ ਚੱਲੇ ਰਜਾਏ ਚਿਤਰਾਈ ਸਿਆਣਪਾਂ ਕਿਤੇ ਕਾਮ ਨ ਆਈ ਹੈ ਤੁਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈਏ ਜੇ ਲਖ ਕਰਮ ਕਮਾਈਏ ਈ ਪਵੇ ਨਾ ਬੰਧਾ ਜਨ ਨਾਨਕ ਕੀਤਾ ਨਾਮ ਧਾਰ ਹੋਰ ਛੋਡਿਆ ਤੰਦਾ ਆਸਾ ਮਹੱਲਾ ਪੰਜਵਾਂ ਸਰ ਸੁਖਾ ਮੈਂ ਪਾਲਿਆ ਹਰ ਜੇਬ ਨਾ ਕੋਈ ਗੁਰ ਤੁੱਠੇ ਤੇ ਪਾਈਏ ਸੱਚ ਸਾਹਿਬ ਸੋਈ ਬਲਿਹਾਰੀ ਗੁਰ ਆਪਣੇ ਸਾਧ ਸਰ ਕੁਰਬਾਨਾ ਨਾਮ ਨਾ ਵਿਸਰੋ ਏਖਣ ਚਸਾ ਕਿਉ ਕੀਜੇ ਦਾਨਾ ਰਹਾਓ ਭਾਗਟ ਸੱਚਾ ਸੋਏ ਹੈ ਜਿਹਰ ਤਨ ਅੰਤਰ ਸੋ ਛੂਟੇ ਮਹਾਂਜਾਲ ਤੇ ਜਿਲ ਗੁਰ ਸ਼ਬਦ ਨਿਰੰਤਰ ਗੁਰ ਕੀ ਮਹਿਮਾ ਕਿਆ ਕਹ ਗੁਰ ਵਿਵੇਕ ਸਤ ਸਰ ਉਹ ਆ ਜੁਗਾ ਦੀ ਜੁਗ ਹੈ ਜੁਗ ਪੂਰਾ ਪਰਮੇਸ਼ਰ ਨਾਮ ਧਿਆਵੋ ਸਤ ਸਦਾ ਹਰ ਹਰ ਮਨ ਰੰਗੇ ਜਿਉ ਪ੍ਰਾਂਤ ਤਨ ਗੁਰੂ ਹੈ ਨਾਨਕ ਕਹਿ ਸੰਗੇ ਆਸਾ ਮਹੱਲਾ ਪੰਜਵਾਂ ਸਾਈ ਅਲਖ ਅਪਾਰ ਭੋਰੀ ਮਨ ਵਸੇ ਦੁਖ ਦਰਦ ਰੋਗ ਮਾਏ ਮੈਂਡਾ ਹਵ ਨਸੇ ਹੋ ਵੰਜਾ ਕੁਰਬਾਨ ਸਾਈ ਆਪਣੇ ਹੋਵੇ ਅੰਧਕਣਾ ਮਨ ਤਨ ਜਾਪਣੇ ਰਹਾਉ ਬਿੰਦਕ ਗਾਲ ਸੁਣੀ ਸੱਚੇ ਤਿਸ ਤਣੀ ਸੁਖੀ ਹੂੰ ਸੁਖ ਪਾਏ ਮਾਏ ਨਾ ਕੀਮ ਗਣੀ ਨੈਣ ਪਸੰਦੋ ਸੋਏ ਟੇਖ ਮੁਸਤਾਕ ਭਈ ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਏ ਲਈ ਬੇਕ ਤੇਵ ਸੰਸਾਰ ਹੱਬਾ ਹੂੰ ਬਹਾਰਾ ਨਾਨਕ ਕਾ ਪਾਤਸ਼ਾਹ ਦਿਸੇ ਜਹਾਰਾ ਆਸਾ ਮਹੱਲਾ ਪੰਜਵਾਂ ਲਾਗ ਭਗਤ ਆਰਾਧ ਜਬ ਤੇ ਪੀਓ ਪੀਓ ਕਵਨ ਜੂਤ ਮੇ ਲਾਵੋ ਨਿਰਗੁਣ ਬਖਈ ਜੀਓ ਤੇਰੀ ਟੇ ਗੋਵਿੰਦ ਗੋਪਾਲ ਦਿਆਲ ਪ੍ਰਭ ਤੂੰ ਸਭਨਾ ਕੇ ਨਾਥ ਤੇਰੀ ਸਿਰਟ ਸਭ ਰਹਾਉ ਸਦਾ ਸਹਾਈ ਸੰਤ ਪੇਖੇ ਸਦਾ ਹਜੂਰ ਨਾ ਬਿਹੂਨੜਿਆ ਸੇ ਮਰਨ ਵਿਸੂਰ ਵਿਸੂਰ ਦਾਸ ਦਾਸਤਨ ਪਾਏ ਮਿਟਿਆ ਤਿਨਾ ਗਾਉਣ ਵਿਸਰਿਆ ਜਿਨਾ ਨਾਮ ਤਿਨਾੜਾ ਹਾਲ ਤੌਣ ਜੈਸੇ ਪਸ ਹਰਿਆਓ ਤੈਸਾ ਸੰਸਾਰ ਸਭ ਨਾਨਕ ਬੰਧਨ ਕਾਟ ਮਲਾਵੋ ਆਪ ਪ੍ਰਭ ਆਸਾ ਮਹੱਲਾ ਪੰਜਵਾਂ ਹੱਬੇ ਥੋਕ ਵਿਸਾਰ ਇੱਕੋ ਖਿਆਲ ਕਰ ਝੂਠਾ ਲਾਏ ਗੁਮਾਨ ਮੰਤਨ ਅਰਪ ਧਾਰ ਆੜ ਪੈ ਰਸਾਲ ਆਹੇ ਸਿਰਜਨਹਾਰ ਤੂੰ ਜੀਵਾਂ ਤੇਰੀ ਦਾਤ ਕਿਰਪਾ ਕਰੋ ਮੂੰ ਰਹਾਓ ਤੋਈ ਕੰਮ ਕਮਾਏ ਜਿਤ ਮੁਖ ਉਜਲਾ ਤੋਈ ਲੱਗੇ ਸੱਚ ਜੇ ਤੂੰ ਦੇ ਅਲਾ ਜੋ ਨਾ ਟਹੰਦੋ ਮੂਲ ਸੋ ਕਰ ਰਸ ਕਰ ਇੱਕੋ ਚਿੱਤ ਵਸਾਏ ਕਦੇ ਨਾ ਜਾਏ ਮਰ ਤਿਨਾ ਪਿਆਰਾ ਰਾਮ ਜੋ ਪ੍ਰਾ ਪਾਣਿਆ ਗੁਰ ਪ੍ਰਸਾਦ ਅਕਥ ਨਾਨਕ ਵਖਾਣਿਆ ਆਸਾ ਮਹੱਲਾ ਪੰਜਵਾਂ ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਾ ਖੇਦ ਨ ਜਾਣੋ ਮੂਲ ਸਾਈ ਜਿਹਾ ਮਨ ਤਨ ਹੋਏ ਨਿਹਾਲ ਤੁਮ ਸੰਗ ਪੇਟਿਆ ਸੁਖ ਪਾਇਆ ਜਨ ਪ੍ਰਸਾਦ ਦੁਖ ਸਭ ਮੇਟਿਆ ਰਹਾਓ ਜੇਤੇ ਖੰਡ ਬ੍ਰਹਿਮੰਡ ਉਧਾਰੇ ਤਿਨਖੇ ਜਿਨ ਮਨ ਮੁਠਾ ਆਪ ਪੂਰੇ ਭਗਤ ਸੇ ਜਿਸ ਨੂੰ ਮੰਨੇ ਆਪ ਸੋਈ ਮਾਨੀਏ ਪ੍ਰਗਟ ਪੁਰਖ ਪ੍ਰਵਾਨ ਸਭ ਠਾਈ ਜਾਣੀਏ ਦਿਨ ਸਰੈਨ ਆਰਾਤ ਸੰਭਾਲੇ ਸਾਹਾ ਸਾਹ ਨਾਨਕ ਕੀ ਲੋਚਾ ਪੂਰ ਸੱਚੇ ਪਾਤਸ਼ਾਹ ਆਸਾ ਮਹੱਲਾ ਪੰਜਵਾਂ ਪੂਰ ਰਹਿਆ ਸਰਬਠਾਏ ਹਮਾਰਾ ਖਸਮ ਸੋਏ ਏਕ ਸਹਿਬ ਸਿਰ ਛੱਤ ਦੂਜਾ ਨਾਹੇ ਕੋਏ ਜੋ ਪਾਵੇ ਤਿਉਂ ਰਾਖ ਰੱਖਣ ਹਾਰਿਆ ਤੁਹ ਅਵਰ ਨਾ ਕੋਏ ਨਦਰ ਨਿਹਾਰਿਆ ਰਹਾਉ ਪ੍ਰਦ ਪਾਲੇ ਪ੍ਰਵੇ ਆਪ ਧੜਕੜ ਸਾਰੀਏ ਜਿਸ ਮਨ ਉਠਾ ਆਪ ਤਿਸ ਨਾਮ ਸਾਰੀਏ ਜੋ ਜ ਕਰੇ ਸੋ ਆਪ ਆਪਣ ਪਾਣਿਆ ਭਗਤਾਂ ਕਾ ਸਹਾਈ ਜੁਗ ਜੁਗ ਜਾਣਿਆ ਜਪ ਜਪ ਹਰ ਕਾ ਨਾਮ ਕਦੇ ਨਾ ਚੂਰੀਏ ਨਾਨਕ

ਕਾਜ ਨਾ ਕਿਤੇ ਗਨੋ ਹਰ ਕੀਰਤਨ ਆਧਾਰ ਨਿਚਲ ਇਹੋ ਤਨੋ ਜੇਤੇ ਮਾਇਆ ਰੰਗ ਤੇਤ ਪਛਾਵਿਆ ਸੋ ਕਾ ਨਾਮ ਨਿਧਾਨ ਗੁਰਮੁਖ ਗਾਵਿਆ ਸੱਚਾ ਗੁਣੀ ਨਿਧਾਨ ਤੂੰ ਪ੍ਰਭ ਗੈਰ ਗੰਭੀਰ ਆਸ ਭਰੋਸਾ ਖਸਮ ਕਾ ਨਾਨਕ ਕੇ ਜੀਅਰੇ ਆਸਾ ਮਹੱਲਾ ਪੰਜਵਾਂ ਜੇ ਸਿਮਰਤ ਦੁਖ ਜਾਏ ਸਹਿ ਸੁਖ ਪਾਈਏ ਰਹਿਣ ਦਿਨਸ ਕਰ ਜੋੜ ਹਰ ਘਰ ਧਿਆਈਏ ਨਾਨਕ ਕਾ ਪ੍ਰਭ ਸੋਏ ਜਿਸ ਕਾ ਸਭ ਕੋਏ ਸਰਬ ਰਹਿਆ ਭਰਪੂਰ ਸੱਚਾ ਸਚ ਸੋਏ ਰਹਾਉ ਅੰਤਰ ਬਾਰ ਸੰਗ ਸਹਾਈ ਗਿਆਨ ਜੋਗ ਕਿਸੇ ਅਰਾਦ ਮਨਾ ਬਿਨਾਸੇ ਸਗਲ ਰੋਗ ਰਾਖਨ ਹਾਰ ਅਪਾਰ ਰਾਖੇ ਅਗਨ ਮਾਘੇ ਸੀਤਲ ਹਰ ਹਰ ਨਾਮ ਸਿਮਰਤ ਤਪਤ ਜਾਏ ਸੂਗ ਸਹਿਜ ਆਨੰਦ ਘਨਾ ਨਾਨਕ ਜਨ ਤੂਰਾ ਕਾਰਜ ਸਗਲੇ ਸਿੱਧ ਭਏ ਭੇਟਿਆ ਗੁਰਪੂਰਾ ਆਸਾ ਮਹੱਲਾ ਪੰਜਵਾ ਗੋਬਿੰਦ ਗੁਣੀ ਨਿਧਾਨ ਗੁਰਮੁਖ ਜਾਣੀਏ ਹੋਏ ਕਿਰਪਾਲ ਦਿਆਲ ਹਰ ਰੰਗ ਮਾਣੀਏ ਆਵੋ ਸੰਤ ਮਿਲਾ ਹਰ ਕਥਾ ਕਹਾਣੀਆਂ ਅਨਦਿਨ ਸਿਮਰੇ ਨਾਮ ਤਜ ਲਾਜ ਲੋਕਾਣੀਆਂ ਹਰਹਾਉ ਜਪ ਜਪ ਜੀਵਾ ਨਾਮ ਹੋਵੇ ਅੰਧ ਕਣਾ ਮਿਥਿਆ ਮੋਹ ਸੰਸਾਰ ਝੂਠਾ ਵਿਸਣਾ ਚਰਨ ਕਮਲ ਸੰਗ ਨੇ ਹੋ ਕਿਨੇ ਵਿਰਲੇ ਲਾਇਆ ਤਨ ਸੁਹਾਵਾ ਮੁਖ ਜਿਨ ਹਰ ਤਿਆਇਆ ਜਨਮ ਮਰਨ ਦੋ ਕਾਲ ਸਿਮਰਤ ਮਿਟ ਜਾਵਈ ਨਾਨਕ ਕਹੇ ਸੁਖ ਸੋਏ ਜੋ ਪ੍ਰਾਪਾਵਈ ਆਸਾ ਮਹੱਲਾ ਪੰਜਵਾਂ ਆਵੋ ਮੀਤ ਇਕੱਤਰ ਹੋਏ ਰਸ ਕਸ ਸਪੁੰਚ ਅੰਮ੍ਰਿਤ ਨਾਮ ਹਰ ਹਰ ਜਪੇ ਮਿਲ ਪਾਪਾ ਮੁੰਚ ਤਤ ਵਿਚਾਰੋ ਸੰਤ ਜਨੋ ਤਾਤੇ ਵਿਘਨ ਨ ਲਾਗੇ ਖੀਨ ਪਏ ਸਭ ਤਸਕਰਾ ਗੁਰਮੁਖ ਜਨ ਜਾਗੇ ਰਹਾਓ ਬੁੱਧ ਗਰੀਬੀ ਖਰਚ ਲਿਹੋ ਹੋਮੇ ਬਿਖ ਜਾ ਰਹੋ ਸਾਚਾ ਹੱਟ ਪੂਰਾ ਸ਼ਬਦ ਵੱਖਰ ਨਾਮ ਵਾਪਾਰੋ ਜੀਓ ਪਿੰਡ ਤਨ ਅਰਪਿਆ ਸੇਈ ਪਤਵੰਤ ਆਪਣੜੇ ਪ੍ਰਾਪਾਣਿਆ ਨਿਦਕੇਲ ਕਰਨ ਤੇ ਦੁਰਮਤ ਮਦ ਜੋ ਪੀਵਤੇ ਬਿਖਲੀ ਪਦ ਕਮਲੀ ਰਾਮ ਰਸਾਣ ਜੋਰਤ ਨਾਨਕ ਸਚ ਅਮਲੀ ਆਸਾ ਮਹੱਲਾ ਪੰਜਵਾਂ ਉਦਮ ਕੀਆ ਕਰਾਇਆ ਆਰੰਭ ਰਚਾਇਆ ਨਾਮ ਜਪੇ ਜਪ ਜੀਵਣਾ ਗੁਰਮੰਤਰ ਦਰੜਾਇਆ ਪਾਏ ਪਰੇ ਸਤਿਗੁਰੂ ਕੈ ਜਿਨ ਪਰਮ ਵਧਾਰਿਆ ਹਰ ਕਿਰਪਾ ਪ੍ਰਵੇ ਆਪਣੀ ਫਿਰ ਸਾਹ ਸਵਾਰਿਆ ਰਹਾਉ ਕਰ ਗਏ ਲੀਨੇ ਆਪਣੇ ਸਚ ਹੁਕਮ ਰਜਾਈ ਜੋ ਪ੍ਰਭ ਦਿੱਤੀ ਦਾਤ ਸਾ ਪੂਰਨ ਵਡਿਆਈ ਸਦਾ ਸਦਾ ਗੁਣ ਗਾਈ ਹੈ ਜਪ ਨਾਮ ਮੁਰਾਰੀ ਨੇਬ ਨਭਾਇਓ ਸਤਿਗੁਰੂ ਪ੍ਰਭ ਕਿਰਪਾ ਤਾਰੀ ਨਾਮ ਤਨ ਗੁਣ ਗਾਓ ਲਾਭ ਪੂਰੇ ਗੁਰ ਦਿੱਤਾ ਵਣਜਾਰੇ ਸੰਤ ਨਾਨਕਾ ਪ੍ਰਸਾਉ ਅਮਿਤਾ ਆਸਾ ਮਹੱਲਾ ਪੰਜਵਾਂ ਜਾ ਕਾ ਠਾਕੁਰ ਤੁਹੀ ਪ੍ਰਭ ਤਾਕੇ ਵਡਭਾਗਾ ਹੋ ਸੁਹੇਲਾ ਸਸੁਹੀ ਸਪ੍ਰਮ ਪੋ ਭਾਗਾ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ ਤਰਨ ਕਰਾਮਨ ਸਗਲ ਵਿਦ ਸੋ ਸਤਿਗੁਰੂ ਹਮਾਰਾ ਰਹਾਉ ਦੂਜਾ ਨਾਹੀ ਔਰ ਕੋ ਤਾਕਾ ਪੋ ਕਰੀਏ ਗੁਰ ਸੇਵਾ ਮਹਿਲ ਪਾਈਏ ਜਗਦ ਉੱਤਰ ਤਰੀਏ ਦਿੱਟ ਤੇਰੀ ਸੁਖ ਪਾਈਏ ਮਨ ਮਾਏ ਨਿਧਾਨਾ ਜਾ ਕੋ ਤੁਮ ਕਿਰਪਾਲ ਭਏ ਸੇਵਕ ਸੇ ਪਰਵਾਨਾ ਅੰਮ੍ਰਿਤ ਰਸ ਹਰ ਕੀਰਤਨੋ ਹੋ ਵਿਰਲਾ ਪੀਵੇ ਵਜੋ ਨਾਨਕ ਮਿਲੇ ਏਕ ਨਾਮ ਰਿਦ ਜਪ ਜਪ ਜੀਵੇ ਆਸਾ ਮਹੱਲਾ ਪੰਜਵਾਂ ਜਾ ਪ੍ਰਭ ਕੀ ਹੋ ਚੇਰਲੀ ਸੋ ਸਭ ਤੇ ਉੱਚਾ ਸਭ ਕੁਝ ਤਾਕਾ ਕਾਂਢੀਏ ਥੋੜਾ ਅਰਮ ਉੱਚਾ ਜੀ ਪ੍ਰਾਨ ਮੇਰਾ ਤਨੋ ਸਾਹਿਬ ਕੀ ਮਨੀਆਂ ਨਾਮ ਜਿਸੇ ਕੇ ਉਜਲੀ ਤੇ ਦਾਸੀ ਗਨੀਆਂ ਰਹਾਓ ਵੇ ਪ੍ਰਭ ਆਨੰਦਮੈ ਨਵ ਮਾਨਕ ਹੀਰਾ ਰੱਜੀ ਧਾਈ ਸਦਾ ਸੁਖ ਜਾਕਾ ਤੂੰ ਮੀਰਾ ਸਖੀ ਸਹੇਰੀ ਸੰਗ ਕੀ ਸੁਮਤ ਦਿਰੜਾਓ ਸੇਵੋ ਸਾਧੂ ਪਾਓ ਕਰ ਤਉ ਨਿਧਰ ਪਾਓ ਸਗਲੀ ਦਾਸੀ ਠਾਕੁਰ ਸਭ ਕਹਿਤੀ ਮੇਰਾ ਜਿਸੇ ਸਿਗਾਰੇ ਨਾਨਕਾ ਕਿਸ ਸੁਖੇ ਬਸੇਰਾ ਆਸਾ ਮਹੱਲਾ ਪੰਜਵਾਂ ਸੰਤਾਂ ਕੀ ਹੋਏ ਦਾਸਰੀ ਇਹ ਉਚਾਰਾ ਸਿਖਰੀ ਸਗਲ ਗੁਣਾ ਗੁਣ ਉਤਮੋ ਪਰਤਾ ਦੂਰ ਨਾ ਪੇਖਰੀ ਇਹ ਮਨ ਸੁੰਦਰ ਆਪਣਾ ਹਰ ਨਾਮ ਜੀਠੇ ਰੰਗਰੀ ਤਿਆਗ ਸਿਆਣ ਬਚਾਤਰੀ ਤੂੰ ਜਾਣ ਪਾਲੇ ਸੰਗਰੀ ਰਹਾਓ ਪਰਤਾ ਕੈ ਸੋ ਮਾਨੀਏ ਤੋ ਸੀਗਾਰ ਬਣਾਏਰੀ ਦੂਜਾ ਪਾਓ ਵਸਾਰੀਏ ਕਿਉ ਤੰਬੋਲਾ ਖਾਏਰੀ ਗੁਰ ਕਾ ਸਭ ਕਰ ਦੀਪਕੋ ਇਹ ਸਦਕੀ ਸੇਜ ਵਿਛਾਏਰੀ ਆੜ ਪੈਰ ਕਰ ਜੋੜ ਰਹੋ ਹੋ ਫੇਟੇ ਹਰ ਰਾਏਰੀ ਤੇਸੀ ਚੱਜ ਸੀਗਾਰ ਸਭ ਸਾਈ ਰੂਪ ਅਪਾਰਰੀ ਸਾਈ ਸੁਹਾਗਣ ਨਾਨਕਾ

ਪੰਜਵਾਂ ਜਿਸ ਨੂੰ ਤੂੰ ਅਸਥਿਰ ਕਰ ਮਾਨੈ ਤੇ ਪਾਹੁਣ ਦੋ ਦਾਹਾ ਪੁੱਤਰ ਕਲੱਤਰ ਅਗਰੇ ਸਗਲ ਸਮਗਰੀ ਸਾ ਮਿਥਿਆ ਅਸਨਾਹਾ ਰੇ ਮਨ ਕਿਆ ਕਰੇ ਹੈ ਹਾ ਹਾ ਡਿਟ ਦਿਖ ਜੈਸੇ ਹਰ ਚੰਦੌਰੀ ਇਕ ਰਾਂ ਭਜਨ ਲੈ ਲਾਹਾ ਰਹਾਓ ਜੈਸੇ ਬਸਤਰ ਦੇ ਓਢਾਨੇ ਦਿਨ ਦੋ ਚਾਰ ਪੁਰਾਹਾ ਪੀਤ ਉਪਰੇ ਕੇਤਕ ਤਾਈ ਹੈ ਅੰਤ ਕੋਰ ਕੋ ਆਹਾ ਜੈਸੇ ਅੰਬ ਕੁੰਡ ਕਰ ਰਾਖਿਓ ਪਰਤ ਸਿੰਧ ਗਲ ਜਾਹਾ ਆਵਗ ਆਗਿਆ ਪਾਰ ਬ੍ਰਹਮ ਕੀ ਉਠ ਜਾਸੀ ਮੋਹਤ ਚ ਸਾਹਾ ਰੇ ਮਨ ਲੇਖੇ ਚਾਲੇ ਲੇਖੇ ਬੈਸੇ ਲੇਖੇ ਲੈਂਦਾ ਸਾਹਾ ਸਦਾ ਕੀਰਤ ਕਰ ਨਾਨਕ ਹਰ ਕੀ ਉਭਰੇ ਸਤਿਗੁਰ ਚਰਨ ਉਟਾਹਾ ਆਸਾ ਮਹੱਲਾ ਪੰਜਵਾਂ ਅਬੁੱਟ ਬਾਤੇ ਪਈ ਸਿਧਰੀ ਦੂਤ ਦੁੱਟ ਸਜਨਈ ਅੰਧਕਾਰ ਮੈਂ ਰਤਨ ਪ੍ਰਗਾਸਿਓ ਮਲੀਨ ਬੁੱਧ ਖਸ਼ਨਈ ਜੋ ਕਿਰਪਾ ਗੋਬਿੰਦ ਭਈ ਸੁਖ ਸੰਪਤ ਹਰ ਨਾ ਫਲ ਪਾਏ ਸਤਿਗੁਰ ਮਿਲਈ ਹਰਹਾਓ ਹੋਏ ਕਿਰਪਨ ਕੋ ਕੋਈ ਨ ਜਾਣਤ ਸਗਲ ਪਵਨ ਪ੍ਰਗਟਈ ਸੰਗ ਬੈਠਨੋ ਕਈ ਨ ਪਾਵਤ ਹੁਣ ਸਗਲ ਚਰਨ ਸੇਵਈ ਆੜ ਆੜ ਕੋ ਫਿਰਤ ਟੂੰਡਤੇ ਮਨ ਸਗਲ ਕਿਸ਼ਨ ਬੁਝ ਗਈ ਏਕ ਬੋਲ ਵੀ ਖਪਤੋ ਨਾਹੀ ਸਾਧ ਸੰਗਤ ਸੀਤ ਲਈ ਏਕ ਜੀ ਗੁਣ ਕਮਲ ਵਖਾਨੇ ਆਗਮ ਅਗਮ ਅਗਮਈ ਦਾਸ ਦਾਸ ਦਾਸ ਕੋ ਕਰੀਓ ਜਨ ਨਾਨਕ ਹਰ ਸਰਣਈ ਆਸਾ ਮਹੱਲਾ ਪੰਜਵਾਂ ਰੇ ਮੂੜੇ ਲਾਹੇ ਕੋ ਤੂੰ ਟੀਲਾ ਟੀਲਾ ਤੋਟੇ ਕੋ ਬੇਗਤਾਇਆ ਸਤ ਵਖਰ ਤੂੰ ਕਿੰਨੇ ਨਾਹੀ ਪਾਪੀ ਬਾਧਾ ਰੇ ਨਾਇਆ ਸਤਿਗੁਰ ਤੇਰੀ ਆਸ ਆਇਆ ਬਦਲ ਪਾਵਨ ਤੇਰੋ ਨਾਮ ਪਾਰ ਬ੍ਰਹਮ ਮੈਂ ਏਹਾ ਓਟਾਇਆ ਹਰਹਾਓ ਗੰਧਨ ਵਹਿਣ ਸੁਣੇ ਉਰਝਾਵੇ ਨਾਮ ਲਏਤ ਅਲਕਾਇਆ ਨਿੰਦ ਚਿੰਦ ਕੋ ਬੋਧ ਉਮਾਇਓ ਬੂਝੀ ਉਲਟਾਇਆ ਪਰ ਤਨ ਪਰਤੀ ਨਿੰਦਾ ਅਖਾਦ ਖਾਏ ਹਰਕਾਇਆ ਸਾਜ ਧਰਮ ਸਿਉ ਰੁਚ ਨਹੀਂ ਆਵੇ ਸਤ ਸੁਨਤ ਸ਼ੋਹਾਇਆ ਦੀਨ ਦਿਆਲ ਕਿਰਪਾਲ ਪ੍ਰਭ ਠਾਕੁਰ ਭਗਤ ਟੇਕ ਹਰਨਾਇਆ ਨਾਨਕ ਆਏ ਸਰਨ ਪ੍ਰਭ ਆਇਓ ਰਾਖ ਲਾਜ ਅਪਨਾਇਆ ਆਸਾ ਮਹੱਲਾ ਪੰਜਵਾਂ ਮਿਥਿਆ ਸੰਗ ਸੰਗ ਲਵਟਾਏ ਮੋਹ ਮਾਇਆ ਕਰ ਬੰਧੇ ਜੈ ਜਾਨੋ ਸੋ ਚੀਤ ਨ ਆਵੇ ਅੰਗ ਬੁੱਧ ਪਏ ਆਂਧੇ ਮਨ ਬੈਰਾਗੀ ਕਿਉਂ ਨਾ ਅਰਾਧੇ ਤਾਜ ਕੋਠਰੀ ਮਾਹੇ ਤੂੰ ਬਸਤਾ ਸੰਗ ਸਗਲ ਦਿਖੇ ਕੀ ਬਿਆਦੇ ਰਖਾਓ ਮੇਰੀ ਮੇਰੀ ਕਰਤ ਦਿਨ ਰਹਿਣ ਦਿਖਾਵੇ ਪਲਖਿਨ ਸ਼ੀਜੇ ਅਰ ਜਾਦੇ ਜੈਸੇ ਮੀਠੇ ਸਾਧ ਲੁਭਾਏ ਝੂਠ ਤਨ ਦੁਰਗਾਦੇ ਕਾਮ ਕ੍ਰੋਧ ਅਰ ਲੋਭ ਮੋਹ ਇਹ ਇੰਦੀ ਰਸਲ ਵਟਾਦੇ ਦੀਪ ਵਾਰੀ ਪੁਖ ਬਿਧਾਤੇ ਬੌਰ ਬੌਰ ਜਨ ਮਾਧੇ ਜੋ ਭਇਓ ਕਿਰਪਾਲ ਦੀਨ ਦੁਖ ਪੰਜਨ ਤੋ ਗੁਰਮਿਲ ਸਭ ਸੁਖ ਲਾਧੇ ਕਹੋ ਨਾਨਕ ਜਿਨ ਰਹਿਣ

ਅਗਾਂ ਗਾਕਰੀ ਗੁਰਸਬ ਦੀ ਪਾਰ ਉਤਰੀਏ ਰੇ। ਖੋਜਤ ਖੋਜਤ ਖੋਜ ਵਿਚਾਰਿਓ ਤਤ ਨਾਨਕ ਕਿਉ ਜਾਨਾ ਰੇ। ਸਿਮਰਤ ਨਾਮ ਨਿਧਾਨ ਨਿਰਮੋਲ ਮਨ ਮਾਨਕ ਪਤੀਆਨਾ ਰੇ। ਆਸਾ ਮਹੱਲਾ ਪੰਜਵਾਂ ਦੋ ਪਦੇ ਗੁਰ ਪ੍ਰਸਾਦ ਮੇਰੇ ਮਨ ਵਸਿਆ। ਜੋ ਮੰਗੋ ਸੋ ਪਾਵੋ ਰੇ। ਨਾਮ ਰੰਗ ਕਿਉ ਮਨ ਤ੍ਰਿਪਤਾਨਾ ਬੋਰ ਨਕਤ ਹੂੰ ਤਾਵੋ ਰੇ। ਹਮਰਾ ਠਾਕੁਰ ਸਭ ਤੇ ਉੱਚਾ ਰਹਿਣ ਦਿਨ ਸੇ ਗਾਵੋ ਰੇ। ਖਿਨ ਮੈਂ ਥਾਪਿਓ ਥਾਪਨ ਹਾਰ ਇਸ ਤੇ ਤੁਝੇ ਡਰਾਵੋ ਰੇ। ਰਹਾਓ ਜਬ ਦੇਖੋ ਪ੍ਰਭ ਆਪਣਾ ਸਵਾਮੀ ਤੋ ਅਵਰੇ ਚੀਤ ਨਾ ਪਾਵੋ ਰੇ। ਨਾਨਕ ਦਾਸ ਪ੍ਰਭ ਆਪ ਪੈ ਰਾਇਆ ਪ੍ਰਮ ਪੋ ਮੇਟ ਲਖਾਵੋ ਰੇ। ਆਸਾ ਮਹੱਲਾ ਪੰਜਵਾਂ ਚਾਰ ਵਰਨ ਚੌਹਾਂ ਕੇ ਮਰਦਨ ਖੜ ਦਰਸ਼ਨ ਕਰ ਤਲੀ ਰੇ। ਸੁੰਦਰ ਸੁਗਰ ਸਰੂਪ ਸਿਆਣੇ ਪੰਚੋ ਹੀ ਮੋਏ ਸ਼ਲੀ ਰੇ। ਜਿਨ ਮਿਰ ਮਾਰੇ ਪੰਚ ਸੂਰ ਵੀਰ ਐਸੋ ਕੌਣ ਬਲੀ ਰੇ। ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਏ ਕਲੀ ਰੇ। ਰਹਾਓ ਵੱਡੀ ਕੌਮ ਪਸ ਭਾਗੇ ਨਾਹੀ ਮੋਹਕਮ ਫੌਜ ਹਠਲੀ ਰੇ। ਕਹੋ ਨਾਨਕ ਤਿਨ ਜਨ ਨਿਰਦਲਿਆ ਸਾਹ ਸੰਗਤ ਕੈ ਚਲੀ ਰੇ। ਆਸਾ ਮਹੱਲਾ ਪੰਜਵਾਂ ਨੀਕੀ ਜੀਕੀ ਹਰ ਕਥਾ ਉਤਮ ਆਣ ਸੁਲ ਰਸ ਪੀਕੀ ਰੇ। ਰਹਾਓ ਬਹੁ ਗੁਣ ਤੁਨ ਮੁਨ ਜਨ ਖਟ ਬੇਤੇ ਅਵਰ ਨਾ ਕਿਛ ਲਾਈ ਕੀ ਰੇ। ਬਿਖਾਰੀ ਨਿਰਾਰੀ ਅਪਾਰੀ ਸਹਿਜਾਰੀ ਸਾਧ ਸੰਗ ਨਾਨਕ ਪੀਕੀ ਰੇ। ਆਸਾ ਮਹੱਲਾ ਪੰਜਵਾਂ ਹਮਾਰੀ ਪਿਆਰੀ ਅੰਮ੍ਰਿਤ ਤਾਰੀ ਗੁਰ ਨਿਮਖ ਨਮਨ ਤੇ ਟਾਰੀ ਰੇ। ਰਹਾਓ ਦਰਸਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਖਿਨ ਰਾਮ ਗੁਰ ਗਮ ਹਰ ਦਮ ਨਹਿ ਜਮ ਹਰ ਕੰਠ ਨਾਨਕ ਉਰ ਹਾਰੀ ਰੇ। ਆਸਾ ਮਹੱਲਾ ਪੰਜਵਾਂ ਨੀਕੀ ਸਾਧ ਸੰਗਾਨੀ ਰਹਾਓ ਪੈਰ ਮੂਰਤ ਪਲ ਗਾਵਤ ਗਾਵਤ ਗੋਵਿੰਦ ਗੋਵਿੰਦ ਵਖਾਨੀ ਚਾਲਤ ਬੈਸਤ ਸੋਵਤ ਹਰ ਜਸ ਮੰਤਨ ਚਰਨ ਖਟਾਨੀ। ਹਉ ਹੋਰੋ ਤੂੰ ਠਾਕੁਰ ਗੌਰੋ ਨਾਨਕ ਸਰਨ ਪਛਾਨੀ। ਰਾਗ ਆਸਾ ਮਹੱਲਾ ਪੰਜਵਾਂ ਕਾਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਿਆਗ ਸਗਲ ਸਿਆਣਪਾਂ ਭਜ ਪਾਰ ਬ੍ਰਹਮ ਨਿਰੰਕਾਰ। ਏਕ ਸਾਚੇ ਨਾਮ ਬਾਜੋ ਸਗਲ ਦੀ ਸਹਿਸਾਰ ਸੋ ਪ੍ਰਭ ਜਾਣੀਏ ਸਤਸੰਗ ਗੁਰ ਪ੍ਰਸਾਦੀ ਬੂਝੀਏ ਏਕ ਹਰ ਕੇ ਰੰਗ। ਰਹਾਓ ਸਰਨ ਸਮਰਥ ਏਕ ਕੇਰੀ ਦੂਜਾ ਨਾ ਗੀਠਾਓ ਮਹਾ ਫੌਜ ਲੰਘੀਏ ਸਦਾ ਹਰ ਗੁਣ ਗਾਓ। ਜਨਮ ਮਰਨ ਵਾਰੀਏ ਦੁਖ ਨਾ ਜੰਪਰ ਹੋਏ ਨਾਮ ਨਿਧਾਨ ਸੋਈ ਪਾਏ ਕਿਰਪਾ ਕਰੇ ਪ੍ਰਸੋਏ। ਏਕ ਟੇਕ ਆਧਾਰ ਏਕੋ ਏਕ ਕਾ ਮਨ ਜੋਰ ਨਾਨਕ ਜਪੀਏ ਮਿਲ ਸਾਧ ਸੰਗਤ ਹਰ ਬਿਨ ਅਵਰ ਨਾ ਹੋਰ। ਆਸਾ ਮਹੱਲਾ ਪੰਜਵਾਂ ਜੀਓ ਮਨ ਤਨ ਪ੍ਰਾਣ ਪ੍ਰਭ ਕੈ ਦੀਏ ਸਭ ਰਸ ਭੋਗ ਦੀਨ ਬੰਧਵ ਜੀ ਦਾਤਾ ਸਰਨ ਰੱਖਣ ਜੋਗ। ਮੇਰੇ ਮਨ ਧਿਆਏ ਹਰ ਹਰ ਨਾਓ ਹਲਤ ਪਲਤ ਸਹਾਏ ਸੰਗੇ ਏਕ ਸਿਉ ਨਿਮਲਾਓ। ਰਹਾਓ ਵੇਦ ਸ਼ਸਤਰ ਜਨ

ਨਾਮ ਦਿਰ ਕਰ ਭਗਤ ਹਰ ਕੀ ਭਲੀ ਪ੍ਰਭ ਕੀ ਸੇਵ ਚਰਨ ਸਰਣ ਦਿਆਲ ਤੇਰੀ ਤੂੰ ਨਿਮਾਣੇ ਮਾਣ ਜੀ ਪ੍ਰਾਣ ਆਧਾਰ ਤੇਰਾ ਨਾਨਕਾ ਪ੍ਰਤਾਣ ਆਸਾ ਮਹੱਲਾ ਪੰਜਵਾਂ ਡੋਲ ਡੋਲ ਮਹਾਂ ਦੁਖ ਪਾਇਆ ਬਿਨਾਂ ਸਾਧੂ ਸੰਗ ਖਾਟ ਲਾਭ ਗੋਬਿੰਦ।

ਕਰਨ ਕਾਰਨ ਸਿਮਰਥ ਸੋ ਪ੍ਰਭ ਜੀ ਦਾਤਾ ਆਪ ਤਿਆਗ ਸਗਲ ਸਿਆਣਪਾਂ ਆੜ ਪੈਰ ਪ੍ਰਭ ਜਾਪ ਮੀਤ ਸਖਾ ਸਹਾਏ ਸੰਗੀ ਊਚ ਅਗਮ ਅਪਾਰ ਚਰਨ ਕਮ ਬਸਾਏ ਹਿਰਦੈ ਜੀ ਕੋ ਆਧਾਰ ਕਰ ਕਿਰਪਾ ਪ੍ਰਭ ਪਾਰ ਬ੍ਰਹਮ ਗੁਣ ਤੇਰਾ ਜਸ ਗਾਓ ਸਰਬ ਸੂਖ ਵੱਡੀ ਵਡਿਆਈ ਜਪ ਜੀਵੈ ਨਾਨਕ ਨਾਓ ਆਸਾ ਮਹੱਲਾ ਪੰਜਵਾਂ ਉਦਮ ਕਰੋ ਕਰਾਵੋ ਠਾਕੁਰ ਪੇਖਤ ਸਾਧੂ ਸੰਗ ਹਰ ਹਰ ਨਾਮ ਚਿਰਾਵੋ ਰੰਗਨ ਆਪੇ ਹੀ ਪ੍ਰਵਰੰਗ ਮਨ ਮੈਂ ਰਾਮ ਨਾਮਾ ਜਾਪ।

ਪਰਮ ਪਉ ਨਸ ਹਰ ਨਾਨਕ ਸਦਾ ਹਜੂਰ ਆਸਾ ਮਹੱਲਾ ਪੰਜਵਾਂ ਆਗਮ ਅਗੋਚਰ ਦਰਸ ਤੇਰਾ ਸੋ ਪਾਏ ਜਿਸ ਮਸਤਕ ਭਾਗ ਆਪ ਕਿਰਪਾਲ ਕਿਰਪਾ ਪ੍ਰਤਾਰੀ ਸਤਿਗੁਰ ਬਖਸਿਆ ਹਰ ਨਾਮ ਕਲਯੁਗ ਉਧਾਰਿਆ ਗੁਰਦੇਵ ਮਾਲਮੂਤ ਮੂੜ ਜੇ ਮੁਗਧ ਹੋਤੇ ਸਭ ਲੱਗੇ ਤੇਰੀ ਸੇਵ ਰਖਾਓ ਤੂੰ ਆਪ ਕਰਤਾ ਸਭ ਸ੍ਰਿਸ਼ਟ ਤਰਤਾ ਸਮੇ ਰਹਿਆ ਸੁਮਾਏ ਧਰਮ ਰਾਜਾ ਬਿਸਮਾਦ ਹੋਆ ਸਭ ਪਈ ਪੈਰੀ ਆਏ ਸਾਜੁਗ ਤ੍ਰੇਤਾ ਦੁਆਪਰ ਪਣੀਏ ਕਲਯੁਗ ਊਤਮੋ ਜੁਗਾ ਮਾਹੇ ਅਹੇ ਕਰ ਕਰੇ ਸੋ ਅਹੇ ਕਰ ਪਾਏ ਕੋਈ ਨਾ ਪਕੜੀਏ ਕਿਸੇ ਥਾਏ ਹਰ ਜੀਓ ਸੋਈ ਕਰੇ

ਇਹ ਬੇਆਦ ਸ਼ੋਰ ਹੈ। ਸੰਤ ਸੰਗ ਨਾਮ ਰੰਗ ਗੁਣ ਗੋਬਿੰਦ ਗਾਵੋ, ਅਨੰਦ ਨੂੰ ਪ੍ਰਤਿਆਓ ਪ੍ਰਮ ਪੀਤ ਜੀਤ ਮਿਟਾਓ, ਨਿਦ ਨਾਮ ਨਾਨਕ ਮੋਰੈ ਆਸਾ ਮਹੱਲਾ ਪੰਜਵਾਂ, ਕਾਮ ਕ੍ਰੋਧ ਲੋਭ ਤਿਆਗ ਮਨ ਸਿਮਰ ਗੋਬਿੰਦ ਨਾਮ, ਹਰ ਭਜਨ ਸਬਲ ਕਾਮ ਹਰਹਾਉ ਤਜ ਮਾਨ ਮੋਹ ਵਿਕਾਰ ਮਿਥਿਆ, ਜਪ ਰਾਮ ਰਾਮ ਰਾਮ ਮਨ ਸੰਤਨਾ ਕੈ ਚਰਨ ਲਾਗ, ਪ੍ਰਭ ਗੋਪਾਲ ਦੀਨ ਦਿਆਲ ਪਤਤ ਪਾਵਨ ਪਾਰ ਬ੍ਰਹਮ, ਹਰ ਚਰਨ ਸਿਮਰ ਜਾਗ ਕਰ ਭਗਤ ਨਾਨਕ ਪੂਰਨ ਭਾਗ, ਆਸਾ ਮਹੱਲਾ ਪੰਜਵਾਂ, ਹਰਕ ਸੋਗ ਬੈਰਾਗ ਆਨੰਦੀ ਖੇਲਰੀ ਦਿਖਾਇਓ ਰਹਾਓ, ਖਿਨਹੂ ਪੈ ਨਿਰਪੈ ਖਿਨਹੂ, ਖਿਨਹੂ ਉੜਤਾਇਓ ਖਿਨਹੂ ਰਸ ਭੋਗਨ ਖਿਨਹੂ, ਖਿਨਹੂ ਤਜਾਇਓ ਖਿਨਹੂ ਜੋਗ ਤਾਬ ਪੂਜਾ, ਖਿਨਹੂ ਪਰਮਾਇਓ ਖਿਨਹੂ ਕਿਰਪਾ ਸਾਧੂ ਸੰਗ, ਨਾਨਕ ਹਰ ਰੰਗ ਲਾਇਓ ਰਾਗ ਆਸਾ ਮਹੱਲਾ ਪੰਜਵਾਂ, ਤਾਰ ਸਤਾਰਵਾਂ ਆਸਾਵਰੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਗੋਬਿੰਦ ਗੋਬਿੰਦ ਕਰ ਹਾਂ, ਹਰ ਹਰ ਮਨ ਪਿਆਰ ਹਾਂ ਗੁਰ ਕਹਿਆ ਸੋ ਚਿਤ ਤਰ ਹਾਂ, ਹਨ ਸਿਉ ਤੋਰ ਫੇਰ ਹਾਂ ਐਸੇ ਲਾਲਨ ਪਾਇਓ ਰੀ ਸਖੀ, ਹਰਹਾਓ ਪੰਕਜ ਮੋ ਸਰ ਹਾਂ ਪਗਨੀ ਚੱਲੇ ਹਰ ਹਾਂ, ਗੈਡਿਓ ਮੂੜ ਨਰ ਹਾਂ ਅਨਨ ਉਪਾਪ ਕਰ ਹਾਂ, ਤੋ ਨਿਕਸੇ ਸਰਨ ਪੈ ਰੀ ਸਖੀ, ਥਿਰ ਥਿਰ ਚਿਤ ਥਿਰ ਹਾਂ ਬਾਨ ਗ੍ਰਿਓ ਸਮਸਰ ਹਾਂ, ਅੰਤਰ ਏਕ ਪਿਰ ਹਾਂ ਬਾਰ ਅਨੇਕ ਤਰ ਹਾਂ, ਰਾਜਨ ਯੋਗ ਕਰ ਹਾਂ ਕਹੋ ਨਾਨਕ ਲੋਕ ਅਲੋਗੀ ਰੀ ਸਖੀ, ਆਸਾਵਰੀ ਮਹੱਲਾ ਪੰਜਵਾਂ, ਮਨਸਾ ਏਕ ਮਾਨ ਹਾਂ ਗੁਰਸਿਓ ਨੇਤ ਧਿਆਨ ਹਾਂ ਗਿਰੜ

ਕਿਸਬਨ ਕਿਉਂ ਸਰੇ ਹਾਂ, ਕੁਰ ਕੋ ਕੁਰਬਾਨ ਜਾਓ ਹਾਂ, ਨਾਨਕ ਜਪੇ ਨਾਓ ਮੇਰੇ ਮਨਾ, ਆ ਸਾਵਰੀ ਮਹੱਲਾ ਪੰਜਵਾਂ, ਕਾਰਨ ਕਰਨ ਤੂੰ ਹਾਂ, ਅਵਰ ਨ ਸੁਜੇ ਮੂੰਹ ਹਾਂ, ਹਰੇ ਸੋ ਹੋਈਏ ਹਾਂ, ਸਹਿ ਸੁਖ ਸੋਈਏ ਹਾਂ, ਧੀਰਜ ਮਨ ਪਏ ਹਾਂ, ਪ੍ਰਭ ਕੇ ਦਰ ਪਏ ਮੇਰੇ ਮਨਾ, ਹਰਹਾਓ ਸਾਧੂ ਸੰਗਮੇ ਹਾਂ, ਪੂਰਨ ਸੰਜਮੇ ਹਾਂ, ਜਬ ਤੇ ਛੁੱਟੇ ਆਪ ਹਾਂ, ਤਬ ਤੇ ਮਿਟੇ ਤਾਪ ਹਾਂ, ਕਿਰਪਾ ਧਾਰੀਆ ਹਾਂ, ਪਤ ਰੱਖ ਬਨਵਾਰੀਆ ਮੇਰੇ ਮਨਾ, ਇਹੋ ਸੁਖ ਜਾਨੀਏ ਹਾਂ, ਹਰ ਕਰੇ ਸੋ ਮਾਨੀਏ ਹਾਂ, ਮੰਦਾ ਨਾਹੇ ਕੋਏ ਹਾਂ, ਸਭ ਕੀ ਰੇਨ ਹੋਏ ਹਾਂ, ਆਪੇ ਜਿਸ ਰੱਖੇ ਹਾਂ, ਹਰ ਅੰਮ੍ਰਿਤ ਸੋ ਚੱਖੇ ਮੇਰੇ ਮਨਾ, ਜਿਸ ਕਾ ਨਾਹੇ ਕੋਏ ਹਾਂ, ਜਿਸ ਕਾ ਪ੍ਰਭੂ ਸੋਏ ਹਾਂ, ਅੰਤਰਗਤ ਬੁੱਝੇ ਹਾਂ, ਸਭ ਕਿਸ ਤੇ ਸੁਝੇ ਹਾਂ, ਪਤਿਤ ਉਧਾਰ ਲਿਓ ਹਾਂ, ਨਾਨਕ ਅਰਦਾਸ ਇਹੋ ਮੇਰੇ ਮਨਾ, ਆ ਸਾਵਰੀ ਮਹੱਲਾ ਪੰਜਵਾਂ, ਇੱਕ ਤੁਕਾ ਓਏ ਪਰਦੇਸੀਆ ਹਾਂ, ਸੁਨਤ ਸੰਦੇਸਿਆ ਹਾਂ, ਰਹਾਓ ਜਾਸ ਰਚ ਰਹੇ ਹਾਂ, ਸਭ ਕੋ ਤਜ ਗਏ ਹਾਂ, ਸੁਪਨਾ ਜੋ ਪਏ ਹਾਂ, ਹਰ ਨਾਮ ਜਿਨ ਲਏ ਹਰ ਤਜ ਅਨ ਲੱਗੇ ਹਾਂ, ਜਨਮੇ ਮਰ ਪੱਗੇ ਹਾਂ, ਹਰ ਹਰ ਜਨ ਲਹੇ ਹਾਂ, ਜੀਵਤ ਸੇ ਰਹੇ ਹਾਂ, ਜਿਸੇ ਕਿਰਪਾਲ ਹੋਏ ਹਾਂ, ਨਾਨਕ ਭਗਤ ਸੋਏ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਰਾਗ ਅਸ ਮਹੱਲਾ ਨਾਵਾਂ, ਬਿਰਥਾ ਕਹੋ ਕੌਣ ਸਿਓ ਮਨ ਕੀ, ਲੋਭ ਗਰਸਿਓ ਦਸੂ ਦਿਸ ਤਾਪਤ, ਆਸਾ ਲੈ ਜੋ ਤਨ ਕੀ ਰਖਾਓ, ਸੋਕੇ ਹੇਤ ਬਹੁ ਦੁਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰੇ ਦੁਆਰ ਸਵਾਨ ਜਿਉ ਡੋਲਤ, ਨੈ ਸੁਧ ਰਾਮ ਭਜਨ ਕੀ, ਮਾਨਸ ਜਨਮ ਅਕਾਰਥ ਕੋਵਤ, ਲਾਜਨ ਲੋਕ ਅਸਨ ਕੀ, ਨਾਨਕ ਹਰ ਜਿਸ ਕਿਉ ਨਹੀਂ ਗਾਵਤ, ਕੁਮਤ ਬੇਨਾਸੇ ਤਨ ਕੀ, ਅਰਾਗ ਅਸ ਮਹੱਲਾ ਪਹਿਲਾ, ਅਸ਼ਟਪਦੀਆਂ ਹਰ ਦੂਜਾ, ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਉੱਤਰ ਅਵਖਟ ਸਰਵਰ ਨਾਵੇ, ਬਕੇ ਨਾ ਬੋਲੇ ਹਰ ਗੁਣ ਗਾਵੇ, ਜਲ ਆਕਾਸੀ ਸੁਨ ਸਮਾਵੇ, ਰਸ ਸਤ ਚੋਰ ਮਾਰਸ ਪਾਵੇ, ਐਸਾ ਗਿਆਨ ਸੁਨੋ ਅਬ ਮੋਰੇ, ਪਰ ਪੁਰ ਤਾਰਿਆ ਸਭ ਠੋਰੇ, ਅਰਹਾਓ ਸਚ ਬ੍ਰਤ ਨੇਮ ਨਾ ਕਾਲ ਸੰਤਾਵੇ, ਸਤਿਗੁਰ ਸ਼ਬਦ ਕ੍ਰੋਧ ਜਲਾਵੇ, ਗਗਨ ਨਿਵਾਸ ਸਮਾਧ ਲਗਾਵੇ, ਪਾਰਸ ਪਰਸ ਪਰਮ ਪਦ ਪਾਵੇ, ਸਚ ਮਨ ਕਾਰਨ ਤਤ ਬੇਲੋਵੇ, ਸੁਭਰ ਸਰਵਰ ਮੈਲਨ ਤੋਵੇ, ਜੈ ਸਿਓ ਰਾਤਾ ਤੈ ਸੋ ਹੋਵੇ, ਆਪੇ ਕਰਤਾ ਕਰੇ ਸੋ ਹੋਵੇ, ਗੁਰ ਹਿਵ ਸੀਤਲ ਅਗਨ ਬੁਝਾਵੇ, ਸੇਵਾ ਸੁਰਤ ਬਿਭੂਤ ਚੜਾਵੇ, ਦਰਸ਼ਨ ਆਪ

ਸੋਤ ਮਿਲਾਵਣ ਹਾਰਾ ਰਸ ਰਸਿਆ ਮਤ ਏਕੈ ਪਾਏ ਤਖਤ ਨਿਵਾਸੀ ਪੰਚ ਸੁਮਾਏ ਕਾਰ ਕੁਮਾਈ ਖਸਮਰ ਜਾਏ ਤਬਗਤ ਨਾਥ ਨਾ ਲਖਿਆ ਜਾਏ ਜਲ ਮੈਂ ਉਪਜੈ ਜਲ ਕੇ ਦੂਰ ਜਲ ਮੈਂ ਜੋਤ ਰਹਿਆ ਭਰਪੂਰ ਕਿਸ ਨੇੜੇ ਕਿਸ ਅੱਖਾਂ ਦੂਰ ਨਿਤ ਗੁਣ ਗਾਵਾਂ ਦੇਖ ਦੂਰ ਅੰਤਰ ਬਾਰ ਅਵਰ ਨਾ ਕੋਏ ਜੋਤ ਪਾਵੇ ਸੋ ਪੁਨ ਹੋਏ ਤੁਣ ਭਰਤਰ ਨਾਨਕ ਕਹੇ ਵਿਚਾਰ ਨਿਰਮਲ ਨਾਮ ਮੇਰਾ ਆਧਾਰ ਆਸਾ ਮਹੱਲਾ ਪਹਿਲਾ ਸਭ ਜਪ ਸਭ ਤਪ ਸਭ ਚਤੁਰਾਈ ਉਜੜ ਪਰਮੇ ਰਾਏ ਨਾ ਪਾਈ ਬਿਨ ਬੂਝੇ ਕੋ ਥਾਏ ਨਾ ਪਾਈ ਨਾ ਬਿਹੂਣੇ ਮਾਥੇ ਸ਼ਾਈ ਸਾਜ ਧੜੀ ਜਗ ਆਏ ਬਿਨਾਸਾ ਛੂਠ ਪ੍ਰਾਣੀ ਗੁਰਮੁਖ ਦਾਸਾ ਅਰਹਾਓ ਜਗ ਮੇ ਵਾਧਾ ਬਹੁਤੀ ਆਸਾ ਗੁਰਮਤੀ ਪਏ ਉਦਾਸ ਅੰਤਰ ਨਾਮ ਕਮਲ ਪ੍ਰਗਸ ਤਿਨ ਕੋ ਨਾਹੀ ਜਮਕੀ ਤ੍ਰਸ ਜਗ ਤ੍ਰੇ ਜਿੱਤ ਕਾਮਣ ਹਿਤਕਾਰੀ ਪੁੱਤਰ ਕਲੱਤਰ ਲਗ ਨਾਮ ਸਾਰੀ ਬਿਰਥਾ ਜਨਮ ਗਵਾਇਆ ਬਾਜੀ ਹਾਰੀ ਸਤਿਗੁਰ ਸੇਵੇ ਕਰਨੀ ਸਾਰੀ ਬਾਹਰੋ ਹੋਮੇ ਕਹੇ ਕਹਾਏ ਅੰਦਰੋਂ ਮੁਕਤ ਲੇਪ ਕਦੇ ਨਾ ਲਾਏ ਮਾਇਆ ਮੋਹ ਗੁਰ ਸ਼ਬਦ ਜਲਾਏ ਨਿਰਮਲ ਨਾਮ ਸਦ ਹਿਰਦੇ ਧਿਆਏ ਤਾਪਤ ਰਾਖੇ ਠਾਕ ਰਖਾਏ ਸਿੱਖ ਸੰਗਤ ਕਰਮ ਮਿਲਾਏ ਗੁਰ ਬਿਨ ਪੂਲੋ ਆਵੇ ਜਾਏ ਨਦਰ ਕਰੇ ਸੰਜੋਗ ਮਿਲਾਏ ਰੂੜ ਕਹੋ ਨ ਕਹੇ ਆ ਜਾਈ ਅਕਥ ਕਥੋ ਨੈ ਕੀਮਤ ਪਾਈ ਸਭ ਦੁਖ ਤੇਰੇ ਸੂਖ ਰਜਾਈ ਸਭ ਦੁਖ ਮਿਟੇ ਸੱਚੇ ਨਾਈ ਕਰ ਬਿਨ ਵਾਜਾ ਪਗ ਬਿਨ ਤਾਲਾ ਜੇ ਸਬਦ ਬੁਝੇ ਤਾਂ ਸੱਚ ਨਿਹਾਲਾ ਅੰਤਰ ਸਾਚ ਸਭੇ ਸੁਖ ਨਾਲਾ ਨਦਰ ਕਰੇ ਰਾਖੇ ਰਖਵਾਲਾ ਤਿਰ ਪਾਵਣ ਸੂਝੇ ਆਪ ਗਵਾਵੇ ਬਾਣੀ ਬੂਝੇ ਸੱਚ ਸਮਾਵੇ ਸਬਦ ਵਿਚਾਰੇ ਏਕ ਲਿਵਤਾਰ ਨਾਨਕ ਤਨ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਲੇਖ ਅਸੰਖ ਲੇਖ ਲਿਖਮਾਨ ਮਨ ਮਾਨੇ ਸੱਚ ਸੁਰਤ ਵਖਾਨ ਕਥਨੀ ਬਦਨੀ ਪੜ ਪੜ ਪਾਰ ਲੇਖ ਅਸੰਖ ਅਲੇਖ ਅਪਾਰ ਐਸਾ ਸਾਚਾ ਤੂੰ ਏਕੋ ਜਾਣ ਜੰਮਣ ਮਰਨ ਹੁਕਮ ਪਛਾਣ ਰਹਾਓ ਮਾਇਆ ਮੋਹੇ ਜਗ ਬਾਧਾ ਜਮਕਾਲ ਬੰਧਾ ਛੂਟੇ ਨਾਮ ਸੰਭਾਲ ਗੁਰਸੁਖ ਦਾਤਾ ਅਵਰ ਨਾ ਪਾਲ ਹਲਤ ਪਲਤ ਨਿਲਗੀ ਤੁਦ ਨਾਲ ਸਦ ਮਰੇ ਤਾਂ ਏਕ ਲਿਵਲਾਏ ਅਚਲ ਚਰੇ ਤਾਂ ਪਰਮ ਚੁਕਾਏ ਜੀਵਨ ਮੁਕਤ ਮਨ ਨਾਮ ਸਾਏ ਗੁਰਮੁਖ ਹੋਏ ਤਾਂ ਸੱਚ ਸੁਮਾਏ ਜਿਨ ਤਰ ਸਾਜੀ ਗਗਨ ਆਕਾਸ ਜਿਨ ਸਭ ਥਾਪੀ ਥਾਪ ਉਥਾਪ ਸਰਬ ਨਿਰੰਤਰ ਆਪੇ ਆਪ ਕਿਸੇ ਨਾ ਪੁੱਛੇ ਬਖਸੇ ਆਪ ਤੂੰ ਪੁਰ ਸਾਗਰ ਮਾਨਕ ਹੀਰ ਤੂੰ ਨਿਰਮਲ ਸੱਜ ਗੁਣੀ ਗਹੀਰ ਸੁਖ ਮਨ ਭੇਟੇ ਗੁਰ ਪੀਰ ਏਕੋ ਸਾਹਿਬ ਏਕ ਵਜ਼ੀਰ ਜਗ ਬੰਦੀ ਮੁਕਤੇ ਹੋ ਮਾਰੀ ਜਗ ਗਿਆਨੀ ਵਿਰਲਾ ਆਚਾਰੀ ਜਗ ਪੰਡਿਤ ਵਿਰਲਾ ਵਿਚਾਰੀ ਬਿਨ ਸਤਿਗੁਰ ਭੇਟੇ ਸਭ ਫਿਰੇ ਅਹੰਕਾਰੀ ਜਗ ਦੁਖੀਆ ਸੁਖੀਆ ਜਨ ਕੋਏ ਜਗ ਰੋਗੀ ਭੋਗੀ ਗੁਣ ਰੋਏ ਜਗ ਉਪਜੈ ਬਿਨ ਸੇ ਪਲ ਖੋਏ ਗੁਰਮੁਖ ਹੋਵੇ ਬੂਝੈ ਸੋਏ ਮੈਂ ਗੋ ਮੋਲ ਭਾਰ ਅਪਾਰ ਅਟਲ ਅਛਲ ਗੁਰਮਤੀ ਧਾਰ ਪਾਏ ਮਿਲੇ ਭਾਵੇ ਪੈਕਾਰ ਨਾਨਕ ਨੀਚ ਕਹੇ ਵਿਚਾਰ ਆਸਾ ਮਹੱਲਾ ਪਹਿਲਾ ਏਕ ਮਰੇ ਪੰਚੇ ਮਿਲ ਰੋਵੇ ਹਉਮੈ ਜਾਏ ਸ਼ਬਦ ਮਲ ਤੋਵੇ ਸਮਝ ਸੂਝ ਸਹਿਜ ਕਰ ਹੋਵੇ ਬਿਨ ਬੂਝੇ ਸਗਲੀ ਪਦ ਖੋਵੇ ਕੌਣ ਮਰੇ ਕੌਣ ਰੋਵੇ ਉਹੀ ਕਰਨ ਕਾਰਨ ਸਭਸੇ ਸਿਰ ਤੋਹੀ ਰਹਾਓ ਮੂਏ ਕਉ ਰੋਵੇ ਦੁਖ ਕੋਏ ਸੋ ਰੋਵੇ ਜਿਸ ਬੇਦਨ ਹੋਏ ਜਿਸ ਬੀਤੀ ਜਾਣੇ ਪ੍ਰਸ ਹੋਏ ਆਪੇ ਕਰਤਾ ਕਰੇ ਸੁਹੋਏ ਜੀਵਿਤ ਮਰਣਾ ਤਾਰੇ ਤਰਣਾ ਜੈ ਜਗਦੀਸ਼ ਪਰਮਗਲ ਸਰਣਾ ਹੋਮਲੇ ਹਾਰੀ ਸਤਿਗੁਰ ਚਰਣਾ ਗੁਰਬੋਹਿਤ ਸ਼ਬਦ ਪੈ ਤਰਣਾ ਨਿਰਪ ਆਪ ਨਿਰੰਤਰ ਜੋਤ ਬਿਨ ਨਾਵੇ

ਕੈਦਾਨ ਬੰਧਨ ਸੌਦਾ ਅਣਵਿਚਾਰੀ ਤਿਰਤ ਨਾਹੀ ਮਾਇਆ ਮੋਹ ਪਸਾਰੀ ਬੰਧਨ ਸਾ ਸੰਕੇ ਤਨ ਜਾਏ ਬਿਨ ਘਰ ਭਗਤ ਨਾ ਪਵਈ ਥਾਏ ਬੰਧਨ ਬੇਦਬਾਦ ਅਹੰਕਾਰ ਬੰਧਨ ਬਿਨ ਸੈ ਮੋਹ ਵਿਕਾਰ ਨਾਨਕ ਰਾਮ ਨਾਮ ਸਰਣਾਈ ਸਤਿਗੁਰ ਰਾਖੇ ਬੰਧ ਨਾ ਪਾਈ। ਰਾਗ ਆਸਾ ਮਹੱਲਾ ਪਹਿਲਾ ਅਸ਼ਟਪਦੀਆਂ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਸਿਰ ਸੋਹਨ ਪੱਟੀਆਂ ਮਾਂਗੀ ਪਾਏ ਸੰਧੂਰ ਸਿਰ ਸਿਰ ਕਾਤੀ ਮੁਨੀਅਨ ਗਲਬ ਚ ਆਵੇ ਧੂੜ ਮਹਿਲਾ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਣ ਹਦੂਰ। ਆਦੇਸ਼ ਬਾਬਾ ਆਦੇਸ਼ ਆਦਿ ਪੁਰਖ ਤੇਰਾ ਅੰਤ ਨ ਪਾਇਆ ਤਰ ਕਰ ਦੇਖੇ ਵੇਸ ਰਹਾਓ ਜਦੋਂ ਸੀਆਂ ਵੀ ਆਈਆਂ ਲਾੜੇ ਸੋਹਨ ਪਾਸ ਹੀ ਡੋਲੀ ਚੜ੍ਹ ਆਈਆਂ ਦੰਦ ਖੰਡ ਕੀਤੇ ਰਾਸ ਉਪਰੋਂ ਪਾਣੀ ਵਾਰੀਏ ਚੱਲੇ ਚਿਮਕਣ ਪਾਸ ਇੱਕ ਲੱਖ ਲੈਣ ਬੈਠੀਆਂ ਲੱਖ ਲੈਣ ਖੜੀਆਂ ਗਰੀ ਸ਼ੁਹਾਰੇ ਖਾਂਦੀਆਂ ਮਾਣਨ ਸੇਜੜੀਆਂ ਤਿੰਨ ਗਲ ਸਿਰਕਾਂ ਪਾਈਆਂ ਟੁੱਟਣ ਮੋਤ ਸਰੀਆਂ ਤਨ ਜੋਬਨ ਦੋਏ ਵੈਰੀ ਹੋਏ ਜਿਨੀ ਰੱਖੇ ਰੰਗ ਲਾਏ ਦੂਤਾਂ ਨੂੰ ਫੁਰਮਾਇਆ ਲੈ ਚੱਲੇ ਪਤ ਗਵਾਏ ਜਿਤ ਪਾਵੇ ਦੇ ਵਡਿਆਈ ਜੇ ਪਾਵੇ ਦੇ ਸਜਾਏ ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ ਸਹਾ ਸੁਰਤ ਗਵਾਈਆ ਰੰਗ ਤਮਾਸੇ ਚਾਏ ਬਾਬਰ ਵਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ ਇੱਕ ਨਾ ਵਕਤ ਖਵਾਈਏ ਇੱਕ ਨਾ ਪੂਜਾ ਜਾਏ ਚੌਂਕੇ ਬਿਨ ਹਿੰਦਵਾਣੀਆਂ ਕਿਉਂ ਟਿੱਕੇ ਕੱਢੇ ਨਾਏ ਆਰਾਮ ਨਾ ਕਭੂ ਚੇਤਿਓ ਹੁਣ ਕਹਿਣ ਨਾ ਮਿਲੇ ਖੁਦਾਏ ਇੱਕ ਕਰ ਆਵੇ ਆਪਣੇ ਇੱਕ ਮਿਲ ਮਿਲ ਪੁੱਛੇ ਸੁਖ ਇੱਕ ਨਾ ਇਹੋ ਲਿਖਿਆ ਬਹਿ ਬਹਿ ਰੋਵੇ ਦੁੱਖ ਜੋਤ ਪਾਵੇ ਸੋਥੀਏ ਨਾਨਕ ਕਿਆ ਮਨੁੱਖ। ਆਸਾ ਮਹੱਲਾ ਪਹਿਲਾ ਕਾਂ ਸੋ ਖੇਲ ਤਬੇਲਾ ਕੋੜ ਕਾਂ ਫੇਰੀ ਸਹਿਨਾਈ ਕਾਂ ਸੋ ਤੇਗ ਬੰਦ ਗਾ ਡੇਰੜ ਕਾਂ ਸੋ ਲਾਲ ਕਵਾਈ ਕਾਂ ਸੋ ਆਰਸੀਆ ਮੋ ਬੰਕੇ ਐਥੇ ਦਿਸੇ ਨਾਹੀ ਇਹੋ ਜਗ ਤੇਰਾ ਤੂੰ ਗੋਸਾਈ ਇਹ ਘੜੀ ਮੈਂ ਥਾਪ ਥਾਪੇ ਜਰ ਵੰਡ ਦੇਵੇ ਪਾਈ ਹਰਹਾਓ ਕਾਂ ਸੋ ਕਰ ਦਰ ਮੰਡਪ ਮਹਿਲਾ ਤਾਂ ਸੋ ਬੰਕ ਸਰਾਈ ਤਾਂ ਸੋ ਸੇ ਸੁਖਾਲੀ ਕਾਮਣ ਜਿਸ ਵੇਖ ਨੀਂਦ ਨਾ ਪਾਈ ਕਾਂ ਸੋ ਪਾਨ ਤੰਬੋਲੀ ਹਰਮਾ ਹੋਈ ਆ ਸ਼ਾਈ ਮਾਈ ਇਹ ਜਰ ਕਾਰਨ ਕਣੀ ਵਿਗੁੱਤੀ ਇਹਨ ਜਰ ਕਣੀ ਖੁਆਈ ਪਾਪਾਂ ਬਾਝੋਂ ਹੋਵੇ ਨਾਹੀ ਮੋਇਆ ਸਾਥ ਨਾ ਜਾਈ ਜਿਸ ਨੂੰ ਆਪ ਖੁਆਏ ਕਰਤਾ ਖੁਸ ਲੈ ਚੰਗਿਆਈ ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਤਾਇਆ ਥਾਨ ਮੁਕਾਮ ਜਲੇ ਬਿਜ ਮੰਦਰ ਮੁਛ ਮੁਛ ਕੋਇਰ ਰੁਲਾਇਆ ਕੋਈ ਮੁਗਲ ਨਾ ਹੋਆ ਅੰਧਾ ਕਿਨੇ ਨਾ ਪਰਚਾ ਲਾਇਆ ਮੁਗਲ ਪਠਾਣਾ ਪਈ ਲੜਾਈ ਰਣ ਮੈਂ ਤੇਗ ਵਗਾਈ ਓਨੀ ਤੁਬਕ ਤਾਣ ਚਲਾਈ ਓਨੀ ਹਿਰਤ ਚਿੜਾਈ ਜਿਨਕੀ ਚੀਰੀ ਦਰਗੇ ਪਾਟੀ ਤਿਨਾ ਮਰਣਾ ਪਾਈ ਇਕ ਹਿੰਦਵਾਣੀ ਅਵਰ ਤੁਰਕਾਣੀ ਪਟਿਆਣੀ ਠਕੁਰਾਣੀ ਇਕ ਨਾ ਪੇਰਣ ਸਿਰ ਖੁਰ ਪਾਟੇ ਇਕ ਨਾ ਵਾਸ ਮਸਾਣੀ ਜਿਨਕੇ ਬੰਕੇ ਕਰੀ ਨਾ ਆਇਆ ਤਿਨ ਕਿਉ ਰੈਣ ਵਿਖਾਣੀ ਆਪੇ ਕਰੇ ਕਰਾਏ ਕਰਤਾ ਕਿਸ ਨੂੰ ਆਸ ਸੁਣਾਈਏ ਦੁਖ ਸੁਖ ਤੇਰੇ ਪਾਣੇ ਹੋਵੇ ਕਿਸ ਤੇ ਜਾਏ ਰੂ ਆਈਏ ਹੁਕਮੀ ਹੁਕਮ ਚਲਾਏ ਵਿਗਸੈ ਨਾਨਕ ਲਿਖਿਆ ਪਾਈਏ। ਇਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਕਾਫੀ ਮਹੱਲਾ ਪਹਿਲਾ ਕਰ ਅਠਵਾਂ ਅਸ਼ਟਪਦੀਆਂ ਜੈਸੇ ਗੋਇਲ ਗੋਇਲੀ।

ਨਾ ਹੋਈ, ਪਿੰਡ ਪਵੇ ਜੀਵ ਚਰਸੀ ਜੇ ਜਾਣੇ ਕੋਈ, ਉਹੀ ਉਹੀ ਕਿਆ ਕਰੋ ਹੈ ਹੋਸੀ ਸੋਈ, ਤੁਮ ਰੋਵੋਗੇ ਉਸ ਨੂੰ ਤੁਮ ਕੋ ਕੌਣ ਰੋਈ, ਧੰਦਾ ਪਿੱਟਿਓ ਪਾਈ ਹੋ ਤੁਮ ਕੂੜ ਕਮਾਵੋ, ਉਹ ਨਾ ਸੁਣੀ ਕਥੀ ਤੁਮ ਲੋਕ ਸੁਣਾਵੋ, ਜਿਸ ਤੇ ਸੁੱਤਾ ਨਾਨਕਾ ਜਾਗਾਏ ਸੋਈ, ਜੇ ਕਰ ਬੂਝੇ ਆਪਣਾ ਤਾਂ ਨੀਂਦ ਨਾ ਹੋਈ, ਜੇ ਚਲਦਾ ਲੈ ਚੱਲਿਆ ਕੇਸ਼ ਸੰਪੇ ਨਾਲੇ, ਤਾਂ ਤਨ ਸੰਚੋ ਦੇਖ ਕੇ ਬੂਝੋ ਵਿਚਾਰੇ, ਵੰਜ ਕਰੋ ਮਸੂਦ ਲਹਿਓ

ਤਣੀ ਸਾਚਾ ਮੁਖ ਨਾਮ ਰਹਾਉ ਸਿੱਧਾ ਸੇਵਨ ਸਿੱਧ ਪੀਰ ਮੰਗੇ ਰਿਧ ਸਿੱਧ ਮੈਂ ਇੱਕ ਨਾਮ ਨਾ ਵੀਸਰੇ ਸਾਚੇ ਗੁਰ ਬੁੱਧ ਜੋਗੀ ਪੋਗੀ ਕਾਪੜੀ

ਕੂੜਾ ਲਾਲਚ ਛੋਡੀ ਹੈ ਤੋ ਸਾਚ ਪਛਾਣ ਹੈ ਗੁਰ ਕੈ ਸ਼ਬਦ ਸਮਾਈਏ ਪਰਮਾਰਥ ਜਾਣ ਇਹੋ ਮਨ ਰਾਜਾ ਲੋਭੀ ਲੁਭ ਤੋ ਲੋਭਾਈ ਗੁਰਮੁਖ ਲੋਭ ਨਿਵਾਰੀਏ ਹਰਸ਼ੋ ਬਣ ਆਈ ਕਲਰ ਖੇਤੀ ਬੀਜੀਏ ਕਿਉਂ ਲਾਹਾ ਪਾਵੇ ਮਨਮੁਖ ਸੱਚ ਨਾ ਪੀਜੇ ਕੂੜ ਕੂੜ ਗੜਾਵੇ ਲਾਲਚ ਛੋਡੋ ਅੰਧੇ ਹੋ ਲਾਲਚ ਦੁਖ ਪਾਰੀ ਸਾਚੋ ਸਾਹਿਬ ਮਨ ਵਸ ਹਉਮੈ ਬਿਖਮਾਰੀ ਦੁਬਦਾ ਛੋੜ ਕਵਾਟੜੀ ਮੂਸੋ ਗੇ ਪਾਈ ਅਹਿੰਸ ਨਾਮ ਸਲਾਈਏ ਸਤਿਗੁਰ ਸਰਣਾਈ ਮਨਮੁਖ ਪੱਥਰ ਸੈਲ ਹੈ ਤ੍ਰਿਗ ਜੀਵਨ ਫੀਕਾ ਜਲ ਮੈਂ ਕੇ ਧਾਰਾ ਕੀਏ ਆਪ ਅੰਤਰ ਸੂਕਾ ਹਰ ਕਾ ਨਾਮ ਨਿਧਾਨ ਗਏ ਪੂਰੇ ਗੁਰ ਦੀਆ ਨਾਨਕ ਨਾਮ ਨਾ ਵਿਸਰੇ ਮਤ ਅੰਮ੍ਰਿਤ ਪੀਆ ਆਸਾ ਮਹੱਲਾ ਪਹਿਲਾ ਚੱਲੇ ਚੱਲਣ ਹਾਰ ਵਾਟ ਵਟਾਇਆ ਤੰਦ ਪਿਟੇ ਸੰਸਾਰ ਸੱਚ ਨਾ ਪਾਇਆ ਕਿਆ ਪਵੀਏ ਕਿਆ ਟੂੰਡੀਏ ਗੁਰ ਸ਼ਬਦ ਦਿਖਾਇਆ ਮਮਤਾ ਮੋਹ ਵਿਸਰਜਿਆ ਆਪਣੇ ਘਰ ਆਇਆ ਅਰਹਾਓ ਸੱਚ ਮਿਲੇ ਸਤਿਆਰ ਕੂੜ ਨਾ ਪਾਈਏ ਸੱਚੇ ਸੁੱਚ ਤਲਾਏ ਬੌੜ ਨਾ ਆਈਏ ਮੋਇਆ ਕਹੋ ਕਿਆ ਰੋਬ ਰੋਏ ਨਾ ਜਾਣ ਹੂ ਰੋਬੋ ਸੱਚ ਸਲਾਹੇ ਹੁਕਮ ਪਛਾਣ ਹੂ ਹੁਕਮੀ ਵਜੋ ਲਖਾਏ ਆਇਆ ਜਾਣੀਏ ਲਾਹ ਪੱਲੇ ਪਾਏ ਹੁਕਮ ਸੰਜਾਣੀਏ

ਏ ਗਰਭ ਮੰਜਾਈਏ ਮਨ ਮੁਖੀਆ ਸਿਰ ਮਾਰ ਵਾਦ ਖਪਾਈਏ ਠੱਗ ਮੁੱਠੀ ਕੂੜਿਆਰ ਬੰਨ ਚਲਾਈਏ ਸਾਹਿਬ ਹਿਰਦੇ ਵਸਾਏ ਨਾ ਪਛੋਤਾਵਹੀ ਗੁਣ ਖਾਂ ਬਖਸਨਹਾਰ ਸ਼ਬਦ ਕੁਮਾਵਹੀ ਨਾਨਕ ਮੰਗੇ ਸੱਚ ਗੁਰਮੁਖ ਖਾਲੀਏ ਮੈਂ ਤੁਝ ਬਿਨ ਅਵਰ ਨਾ ਕੋਏ ਨਦਰ ਨਿਹਾਲੀਏ ਆਸਾ ਮਹੱਲਾ ਪਹਿਲਾ ਕਿਆ ਜੰਗਲ ਢੂੰਡੀ ਜਾਏ ਮੈਂ ਕਰ ਬਨ ਹਰੀਆਵਲਾ ਸੱਚ ਟਿਕੇ ਕਰ ਆਏ ਸ਼ਬਦ ਉਤਾਵਲਾ ਜੈ ਦੇਖਾਂ ਤੈ ਸੋਏ ਅਵਰ ਨਾ ਜਾਣੀਏ।

ਸਦਾ ਰਜਾਏ ਅੰਕ ਸਮਾਵਈ ਸੱਚਾ ਸਾਹਿਬ ਮਾਨਵਸ ਵਸਿਆ ਮਨ ਸੋਈ ਆਪੇ ਦੇ ਵਡਿਆਈਆਂ ਦੇ ਤੋਟ ਨਾ ਹੋਈ।

ਪਾਲੇ, ਗੁਰਮੁਖ ਵਸਤ ਪਛਾਣੀਏ ਆਪਣਾ ਕਰ ਫਾਲੇ, ਜੰਮਣ ਮਰਣਾ ਆਖੀਏ ਤਿਨ ਕਰਤੇ ਕੀਆ, ਆਪ ਗਵਾਇਆ ਮਰ ਰਹੇ ਫਿਰ ਮਰਨ ਨਾ ਤੀਆ, ਸਾਈ ਕਾਰ ਕਮਾਵਣੀ ਪੁਰਕੀ ਫੁਰਮਾਈ, ਜੇ ਮਨ ਸਤਿਗੁਰ ਦੇ ਮਿਲੇ ਤਿਨ ਕੀਮਤ ਪਾਈ, ਰਤਨਾ ਪਾਰਖ ਸੋ ਧਣੀ ਤਿਨ ਕੀਮਤ ਪਾਈ, ਨਾਨਕ ਸਾਹਿਬ ਮਨ ਵਸੈ ਸੱਚੀ ਵਡਿਆਈ, ਆਸਾ ਮਹੱਲਾ ਪਹਿਲਾ ਜਿੰਨੀ ਨਾਮ ਸਾਰਿਆ, ਦੂਜੇ ਪਰਮ ਭੁਲਾਈ, ਮੂਲ ਛੋਟ ਡਾਲੀ ਲੱਗੇ ਕਿਆ ਪਾਵੇ ਸ਼ਾਈ, ਬਿਨ ਨਾਵੇ ਕਿਉਂ ਛੂਟੀਏ ਜੇ ਜਾਣੇ ਕੋਈ, ਗੁਰਮੁਖ ਹੋਏ ਤਾਂ ਛੂਟੀਏ ਮਨਮੁਖ ਪਦ ਖੋ।

ਖਾਵੇ ਵਾਟੜੀ ਸੱਚੀ ਭਗਤ ਰੜਾਏ। ਮਨਮੁਖ ਜੇ ਸਮਝ ਆਈ ਹੈ ਪੀ ਉਜੜ ਜਾਏ, ਬਿਨ ਹਰ ਨਾਮ ਨਾ ਛੂਟਤੀ ਮਰ ਨਰਕ ਸਮਾਏ। ਜਨਮ ਮਰੇ ਪਰਮ ਆਈ ਹੈ ਹਰ ਨਾਮ ਨਾ ਲੇਵੈ, ਤਾਂ ਕੀ ਕੀਮਤ ਨਾ ਪਵੇ ਬਿਨ ਗੁਰ ਕੀ ਸੇਵੈ। ਜੇ ਹੀ ਸੇਵ ਕਰਾਈ ਹੈ ਕਰਨੀ ਪੀਸਾਈ, ਆਪ ਕਰੇ ਕਿਸੇ ਆਖੀਏ ਵੇਖੇ ਵਡਿਆਈ। ਗੁਰ ਕੀ ਸੇਵਾ ਸੋ ਕਰੇ ਜਿਸ ਆਪ ਕਰਾਏ, ਨਾਨਕ ਸਿਰ ਦੇ ਛੂਟੀਏ ਦਰਗੇ ਪਦ ਪਾਏ। ਆਸਾ ਮਹੱਲਾ ਪਹਿਲਾ ਰੂੜੂ ਠਾਕੁਰ ਮਾਰੋ ਰੂੜੀ ਗੁਰਬਾਣੀ, ਵੱਡੇ ਭਾਗ ਸਤਿਗੁਰ ਮਿਲੈ ਪਾਈਏ ਪਦ ਨਿਰਬਾਣੀ। ਮੈਂ ਓਲਗੀਆ ਓਲਗੀ ਹਮ ਸ਼ੋਰੂ ਥਾਰੇ, ਜਿਉਂ ਤੂੰ ਰਾਖੇ ਤਿਉ ਰਹਾਂ ਮੁਖ ਨਾਮ ਹਮਾਰੇ। ਰਹਾਓ ਦਰਸ਼ਨ ਕੀ ਪਿਆਸਾ ਘਣੀ, ਭਾਣੇ ਮਨ ਪਾਈਏ ਮੇਰੇ ਠਾਕਰ ਹਾਠ ਵਡਿਆਈਆਂ।

ਗੁਰਮ ਖੋਏ ਨਿਹਾਲੀਏ ਇਉ ਕੀਮਤ ਪਾਈ ਜੀਮਦਿਆਂ ਲਾਹਾ ਮਿਲੇ ਗੁਰ ਕਾਰ ਕਮਾਵੇ ਪੂਰਬ ਹੋਵੇ ਲਿਖਿਆ ਤਾਂ ਸਤਿਗੁਰ ਪਾਵੇ ਮਨਮੁਖ ਤੋਟਾ ਨਿਤ ਹੈ ਭਰਮੇ ਫਰਮਾਏ ਮਨਮੁਖ ਅੰਧ ਨਾ ਚੇਤਈ ਕਿਉਂ ਦਰਸ਼ਨ ਪਾਏ ਤਾਂ ਜਗ ਆਇਆ ਜਾਣੀਏ।

ਪਹਿਲਾ ਕੀਤਾ ਆਖਣ ਆਖੀਏ ਤਾਂ ਕਿ ਅੰਤ ਨ ਜਾਣਾ ਮੈਂ ਧਰਿਆ ਤਰ ਏਕ ਤੂੰ ਮੈਂ ਤਾਣ ਸਤਾਣਾ ਨਾਨਕ ਕੀ ਅਰਦਾਸ ਹੈ ਸਚ ਨਾਮ ਸੁਹੇਲਾ ਆਪ ਗਿਆ ਸੋਝੀ ਪਈ ਗੁਰਸਬ ਦੀ ਮੇਲਾ ਹਰਹਾਓ ਹਉਮੈ ਗਰਭ ਗਵਾਈ ਹੈ।

ਨਾ ਲੱਗ ਗਈ। ਚੱਲ ਹੁਕਮ ਰਜਾਈ, ਹੁਕਮ ਰਜਾਈ ਜੋ ਚੱਲੇ ਸੋ ਪਵੇ ਖਜਾਨੇ। ਖੋਟੇ ਠਵਰ ਨਾ ਪਾਏ ਨੀ ਰਲੇ ਝੂਠਾਨੇ, ਨਿਤ ਨਿਤ ਖਰਾ ਸੰਭਾਲੀਏ ਸੱਚ ਸੌਦਾ ਪਾਈਏ। ਖੋਟੇ ਨਜ਼ਰ ਨਾ ਆਵਨੀ ਲੈ ਅਗਨ ਜਲਾਈਏ, ਜਿੰਨੀ ਆਤਮ ਚੀਨਿਆ ਪਰਮਾਤਮ ਸੋਈ। ਏਕੋ ਅੰਮ੍ਰਿਤ ਬਿਰਖ ਹੈ ਫਲ ਅੰਮ੍ਰਿਤ ਹੋਈ, ਅੰਮ੍ਰਿਤ ਫਲ ਜਿਨੀ ਚਾਖਿਆ ਸੱਚ ਰਹਿ ਅਗਾਈ। ਤਿੰਨਾ ਪਰਮ ਨਾ ਭੇਦ ਹੈ ਹਰ ਰਸਨ ਰਸਾਈ, ਹੁਮ ਸੰਜੋਗੀ ਆਇਆ ਚਲ ਸਦਾ ਰਜਾਈ। ਔਗੁਣ ਆਰੇ ਕਉ ਗੁਣ ਨਾਨਕ ਸੱਚ ਮਿਲੇ ਵਡਾਈ, ਆਸਾ ਮਹੱਲਾ ਪਹਿਲਾ ਮਨ ਰਾਤੋ ਹਰ ਨਾਏ ਸੱਚ ਵਖਾਣਿਆ। ਲੋਕਾਂ ਦਾ ਕਿਆ ਜਾਏ ਜਾਂ ਤੋ ਪਾਣਿਆ, ਜਬ ਲਗ ਜੀਓ ਪ੍ਰਾਣ।

ਰਾਤ ਨਾਮ ਅਮੋਲ ਹੈ ਤੂੰ ਉੱਤਮ ਹੋ ਨੀਚ ਸੇਵਕ ਕਾਂਡੀਆ ਨਾਨਕ ਨਦਰ ਕਰੇ ਹੋ ਮਿਲੇ ਸੱਚ ਵਾਂਡੀਆ ਆਸਾ ਮਹੱਲਾ ਪਹਿਲਾ ਆਮਣ ਜਾਣਾ ਕਿਉ ਰਹੇ ਤੋ ਮੇਲਾ ਹੋਈ ਜਨਮ ਮਰਨ ਕਾ ਦੁਖ ਕਣੋ ਨਿਰਸੇਸਾ ਦੋਈ ਬਿਨ ਨਾਵੇ ਕਿਆ ਜੀਵਨ ਫਿਟ ਤ੍ਰਿਗਚ ਤਰਾਈ ਸਤਿਗੁਰ ਸਾਧ ਨਾ ਸੇਵਿਆ ਹਰ ਭਗਤ ਨਾ ਪਾਈ ਹਰਹਾਉ ਆਮਣ ਜਾਮਣ ਤਉ ਰਹੇ ਪਾਈਏ ਗੁਰਪੂਰਾ ਰਾਮ ਨਾਮ ਤਨ ਰਾਸ ਦੇ ਬਿਨਸੇ ਪ੍ਰਮਕੂਰਾ ਸੰਤ ਜਿਨਾ ਕੋ ਮਿਲ ਰਹੇ ਤਨ ਤਨ ਜਸ ਗਾਏ ਆਦਿ ਪੁਰਖ ਅਪਰੰਪਰਾ ਗੁਰਮੁਖ ਘਰ ਪਾਏ ਨਡੂਏ ਸਾਂਗ ਬਣਾਇਆ।

ਆਪ ਸਭ ਜਗ ਹਾਰੇ ਸੋ ਜਿਣੇ ਗੁਰ ਸ਼ਬਦ ਵਿਚਾਰਾ ਜੋ ਅੰਧਲੇ ਹੱਥ ਟੋਣੀ ਹਰ ਨਾਮ ਹਮਾਰੇ ਰਾਮ ਨਾਮ ਹਰ ਟੇਕ ਹੈ ਨਿਧ ਦੌਤ ਸਵਾਰੇ ਜਿਉ ਤੂੰ ਰਾਖੇ ਤਿਉ ਰਹਾ ਹਰ ਨਾਮ ਅਧਾਰਾ ਅੰਤ ਸਖਾਈ ਪਾਇਆ ਜਨ ਮੁਕਤ ਦੁਆਰਾ ਜਨਮ ਮਰਨ ਦੁਖ ਮਿਟੇ ਜਪ ਨਾਮ ਮੁਰਾਰੇ ਨਾਨਕ ਨਾਮ ਨਾ ਵੀਸਰੈ ਪੂਰਾ ਗੁਰ ਤਾਰੇ ਆਸਾ ਮਹੱਲਾ ਤੀਜਾ ਅਸ਼ਟਪਦੀਆਂ ਕਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ

ਸਾਰਾ ਗੁਰਮੁਖ ਸੂਹ ਉਪਜੈ ਦੁੱਖ ਕਦੇ ਨਾ ਹੋਈ ਗੁਰਮੁਖ ਹੋ ਮੈਂ ਮਾਰੀਏ ਮਨ ਨਿਰਮਲ ਹੋਈ ਸਤਿਗੁਰ ਮਿਲੇ ਆਪ ਗਿਆ ਤਿਰ ਪਵਨ ਸੋਝੀ ਪਾਈ ਨਿਰਮਲ ਜੋਤ ਪਸ ਰਹੀ ਜੋਤੀ ਜੋਤ ਮਿਲਾਈ ਪੂਰੇ ਗੁਰ ਸਮਝਾਇਆ ਮਤ ਉਤਮ ਹੋਈ ਅੰਤਰ ਸੀਤਲ ਸਾਂਤ ਹੋਏ ਨਾਮੇ ਸੁਖ ਹੋਈ ਪੂਰਾ ਸਤਿਗੁਰ ਤਾਂ ਮਿਲੇ ਜਾਂ ਨਦਰ ਕਰੇਈ ਕੇਲਵ ਪਾਪ ਸਭ ਕੱਟੀਏ ਫਿਰ ਦੁੱਖ ਵਿਘਨ ਨਾ ਹੋਈ ਆਪਣੇ ਹੱਥ ਵਡਿਆਈਆਂ ਦੇ ਨਾਮੇ ਲਾਏ ਨਾਨਕ ਨਾਮ ਦਾਨ ਮਨ ਵਸਿਆ ਵਡਿਆਈ ਪਾਏ ਆਸਾ ਮਹੱਲਾ ਤੀਜਾ ਸੁਣ ਮਨ ਮਨ ਵਸਾਏ ਤੂੰ ਆਪੇ ਆਏ ਮਿਲੇ ਮੇਰੇ ਭਾਈ ਅਨਦਨ ਸੱਚੀ ਭਗਤ ਕਰ ਸੱਚੇ ਚਿਤ ਲਾਈ ਏਕੋ ਨਾਮ ਧਿਆਏ ਤੂੰ ਸੁਖ ਪਾਵੇ ਮੇਰੇ ਭਾਈ ਹੋਮੇ ਦੂਜਾ ਦੂਰ ਕਰ

ਭਗਤੀ ਉਹਨਾਂ ਨੂੰ ਬਖਸ਼ੀਨ ਅੰਤਰ ਭੰਡਾਰ ਗਿਆਨੀਆਂ ਨੂੰ ਸਭ ਸੱਚ ਹੈ ਸਭ ਸੋਝੀ ਹੋਈ ਓਏ ਭੁਲਾਏ ਕਿਸੇ ਦੇ ਨਾ ਭੁੱਲਣੀ ਸੱਚ ਜਾਣਨ ਸੋਈ ਤਾਰ ਮੈਂ ਪੰਚ ਵਰਤਦੇ ਪੰਚੇ ਵਿਚਾਰੀ ਨਾਨਕ ਬਿਨ ਸਤਿਗੁਰ ਵਸ ਨਾ ਆਵਨੀ ਨਾਮ ਹੋਮੇ ਮਾਰੀ ਆਸਾ ਮਹੱਲਾ ਤੀਜਾ ਕਰੇ ਅੰਦਰ ਸਭ ਹੱਥ ਹੈ ਬਾਹਰ ਕਿਛ ਨਾਹੀ ਗੁਰਪ੍ਰਸਾਦੀ ਪਾਈਏ ਅੰਤਰ ਕਪਟ ਖੁਲਾਹੀ ਸਤਿਗੁਰ ਤੇ ਹਰ ਪਾਈਏ ਭਾਈ ਅੰਤਰ ਨਾਮ ਨਿਧਾਨ ਹੈ ਪੂਰੇ ਸਤਿਗੁਰ ਦੀ ਆ ਦਿਖਾਈ ਰਹਾਓ ਹਰ ਕਾ ਗਾਹਕ ਹੋਵੇ ਸੋ ਲਏ ਪਾਏ ਰਤਨ ਵਿਚਾਰਾ ਅੰਦਰ ਖੋਲੇ ਦਿਵ ਦਿਸ਼ਟ ਦੇਖੇ ਮੁਕਤ ਭੰਡਾਰਾ ਅੰਦਰ ਮੈਲ ਅਨੇਕ ਹੈ ਜੀਓ ਕਰੇ ਵਸੇਰਾ ਮਨ ਚਿੰਦਿਆ ਫਲ ਪਾਏ ਸੀ ਫਿਰ ਹੋਏ ਨਾ ਫੇਰਾ ਪਾਰਖੀਆਂ ਵਸ ਮਾਲ ਲਈ ਗੁਰਸੋਜੀ ਹੋਈ ਨਾ ਪਦਾਰਥ ਅਮੁੱਲ ਸਾ ਗੁਰਮੁਖ ਪਾਵੇ ਕੋਈ ਬਾਹਰ ਪਾਲੇ ਸੋ ਕਿਆ ਲਹੇ ਵਧ ਕਰੇ ਅੰਦਰ ਪਾਈ ਭਰਮੇ ਪੂਲਾ ਸਭ ਜਗ ਫਿਰੇ ਮਨਮੁਖ ਪਤ ਗਵਾਈ ਤਰ ਦਰ ਛੋਡੇ ਆਪਣਾ ਪਰ ਕਰ ਝੂਠਾ ਜਾਈ ਚੋਰੇ ਵਾਂਗੂ ਪਕੜੀਏ ਬਿਨ ਨਾਵੇ ਚੋਟਾਂ ਖਾਈ ਜਿੰਨੀ ਖਰ ਜਾਤਾ ਆਪਣਾ ਸੇ ਸੁਗੀਏ ਪਾਈ ਅੰਤਰ ਬ੍ਰਹਮ ਪਛਾਣਿਆ ਗੁਰ ਕੀ ਵਡਿਆਈ ਆਪੇ ਦਾਨ ਕਰੇ ਕਿਸੇ ਆਖੀਏ ਆਪੇ ਦੇ ਬੁਝਾਈ ਨਾਨਕ ਨਾਮ ਧਿਆਏ ਤੂੰ ਦਰ ਸੱਚੇ ਸੋਭਾ ਪਾਈ ਆਸਾ ਮਹੱਲਾ ਤੀਜਾ ਆਪੇ ਆਪ ਛਾਣਿਆ ਸਾਧ ਮੀਠਾ ਪਾਈ ਹਰ ਚਾਖੇ ਮੁਕਤ ਪਏ ਜਿੰਨਾ ਸੱਚੋ ਪਾਈ ਹਰ ਜੋ ਨਿਰਮਲ ਨਿਰਮਲਾ ਨਿਰਮਲ ਮਨ ਵਾਸਾ ਗੁਰਮਤੀ ਸਾ ਲਾਈਏ ਵਿਖਿਆ ਮੈਂ ਉਦਾਸਾ ਹਰਹਾਓ ਬਿਨ ਸਬਦੇ ਆਪ ਨ ਜਾਪਈ ਸਭ ਅੰਧੀ ਪਾਈ ਗੁਰਮਤੀ ਕੜ ਚਾਨਣਾ ਨਾਮ ਅੰਤ ਸਖਾਈ ਨਾਮੇ ਹੀ ਨਾਮ ਵਰਤਦੇ ਨਾਮੇ ਵਰਤਾਰਾ ਅੰਤਰ ਨਾਮ ਮੁਖ ਨਾਮ ਹੈ ਨਾਮੇ ਸ਼ਬਦ ਵਿਚਾਰਾ ਨਾਮ ਸੁਣੀਏ ਨਾਮ ਮੰਨੀਏ ਨਾਮੇ ਵਡਿਆਈ ਨਾਮ ਸਲਾਹੇ ਸਦਾ ਸਦਾ ਨਾਮੇ ਮਹਿਲ ਪਾਈ ਨਾਮੇ ਹੀ ਕੜ ਚਾਨਣਾ ਨਾਮੇ ਸੋਭਾ ਪਾਈ ਨਾਮੇ ਹੀ ਸੁਖ ਉਪਜੇ ਨਾਮੇ ਸਰਣਾਈ ਬਿਨ ਨਾਵੇ ਕੋਈ ਨਾ ਮੰਨੀਏ ਮਨਮੁਖ ਪਦ ਗਵਾਈ ਜੰਪੁਰ ਬਾਧੇ ਮਾਰੀਏ ਬਿਰਥਾ ਜਨਮ ਗਵਾਈ ਨਾਮੇ ਕੀ ਸਭ ਸੇਵਾ ਕਰੇ ਗੁਰਮੁਖ ਨਾਮ ਬੁਝਾਈ ਨਾਮੁਹੀ ਨਾਮ ਮੰਨੀਏ ਨਾਮੇ ਵਡਿਆਈ ਜਿਸ ਨੂੰ ਦੇ

ਅਗਨੀ ਮਹਿਲ ਨਾ ਪਾਏਨੀ ਨਾ ਜਾਣਨ ਫਿਰ ਕਾ ਸਵਾਓ। ਇੱਕਾ ਬੋਲੇ ਨਾਨਵੇ ਦੂਜਾ ਭਾਉ ਸਵਾਓ, ਕਿਉ ਮਨੁਆ ਕਿਉ ਕਰ ਵਸ ਆਵੇ। ਗੁਰ ਪ੍ਰਸਾਦੀ ਠਾਕੀਏ ਗਿਆਨ ਮਤੀ ਕਰ ਆਵੇ ਰਖਾਓ। ਸੁਹਾਗਣੀ ਆਪ ਸਵਾਰੀ ਓਨ ਲਾਏ ਪ੍ਰੇਮ ਪਿਆਰ, ਤਗੁਰ ਕੇ ਪਾਣੇ ਚਲਦੀਆਂ ਨਾਮੇ ਸਹਿ ਸੀਗਾਰ। ਸਦਾ ਰਾਵੇ ਫਿਰ ਆਪਣਾ ਸੱਚੀ ਸੇਜ ਸੁਪਾਏ, ਫਿਰ ਕੇ ਪ੍ਰੇਮ ਹੋਈਆ ਮਿਲ ਪ੍ਰੀਤ ਨੂੰ ਸੁਖ ਪਾਏ। ਗਿਆਨ ਅਪਾਰ ਸੀਗਾਰ ਹੈ

ਸਤਿਗੁਰ ਸੇਵਨ ਆਪਣਾ ਸੱਚੇ ਪਾਏ ਪਿਆਰ ਸੁਹਾਗਣੀ ਸੀਗਾਰ ਬਣਾਇਆ ਗੁਣ ਕਾ ਗਲਹਾਰ ਪ੍ਰੇਮ ਪਿਰਮਲ ਤਨ ਲਾਵਣਾ ਅੰਤਰ ਰਤਨ ਵਿਚਾਰ ਭਗਤ ਰਤੇ ਸੇ ਊਤਮਾ ਜਤ ਪਤ ਸਭ ਦੇ ਹੋਏ ਬਿਨ ਨਾਵੇ ਸਭ ਨੀਚ ਜਾਤ ਹੈ ਦਿਸ਼ਟਾ ਕਾ ਕੀੜਾ ਹੋਏ ਹਾਂ ਹੋ ਕਰਦੀ ਸਭ ਫਿਰ ਬਿਨ ਸਭ ਦੇ ਹੋ ਨਾ ਜਾਏ ਨਾਨਕ ਨਾਮ ਰਤੇ ਤਿਨ ਹੋ ਮੈਂ ਗਈ ਸੱਚੇ ਰਹੇ ਸੁਮਾਏ ਆਸਾ ਮੁਹੱਲਾ ਤੀਜਾ ਸੱਚੇ ਰਤੇ ਸੇ ਨਿਰਮਲ ਸਦਾ ਸੱਚੀ ਸੋਏ ਐਥੇ ਕਰ ਕਰ ਜਾਪ ਦੇ ਆਗੇ ਜੁਗ ਜੁਗ ਪ੍ਰਗਟ ਹੋਏ ਇਹ ਮਨ ਰੂੜੇ ਰੰਗਲ ਤੂੰ ਸੱਚਾ ਰੰਗ ਚੜਾਏ ਰੂੜੀ ਬਾਣੀ ਜੇ ਰਪੇ ਨਾ ਇਹੋ ਰੰਗ ਲਏ ਨਾ ਜਾਏ ਹਰਹਾਉ ਹਮ ਨੀਚ ਮੈਲੇ ਅਤ ਅਭਿਮਾਨੀ ਦੂਜੇ ਪਾਏ ਵਿਕਾਰ ਗੁਰ ਪਾਰਸ ਮਿਲੇ ਕੰਚਨ ਹੋਏ ਨਿਰਮਲ ਜੋਤ ਪਾਰ ਬਿਨ ਗੁਰ ਕੋਈ

ਪਾਏ ਜੋਰਤ, ਸਿਵਤੀ ਸਚ ਸੁਮਾਓ, ਪਏ ਬਿਨ ਲਾਗ ਨ ਲੱਗਈ, ਨਾ ਮਨ ਨਿਰਮਲ ਹੋਏ, ਬਿਨ ਪਏ ਕਰਮ ਕਮਾਵਣੇ, ਝੂਠੇ ਠਾਓ ਨ ਕੋਏ, ਜਿਸ ਨੂੰ ਆਪੇ ਰੰਗੇ ਸੋ ਰਪਸੀ, ਸਹ ਸੰਗਤ ਮੇਲਾਏ, ਪੂਰੇ ਗੁਰ ਤੇ ਸਹ ਸੰਗਤ ਉਪਜੇ, ਹੈਜੇ ਸਚ ਸੁਪਾਏ, ਬਿਨ ਸੰਗਤੀ ਸਭ ਐਸੇ ਰਹਿ, ਜੈਸੇ ਪਲ ਢੋਰ, ਜਿਨ ਕੀਤੇ ਤਿਸੇ ਨਾ ਜਾਣਨੀ, ਵਿਨ ਨਾਵੇ ਸਭ ਚੋਰ, ਇਹ ਗੁਣ ਵਿਹਾ ਚੇ ਔਗੁਣ ਵਿਕਣੇ, ਗੁਰ ਕੈ

ਲਾਏ ਨਾਨਕ ਨਾਮੇ ਲਾਏ ਸਵਾਰਿਆਂ ਸਬਦੇ ਲਏ ਮਲਾਏ ਆਸਾ ਮੁਹੱਲਾ ਤੀਜਾ ਸਭ ਨਾਵੇ ਨੂੰ ਲੋਚਦੀ ਜੇ ਕਿਰਪਾ ਕਰੇ ਸੋ ਪਾਏ ਬਿਨ ਨਾਵੇ ਸਭ ਦੁੱਖ ਹੈ ਸੁਖ ਤਿਸ ਜਿਨਮਾ ਨਮਸਾਏ ਤੂੰ ਬੇਅੰਤ ਦਇਆਲ ਹੈ ਤੇਰੀ ਸਰਣਾਈ ਗੁਰ ਪੂਰੇ ਤੇ ਪਾਈਏ ਨਾਮੇ ਵਡਿਆਈ ਹਰਹਾਉ ਅੰਤਰ ਬਾਰ ਏਕ ਹੈ ਬਹੁਬਦ ਸੇ ਟਿਉ ਪਾਈ ਹੁਕਮੇ ਕਾਰ ਕਰਾਏਂਦਾ ਦੂਜਾ ਕਿਸ ਕਹੀਏ ਪਾਈ ਬੁੱਝਣਾ ਅਬੁੱਝਣਾ ਤੁਧ ਕੀ ਇਹ ਤੇਰੀ ਸਿਰਕਾਰ ਇਕ ਨਾ ਬਖਸੇ ਮੇਲ ਲਹਿ ਇਕ ਦਰਗੇ ਮਾਰ ਕੱਢੇ ਕੂੜਿਆਰ ਇਕ ਤੁਰ ਪਵਿੱਤ ਪਾਵਨ ਹੈ ਤੁਧ ਨਾਮੇ ਲਾਏ ਗੁਰਸੇਵਾ ਤੇ ਸੁਭ ਉਪਜੇ ਸੱਚੇ ਸ਼ਬਦ ਬੁਝਾਏ ਇਹ ਕੁਚਲ ਕੁਚੀਲ ਵਿਖਲੀ ਪਤੇ ਨਾ ਉਹ ਆਪ ਖੁਆਏ ਨਾ ਓਰ ਸਿੱਧ ਨਾ ਬੁੱਧ ਹੈ ਨਾ ਸੰਜਮੀ ਫਿਰੇ ਉਤ ਵਤਾਏ ਨਦਰ ਕਰੇ ਜਿਸੇ ਆਪਣੀ ਤਿਸ ਨੂੰ ਭਾਵ ਨਹੀਂ ਲਾਏ ਸਰ ਸੰਤੋਖ ਇਹ ਸੰਜਮੀ ਮਨ ਨਿਰਮਲ ਸ਼ਬਦ ਸੁਣਾਏ ਲੇਖਾ ਪੜ੍ਹਨਾ ਪਹੁੰਚੀਏ ਤਦ ਕਹਿਣੇ ਅੰਤ ਨ ਪਾਏ ਗੁਰ ਤੇ ਕੀਮਤ ਪਾਈਏ ਸਰ ਸ਼ਬਦ ਸੋਝੀ ਪਾਏ ਇਓ ਮਨ ਦੇਹੀ ਸੋਧ ਤੂੰ ਗੁਰ ਸ਼ਬਦ ਵਿਚਾਰ ਨਾਨਕ ਇਹ ਦੇਹੀ ਵਿਚ ਨਾਮ ਨਿਦਾਨ ਹੈ ਪਾਈਏ ਗੁਰ ਕੇ ਖੇਤ ਅਪਾਰ ਆਸਾ ਮੁਹੱਲਾ ਤੀਜਾ ਸੱਚ ਰਤੀਆ ਸੁਹਾਗਣੀ ਜਿਨ੍ਹਾਂ ਗੁਰ ਕੇ ਸ਼ਬਦ ਸੀਗਾਰ ਕਰਗੀ ਸੋ ਕਿਰਪਾਇਆ ਸੱਚੇ ਸ਼ਬਦ ਵਿਚਾਰ ਆਪ ਗੁਣ ਗੁਣੀ ਬਗਸਾਇਆ ਹਰ ਸਿਉਂ ਲਿਵਲਾਈ ਹਰ ਵਰ ਪਾਇਆ ਕਾਮਣੀ ਗੁਰਮੇਲ ਮਿਲਾਈ ਹਰਹਾਉ ਇਕ ਫਿਰ ਹਦੂਰ ਨਾ ਜਾਣਨੀ ਦੂਜੇ ਪਰਮ ਭੁਲਾਏ ਕਿਉਂ ਪਾਏ ਡੋਹਾਗਣੀ ਦੁਖੀ ਰਹਿਣ ਵਿਖਾਏ ਜਿਨ ਕੇ ਮਨ ਸਚ ਵਸਿਆ ਸੱਚੀ ਕਾਰ ਕਮਾਏ ਅਨਦਨ ਸੇਵੇ ਸਹਿਜ ਸਿਉ ਸੱਚੇ ਮਾਏ ਸਮਾਏ ਦੁਹਾਗਣੀ ਪਰਮ ਭੁਲਾਈ ਆ ਕੂੜ ਬੋਲ ਵਿਖ ਖਾਏ ਫਿਰ ਨਾ ਜਾਣਨੇ ਆਪਣਾ ਸੁਝੀ ਸੇ ਦੁਖ ਪਾਗੇ ਸੱਚਾ ਸਾਹਿਬ ਏਕ ਹੈ ਮਤ ਮਨ ਪਰਮ ਭੁਲਾਗੇ ਗੁਰਪੂ ਸੇਵਾ ਕਰੇ ਸੱਚ ਨਿਰਮਲ ਮਨ ਵਸਾਏ ਸੁਹਾਗਣੀ ਸਦਾ ਪਿਰ ਪਾਇਆ ਹਉਮੈ ਆਪ ਗਵਾਏ ਫਿਰ ਸੇਤੀ ਅਨਦਿਨ ਗਏ ਰਹੀ ਸੱਚੀ ਸੇ ਸੁਖ ਪਾਏ ਮੇਰੀ ਮੇਰੀ ਕਰ ਗਏ ਪੱਲੇ ਕਿਛ ਨਾ ਪਾਏ ਮੈਲ ਨਾਈ ਡੋਹਾਗਣੀ ਅੰਤ ਗਈ ਪਛਤਾਏ ਸੋ ਪਰ ਮੇਰਾ ਏਕ ਹੈ ਇਕ ਸਿਉ ਲਿਵਲਾਏ ਨਾਨਕ ਜੇ ਸੁਖ ਲੋੜੇ ਕਾਮਣੀ ਹਰ ਕਾ ਨਾਮ ਮਨ ਵਸਾਏ ਆਸਾ ਮੁਹੱਲਾ ਤੀਜਾ ਅਮਰ ਜਿਨ੍ਹਾਂ ਚ ਖਾਇਓਨ ਆਇਆ ਸਹਿਜ ਸੁਭਾਏ ਸੱਚਾ ਵੇ ਪ੍ਰਭਾਉ ਹੈ ਕਿਸ ਨੂੰ

ਆਓ ਮਨਮੁਖ ਸਦਾ ਦੋਹਾ ਗਿਣੀ ਦਰਖੜੀਆਂ ਬਿਲ ਲਾਗ ਜਿੰਨਾ ਕਿਰਤਾ ਸਵਾਦਨ ਆਇਓ ਜੋ ਤੁਰ ਲਿਖਿਆ ਸੋ ਕਮਾਹੇ ਗੁਰਮੁਖ ਬੀਜੇ ਸੱਚ ਜੰਮੇ ਸੱਚ ਨਾਮ ਵਾਪਾਰ ਜੋ ਇਤ ਲਾਹੇ ਲਾਇਨ ਭਗਤੀ ਦੇ ਭੰਡਾਰ ਗੁਰਮੁਖ ਸਦਾ ਸੁਹਾਗਣੀ

ਆਮ ਤੇ ਆਈ ਹੈ। ਗਿਆਨ ਪ੍ਰਗਟ ਹੋਏ ਇਹ ਮਨ ਮਤ ਜਾਣੇ ਹਰ ਦੂਰ ਹੈ, ਸਦਾ ਵੇਖ ਅਧੂਰ। ਸਦ ਸੁਣਦਾ ਸਦ ਵੇਖਦਾ ਸਬਦ ਰਹਿਆ ਭਰਪੂਰ ਰਹਾਉ। ਗੁਰਮੁਖ ਆਪ ਪਛਾਣਿਆ ਤਿਨੀ ਇੱਕ ਮਨ ਕਿਹਾ, ਸਦਾ ਰਵੇ ਤੇਰੇ ਆਪਣਾ ਸੱਚੇ ਨਾਮ ਸੁਖ ਪਾਇਆ। ਇਹ ਮਨ ਤੇਰਾ ਕੋ ਨਹੀਂ ਤਰ ਵੇਗ ਸ਼ਬਦ ਵਿਚਾਰ, ਹਰ ਸਰਣਾਈ ਪਜ ਪਉ ਪਾਏ ਮੋਹ ਦੁਆਰ। ਸਭ ਸੁਣੀਏ ਸ਼ਬਦ ਬੁਝੀਏ ਸੱਚ ਰਖੇ ਲਿਵ ਲਾਏ, ਸਭ ਦੇਖੋ ਮੈਂ ਮਾਰੀਏ ਸੱਚੇ ਮਹਿਲ ਸੁਖ ਪਾਏ। ਇਸ ਯੁਗ ਮੈਂ ਸੋਭਾ ਨਾਮ ਕੀ ਬਿਨਨਾਵੇ ਸੋਭ ਨਾ ਹੋਏ। ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ, ਜਿੰਨੀ ਨਾਮ ਸਾਰਿਆ ਸੇ ਮੋਏ ਮਰ ਜਾਗੇ। ਹਰ ਜਾਤ ਨ ਆਇਓ ਦਿਸ਼ਟਾ ਮਾਏ ਸੁਮਾਏ, ਇਕ ਆਪੇ ਬਖਸ ਮਲਾਇਨ ਅਨਦਨ ਨਾਮੇ ਲਾਏ। ਸੱਚ ਕੁਮਾਰੇ ਸੱਚ ਰਹੇ ਸੱਚੇ ਸੱਚ ਸੁਮਾਗੇ, ਬਿਨ ਸਬਦੇ ਸੁਣੀਏ ਨਾ ਦੇਖੀਏ ਜਗ ਬੋਲਾ ਅੰਨਾ ਪਰਮਾਏ। ਬਿਨ ਨਾਵੇ ਦੁਖ ਪਾਏ ਸੀ ਨਾ ਮਿਲੇ ਤਿਸੇ ਰਜਾਏ, ਜਿਨ ਬਾਣੀ ਸਿਉ ਚਿਤ ਲਾਇਆ ਸੇਜ ਨਿਰਮਲ ਪ੍ਰਵਾਨ। ਨਾਨਕ ਨਾਮ ਤਿਨਾ ਕਦੇ ਨਾ ਵਿਸਰੇ ਤੇ ਦਰ ਸੱਚੇ ਜਾਣ। ਆਸਾ ਮਹੱਲਾ ਤੀਜਾ ਸਬਦੋ ਹੀ ਭਗਤ ਜਾਪਦੇ, ਜਿਨ ਕੀ ਬਾਣੀ ਸੱਚੀ ਹੋਏ ਵਿੱਚੋਂ ਆਪ ਗਿਆ ਨਉ ਮੰਨਿਆ ਸੱਚ ਮਿਲਾਵਾ ਹੋਏ। ਹਰ ਹਰ ਨਾਮ ਜਨ ਕੀ ਪਤ ਹੋਏ, ਸਬਲ ਤਿਨਾ ਕਾ ਜਨਮ ਹੈ ਤਿਨ ਮਾਨੇ ਸਭ ਕੋਏ। ਰਹਾਉ ਹਉਮੈ ਮੇਰਾ ਜਾਤ ਹੈ ਅਤ ਕ੍ਰੋਧ ਅਭਮਾਨ, ਸਬਦ ਮਰੇ ਤਾਂ ਜਾਤ ਜਾਏ ਜੋਤੀ ਜੋਤ ਮਿਲੇ ਭਗਵਾਨ। ਪੂਰਾ ਸਤਗੁਰ ਭੇਟਿਆ ਸਬਲ ਜਨਮ ਹਮਾਰਾ, ਨਾਮ ਨ ਮੇਰੇ ਦੇ ਪਾਇਆ ਭਰੇ ਅਖੁੱਟ ਭੰਡਾਰਾ। ਆਵੇ ਇਸ ਰਾਸੀ ਕੇਵਾ ਪਾਰੀਏ ਜਿੰਨਾ ਨਾਮ ਪਿਆਰਾ, ਗੁਰਮੁਖ ਹੋਵੇ ਸੋ ਤਨ ਪਾਏ ਤਿਨ ਅੰਤਰ ਸ਼ਬਦ ਵਿਚਾਰਾ। ਭਗਤੀ ਸਾਰ ਨਾ ਜਾਣਨੀ ਮਨਮੁਖ ਅਹੰਕਾਰੀ, ਤੁਰੋ ਆਪ ਖੁਆਇਨ ਜੂਏ ਬਾਜੀ ਹਾਰੀ। ਬਿਨ ਪਿਆਰੇ ਭਗਤ ਨਾ ਹੋਵੇ ਨਾ ਸੁਖ ਹੋਏ ਸਰੀਰ, ਪ੍ਰੇਮ ਪਦਾਰਥ ਪਾਈਏ ਗੁਰ ਭਗਤੀ ਮਨ ਧੀਰ। ਜਿਸਨੂੰ ਭਗਤ ਕਰਾਏ ਸੋ ਕਰੇ ਗੁਰ ਸ਼ਬਦ ਵਿਚਾਰ, ਹਿਰਦੇ ਏਕੋ ਨਾਮ ਵਸੇ ਹਉਮੈ ਦੁਬਦਾ ਮਾਰ। ਭਗਤਾਂ ਕੀ ਜਦ ਪਤ ਏਕੋ ਨਾਮ ਹੈ ਆਪੇ ਲਏ ਸਵਾਰ, ਸਦਾ ਸਰਣਾਈ ਤਿਸ ਕੀ ਜਿਉ ਭਾਵੇ ਤਿਉ ਕਾਰਜ ਸਾਰ। ਭਗਤ ਨਿਰਾਲੀ ਅਲਾਹ ਦੀ ਜਾਪੇ ਗੁਰ ਵਿਚਾਰ, ਨਾਨਕ ਨਾਮ ਹਿਰ

ਮਿਟਿਓ ਜੇ ਸੱਚੀ ਬੂਝ ਬੁਝਾਏ। ਏ ਮਨ ਮੇਰੇ ਬਾਵਲੇ ਹਰ ਅਸ ਚਖ ਸਾਧ ਪਾਏ, ਨਾ ਸਲਾਗਾ ਤੂੰ ਫਿਰੇ ਬਿਰਥਾ ਜਨਮ ਗਵਾਏ। ਹਰਹਾਓ ਇਹ ਜੁਗ ਮੈਂ ਗੁਰਮੁਖ ਨਿਰਮਲੇ, ਸੱਚ ਨਾਮ ਰਹਿ ਲਿਵਲਾਏ। ਬਿਨ ਕਰਮਾਂ ਕਿਛ ਪਾਈਗੇ ਨਹੀਂ, ਚਾਕਰ ਕਹਿ ਆ ਜਾਏ। ਆਪ ਪਛਾਣੇ ਸ਼ਬਦ ਮਰੇ ਮਨੋ ਤਜ ਵਿਕਾਰ, ਗੁਰ ਸਰਣਾਈ ਪਜ ਪਏ ਬਖਸੇ ਬਖਸਣ ਹਾਰ। ਬਿਨ ਨਾਵੇ ਸੁਖ ਨਾ ਪਾਈਏ ਨਾ ਦੁਖ ਵਿਚੋਂ ਜਾਏ। ਇਹੋ ਜਗ ਮਾਇਆ ਮੋਹੇ ਵਿਆਪਿਆ, ਦੂਜੇ ਪਰਮ ਭੁਲਾਏ। ਦੁਹਾਗਣੀ ਪਿਰਕੀ ਸਾਰ ਨਾ ਜਾਣੀ, ਕਿਆ ਕਰ ਕਰੇ ਸੀਗਾਰ। ਅੰਦਰ ਸਦਾ ਜਲਦੀਆਂ ਫਿਰੇ ਸੇਜੇ ਰਵੇ ਨਾ ਪਤਾਰ, ਸੁਹਾਗਣੀ ਮਹਿਲ ਪਾਇਆ ਵਿਚੋਂ ਆਪ ਗਵਾਏ। ਗੁਰਸਬਦੀ ਸੀਗਾਰੀਆ ਆਪਣੇ ਸਹਿ ਲਈਆ ਮਿਲਾਏ, ਮਰਨਾ ਮਨੋ ਵਸਾਰਿਆ ਮਾਇਆ ਮੋਹ ਗੁਬਾਰ। ਮਨਮੁਖ ਮਰ ਮਰ ਜੰਮੇ ਪੀ ਮਰੇ ਜਮਦਰ ਹੋਏ ਖੁਵਾਰ, ਆ ਮਿਲਾਇਨ ਸੇ ਮਿਲੇ ਗੁਰ ਸ਼ਬਦ ਵਿਚਾਰ। ਨਾਨਕ ਨਾਮ ਸੁਮਾਣੇ ਮੁਖ ਉਜਲੇ ਤਿਸ ਸੱਚੇ ਦਰਬਾਰ। ਆਸਾ ਮਹੱਲਾ ਪੰਜਵਾਂ ਅਸ਼ਟਪਦੀਆਂ ਕਰ ਦੂਜਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਪੰਚ ਮਨਾਏ ਪੰਚ ਰਸਾਏ, ਪੰਚ ਵਸਾਏ ਪੰਚ ਗਵਾਏ। ਇਨ ਬਿਧ ਨਗਰ ਉਠਾ ਮੇਰੇ ਭਾਈ, ਦੁਰਤ ਗਿਆ ਗੁਰ ਗਿਆਨ ਦਰੜਾਈ। ਹਰਹਾਓ।

ਲੀਆ ਸਭ ਨੀ ਲੀਆ ਤਰਮੀ ਕਰਮੀ ਹੂੰ ਪਇਆ ਨੰਨੇ ਨਾ ਪੋਨਿਤ ਭੁਗੇ ਨਾ ਡੀਠਾ ਨਾ ਸੰਮਲਿਆ ਗੱਲੀ ਹੋ ਸੋਹਾਗਣ ਪੈਣੇ ਤੰਤ ਨ ਕਬਹੂ ਮੈਂ ਮਿਲਿਆ ਪਾਪੇ ਪਾਸਾਉ ਪਰਮੇਸ਼ਰ ਵੇਖਣ ਕੋ ਪ੍ਰਪੰਚ ਕੀਆ ਦੇਖੇ ਬੂਝੇ ਸਭ ਕੀ ਜਾਣ ਅੰਤਰ ਬਾਹਰ ਰਵ ਰਹੇ ਫਫੇ ਫਾਹੀ ਸਭ ਜਗ ਫਸਾ ਜਮ ਕੇ ਸੰਗਲ ਬੰਦ ਲਿਆ ਗੁਰ ਪ੍ਰਸਾਦੀ ਸੇਨਰ ਉਭਰੇ ਜੇ ਹਰ ਸਰਣਾਗਤ

ਸੇ ਫਲ ਪਾਵੇ ਗੁਰ ਪ੍ਰਸਾਦੀ ਜਿਨ ਕੋ ਪਉ ਪਿਆ ਮਨੁ ਫਿਰੇ ਨਾ ਚੇਤੇ ਮੂੜੇ ਲਗ ਚੌਰਾਸੀ ਫੇਰ ਪਿਆ ਮੰਮੇ ਮੋਹ ਮਰਨ ਮਸੂਦਨ ਮਰਨ ਪਿਆ ਤਬ ਚੇਤਵਿਆ ਕਾਇਆ ਪੀਤਰੇ ਅਬਰੋ ਪੜਿਆ ਮੰਮਾ ਅੱਖਰ ਵਿਸਰਿਆ ਯਹੀ ਹੈ ਜਨਮ ਨਾ ਹੋਵੀ ਕਦਗੀ ਜੇਕਰ ਸੱਚ ਪਛਾਣੇ ਗੁਰਮੁਖ ਅੱਖ ਗੁਰਮੁਖ ਬੂਝ ਗੁਰਮੁਖ ਏਕੋ ਜਾਣੇ ਅਰਾਰੇ ਰਵ ਰਿਆ ਸਭ ਅੰਤਰ ਜੇਤੇ ਕੀ ਏ ਜਨਤਾ ਜਨ ਤਿਉ ਪਾਏ ਧੰਦੇ ਸਭ ਲਾਏ ਕਰਮ ਹੋਆ ਤਿਨ ਨਾਮ ਲਿਆ ਲੱਲੇ ਲਾਏ ਧੰਦੇ ਜਿਨ ਛੋਡੀ ਮੀਠਾ ਮਾਇਆ ਮੋਹਕੀਆ ਖਾਣਾ ਪੀਣਾ ਸਮਕਰ ਸਹਿਣਾ ਪਾਣੇ ਤਾਕੇ ਹੋਂ ਪਿਆ ਵਵੈ ਵਾਦਿਓ ਪਰਮੇਸਰ ਵੇਖਣ

ਦਾ ਪ੍ਰਾਣੀ ਕਿਸੇ ਧਿਆਵੋ ਜੇ ਅਮਰ ਹੋਆ, ਕਿਸੇ ਧਿਆਵੋ ਸੱਚ ਸਮਾਵੋ, ਉਸ ਵਿੱਚੋਂ ਕੁਰਬਾਨ ਕੀਆ। ਹਾਏ ਹੋਰ ਨਾ ਕੋਈ ਦਾਤਾ, ਜੀਉ ਪਾਏ ਜਨ ਰਿਜਕ ਦੀਆ। ਹਰ ਨਾਮ ਧਿਆਵੋ, ਹਰ ਨਾਮ ਸਮਾਵੋ, ਅਨੰਦ ਲਾ ਹਰ ਨਾਮ ਲੀਆ। ਆਏੜੇ ਆਪ ਕਰੇ ਜਨ ਛੋਡੀ, ਜੋ

ਓਂਕਾਰ ਸਤਿਗੁਰ ਪ੍ਰਸਾਦ ਆਇਓ ਅੰਗੇ ਸਭ ਜਗ ਆਇਆ ਤਾਖੇ ਘੰਗੇ ਕਾਲ ਪਿਆ ਰੀਰੀ ਲੱਲੀ ਪਾਵ ਕਮਾਣੇ ਪੜ ਅਵਗਣ ਗੁਣ ਵਿਸਰਿਆ ਮਨ ਐਸਾ ਲੇਖਾ ਤੂੰ ਕੀ ਪੜਿਆ ਲੇਖਾ ਦੇਣਾ ਤੇਰੇ ਸਿਰ ਰਹਿਆ ਹਰਹਾਓ ਸਿੱਧੰਗਾ ਸਿਮਰੇ ਨਾਹੀ ਨੰਨੇ ਨਾ ਤੂੰ ਨਾਮ ਲਿਆ ਛੇ ਸ਼ੀਜੇ ਐਨ ਸਮੂੜੇ ਕਿਉਂ ਛੂਟੇ ਜੰਮ ਪਾਕੜਿਆ ਬਾਬੇ ਬੂਝੇ ਨਾਹੀ ਮੂੜੇ ਪਰਮ ਪੁਲੇ ਤੇਰਾ ਜਨਮ ਗਿਆ ਅਣਹੁੰਦਾ ਨਾ ਉਤਰਾਇਓ ਪਾਂਦਾ ਅਵਰਾ ਕਾ ਭਾਰ ਤੁਧ ਲਿਆ ਜੱਜੇ ਜੋਤ ਫਿਰ ਲਈ ਤੇਰੀ ਮੂੜੇ ਅੰਤ ਗਿਆ ਪਛਤਾਵੇਂਗਾ ਇਹ ਸਭ ਤੂੰ ਚੀਨੇ ਨਾਹੀ ਫਿਰ ਫਿਰ ਜੂਨੀ ਆਵੇਂਗਾ ਤੁਲ ਸਿਰ ਲਿਖਿਆ ਸੋ ਪੜ ਪੰਡਿਤ ਅਵਰਾ ਨੂੰ ਨਾ ਸਿਖਾਲ ਵਿਖਿਆ ਪਹਿਲਾਂ ਫਾਹਿਆ ਪਾਇਆ ਪਾਂਦੇ ਪਿੱਛੋਂ ਦੇ ਗਲ ਚਾਟੜਿਆ ਸੱਸੇ ਸੰਜਮ ਗਏ ਉਹ ਮੂੜੇ ਏਕ ਦਾਨ ਤੁਦ ਕੁਥਾਏ ਲਿਆ ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ ਇਹ ਤਨ ਖਾਦੇ ਤੇਰਾ ਜਨਮ ਗਿਆ ਮੰਮੇ ਮਤ ਹਿਰ ਲਈ ਤੇਰੀ ਮੂੜੇ ਹੋਮੇ ਵੱਡਾ ਰੋਗ ਪਿਆ ਅੰਤਰ ਆਤਮੇ ਬ੍ਰਹਮ ਨ ਚੀਨਿਆ ਮਾਇਆ ਕਾ ਮੋਹਤਾਜ ਪਿਆ ਕੱਕੇ ਕਾਮ ਕ੍ਰੋਧ ਪਰਮਿਓ ਮੂੜੇ ਮਮਤਾ ਲਾਗੇ ਤੁਲ ਹਰ ਵਿਸਰਿਆ ਪੜੇ ਗੁਣੇ ਤੂੰ ਬਹੁਤ ਪੁਕਾਰੇ ਹਿਣ ਬੂਜੇ ਤੂੰ ਡੂਬ ਮੂਆ ਤੱਤੇ ਤਾਮਸ ਜਲਿਓ ਮੂੜੇ ਥੱਥੇ ਥਾਂ ਪ੍ਰਿਸ਼ਟ ਹੋਆ ਘੱਗੇ ਕਰ ਕਰ ਫੇ ਤੂੰ ਮੂੜੇ ਦੱਦੇ ਦਾਨ ਨਾ ਤੁਲ ਲਿਆ ਪੱਪੇ ਪਾਰ ਨ ਪਵਹੀ ਮੂੜੇ ਪਰਪੰਜ ਤੂੰ ਪਲਚ ਰਿਹਾ ਸੱਚੇ ਆਪ ਖੁਆਇਓ ਮੂੜੇ ਇਹ ਸਿਰ ਤੇਰੇ ਲੇਖ ਪਿਆ ਭਾਬੇ ਪਵਜਲ ਡੁੱਬਿਓ ਮੂੜੇ ਮਾਇਆ ਵਿੱਚ ਗਲਤਾਨ ਪਿਆ ਗੁਰਪ੍ਰਸਾਦੀ ਏਕੋ ਜਾਣ ਏਕ ਘੜੀ ਮੈਂ ਪਾਰ ਪਿਆ ਵਵੇ ਵਾਰੀ ਆਈਆ ਮੂੜੇ ਵਾ ਦਿਓ ਤੂੰ ਵਿਸਰਿਆ ਇਹ ਵੇਲਾ ਨਾ ਲੈਸੇ ਮੂੜੇ ਫਿਰ ਤੂੰ ਜੰਮ ਕੇ ਵਸ ਪਿਆ ਝੱਜੇ ਕਦੇ ਨਾ ਝੂਰੇ ਮੂੜੇ ਸਤਿਗੁਰ ਕਾ ਉਪਦੇਸ਼ ਸੁਣ ਤੂੰ ਵਿਖਾ ਸਤਿਗੁਰ ਬਾਜੋ ਗੁਰ ਨਹੀਂ ਕੋਈ ਨਿਗੁਰੇ ਕਾ ਹੈ ਨਾਉ ਬੁਰਾ ਤਦੇ ਤਾਵਤ ਵਰਜ ਰੱਖ ਮੂੜੇ ਅੰਤਰ ਤੇਰੇ ਨਿਧਾਨ ਪਿਆ ਗੁਰਮੁਖ ਹੋਵੇ ਤਾਂ ਹਰਸ ਪੀਵੇ ਜੁਗਾ ਜੁਗੰਤਰ ਖਾਏ ਪਿਆ ਗੱਗੇ ਗੋਬਿੰਦ ਚਿਤ ਕਰ ਮੂੜੇ ਗੱਲੀ ਕਿਨੇ ਨਾ ਪਾਇਆ ਗੁਰ ਕੇ ਚਿਨ ਹਿਰਦੇ ਵਸਾਏ ਮੂੜੇ ਪਿਛਲੇ ਗੁਣੇ ਸਭ ਬਖਸ ਲਿਆ ਹਾਏ ਹਰ ਕਥਾ ਬੁਝ ਤੂੰ ਮੂੜੇ ਤਾਂ ਸਦਾ ਸੁਖ ਹੋਈ ਮਨਮੁਖ ਪੜੇ ਤੇਤਾ ਦੁਖ ਲਾਗੇ ਫਿਰ ਸਭ ਗੁਰ ਮੁਕਤ ਨਾ ਹੋਈ ਹਰਾਰੇ ਰਾਮ ਚਿਤ ਕਰ ਮੂੜੇ ਹਿਰਦੇ ਜਿਨ ਕੈ ਰਬ ਰਹਿਆ ਗੁਰ ਪ੍ਰਸਾਦੀ ਜਿਨੀ ਰਾਮ ਪਛਾਤਾ ਨਿਰਗੁਣ ਰਾਮ ਤਿਨੀ ਬੂਝ ਲਿਆ ਤੇਰਾ ਅੰਤ ਨ ਜਾਈ ਲਿਖਿਆ ਅਕਥ ਨ ਜਾਈ ਹਰ ਕਥਿਆ ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਬੜਿਆ ਰਾਗ ਆਸਾ ਮਹੱਲਾ ਪਹਿਲਾ ਸ਼ੰਤ ਕਰ ਪਹਿਲਾ

ਤਾ ਮਨ ਬੈਰਾਗੀ ਸੁਨ ਮੰਡਲ ਕਰ ਪਾਇਆ। ਆਦ ਪੁਰਖ ਅਪਰੰਪਰ ਪਿਆਰਾ ਸਤਿਗੁਰ ਅਲੱਖ ਲਖਾਇਆ। ਆਸਨ ਬੈਸਨ ਫਿਰ ਨਾਰਾਇਣ ਇਤ ਮਨ ਰਾਤਾ ਵਿਚਾਰੇ। ਨਾਨਕ ਨਾਮ ਰਤੇ ਬੈਰਾਗੀ ਅਨਹਦ ਰੋਣ ਚੁਣਕਾਰੇ। ਤਿਤ ਅਗਮ ਪੁਰੇ ਪਉ ਕਿਤ ਬਿਦ ਜਾਈਏ ਰਾਮ। ਸਤ ਸੰਜਮੋ ਸਾਰ ਗੁਣਾ ਗੁਰ ਸ਼ਬਦ ਕਮਾਈਏ ਰਾਮ। ਸੱਚ ਸ਼ਬਦ ਕਮਾਈਏ ਨਿਜ ਕਰ ਜਾਈਏ ਪਾਈਏ ਗੁਣੀ ਨਿਧਾਨਾ। ਤਿਤ ਸਾਖਾ ਮੂਲ ਪਤ ਨਹੀਂ ਡਾਲੀ ਸਿਰ ਸਭਨਾ ਪ੍ਰਧਾਨਾ। ਜਪ ਤਪ ਕਰ ਸੰਜਮ ਥਾਕੀ ਹੱਠ ਨਿਗ੍ਰਹਿ ਨਹੀਂ ਪਾਈਏ। ਨਾਨਕ ਸਹਿਜ ਮਿਲੇ ਜਗ ਜੀਵਨ ਸਤਿਗੁਰ ਬੂਝ ਬੁਝਾਈਏ। ਗੁਰ ਸਾਗਰੋ ਰਤਨਾਗਰ ਤਿਤ ਰਤਨ ਕਣੇਰੇ ਰਾਮ। ਘਰ ਮੱਜਨੋ ਸਪਤ ਸਰੇ ਮਨ ਨਿਰਮਲ ਮੇਰੇ ਰਾਮ। ਨਿਰਮਲ ਜਲ ਨਹਾਏ ਜਾਂ ਪ੍ਰਭਾਏ ਪੰਚ ਮਿਲੇ ਵਿਚਾਰੇ। ਕਾਮ ਕ੍ਰੋਧ ਕਪਟ ਬਿਖਿਆ ਤਾਜ ਸੱਚ ਨਾਮ ਉਰਤਾਰੇ। ਹਉਮੈ ਲੋਭ ਲਹਿਰ ਲਭਤਾ ਕੇ ਪਾਏ ਦੀਨ ਦਿਆਲਾ। ਨਾਨਕ ਗੁਰਸਮਾਨ ਤੀਰਥ ਨਹੀਂ ਕੋਈ ਸਾਚੇ ਗੁਰ ਗੋਪਾਲਾ। ਪਉ ਬਣ ਬਨੋ ਦੇਖ ਰਹੀ ਕਿਰਨ ਦੇਵ ਸੁਭਾਇਆ ਰਾਮ। ਤਿਰ ਪਵਣ ਤੁਝੇ ਕੀਆ ਸਭ ਜਗਤ ਸੁਭਾਇਆ ਰਾਮ। ਤੇਰਾ ਸਭ ਕੀਆ ਤੂੰ ਥਿਰਥੀਆ ਤੂੰ ਸਮਾਨ ਕੋ ਨਾਹੀ। ਤੂੰ ਦਾਤਾ ਸਭ ਜਾਚਕ ਤੇਰੇ ਤੁਧ ਬਿਨ ਕੇਸਾ ਲਾਹੀ। ਅਣ ਮੰਗਿਆ ਦਾਨ ਦੀਜੇ ਦਾਤੇ ਤੇਰੀ।

ਸੁਜਾਨ ਸਖਾ ਤੂੰ ਸੱਚ ਮਿਲੇ ਵਡਿਆਈ, ਨਾਨਕ ਨਾਮ ਰਤਨ ਪਰਗਸਿਆ ਐਸੀ ਗੁਰਮਤ ਪਾਈ, ਸੱਚ ਅੰਜਨ ਅੰਜਨ ਸਾਰ ਨਿਰੰਜਨ ਰਤਾ ਰਾਮ, ਮਨ ਤਨ ਰਬ ਰਹਿਆ ਜਗ ਜੀਵਨ ਦਾਤਾ ਰਾਮ, ਜਗ ਜੀਵਨ ਦਾਤਾ ਹਰ ਮਨ ਰਾਤਾ ਸਹਿਜ ਮਿਲੇ ਮੇਲਾਇਆ, ਸਾ ਸਭਾ ਸੰਤਾਂ ਕੀ ਸੰਗਤ ਨਦਰ ਪ੍ਰਭੂ ਸੁਖ ਪਾਇਆ, ਹਰ ਕੀ ਭਗਤਰ ਤੇ ਬੈਰਾਗੀ ਚੁੱਕੇ ਮੋਹ ਪਿਆਸਾ, ਨਾਨਕ ਹੋਮੇ ਮਾਰ ਪਤੀਣੇ ਵਿਰਲੇ ਦਾਸ ਉਦਾਸਾ, ਅਰਾਗ ਆਸਾ ਮਹੱਲਾ ਪਹਿਲਾ ਸ਼ੰਤ ਕਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਸਾਚਾ ਸਿਰਜਣਹਾਰ ਜੀਓ ਸਭਨਾ ਕਾ ਦਾਤਾ ਕਰਮ ਵਿਧਾਤਾ, ਦੁਖ ਵਿਸਾਰਨ ਹਾਰ ਜੀਓ ਦੁਖ ਵਿਸਾਰਨ ਹਾਰ ਸੁਆਮੀ, ਕੀਤਾ ਜਾ ਕਾ ਹੋਵੇ ਕੋੜ ਕੁਟੰਤਰ ਪਾਪਾ ਕੇਰੇ, ਏਕ ਘੜੀ ਮੈਂ ਖੋਵੇ ਹੰਸ ਸੇ ਹੰਸਾ ਬਗ ਸੇ ਬੱਗਾ, ਘੜ ਘੜ ਕਰੇ ਵਿਚਾਰ ਜੀਓ ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਸਾਚਾ ਸਿਰਜਣ ਹਾਰ ਜੀਓ ਜਿਨ ਇੱਕ ਮਨ ਧਿਆਇਆ ਤਿੰਨ ਸੁਖ ਪਾਇਆ, ਤੇ ਵਿਰਲੇ ਸੰਸਾਰ ਜੀਓ ਤਿੰਨ ਜਮ ਨੇੜ ਨ ਆਵੇ ਗੁਰ ਸ਼ਬਦ ਕਮਾਵੇ, ਕਹੋ ਨ ਆਵੇ ਹਾਰ ਜੀਓ ਤੇ ਕਹੋ ਨ ਹਾਰੇ ਹਰ ਹਰ ਗੁਣ ਸਾਰੇ, ਤਿੰਨ ਜਮ ਨੇੜ ਨ ਆਵੇ ਜੰਮਣ ਮਰਨ ਤਿੰਨਾ ਕਾ ਚੂਕਾ, ਜੋ ਹਰ ਲਾਗੇ ਪਾਵੇ ਗੁਰਮਤ ਹਰ ਰਸ ਹਰ ਫਲ ਪਾਇਆ, ਹਰ ਹਰ ਨਾਮ ਉਰਤ ਹਾਰ ਜੀਓ ਜਿਨ ਇੱਕ ਮਨ ਧਿਆਇਆ ਤਿੰਨ ਸੁਖ ਪਾਇਆ, ਤੇ ਵਿਰਲੇ ਸੰਸਾਰ ਜੀਓ ਜਿਨ ਜਗਤੋ ਪਾਇਆ ਧੰਦੇ ਲਾਇਆ, ਕਿਸੇ ਵਿਟੋਂ ਕੁਰਬਾਨ ਜੀਓ ਤਾਂ ਕੀ ਸੇਵ ਕਰੀਜੈ ਲਾਹਾ ਲੀਜੈ, ਹਰ ਦਰਗੇ ਪਾਈਏ ਮਾਣ ਜੀਓ ਹਰ ਦਰਗੇ ਮਾਣ, ਸੋਈ ਜਨ ਪਾਵੇ ਜੋ ਨਰ ਏਕ ਪਛਾਣੇ, ਉਹ ਨਵਨਿਧ ਪਾਵੇ ਗੁਰਮਤ ਹਰ ਧਿਆਵੇ, ਨਿਤ ਹਰ ਗੁਣ ਆਖ ਵਖਾਣੇ, ਐਨਸ ਨਾਨਕ ਸੇ ਕਾ ਲੀਜੈ ਹਰ ਉਤਮ ਪੁਰਖ ਪ੍ਰਧਾਨ ਜੀਓ, ਜਿਨ ਜਗਤੋ ਪਾਇਆ ਤੰਦੇ ਲਾਇਆ ਹਉ ਤਿਸੇ ਵੇਟੋਂ ਕੁਰਬਾਨ ਜੀਓ, ਨਾਮ ਲੈਣ ਸੇ ਸੋਹ ਹੈ ਤਿੰਨ ਸੁਖ ਫਲ ਹੋਵੇ, ਮਨ ਨੇ ਸੇਜਣ ਜਾਏ ਜੀਓ ਤਿੰਨ ਫਲ ਤੋਟ ਨ ਆਵੇ, ਜਾਂ ਤਿਸ ਪਾਵੇ ਜੇ ਜੁਗ ਕੇਤੇ ਜਾਏ ਜੀਓ, ਜੇ ਜੁਗ ਕੇਤੇ ਜਾਏ ਸੁਆਮੀ ਤਿੰਨ ਫਲ ਤੋਟ ਨ ਆਵੇ, ਤਿੰਨ ਜਰਾ ਨ ਮਰਨਾ ਨਰਕ ਨਾ ਪਰਣਾ, ਜੋ ਹਰ ਨਾਮ ਧਿਆਵੇ ਹਰ ਹਰ ਕਰੇ ਸੇ ਸੂਕੇ ਨਾਹੀ, ਨਾਨਕ ਪੀੜ ਨਾ ਖਾਏ ਜੀਓ, ਨਾਮ ਲੈਣ ਸੇ ਸੋਖ ਹੈ ਤਿੰਨ ਸੁਖ ਪਲ ਹੋਵੇ, ਮਨ ਹੈ ਸੇਜਣ ਜਾਏ ਜੀਓ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਸ਼ੰਤ ਕਰ ਤੀਜਾ, ਤੂੰ ਸੁਣ ਹਰਨਾ ਕਾਲਿਆ ਕੀ ਵਾੜੀਏ ਰਤਾ ਰਾਮ, ਬਿਖਬਲ ਮੀਠਾ ਚਾਰ ਦਿਨ ਫਿਰ ਹੋਵੇ ਤਾਤਾ ਰਾਮ, ਫਿਰ ਹੋਏ ਤਾਤਾ ਖਰਾ ਮਾਤਾ ਨਾ ਬਿਨ ਪ੍ਰਤਾਪੇ, ਉਹ ਜੇਵ ਸਾਇਰ ਦੇ ਲਹਿਰੀ ਬਿਜਲੀ ਜਿਵੇਂ ਚਮਕੈ, ਹਰ ਬਾਜ ਰਾਖਾ ਕੋਏ ਨਾਹੀ ਸੋਏ ਤੁਝੇ ਵਿਸਾਰਿਆ, ਸਦਕਹਿ ਨਾਨਕ ਚੇਤ ਰੇ ਮਨ ਮਰੇ ਹਰਨਾ ਕਾਲਿਆ, ਪਵਰਾ ਫੂਲ ਪਵੰਤਿਆ ਦੁਖ ਅਧਪਾਰੀ ਰਾਮ, ਮੈਂ ਗੁਰ ਪੂਛਿਆ ਆਪਣਾ ਸਾਚਾ ਵਿਚਾਰੀ ਰਾਮ, ਵਿਚਾਰ ਸਗੁਰ ਮੁਝੇ ਪੂਛਿਆ ਪਵਲ ਬੇਲੀ ਰਾਤੋ, ਸੂਰਜ ਚੜਿਆ ਪਿੰਡ ਪੜਿਆ ਤੇਲ ਤਾਮਣ ਤਾਤੋ, ਜਮ ਮਗ ਬਾਧਾ ਖਾਏ ਚੋਟਾਂ ਸਬਦ ਬਿਨ ਬੇਤਾਲਿਆ, ਸਦਕਹੇ ਨਾਨਕ ਚੇਤਰੇ ਮਨ ਮਰੇ ਪਵਰਾ ਕਾਲਿਆ, ਮੇਰੇ ਜੀੜਿਆ ਪਰਦੇਸੀਆ ਕਿ ਪਵੇ ਜੰਜਾਲੇ ਰਾਮ, ਸਾਚਾ ਸਾਹਿ ਮਨ ਵਸੈ ਕੀ ਫਾਸੇ ਜਮ ਜਾਲੇ ਰਾਮ, ਮਛਲੀ ਸੁੰਨੀ ਨੈਣ ਰੁੰਨੀ ਜਾਲ ਬੱਧਕ ਪਾਇਆ, ਸੰਸਾਰ ਮਾਇਆ ਮੋਹ ਮੀਠਾ ਅੰਤ ਪਰਮ ਚੁਕਾਇਆ, ਭਗਤ ਕਾਰ ਚਿਤ ਲਾਏ ਹਰਸਿਓ ਛੋੜ ਮਨੋ ਅੰਦੇਸਿਆ, ਸਦਕਹੇ ਨਾਨਕ ਚੇਤਰੇ ਮਨ ਜੀੜਿਆ ਪਰਦੇਸੀਆ
ਨਦੀਆਂ ਮਾਵ ਸ਼ੁਨਿਆ ਮੇਲਾ ਸੰਜੋਗੀ ਰਾਮ ਜੁਗ ਜੁਗ ਮੀਠਾ ਵਿਸ ਪਰੇ ਉਹ ਜਾਣੇ ਜੋਗੀ ਰਾਮ ਕੋਈ ਸਹਿਜ ਜਾਣੇ ਹਰ ਪਛਾਣੇ ਸਤਿਗੁਰੂ ਜਿਨ ਚੇਤਿਆ ਬਿਨ ਨਾਮ ਹਰ ਕੇ ਪਰਮ ਪੂਲੇ ਪਚੇ ਮੁਗਧ ਅਚੇਤਿਆ ਹਰ ਨਾਂ ਭਗਤ ਨਾ ਹਿਰਦੇ ਸਾਚਾ ਸੇ ਅੰਤ ਤਾਹੀ ਰੁਨਿਆ ਸਦਕਹਿ ਨਾਨਕ ਸ਼ਬਦ ਸੱਚ ਮੇਲ ਚਿਰੀਮ ਸ਼ੁਨਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਤੀਜਾ ਸ਼ੰਦ ਕਰ ਪਹਿਲਾ ਹਮ ਕਰੇ ਸਾਚਾ ਸੋਹਿਲਾ ਸਾਚੇ ਸ਼ਬਦ ਸੁਹਾਇਆ ਰਾਮ ਤਨ ਪਿਰ ਮੇਲ ਪਿਆ ਪ੍ਰਭ ਆਪ ਮਿਲਾਇਆ ਰਾਮ ਪ੍ਰਭ ਆਪ ਮਿਲਾਇਆ ਸਚ ਮਨ ਵਸਾਇਆ ਕਾਮਣ ਸਹਿਜੇ ਮਾਤੀ ਗੁਰ ਸ਼ਬਦ

ਸ਼ੰਤ ਕਰਤੀ ਜਾ ਸਾਜਨ ਮੇਰੇ ਪ੍ਰੀਤਮੋ ਤੁਮ ਸਹਿ ਕੀ ਭਗਤ ਕਰੇ ਹੋ ਗੁਰ ਸੇਵੋ ਸਦਾ ਆਪਣਾ ਨਾਮ ਪਦਾਰਥ ਲੇਹੋ ਭਗਤ।

ਕਿਰਪਾ ਤੂੰ ਹਰ ਭਗਤੀ ਚਿਤ ਲਾਵੇ ਮੇਰੇ ਮਨ ਬੈਰਾਗੀਆ ਤੂੰ ਬੈਰਾਗ ਕਰ ਕਿਸ ਦਿਖਾਵੇ ਹਰ ਸੋਇਲਾ ਤੇਨ ਸੱਸ ਦਾ ਜੋ ਹਰ ਗੁਣ ਗਾਵੇ ਹਰ ਬੈਰਾਗ ਤੂੰ ਛੋੜ ਪਾਖੰਡ ਸੋ ਸੋ ਸਭ ਕਿਸੇ ਜਾਣੇ ਜਲ ਥਲ ਮਹੀਲ ਏਕੋ ਸੋਈ ਗੁਰਮੁਖ ਹੁਕਮ ਪਛਾਣ ਜਿਨ ਹੁਕਮ ਪਛਾਤਾ ਹਰੀ ਕੇਰਾ ਸੋਈ ਸਰਬ ਸੁਖ ਪਾਵੇ ਇਵ ਕਹੇ ਨਾਨਕ ਸੋ ਬੈਰਾਗੀ ਅਨ ਦਿਨ ਹਰ ਲਿਵ ਲਾਵੇ ਜਹਿ ਜਹਿ ਮਨ ਤੂੰ ਧਾਮਦਾ ਤੈ ਤੈ ਹਰ ਤੇਰੇ ਨਾਲੇ ਮਨ ਸਿਆਣ ਪਛੋਡੀਏ ਗੁਰ ਕਾ ਸ਼ਬਦ ਸੰਭਾਲੇ ਸਾਹ ਤੇਰੇ ਸੋ ਸੋ ਸਦਾ ਹੈ ਇੱਕ ਖਿਨ ਹਰ ਨਾਮ ਸੰਭਾਲ ਹੈ ਜਨਮ ਜਨਮ ਕੇ ਤੇਰੇ ਪਾਪ ਕੱਟੇ ਅੰਤ ਪਰਮ ਪਦ ਪਾਵੇ ਸਾਚੀ ਨਾਲ ਤੇਰਾ ਗੰਢ ਲਾਗੇ ਗੁਰਮੁਖ ਸਦਾ ਸੰਭਾਲੇ ਇਉਂ ਕਹੇ ਨਾਨਕ ਜੈ ਮਨ ਤੂੰ ਧਾਮਦਾ ਤੈ ਹਰ ਤੇਰੇ ਸਦਾ ਨਾਲੇ ਸਤਿਗੁਰ ਮਿਲੇ ਧਾਵਤ ਥੰਮਿਆ ਨੇ ਕਰ ਵਸਿਆ ਆਏ ਨਾਮ ਹਿਆ ਜੇ ਨਾਮ ਲਏ ਨਾਮ ਰਹੇ ਸੁਮਾਏ ਧਾਵਤ ਥੰਮਿਆ ਸਤਿਗੁਰ ਮਿਲੇ ਦਸਵਾਂ ਦੁਆਰ ਪਾਇਆ ਤਿੱਥੇ ਅੰਮ੍ਰਿਤ ਭੋਜਨ ਸਹਿਤ ਉਪਜੈ ਜਿਤ ਸ਼ਬਦ ਜਗਤ ਥੰਮ ਰਖਾਇਆ ਤੈ ਅਨੇਕ ਵਾਜੇ ਸਦਾ ਅੰਧ ਹੈ ਸੱਚੇ ਰਹਿਆ ਸੁਮਾਏ ਇਉਂ ਕਹੇ ਨਾਨਕ ਸਤਿਗੁਰ ਮਿਲੇ ਧਾਰਤ ਥੰਮਿਆ ਨੇ ਕਰ ਵਸਿਆ ਆਏ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ ਮੂਲ ਪਛਾਣੇ ਤਾਂ ਸੋ ਜਾਣੇ ਮਰਨ ਜੀਵਨ ਕੀ ਸੋਝੀ ਹੋਈ ਗੁਰਪ੍ਰਸਾਦੀ ਏਕੋ ਜਾਣੇ ਤਾਂ ਦੂਜਾ ਪਾਉ ਨਾ ਹੋਈ ਮਨ ਸਾਂ ਆਈ ਵਜੀ ਵਧਾਈ ਤਾਂ ਹੋਆ ਪਰਵਾਨ ਇਉਂ ਕਹੇ ਨਾਨਕ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਤੂੰ ਗਾਰਬ ਅਟਿਆ ਗਾਰਬ ਲੱਦਿਆ ਜਾਹੇ ਮਾਇਆ ਮੋਹਣੀ ਮੋਇਆ ਫਿਰ ਫਿਰ ਜੂਨੀ ਪਵਾਹੇ ਗਾਰਬ ਲਾਗਾ ਜਾਏ ਮੁਗਧ ਮਨ ਅੰਤ ਗਿਆ ਪਛਤਾਵੇ ਅਹੰਕਾਰ ਸਨਾ ਰੋਗ ਲੱਗਾ ਬਿਰਥਾ ਜਨਮ ਗਵਾਵੇ ਮਨਮੁਖ ਮੁਗਧ ਚੇਤੇ ਨਾਹੀ ਅੱਗੇ ਗਿਆ ਪਛਤਾਵੇ ਇਉਂ ਕਹੇ ਨਾਨਕ ਮਨ ਤੂੰ ਗਾਰਬ ਅਟਿਆ ਗਾਰਬ ਲੱਦਿਆ ਜਾਵੇ ਮਨ ਤੂੰ ਮਤ ਮਾਣ ਕਰੇ ਤੇ ਹਉ ਖਿਜ ਜਾਣਦਾ ਗੁਰਮੁਖ ਨਿਮਾਣਾ ਹੋ ਅੰਤਰ ਅਗਿਆਨ ਹਉ ਬੁੱਧ ਹੈ ਸੱਚ ਸ਼ਬਦ ਮਲਖ ਹੋ ਨਿਮਾਣਾ ਸਤਿਗੁਰੂ ਅੱਗੇ ਮਤ ਕਿਛ ਆਪ ਲਖਾਵੇ ਆਪਣੇ ਅਹੰਕਾਰ ਜਗਤ ਜਲਿਆ ਮਤ ਤੂੰ ਆਪਣਾ ਆਪ ਗਵਾਵੇ ਸਤਿਗੁਰ ਕੇ ਪਾਣੇ ਕਰੇ ਕਾਰ ਸਤਿਗੁਰ ਕੇ ਪਾਣੇ ਲੱਗ ਰਹੋ ਇਉਂ ਕਹੇ ਨਾਨਕ ਆਪ ਛੱਡ ਸੁਖ ਪਾਵੇ ਮਨ ਨਿਮਾਣਾ ਹੋਏ ਰਹੋ ਤਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ ਸੋ ਸੋ ਚਿਤ ਆਇਆ ਮਾਂ ਆਨੰਦ ਸਹਿਜ ਪਇਆ ਮਨ ਤਨ ਸੁਖ ਪਾਇਆ ਸੋ ਸੋ ਚਿਤ ਆਇਆ ਮਨ ਵਸਾਇਆ ਅਵਗਣ ਸਭ ਵਿਸਾਰੇ ਜਾਂਚ ਪਾਣਾ ਗੁਣ ਪ੍ਰਗਟ ਹੋਏ ਸਤਿਗੁਰ ਆਪ ਸਵਾਰੇ ਛੇ ਜਨ ਪ੍ਰਵਾਨ ਹੋਏ ਜਿਨੀ ਇੱਕ ਨਾਮ ਦਿੜਿਆ ਦੁਤੀਆ ਪਾਉ ਚੁਕਾਇਆ ਇਉਂ ਕਹੇ ਨਾਨਕ ਤਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ ਸੋ ਸੋ ਚਿਤ ਆਇਆ ਇੱਕ ਜੰਤ ਪਰਮ ਫੁੱਲੇ ਤਿੰਨ ਸੈ ਆਪ ਫੁਲਾਏ ਦੂਜੇ ਪਾਏ ਫਿਰੇ ਹਉਮੈ ਕਰਮ ਕੁਮਾਏ ਤਿੰਨ ਸੈ ਆਪ ਫੁਲਾਏ ਕੁਮਾਰਗ ਪਾਏ ਤਿਨਕਾ ਕਿਛ ਨਾ ਵਸਾਈ ਤਿਨ ਕੀ ਗਤ ਅਵਗਤ ਤੂੰ ਹੈ ਜਾਣੇ ਜਿਨ ਇਹ ਰਚਨ ਰਚਾਈ ਹੁਕਮ ਤੇਰਾ ਖਰਾ ਪਾਰਾ ਗੁਰਮੁਖ ਕਿਸੇ ਬੁਝਾਏ ਇਉਂ ਕਹੇ ਨਾਨਕ ਕਿਆ ਜੰਤ ਵਿਚਾਰੇ ਜਾ ਤੁਦ ਪਰਮ ਭੁਲਾਏ ਸੱਚੇ ਮੇਰੇ ਸਾਹਿਬਾ ਸੱਚੀ ਤੇਰੀ ਵਡਿਆਈ ਤੂੰ ਪਾਰ ਬ੍ਰਹਮ ਬੇਅੰਤ ਸੁਆਮੀ ਤੇਰੀ ਕੁਦਰਤ ਕਹਿਣ ਨਾ ਜਾਈ ਸੱਚੀ ਤੇਰੀ ਵਡਿਆਈ ਜਾ ਕੋ ਤੁਦ ਮਨ ਵਸਾਈ ਸਦਾ ਤੇਰੇ ਗੁਣ ਗਾਵੇ
ਤੇਰੇ ਗੁਣ ਗਾਵੇ ਜਾਂ ਤੂ ਪਾਵੇ ਸੱਚੇ ਸਿਉਂ ਚਿਤ ਲਾਵਹੇ ਜਿਸ ਨੂੰ ਤੂੰ ਆਪੇ ਮਿਲ ਹੈ ਸੋ ਗੁਰਮੁਖ ਰਹੇ ਸਮਾ

ਗਵਾਏ, ਸਭ ਸੰਸਾਰ ਦੁਖ ਗਵਾਇਆ, ਆਦਿਸ਼ਟ ਅਗੋਚਰ ਗੁਰ ਬਚਨ ਧਿਆਇਆ, ਪਵਿੱਤਰ ਪਰਮ ਪਦ ਪਾਇਆ, ਅਣਹ ਧੁਨ ਵਾਜੇ ਨਿਤ ਵਾਜੇ, ਗਾਈ ਸਤਿਗੁਰ ਬਾਣੀ, ਨਾਨਕ ਦਾਤ ਕਰੀ ਪ੍ਰਦਾਤੈ, ਜੋਤੀ ਜੋਤ ਸਮਾਣੀ, ਮਨਮੁਖਾ ਮਨਮੁਖ ਮੋਏ, ਮੇਰੀ ਕਰਮਾਇਆ ਰਾਮ, ਖਿਨ ਆਵੇ ਖਿਨ ਜਾਵੇ, ਦੁਰਗੰਧ ਮੜੇ ਚਿਤ ਲਾਇਆ ਰਾਮ, ਲਾਇਆ ਦੁਰਗੰਧ ਮੜੇ ਚਿਤ ਲਾਗਾ, ਜੋ ਰੰਗ ਕਸੁੰਭ ਦਿਖਾਇਆ, ਖਿਨ ਪੂਰਬ ਖਿਨ ਪਛਮ ਛਾਏ, ਜਿਉ ਚੱਕ ਕੁਮਿਹਾਰ ਪਵਾਇਆ, ਦੁਖ ਖਾਵੇ ਦੁਖ ਸੰਚੇ ਪੁੱਗ, ਦੁਖੀ ਬਿਰਦ ਵਧਾਈ, ਨਾਨਕ ਵਿਖਮ ਸੋਏ ਲਾ ਤਰੀਏ, ਜਾਂ ਆਵੇ ਗੁਰਸਰਣਾਈ, ਮੇਰਾ ਠਾਕੁਰੋ ਠਾਕੁਰ ਨੀਕਾ, ਅਗਮ ਅਥਾਹ ਆਰਾਮ, ਹਰ ਪੂੰਜੀ ਚਾਹੀ, ਮੇਰੇ ਸਤਿਗੁਰ ਸਹਾਰਾਮ, ਹਰ ਪੂੰਜੀ ਚਾਹੀ ਨਾਮ ਵਸਾਹੀ, ਗੁਣ ਗਾਵੇ ਗੁਣ ਪਾਵੇ, ਨੀਂਦ ਭੂਖ ਸਭ ਪਰ ਹਰ ਤਿਆਗੀ, ਸੁਨੇ ਸੁਨ ਸਮਾਵੇ, ਵਣਜਾਰੇ ਇੱਕ ਪਾਤੀ ਆਵੇ, ਲਾ ਹਰ ਨਾਮ ਲੈ ਜਾਹੇ, ਨਾਨਕ ਮੰਤਨ ਅਰਪ ਗੁਰ ਆਗੇ, ਜਿਸ ਪ੍ਰਾਪਤ ਸੋ ਪਾਏ, ਰਤਨਾ

ਅੱਗੇ ਤਿੰਨ ਖਤ ਚੜਿਆ ਨਿਰਮੋਲ ਕਰਤਨ ਅਪਾਰਾ ਹਰ ਹਰ ਨਾਮ ਅਤੋਲ ਕਪਾਇਆ ਤੇਰੀ ਭਗਤ ਪਰੇ ਭੰਡਾਰਾ ਸਮੁੰਦ ਵਿਰੋਲ ਸਰੀਰ ਹਮ ਦੇਖਿਆ ਇਹ ਵਸਤ ਅਨੂਪ ਦਿਖਾਈ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ ਆਸਾ ਮਹੱਲਾ ਚੌਥਾ ਚਿਮ ਚਿਮੇ ਚਿਮ ਚਿਮ ਵਰਸ ਅੰਮ੍ਰਿਤ ਤਾਰਾ ਰਾਮ ਗੁਰਮੁਖੇ ਗੁਰਮੁਖ ਨਦਰੀ ਆਰਾਮ ਪਿਆਰਾ ਰਾਮ ਆਰਾਮ ਨਾਮ ਪਿਆਰਾ ਜਗਤ ਨਿਸਤਾਰਾ ਆਰਾਮ ਨਾਮ ਵਡਿਆਈ ਕਲਯੁਗ ਰਾਮ ਨਾਮ ਬੋਹਿਥਾ ਗੁਰਮੁਖ ਪਾਰ ਲੰਘਾਈ ਹਲਤ ਪਲਤ ਰਾਮ ਨਾਮ ਸੁਹੇਲੇ ਗੁਰਮ ਕਰਨੀ ਸਾਰੀ ਨਾਨਕ ਦਾਤ ਦਇਆ ਕਰ ਦੇਵੈ ਆਰਾਮ ਨਾਮ ਨਿਸਤਾਰੀ ਆਰਾਮੋ ਰਾਮ ਨਾਮ ਜਪਿਆ ਦੁਖ ਕਿਲ ਵਿਖ ਨਾਸ ਗੁਆਇਆ ਰਾਮ ਗੁਰ ਪਰਚੇ ਤਿਆਇਆ ਮੈਂ ਹਿਰਦੇ ਰਾਮ ਰਵਾਇਆ ਰਾਮ ਰਵਿਆ ਰਾਮ ਹਿਰਦੈ ਭਰਮ ਗਦ ਪਾਈ ਜਾਂ ਗੁਰ ਸਰਣਾਈ ਆਏ ਲੋਭ ਵਿਕਾਰ ਨਾਵ ਡੁਬਦੀ ਨਿਗਲੀ ਜਾਂ ਸਤਿਗੁਰ ਨਾਮ ਦਰਾਏ ਜੀ ਦਾਨ ਗੁਰ ਪੂਰੇ ਦੀਆ ਆਰਾਮ ਨਾਮ ਚਿਤ ਲਾਏ ਆਪ ਕਿਰਪਾਲ ਕਿਰਪਾ ਕਰ ਦੇਵੇ ਨਾਨਕ ਗੁਰ ਸਰਣਾਏ ਬਾਣੀ ਆਰਾਮ ਨਾਮ ਸੁਣੀ ਚਿਤਕਾਰ ਜਿ ਸਭ ਸੁਹਾਏ ਰਾਮ ਰੋਮੇ ਰੋਮ ਰੋਮ ਰੋਮੇ ਮੈਂ ਗੁਰਮੁਖ ਰਾਮ ਧਿਆਏ ਰਾਮ ਰਾਮ ਨਾਮ ਧਿਆਏ ਪਵਿੱਤ ਹੋਏ ਆਏ ਇਹ ਰੂਪ ਨਾ ਰੇਖਿਆ ਕਾਈ ਰਾਮੋ ਰਾਮ ਰਵਿਆ ਘਟ ਅੰਤਰ ਸਭ ਤਿਸ਼ਨਾ ਭੂਖ ਗਵਾਈ ਮਨ ਤਨ ਸੀਤਲ ਸਿਗਾਰ ਸਭ ਹੋਆ ਗੁਰਮਤ ਰਾਮ ਪਰਗਾਸਾ ਨਾਨਕ ਆਪ ਅਨੁਗ੍ਰਹ ਕੀਆ ਹਮ ਦਾਸਨ ਦਾਸਨ ਦਾਸਾ ਜਿਨੀ ਰਾਮੋ ਰਾਮ ਨਾਮ ਸਾਰਿਆ ਸੇ ਮਨਮੁਖ ਮੂੜ ਅਭਾਗੀ ਰਾਮ ਤਿਨ ਅੰਤਰੇ ਮੋਹ ਵਿਆਪੇ ਖਿਨ ਖਿਨ ਮਾਇਆ ਲਾਗੀ ਰਾਮ ਮਾਇਆ ਮਨ ਲਾਗੀ ਮੂੜ ਪਏ ਅਭਾਗੀ ਜਿਨ ਰਾਮ ਨਾਮ ਨਹਿ ਪਾਇਆ ਅਨੇਕ ਕਰਮ ਕਰੇ ਅਭਮਾਨੀ ਹਰ ਰਾਮੋ ਨਾਮ ਚੋਰਾਇਆ ਮਹਾ ਬਿਖਮ ਜਮ ਪੰਥ ਦੁਹੇਲਾ ਕਾਲੂਗਤ ਮੋਹ ਅੰਧਿਆਰਾ ਨਾਨਕ ਗੁਰਮੁਖ ਨਾਮ ਧਿਆਇਆ ਤਾਂ ਪਾਏ ਮੋਹ ਦੁਆਰਾ ਰਾਮੋ ਰਾਮ ਨਾਮ ਗੁਰੂ ਰਾਮ ਗੁਰਮੁਖੇ ਜਾਣੇ ਰਾਮ ਇਉ ਮਨੁਆ ਖਿਨ ਊਬ ਪਿਆਲੀ ਪਰਮ ਦਾ ਇਕਤ ਕਰ ਆਣੇ ਰਾਮ ਮਨ ਇਕਤ ਕਰ ਆਣੇ ਸਭ ਗਤ ਮਿਤ ਜਾਣੇ ਹਰ ਰਾਮੋ ਨਾਮ ਰਸਾਏ ਜਨ ਕੀ ਪੈਜ ਰੱਖੇ ਰਾਮ ਨਾਮਾ

ਹਰ ਨਾਮ ਪਦਾਰਥ ਕਲਯੁਗ ਉਤਮ ਹਰ ਜਪੀਏ ਸਤਿਗੁਰ ਪਾਏ ਜੀਓ ਹਰ ਘਰ ਮਨ ਪਾਇਆ ਪਰਮ ਸੁਖ ਪਾਇਆ ਹਰ ਲਾਹਾ ਪਦ ਨਿਰਵਾਣ ਜੀਓ ਹਰ ਪ੍ਰੀਤ ਲਗਾਈ ਹਰ ਨਾਮ ਸਿਖਾਈ ਪ੍ਰਭ ਚੂਕਾ ਆਮਣ ਜਾਣ ਜੀਓ ਆਮਣ ਜਾਣਾ ਪ੍ਰਮ ਪੋ ਪਾਗਾ ਹਰ ਘਰ ਹਰ ਗੁਣ ਗਾਇਆ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਹਰ ਘਰ ਨਾਮ ਸਮਾਇਆ ਜਿਨ ਘਰ ਧਿਆਇਆ ਤੁਰ ਪਾਗ ਲਿਖ ਪਾਇਆ ਤਿੰਨ

ਤੇ ਜਨ ਪ੍ਰਧਾਨਾ ਤੇ ਊਤਮ ਹਰ ਹਰ ਲੋਗ ਜੀਓ ਹਰ ਨਾਮ ਡਾਈ ਹਰ ਨਾਮ ਸਖਾਈ ਗੁਰਸਬਦੀ ਹਰ ਅਸ ਭੋਗ ਜੀਓ ਹਰ ਅਸ ਭੋਗ ਮਹਾਨ ਨਿਰਜੋਗ ਵਡ ਭਾਗੀ ਹਰ ਅਸ ਪਾਇਆ ਸੇ ਧਨ ਵੱਡੇ ਸਤ ਪੁਰਖਾ ਪੂਰੇ ਜਿਨ ਗੁਰਮਤ ਨਾਮ ਤੇ ਆਇਆ ਜਨ ਨਾਨਕ ਰੇਣ ਮੰਗੇ ਭਗ ਸਾਧੂ ਮਨ ਚੂਕਾ ਸੋਗ ਵਿਜੋਗ ਜੀਓ ਜਿਨ ਹਰ ਮੀਠ ਲਗਾਨਾ ਇਹ ਜਨ ਪ੍ਰਧਾਨਾ ਤੇ ਊਤਮ ਹਰ ਹਰ ਲੋਗ ਜੀਓ ਆਸਾ ਮਹੱਲਾ ਚੌਥਾ ਸਤਯੁਗ ਸਭ ਸੰਤੋਖ ਸਰੀਰ ਭਗਚਾਰੇ ਧਰਮ ਧਿਆਨ ਜੀਓ ਮਨ ਤਨ ਹਰ ਗਾਵੇ ਪਰਮ ਸੁਖ ਪਾਵੇ ਹਰ ਹਿਰਦੇ ਹਰ ਗੁਣ ਗਿਆਨ ਜੀਓ ਗੁਣ ਗਿਆਨ ਪਦਾਰਥ ਹਰ ਹਰ ਕਿਰਤਾਰਥ ਸੋਭਾ ਗੁਰਮੁਖ ਹੋਈ ਅੰਤਰਬਾਰ ਹਰ ਪ੍ਰਭ ਏਕੋ ਦੂਜਾ ਅਵਰ ਨਾ ਕੋਈ ਹਰ ਹਰ ਲਿਵਲਾਈ ਹਰ ਨਾਮ ਸਖਾਈ ਹਰ ਦਰਗੇ ਪਾਵੇ ਮਾਨ ਜੀਓ ਸਹਿਯੁਗ ਸਭ ਸੰਤੋਖ ਸਰੀਰ ਭਗਚਾਰੇ ਧਰਮ ਧਿਆਨ ਜੀਓ ਤੇਤਾ ਯੁਗ ਆਇਆ ਅੰਤਰ ਜੋਰ ਪਾਇਆ ਜਤ ਸੰਜਮ ਕਰਮ ਕਮਾਏ ਜੀਓ ਭਗ ਚੌਥਾ ਕਿਸਿਆ ਤ੍ਰੈ ਭਗ ਟਿਕਿਆ ਮਨ ਹਿਰਦੇ ਕ੍ਰੋਧ ਜਲਾਏ ਜੀਓ ਮਨ ਹਿਰਦੇ ਕ੍ਰੋਧ ਮਹਾ ਵਿਸਲੋਧ ਨਿਰਪਥਾਵੇ ਲੜ ਦੁਖ ਪਾਇਆ ਅੰਤਰ ਮਮਤਾ ਰੋਗ ਲਗਾਨਾ ਹਉਮੈ ਅਹੰਕਾਰ ਵਧਾਇਆ

ਦੀਨ ਦਿਆਲ ਗੁਰਸਾਧ ਮਿਲਾਇਆ, ਮਿਲ ਸਤਗੁਰ ਮਨ ਲੈ ਜਾਏ ਜੀਉ। ਜੁਗ ਦੁਆਪਰ ਆਇਆ ਪਰਮ ਪਰਮਾਇਆ, ਹਰ ਗੋਪੀ ਕਾਨ ਉਪਾਏ ਜੀਉ। ਕਾਲਯੁਗ ਹਰ ਕੀਆ ਭਗਤ ਰੈਖਿਸ ਕੀਆ, ਪਗ ਚੌਥਾ ਟਿਕੇ ਟਿਕਾਏ ਜੀਉ। ਗੁਰ ਸ਼ਬਦ ਕਮਾਇਆ ਔਖਦ ਹਰ ਪਾਇਆ, ਹਰ ਕੀਰਤ ਹਰ ਸਾਂਤ ਪਾਏ ਜੀਉ। ਹਰ ਕੀਰਤ ਤੁਰ ਕੇ ਆਈ ਹਰ ਨਾਮ ਵਡਾਈ, ਹਰ ਹਰ ਨਾਮ ਖੇਤ ਜਮਾਇਆ। ਕਲਯੁਗ ਬੀਜ ਬੀਜੇ ਬਿਨ ਨਾਵੇ, ਸਭ ਲਾਹਾ ਮੂਲ ਗਵਾਇਆ। ਜਨ ਨਾਨਕ ਗੁਰ ਪੂਰਾ ਪਾਇਆ, ਮਨ ਹਿਰਦੇ ਨਾਮ ਲਖਾਏ ਜੀਉ। ਕਲਯੁਗ ਹਰ ਕੀਆ ਪਾਗ ਤ੍ਰੈਖਿਸ ਕੀਆ, ਪਗ ਚੌਥਾ ਟਿਕੇ ਟਿਕਾਏ ਜੀਉ। ਆਸਾ ਮਹੱਲਾ ਚੌਥਾ, ਹਰ ਕੀਰਤ ਮਨ ਭਾਈ ਪਰਮ ਗਦ ਪਾਈ, ਹਰ ਮਨ ਤਨ ਮੀਠ ਲਗਾਨ ਜੀਉ। ਹਰ ਹਰ ਰਸ ਪਾਇਆ ਗੁਰਮਤ ਹਰ ਤਿਆਇਆ, ਤੁਰਮਸਤਕ ਭਾਗ ਪੁਰਾਣ ਜੀਉ। ਤੁਰਮਸਤਕ ਭਾਗ ਹਰ ਨਾਮ ਸੁਹਾਗ, ਹਰ ਨਾਮੇ ਹਰ ਗੁਣ ਗਾਇਆ। ਮਸਤਕ ਮਣੀ ਪ੍ਰੀਤ ਬੋ ਪ੍ਰਗਟੀ, ਹਰ ਨਾਮੇ ਹਰ ਸੋਹਾਇਆ। ਜੋਤੀ ਜੋਤ ਮਿਲੀ ਪ੍ਰਾਪਾਇਆ, ਮਿਲ ਸਤਗੁਰ ਮਨੁਆ ਮਾਨ ਜੀਉ। ਹਰ ਕੀਰਤ ਮਨ ਭਾਈ ਪਰਮ ਗਦ ਪਾਈ, ਹਰ ਮਨ ਤਨ ਮੀਠ ਲਗਾਨ ਜੀਉ। ਹਰ ਹਰ ਜਿਸ ਗਾਇਆ ਪਰਮ ਪਦ ਪਾਇਆ, ਤੇ ਊਤਮ ਜਨ ਪ੍ਰਧਾਨ ਜੀਉ। ਤਿੰਨ ਹਮ ਚਰਨ ਸਿਰੇ ਵੇਖਿਨ ਖਿਨ, ਭਗਤ ਹੋਵੇ ਜਿਨ ਹਰ ਮੀਠ ਲਗਾਨ ਜੀਉ। ਹਰ ਮੀਠਾ ਲਾਇਆ ਪਰਮ ਸੁਖ ਪਾਇਆ, ਮੁਖ ਭਾਗਾ ਰਤੀ ਚਾਰੇ। ਗੁਰਮਤ ਹਰ ਗਾਇਆ ਹਰ ਹਾਰ ਉਰ ਪਾਇਆ, ਹਰ ਨਾਮਾ ਕੰਠ ਤਾਰੇ। ਸਭ ਏ ਦ੍ਰਿਟ ਸਮਤ ਕਰ ਦੇਖੇ, ਸਭ ਆਤਮ ਰਾਮ ਪਛਾਣ ਜੀਉ। ਹਰ ਹਰ ਜਿਸ ਗਾਇਆ ਪਰਮ ਪਦ ਪਾਇਆ, ਤੇ ਊਤਮ ਜਨ ਪ੍ਰਧਾਨ ਜੀਉ। ਸਭ ਸੰਗਤ ਮਨ ਭਾਈ ਹਰ ਰਸਨ ਰਸਾਈ, ਵੇ ਸੰਗਤ ਹਰ ਰਸ ਹੋਏ ਜੀਉ। ਹਰ ਹਰ ਆਰਾਧਿਆ ਗੁਰ ਸ਼ਬਦ ਵੇਗਾਸਿਆ, ਬੀਜਾ ਅਵਰ ਨਾ ਕੋਏ ਜੀਉ। ਅਵਰ ਨਾ ਕੋਏ ਹਰ ਅੰਮ੍ਰਿਤ ਸੋਏ, ਜਿਨ ਪੀਆ ਸੋਭਿਤ ਜਾਣੇ। ਧਨ ਧਨ ਗੁਰੂ ਪੂਰਾ ਪ੍ਰਾਪਾਇਆ, ਲਗ ਸੰਗਤ ਨਾਮ ਪਛਾਣੇ। ਨਾਮੋ ਸੇਵ ਨਾਮੋ ਆਰਾਧ, ਬਿਨ ਨਾਮੇ ਅਵਰ ਨਾ ਕੋਏ ਜੀਉ। ਸਤ ਸੰਗਤ ਮਨ ਭਾਈ ਹਰ ਰਸਨ ਰਸਾਈ, ਵਿੱਚ ਸੰਗਤ ਹਰ ਰਸ ਹੋਏ ਜੀਉ। ਹਰ ਦਇਆ ਪ੍ਰਵਤਾਰੋ ਪਾਖਣ ਹਮ ਤਾਰੋ, ਕੜ ਲੇਵੋ ਸ਼ਬਦ ਸੁਭਾਏ ਜੀਉ। ਮੋਹ ਚੀਕੜ ਫਾਥੇ ਨਿਗਰਤ ਹਮ ਜਾਤੇ, ਹਰ ਭਾਂ ਪ੍ਰਭੂ ਪਕੜਾਏ ਜੀਉ। ਪ੍ਰਭਾ ਪਕਰਾਈ ਊਤਮ ਮਤ ਪਾਈ, ਗੁਰ ਚਰਣੀ ਜਨ ਲਾਗਾ। ਹਰ ਹਰ ਨਾਮ ਜਪਿਆ ਆਰਾਧਿਆ, ਮੁਖ ਮਸਤਕ ਭਾਗ ਸੁਭਾਗਾ।

ਤਾਰੋ ਪੜ ਲੈਵੋ ਸ਼ਬਦ ਸੁਭਾਏ ਜੀਓ। ਆਸਾ ਮਹੱਲਾ ਚੌਥਾ ਮਨ ਨਾਮ ਜਪਾਨਾ ਹਰ ਹਰ ਮਨ ਪਾਨਾ ਹਰ ਭਗਤ ਜੀ ਨਾਮ ਮਨ ਚਾਓ ਜੀਓ। ਜੋ ਜਨ ਮਰ ਜੀਵੇ ਤੇ ਅੰਮ੍ਰਿਤ ਪੀਵੇ ਮਨ ਲਾਗਾ ਗੁਰਮਤ ਪਾਓ ਜੀਓ। ਮਨ ਹਰ ਹਰ ਪਾਓ ਗੁਰ ਕਰੇ ਪਸਾਓ ਜੀਵਨ ਮੁਕਤ ਸੁਖ ਹੋਈ। ਜੀਵਨ ਮਰਨ ਹਰ ਨਾਮ ਸੁਹੇਲੇ ਮਨ ਹਰ ਹਰ ਹਿਰਦੇ ਸੋਈ। ਮਨ ਹਰ ਹਰ ਵਸਿਆ ਗੁਰਮਤ ਹਰ ਰਸਿਆ ਹਰ ਹਰ ਰਸ ਗਟਾਗ ਪੀ ਆਓ ਜੀਓ। ਮਨ ਨਾਮ ਜਪਾਨਾ ਹਰ ਹਰ ਮਨ ਪਾਨਾ ਹਰ ਭਗਤ ਜੀ ਨਾਮ ਮਨ ਚਾਓ ਜੀਓ। ਜਗ ਮਰਨ ਨ ਪਾਇਆ ਨਿਦ ਆਪ ਲੁਕਾਇਆ ਮਤ ਜੰਪ ਕਰੇ ਲੈ ਜਾਏ ਜੀਓ। ਹਰ ਅੰਤਰ ਬਾਹਰ ਹਰ ਪ੍ਰਭ ਏਕੋ ਇਓ ਜੀੜਾ ਰੱਖਿਆ ਨਾ ਜਾਏ ਜੀਓ। ਕਿਉ ਜੀਉ ਖੀਜੇ ਹਰ ਵਸਤੋ ਲੋੜੀਜੇ ਜਿਸ ਕੀ ਵਤ ਸੋ ਲੈ ਜਾਏ ਜੀਓ। ਮਨਮੁਖ ਕਰਨ ਪਲਾਵ ਕਰ ਪਰਮੇ ਸਭ ਔਖਦ ਦਾਰੂ ਲਾਏ ਜੀਓ। ਜਿਸ ਕੀ ਵਸਤ ਪ੍ਰਭ ਲਏ ਸੁਆਮੀ ਜਨ ਉਬਰੇ ਸ਼ਬਦ ਕਮਾਏ ਜੀਓ। ਜਗ ਮਰਨ ਨ ਪਾਇਆ ਨਿਤ ਆਪ ਲੁਕਾਇਆ ਮਤ ਜਾਂ ਪਕਰੇ ਲੈ ਜਾਏ ਜੀਓ। ਹੋ ਮਰਨ ਲਖਾਇਆ ਗੁਰਮੁਖ ਸੋਹਾਇਆ ਜਨ ਉਬਰੇ ਹਰ ਹਰ ਧਿਆਨ ਜੀਓ। ਹਰ ਸੋਭਾ ਪਾਈ ਹਰ ਨਾਮ ਵਡਿਆਈ ਹਰ ਦਰਗੇ ਪੈਦੇ ਜਾਣ ਜੀਓ। ਹਰ ਦਰਗੇ ਪੈਦੇ ਹਰ ਨਾਮੇ ਸੀਧੇ ਹਰ ਨਾਮੇ ਤੇ ਸੁਖ ਪਾਇਆ ਜਨ

ਓਂਕਾਰ ਸਤਿਗੁਰ ਪ੍ਰਸਾਦ ਹਰ ਅੰਮ੍ਰਿਤ ਕਿੰਨੇ ਲੋਇਣਾ ਮਨ ਪ੍ਰੇਮ ਰਤਨਾ ਰਾਮ ਰਾਜੇ ਮਨ ਰਾਮ ਕਸਵੱਟੀ ਲਾਇਆ ਕੰਚਨ ਸੋ ਵਿੰਨਾ ਗੁਰਮੁਖ ਰੰਗ ਚਰੂਲਿਆ ਮੇਰਾ ਮਨ ਤਨੋ ਪਿੰਨਾ ਜਨ ਨਾਨਕ ਮੁਸਕ ਚਕੋਲਿਆ ਸਭ ਜਨਮ ਤਨ ਤੰਨਾ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣਿਆ ਰਾਮ ਰਾਜੇ ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੇ ਜਰੀਆ ਜੀਵਨ ਮੁਕਤ ਸੋ ਆਖੀਏ ਮਰ ਜੀਵੇ ਮਰੀਆ ਜਨ ਨਾਨਕ ਸਤਿਗੁਰ ਮੇਲ ਹਰ ਜਗ ਦੁੱਤਰ ਤਰੀਆ ਹਾਂ ਮੂਰਖ ਮੁਧ ਸਰਣਾਗਤੀ ਮਿਲ ਗੋਬਿੰਦ ਰੰਗਾ ਰਾਮ ਰਾਜੇ ਗੁਰ ਪੂਰੇ ਹਰ ਪਾਇਆ ਹਰ ਭਗਤ ਇਕ ਮੰਗਾ ਮੇਰਾ ਮਨ ਤਨ ਸ਼ਬਦ ਵਿਗਾਸਿਆ ਜਪ ਅੰਤ ਤਰੰਗਾ ਮਿਲ ਸੰਤ ਜਨਾ ਹਰ ਪਾਇਆ ਨਾਨਕ ਸਤਸੰਗਾ ਦੀਨ ਦਿਆਲ ਸੁਣ ਬੇਨਤੀ ਹਰ ਪ੍ਰਭ ਹਰ ਰਾਇਆ ਰਾਮ ਰਾਜੇ ਹਉ ਮੰਗੋ ਸਰਨ ਹਰ ਨਾਮ ਕੀ ਹਰ ਹਰ ਮੁਖ ਪਾਇਆ ਭਗਤ ਵਛਲ ਹਰ ਬਿਰਦ ਹੈ।

ਗੁਰਮੁਖ ਢੂੰਡ ਢੂੰਡੇਂਦਿਆਂ ਹਰ ਸੱਜਣ ਲੱਦਾ ਰਾਮ ਰਾਜੇ। ਕੰਚਨ ਕਾਇਆ ਕੋੜ ਗੜ ਵਿੱਚ ਹਰ ਹਰ ਸਿੱਧਾ, ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਾ। ਤੁਰ ਭਾਗ ਵੱਡੇ ਘਰ ਪਾਇਆ ਨਾਨਕ ਰਸਗੁੱਦਾ, ਪੰਥ ਦਸਾਵਾ ਨਿਤ ਖੜੀ ਮੁਦ ਜੋਬਨ ਬਾਲੀ ਰਾਮ ਰਾਜੇ। ਹਰ ਹਰ ਨਾਮ ਚਿਤਾਏ ਗੁਰ ਹਰ ਮਾਰਗ ਚਾਲੀ, ਮੇਰੇ ਮਨ ਤਨ ਨਾਮ ਆਧਾਰ ਹੈ ਹੋਮੇ ਬਿਖ ਜਾਲੀ। ਜਿਨ ਨਾਨਕ ਸਤਿਗੁਰ ਮੇਲ ਹਰ ਹਰ ਮਿਲਿਆ ਬਨਵਾਲੀ, ਗੁਰਮੁਖ ਪਿਆਰੇ ਆਏ ਮਿਲ ਮੈਂ ਚਿਰੀ ਵਿਛੁਨੇ ਰਾਮ ਰਾਜੇ। ਮੇਰਾ ਮਨ ਤਨ ਬਹੁਤ ਬਹਿ ਰਾਗਿਆ ਹਰ ਨੈਣ ਰਸ ਪਿੰਨੇ, ਮੈਂ ਹਰ ਪ੍ਰ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ। ਹੋ ਮੂਰਖ ਕਾਰੇ ਲਾਈਆ ਨਾਨਕ ਹਰ ਕੰਮੇ, ਗੁਰ ਅੰਮ੍ਰਿਤ ਪਿੰਨੀ ਦਿਓਰੀ ਅੰਮ੍ਰਿਤ ਬੁਰਕੇ ਰਾਮ ਰਾਜੇ। ਜਿਨ੍ਹਾਂ ਗੁਰਬਾਣੀ ਮਨ ਪਾਈਆ ਅੰਮ੍ਰਿਤ ਛਕ ਛਕੇ, ਗੁਰ ਤੁੱਠੇ ਹਰ ਪਾਇਆ ਚੂਕੇ ਤਖਤ ਕੇ। ਹਰ ਜਾਨ ਹਰ ਘਰ ਹੋਇਆ ਨਾਨਕ ਹਰ ਇੱਕੇ, ਆਸਾ ਮਹੱਲਾ ਚੌਥਾ ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ। ਗੁਰ ਸਤਿਗੁਰ ਸੱਚਾ ਸਾਉ ਹੈ ਸਿੱਖ ਦੇ ਹਰ ਰਾਸੇ, ਤਨ ਤਨ ਵਣਜਾਰਾ ਵਣਜ ਹੈ ਗੁਰ ਸਾਉ ਸਾ ਬਾਸੇ। ਜਨ ਨਾਨਕ ਗੁਰਤਿਨ ਪਾਇਆ ਜਿਨ ਤੁਰ ਲਿਖਤ ਲਲਾੜ ਲਿਖਾਸੇ, ਸੱਚ ਸਾਉ ਹਮਾਰਾ ਤੂੰ ਧਣੀ ਸਭ ਜਗਤ ਵਣਜਾਰਾ ਰਾਮ ਰਾਜੇ। ਤਾਂ ਭਾਂਡੇ ਤੁਦੇ ਸਾਜਿਆ ਵਿੱਚ ਵਸਤ ਕਰ ਸਾਰਾ, ਜੋ ਪਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੇ ਕਿਆ ਕੋਈ ਕਰੇ ਵਿਚਾਰਾ। ਜਨ ਨਾਨਕ ਹਰ ਬਖਸਿਆ ਹਰ ਭਗਤ ਭੰਡਾਰਾ, ਹਮ ਕਿਆ ਗੁਣ ਤੇਰੇ ਵਿਥਰੇ ਸਵਾਮੀ ਤੂੰ ਅਪਰ ਅਪਾਰੋ ਰਾਮ ਰਾਜੇ। ਹਰ ਨਾਮ ਸਲਾਹ ਹੈ ਦਿਨ ਰਾਤ ਇਹ ਆਸ ਆਧਾਰੋ, ਹਮ ਮੂਰਖ ਕਿਛੂ ਨਾ ਜਾਣ ਹਾ ਕਿਵ ਪਾਵੇ ਪਾਰੋ। ਜਨ ਨਾਨਕ ਹਰ ਕਾ ਦਾਸ ਹੈ ਹਰ ਦਾਸ ਭਨੇ ਹਾਰੋ, ਜਿਉ ਪਾਵੇ ਤਿਉ ਰਾਖ ਲੈ ਹਮ ਸਰਨ ਪ੍ਰਭ ਆਏ ਰਾਮ ਰਾਜੇ। ਹਮ ਭੂਲ ਵਿਗਾੜੇ ਦਿਨ ਸਰਾਤ ਹਰ ਲਾਜ ਰਖਾਏ, ਹਮ ਬਾਰਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ। ਜਨ ਨਾਨਕ ਦਾਸ ਹਰ ਕਾਂਡਿਆ ਹਰ ਪੈਜ ਰਖਾਏ, ਆਸਾ ਮਹੱਲਾ ਚੌਥਾ ਜਿਨ ਮਸਤਕ ਤੁਰ ਹਰ ਲਿਖਿਆ, ਤਿਨਾ ਸਤਿਗੁਰ ਮਿਲਿਆ ਰਾਮ ਰਾਜੇ। ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਕੱਢ ਬਲਿਆ, ਹਰ ਲੱਦਾ ਰਤਨ ਪਦਾਰਥੋ ਫਿਰ ਬਹੁੜ ਨਾ ਚੱਲਿਆ। ਜਨ ਨਾਨਕ ਨਾਮ ਆਰਾਧਿਆ ਆਰਾਧ ਹਰ ਮਿਲਿਆ, ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗਿਆ ਏ ਰਾਮ ਰਾਜੇ। ਇਹ ਮਾਨਸ ਜਨਮ ਦੁਲੰਭ ਹੈ

ਨਾਨਕ ਹਰ ਪਾਏ, ਤੂੰ ਹਰ ਤੇਰਾ ਸਭ ਕੋ ਤੁਧ ਉਪਾਏ ਰਾਮ ਰਾਜੇ। ਕਿਸ ਹਾਥ ਕਿਸੇ ਦੇ ਕਿਸ ਨਾਹੀ, ਸਭ ਚੱਲੇ ਚਲਾਏ। ਜਿਨ ਤੂੰ ਮਿਲੇ ਪਿਆਰੇ ਸੇ ਤੁਧ ਮਿਲੇ, ਜੋ ਹਰ ਮਨ ਪਾਏ। ਜਨ ਨਾਨਕ ਸਤਿਗੁਰ ਭੇਟੇ।

ਐਂ ਜੁੱਤੇ। ਗੁਰੂ ਨਾਨਕ ਦੇਖ ਵੀ ਸੀ ਮੇਰੇ ਪਿਆਰੇ, ਜੋ ਮਾਤ ਸੁੱਤੇ ਹਰ ਕੀਆਂ ਕਥਾ ਕਹਾਣੀਆਂ ਮੇਰੇ ਪਿਆਰੇ, ਸਤਿਗੁਰੂ ਸੁਣਾਈਆਂ। ਗੁਰ ਵਿਟੜਿਆ ਹੋ ਗੋਲੀ ਮੇਰੇ ਪਿਆਰੇ, ਜਿਨ ਹਰ ਮੇਲ ਆਈਆਂ ਸਭ ਆਸਾ ਹਰ ਪੂਰੀਆ ਮੇਰੇ ਪਿਆਰੇ, ਮਨ ਚਿੰਦੇੜਾ ਫਲ ਪਾਇਆ ਹਰ ਤੁਸੜਾ ਮੇਰੇ ਪਿਆਰੇ, ਜਨ ਨਾਨਕ ਨਾਮ ਸੁਮਾਇਆ ਪਿਆਰੇ ਹਰ ਬਿਨ ਪ੍ਰੇਮ ਨਾ ਖੇਲ ਸਾ, ਕਿਉਂ ਪਾਈ ਗੁਰ ਜਿੱਤ ਲਗ ਪਿਆਰਾ ਦੇਖ ਸਾ, ਹਰ ਦਾਤੜੇ ਮੇਰ ਗੁਰੂ ਮੁਖ ਗੁਰਮੁਖ ਮੇਲ ਸਾ, ਗੁਰ ਨਾਨਕ ਪਾਇਆ ਮੇਰੇ ਪਿਆਰੇ ਧੁਰ ਮਸਤਕ ਲੇਖ ਸਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਅਸ ਮਹੱਲਾ ਪੰਜਵਾਂ, ਸ਼ੰਤ ਕਰ ਪਹਿਲਾ ਅੰਧੋ ਅੰਧ ਕਣਾ, ਮੈਂ ਸੋ ਪ੍ਰਾਡੀਠਾ ਰਾਮ ਚਾਖੇੜਾ ਚਾਖੇੜਾ, ਮੈਂ ਹਰਸ ਮੀਠਾ ਰਾਮ ਹਰਸ ਮੀਠਾ, ਮਨ ਮੈਂ ਬੂਠ ਗੁਰ ਤੂਠਾ ਸਹਿਜ ਪਿਆ, ਗ੍ਰਿਓ ਵਸ ਆਇਆ ਮੰਗਲ ਗਾਇਆ, ਪੰਚ ਦੁਸ਼ਟ ਓਏ ਭਾਗ ਗਿਆ, ਸੀਤਲ ਆਗਾਣੇ ਅੰਮ੍ਰਿਤ ਬਾਣੇ ਸਾਜਨ ਸੰਤ ਬਸੀਠਾ, ਕਹੋ ਨਾਨਕ ਹਰਸਿਓ ਮਨ ਮਾਨਿਆ।

ਨਾਮ ਸਭ ਕੁਛ ਮੈਂ ਸਭ ਕੁਛ ਪਾਇਆ, ਨਾਮ ਧਿਆਈ ਰਾਮ, ਨਾਮ ਧਿਆਈ ਸਦਾ ਸਖਾਈ, ਸਹਿ ਸੁਭਾਈ ਗੋਵਿੰਦਾ, ਗਣਤ ਮਿਟਾਈ ਚੁੱਕੀ ਥਾਈ, ਕਦੇ ਨਾ ਵਿਆਪੇ ਮਨ ਚਿੰਦਾ, ਗੋਵਿੰਦ ਗਾਜੇ ਅਣਹਦ ਵਾਜੇ, ਅਚਰਜ ਸੋਭ ਬਣਾਈ, ਕਹੋ ਨਾਨਕ ਤਿਰ ਮੇਰੇ ਸੰਗ, ਤਾ ਮੈਂ ਨਵਨਿਧ ਪਾਈ, ਸਰਸੇੜੇ ਸਰਸੇੜੇ ਮੇਰੇ ਭਾਈ ਮੀਤਾ ਰਾਮ, ਬਿਖਮੋ ਬਿਖਮ ਅਗਾੜਾ, ਮੈਂ ਗੁਰਮਲ ਜੀਤਾ ਰਾਮ, ਗੁਰਮਲ ਜੀਤਾ ਹਰ ਹਰ ਕੀਤਾ, ਟੁੱਟੀ ਪੀਤਾ ਭਰਮ ਘੜਾ, ਪਾਇਆ ਖਜਾਨਾ ਬਹੁਤ ਨਿਧਾਨਾ, ਸਾਂਸ ਮੇਰੀ ਆਪ ਖੜਾ, ਸੋਈ ਸੋ ਗਿਆਨਾ ਸੋ ਪਰਧਾਨਾ,

ਅਕਥਾ ਹਰ ਅਕਥ ਕਸ ਕਿਸ ਜਾਏ ਨ ਜਾਣੀ ਰਾਮ। ਸੁਰ ਨਾਰ ਮੁਨ ਜਨ ਸਹਿਜ ਵਖਾਣੀ ਰਾਮ, ਸਹਿਜੇ ਵਖਾਣੀ ਅਮਿਓ ਬਾਣੀ, ਚਰਨ ਕਮਲ ਰੰਗ ਲਾਇਆ। ਜਪ ਏਕ ਅਲਖ ਪ੍ਰਭ ਨਿਰੰਜਨ, ਮਨ ਚਿੰਦਿਆ ਫਲ ਪਾਇਆ, ਤਜ ਮਾਨ ਵੋ ਵਿਕਾਰ ਦੂਜਾ, ਜੋਤੀ ਜੋਤ ਸਮਾਣੀ। ਬਿਨਵੰਤ ਨਾਨਕ ਗੁਰ ਪ੍ਰਸਾਦੀ, ਸਦਾ ਹਰ ਗਮਾਣੀ, ਹਰ ਸੰਤਾਂ ਹਰ ਸੰਤ ਸੱਜਣ, ਮੇਰੇ ਮੀਤ ਸਹਾਈ ਰਾਮ। ਵਡਭਾਗੀ ਵਡਭਾਗੀ ਸਤਸੰਗਤ ਪਾਈ ਰਾਮ, ਵਡਭਾਗੀ ਪਾਏ ਨਾਮ ਧਿਆਏ, ਲਾਥੇ ਦੂ ਸੰਤਾਪੇ। ਗੁਰਚਰਣੀ ਲਾਗੇ ਪ੍ਰਮ ਪਉ ਭਾਗੇ, ਆ ਮਿਟਾਇਆ ਆਪੇ, ਕਰ ਕਿਰਪਾ ਮਿਲੇ ਪ੍ਰਭ ਆਪਣੇ, ਵਿਛੜ ਕਤੇ ਨਾ ਜਾਈ। ਬਿਨਵੰਤ ਨਾਨਕ ਦਾਸ ਤੇਰਾ, ਸਦਾ ਹਰ ਸਰਣਾਈ, ਹਰ ਦਰੇ ਹਰ ਦਰ ਸੋਹਨ, ਤੇਰੇ ਭਗਤ ਪਿਆਰੇ ਰਾਮ। ਵਾਰੀ ਤਿਨ ਵਾਰੀ ਜਾਵਾ ਸਦ ਬਲਿਹਾਰੇ ਰਾਮ, ਸਦ ਬਲਿਹਾਰੇ ਕਰ ਨਮਸਕਾਰੇ, ਜਿਨ ਪੇੜ ਪ੍ਰਭ ਜਾਤਾ, ਤੜ ਕਟ ਰਵ ਰਹਿਆ ਸਬਦਾਈ, ਪੂਰਨ ਪੁਰਖ ਬੇਧਾਤਾ, ਗੁਰਪੂਰਾ ਪਾਇਆ ਨਾਮ ਧਿਆਇਆ, ਜੂਏ ਜਨਮ ਨਹਾਰੇ। ਬਿਨਵੰਤ ਨਾਨਕ ਸਰਣ ਤੇਰੀ, ਰਾਖ ਕਿਰਪਾ ਤਾਰੇ, ਬੇਅੰਤਾ ਬੇਅੰਤ ਗੁਣ ਤੇਰੇ, ਕੇਤਕ ਗਾਵਾਂ ਰਾਮ। ਤੇਰੇ ਚਰਣਾ ਤੇਰੇ ਚਰਣ, ਧੂੜ ਵਡਭਾਗੀ ਪਾਵਾਂ ਰਾਮ, ਹਰ ਧੂੜੀ ਨਾਈਏ ਮਾਇਲ ਗਵਾਈਏ, ਜਨਮ ਮਰਨ ਦੁੱਖ ਲਾਥੇ, ਅੰਤਰ ਬਾਰ ਸਦਾ ਹਦੂਰੇ, ਪਰਮੇਸ਼ਰ ਪ੍ਰਸਾਥੇ, ਮਿਟੇ ਦੁੱਖ ਕਲਿਆਣ ਕੀਰਤਨ, ਬੋੜ ਜੁਨ ਨਾ ਪਾਵਾ। ਬਿਨਵੰਤ ਨਾਨ ਗੁਰ ਸਰਨ ਤਰੀਏ,

ਸਤਿਗੁਰ ਪ੍ਰਸਾਦ ਹਰ ਚਰਨ ਕਮ ਮਨ ਬੇਦਿਆ ਕਿਸ ਆਨਾ ਮੀਠਾ ਰਾਮ ਰਾਜੇ ਮਿਲ ਸੰਤ ਸੰਗਤ ਆਰਾਧਿਆ ਹਰ ਖੜਕੜੇ ਡੀਠਾ ਰਾਮ ਰਾਜੇ ਹਰ ਖੜਕੜੇ ਡੀਠਾ ਅੰਮ੍ਰਿਤੋ ਬੂਠਾ ਜਨਮ ਮਰਨ ਦੁੱਖ ਨਾਠੇ ਗੁਣ ਗਾਇਆ ਸਭ ਦੁੱਖ ਮਿਟਾਇਆ ਹਉਮੈ ਬਿਨਸੀ ਗੱਠ ਪ੍ਰਿਉ ਸਹਿ ਸੁਭਾਈ ਛੋੜ ਨਾ ਜਾਈ ਮਨ ਲਾਗਾ ਰੰਗ ਮਜੀਠਾ ਹਰ ਨਾਨਕ ਬੇਦੇ ਚਰਨ ਕਮਲ ਕਿਸ ਆਨ ਨਾ ਮੀਠਾ ਜਿਉ ਰਾਤੀ ਜਲ ਮਾਛਲੀ ਤਿਉ ਰਾਮ ਰਸਮਾ ਤੇ ਰਾਮ ਰਾਜੇ ਗੁਰਪੂਰੇ ਉਪਦੇਸਿਆ ਜੀਵਨ ਗਦ ਪਾਤੇ ਰਾਮ ਰਾਜੇ ਜੀਵਨ ਗਦ ਸਵਾਮੀ ਅੰਤਰ ਜਾਮੀ ਆਪ ਲੀਏ ਲੜ ਲਾਏ ਰਤਨ ਪਦਾਰਥੋ ਪ੍ਰਗਟੋ ਪੂਰਨੋ ਚੋੜ ਨ ਕਤ ਹੂ ਜਾਏ ਪ੍ਰਭ ਸੁਗਰ ਸਰੂਪ ਸੁਜਾਨ ਸੁਆਮੀ ਤਾਜ ਕੀ ਮਿਟੇ ਨਾ ਦਾਤੇ ਜਲ ਸਿੰਘ ਰਾਤੀ ਮਾਛਲੀ ਨਾਨਕਰ ਮਾਤੇ ਚਾਤਕ ਜਾਚੇ ਬੂੰਦ ਜਿਉ ਹਰ ਪ੍ਰਾਣ ਅਧਾਰਾ ਰਾਮ ਰਾਜੇ ਮਾਲ ਖਜਾਨਾ ਸੁਪ੍ਰਾਤ ਮੀਤ ਸਭ ਹੂੰ ਤੇ ਪਿਆਰਾ ਰਾਮ ਰਾਜੇ ਸਭ ਹੂੰ ਤੇ ਪਿਆਰਾ ਪੁਰਖ ਨਿਰਾਰਾ ਤਾ ਕੀ ਗਤ ਨਹੀਂ ਜਾਣੀਏ ਹਰ ਸਾਸ ਗ੍ਰਾਸ ਨਾ ਵਿਸਰੇ ਕਬ ਹੂੰ ਗੁਰ ਸਬਦੀ ਰੰਗ ਮਾਣੀਏ ਪ੍ਰਾ ਪੁਰਖ ਜਗ ਜੀਵਨੋ ਸੰਤਰਸ ਪੀਵਨੋ ਜਪ ਪਰਮ ਮੋਹ ਦੁਖ ਡਾਰਾ ਚਾਤਕ ਜਾਚੇ ਬੂੰਦ ਜਿਉ ਨਾਨਕਰ ਪਿਆਰਾ ਮਿਲੇ ਨਾਰਾਇਣ ਆਪਣੇ ਮਾਨੋਰਥ ਪੂਰਾ ਰਾਮ ਰਾਜੇ ਢਾਠੀ ਪੀਤ ਭਰਮ ਕੀ ਭੇਟਦ ਗੁਰ ਸੂੜਾ ਰਾਮ ਰਾਜੇ ਪੂਰਨ ਗੁਰ ਪਾਏ ਪੁਰਬ ਲਿਖਾਏ ਸਭਨਤ ਦੀਨ ਦਿਆਲਾ ਆਦ ਮਦ ਅੰਤ ਪ੍ਰਸੋਈ ਸੁੰਦਰ ਗੁਰ ਗੋਪਾਲਾ ਸੁਖ ਸਹਿਜ ਆਨੰਦ ਕਨੇਰੇ ਪਤ ਪਾਵਨ ਸਾਧੂ ਥੂਰਾ ਹਰ ਮੇਰੇ ਨਾਰਾਇਣ ਨਾਨਕਾ ਮਾਨ ਔਰਥ ਪੂਰਾ ਆਸਾ ਮੁਹੱਲਾ ਪੰਜਵਾਂ ਸ਼ੰਤ ਕਰ ਛੇਵਾਂ।

ਨਾਨਕ ਪ੍ਰੀਤ ਲੱਗੀ ਤਨ ਰਾਮ ਸਿਉ ਭੇਟਤ ਸਾ ਸੰਗਾਤ ਸ਼ੰਤ ਜਲ ਦੁੱਧ ਨਿਆਈ ਰੀਤ ਆਪ ਦੁੱਧ ਆਚ ਨਹੀਂ ਮਨ ਐਸੀ ਪ੍ਰੀਤ ਹਰੇ ਆਪ ਉਰਜੋ ਅਲ ਕਮਲੇਖ ਬਾਸਨ ਮਾਏ ਮਗਨ ਇਕ ਖਿਨ ਪੀ ਨਾਏ ਟਰੇ ਖਿਨ ਨਾਏ ਟਰੀਏ ਪ੍ਰੀਤ ਹਰੀਏ ਸੀਗਾਰ ਹਬਰਸ ਅਰਪੀਏ ਜੇ ਦੁਖ ਸੁਣੀਏ ਜਾਂ ਪੰਥ ਪਣੀਏ ਤੈ ਸਾਧ ਸੰਗ ਨਾ ਡਰਪੀਏ ਕਰ ਕੀਰਤ ਗੋਬਿੰਦ ਸੁਣੀਏ ਸਗਲ ਪ੍ਰਾਸ਼ਤ ਦੁਖ ਹਰੇ ਕਉ ਨਾਨਕ ਸ਼ੰਤ ਗੋਬਿੰਦ ਹਰ ਕੇ ਮਨ ਹੱਸਿਉ ਨਿਉ ਕਰੇ ਹੋ ਐਸੀ ਮਨ ਪ੍ਰੀਤ ਹਰੇ ਜੈਸੀ ਮਛਲੀ ਨੀਰ ਇਕ ਖਿਨ ਪੀ ਨਾ ਤੀਰੇ ਮਨ ਐਸਾ ਨਿਉ ਕਰੇ ਹੋ ਜੈਸੀ ਚਾਤਰਕ ਪਿਆਸ ਖਿਨ ਖਿਨ ਬੂੰਦ ਚਵੇ ਬਰਸ ਸੁਹਾਵੇ ਮੇ ਹੋ ਹਰ ਪ੍ਰੀਤ ਕਰੀ ਜੇ ਇਹ ਮਨ ਦੀਜੈ ਅਤ ਲਾਈਗੇ ਚਿੱਤ ਮੁਰਾਰੀ ਮਾਨ ਨ ਕੀਜੈ ਸਰਨ ਪਰੀਜੈ ਦਰਸ਼ਨ ਕਉ ਬਲਿਹਾਰੀ ਗੁਰਸੋ ਪ੍ਰਸੰਨੇ ਮਿਲਨਾ ਵਿਛੁਨੇ ਤਨ ਦੇਂਦੀ ਸਾਚ ਸੁਨੇਹਾ ਕਉ ਨਾਨਕ ਸ਼ੰਤ ਅਨੰਤ ਠਾਕੁਰ ਕੇ ਹਰ ਸਿਉ ਕੀਜੈ ਨੇਹਾ ਮਨ ਐਸਾ ਨਿਉ ਕਰੇ ਹੋ ਚਕਵੀ ਸੂਰ ਸੁਨੇਹੋ

ਰਚਾਇਓ ਨੰਗੇ ਆਮਣ ਜਾਮਣਿਆ ਫਿਰ ਸਾਧੂ ਸਰਣੀ ਪੜੀਏ ਚਰਣੀ ਆਵ ਟੂਟਸ ਮੋਜੋ ਕੀਤੀ ਏ ਕਉ ਨਾਨਕ ਸ਼ੰਤ ਦਿਆਲ ਪੁਰਖ ਕੇ ਮਨ ਹਰ ਲਾਏ ਪ੍ਰੀਤ ਤਬ ਦਿਨੀ ਦੇਖੀਏ ਨਿਸ ਕੁਰੰਕ ਜੈਸੇ ਨਾਦ ਸੁਣ ਸਰਵਣੀ ਹੀ ਓ ਡਿਵੇ ਮਨ ਐਸੀ ਪ੍ਰੀਤ ਕੀਜੈ ਜੈਸੀ ਤਰਨ ਪਧਾਰ ਉਰਜੀ ਤੇਰੇ ਸਿਵੈ ਇਹੋ ਮਨ ਲਾਲ ਦੀਜੈ ਮਨ ਲਾਲੇ ਦੀਜੈ ਭੋਗ ਕਰੀਜੈ ਹਾਉ ਖੁਸ਼ੀਆਂ ਰੰਗ ਮਾਣੇ ਫਿਰ ਆਪਣਾ ਪਾਇਆ ਰੰਗ ਲਾਲ ਬਣਾਇਆ ਅਤ ਮਿਲਿਓ ਮਿੱਤਰ ਚਿਰਾਣੇ ਗੁਰਥੀਆ ਸਾਖੀ ਤਾਂ ਡਿੱਠਮ ਆਖੀ ਫਿਰ ਜੇ ਅਵਰ ਨਾ ਦਿਸੈ ਕਉ ਨਾਨਕ ਸ਼ੰਤ ਦਿਆਲ ਮੋਹਨ ਕੇ ਮਨ ਹਰ ਚਰਨ ਗਹੀਜੈ ਐਸੀ ਮਨ ਪ੍ਰੀਤ ਕੀਜੈ ਆਸਾ ਮਹੱਲਾ ਪੰਜਵਾਂ ਸਲੋਕ ਬਨਮ ਫਿਰਤੀ ਖੋਜਤੀ ਹਾਰੀ ਬਹੁ ਅਵਗਾਹੇ ਨਾਨਕ ਭੇਟੇ ਸਾਧ ਜਾਪ ਹਰ ਪਾਇਆ ਮਨ ਮਾਹੇ ਸ਼ੰਤ ਜਾ ਕੋ ਖੋਜੇ ਅਸੰਖ ਮੁਨੀ ਅਨੇਕ ਤਪੇ ਬ੍ਰਹਮੇ ਕੋੜ ਅਰਧ ਗਿਆਨੀ ਜਾਪ ਜਪੇ ਜਬ ਤਾਲ ਸੰਜਮ ਕਿਰਿਆ ਪੂਜਾ ਅਨਕ ਸੋਧਨ ਬੰਦਨਾ ਕਰ ਗਮਨ ਬਸਦਾ ਤੀਰਥ ਮੱਜਨ ਮਿਲਨ ਕਉ ਨਿਰੰਜਨਾ ਮਾਨੁਖ ਬੰਤੇ ਨ ਪਸ਼ੂ ਪੰਖੀ ਸਗਲਤ ਦੇ ਅਰਾਧ ਤੇ ਦਿਆਲ ਲਾਲ ਗੋਬਿੰਦ ਨਾਨਕ ਮਿਲ ਸਾਧ ਸੰਗਤ ਹੋਏ ਗਤੇ ਕੋਟ ਬਿਸਨ ਅਵਤਾਰ ਸੰਕਰ ਜਟਾ ਧਾਰ ਚਾਹੇ ਤੁਝੇ ਦਿਆਰ ਮਨ ਤ ਰੁਚ ਅਪਾਰ ਅਪਾਰ ਅਗਮ ਗੋਬਿੰਦ ਠਾਕੁਰ ਸਗਲ ਪੂਰਕ ਪ੍ਰਥਨੀ ਸੁਰ ਸਿੱਧ ਗਣ ਗੰਧਰਵ ਧਿਆਵੇ ਯਖ ਕਿੰਨਰ ਗੁਣ ਪਣੀ ਕੋੜ ਇੰਦਰ ਅਨੇਕ ਦੇਵ ਜਪਤ ਸੁਵਾਮੀ ਜੈ ਜੈਕਾਰ ਅਨਾਥ ਨਾਥ ਦਿਆਲ ਨਾਨਕ ਸਾਧ ਸੰਗਤ ਮਿਲ ਉਧਾਰ ਕੋੜ ਦੇਵੀ ਜਾ ਕੋ ਸੇਵੈ ਲਕਮੀ ਅਨਕ ਭਾਂਤ ਗੁਪਤ ਪ੍ਰਗਟ ਜਾ ਕੋ ਆਰਾਧ ਪੌਣ ਪਾਣੀ ਦਿਨਸ ਰਾਤ ਨਖੇਤਰ ਸਸੀਅਰ ਸੂਰ ਧਿਆਵੈ ਬਦ ਗਗਨਾ ਗਾਵੈ ਸਗਲ ਖਾਣੀ ਸਗਲ ਬਾਣੀ ਸਦਾ ਸਦਾ ਧਿਆਵੈ ਸਿਮਰਤ ਪੁਰਾਣ ਚਤਰ ਬੇਤੈ ਹਰ ਸ਼ਾਸਤਰ ਜਾ ਕੋ ਜਪਾਤ ਪਦ ਪਾਵਨ ਭਗਤ ਵਛਲ ਨਾਨਕ ਮਿਲੀਏ ਸੰਗ ਸਾਥ ਜੇਤੀ ਪ੍ਰਭੂ ਜਨਾਈ ਰਸਨਾ ਤੇਤ ਪਨੀ ਅਣਜਾਣਤ ਜੋ ਸੇਵੈ ਤੇਤੀ ਨ ਜਾਏ ਗਣੀ ਅਵਗਤ ਅਗਣਤ ਅਥਾ ਠਾਕੁਰ ਸਗਲ ਮੰਜੇ ਬਾਰਾ ਸਰਬ ਜਾਜਕ ਏਕ ਦਾਤਾ ਨੈ ਦੂਰ ਸੰਗੀ ਜਾਰਾ ਵਸ ਭਗਤ ਥੀਆ ਮਿਲੇ ਜੀਆ ਤਾ ਕੀ ਉਪਮਾ ਕਿਤ ਗਣੀ ਇਹ ਦਾਨ ਮਾਨ ਨਾਨਕ ਪਾਏ ਸੀਸ ਸਾਧੈ ਤਰ ਚਰਣੀ ਆਸਾ ਮਹੱਲਾ ਪੰਜਵਾਂ ਸਲੋਕ ਉਦਮ ਕਰੋ ਵਡਭਾਗੀ ਹੋ ਸਿਮਰੋ ਹਰ ਹਰ ਰਾਏ ਨਾਨਕ ਜੇ ਸਿਮਰਤ ਸਭ ਸੁਖ ਹੋਵੇ ਦੁਖ ਦਰਦ ਪ੍ਰਮ ਜਾਏ ਸ਼ੰਤ ਨਾਮ ਜਪਤ ਗੋਬਿੰਦ ਨੈ ਅਲਸਾਈਏ ਭੇਡ ਸਾਧੂ ਸੰਗ ਜੰਪੁਰ ਨੈ ਜਾਈਏ ਦੁਖ ਦਰਦ ਨਾ ਪਉ ਵਿਆਪੈ ਨਾਮ ਸਿਮਰਤ ਸਭ ਸੁਖੀ ਸਾਸ ਸਾਸ ਅਰਾਧ ਹਰ ਹਰ ਧਿਆਏ ਸੋ ਪ੍ਰਭ ਮਾਨ ਮੁਖੀ

ਨੈ ਅਲਸਾਈਏ। ਪਾਵਨ ਪਤ ਪੁਨੀਤ ਨਾਮ ਨਿਰੰਜਨਾ, ਪਰਮ ਅੰਧੇਰ ਬਿਨਾਸ ਗਿਆਨ ਗੁਰ ਅੰਜਨਾ, ਗੁਰ ਗਿਆਨ ਅੰਜਨ ਪ੍ਰਭ ਨਿਰੰਜਨ, ਜਲ ਥਲ ਮਹੀ ਅਲ ਪੂਰਿਆ, ਇਕ ਨਿਮਖ ਜਾ ਕੇ ਹਿਰਦੇ ਵਸਿਆ, ਮਿਟੇ ਤਸੇ ਵਸੂਰਿਆ, ਅਗਾਧ ਬੋਧ ਸਮਰਥ ਸੁਆਮੀ, ਸਰਬ ਕਾ ਪਉ ਪੰਜਨਾ, ਨਾਨਕ ਪਯੰਪੈ ਚਰਨ ਜੰਪੈ, ਪਾਵਨ ਪਤ ਪੁਨੀਤ ਨਾਮ ਨਿਰੰਜਨਾ, ਓੜ ਗਹੀ ਗੋਪਾਲ ਦਿਆਲ ਕਿਰਪਾ ਨਿਦੇ, ਮੋਇ ਅਸਰ ਤੋ ਚਰਨ ਤੁਮਾਰੀ ਸਰਨ ਸਿਧੇ, ਹਰ ਚਰਨ ਕਾਰਨ ਕਰਨ ਸੁਆਮੀ, ਪਤਤ ਉਦਨ ਹਰ ਹਰੇ, ਸਾਗਰ ਸੰਸਾਰ ਪਵ ਉਤਾਰ, ਨਾਮ ਸਿਮਰਤ ਬਹੁ ਤਰੇ, ਆਦ ਅੰਤ ਬੇਅੰਤ ਖੋਜੇ, ਸੁਨੀ ਉਦਰਨ ਸੰਸੰਗ ਵਿਦੇ, ਨਾਗ ਪਯੰਪੈ ਚਰਨ ਜੰਪੈ, ਓੜ ਗਈ ਗੋਪਾਲ ਦਿਆਲ ਕਿਰਪਾ ਨਿਧੇ, ਭਗਤ ਵਚਲ ਹਰ ਬਿਰਧ ਆਪ ਬਨਾਇਆ, ਜੈ ਜੈ ਸੰਤ ਅਰਾਧੇ ਤਹਿ ਤੈ ਪ੍ਰਗਟਾਇਆ, ਪ੍ਰਭ ਆਪ ਲੀਏ ਸਮਾਏ ਸਹਿ ਸੁਪਾਏ, ਭਗਤ ਕਾਰਜ ਸਾਰਿਆ ਆਨੰਦ ਹਰ ਜਸ ਮਹਾਮੰਗਲ, ਸਰਬ ਦੁਖ ਵਸਾਰਿਆ ਚਮਤਕਾਰ ਪ੍ਰਗਾਸ ਦਹਿ ਦਿਸ ਏਕ ਤਹਿ ਦ੍ਰਿਸ਼ਟਾਇਆ, ਨਾਨਕ ਪਯੰਪੈ ਚਰਨ ਜੰਪੈ, ਭਗਤ ਵਸਲ ਹਰ ਬਿਰਧ ਆਪ ਬਨਾਇਆ, ਆਸਾ ਮਹੱਲਾ ਪੰਜਵਾਂ ਫਿਰ ਸੰਤਨ ਸੁਹਾਗ, ਮਰੇ ਨਾ ਜਾਵੇ ਜਾ ਕੇ ਗ੍ਰਹਿ ਹਰ ਨਾ ਹੋ ਸੋ ਸਦਗੀ ਰਾਵੇ, ਅਵਨਾਸੀ ਅਵਗਤ ਸੋ ਪ੍ਰਭ ਸਦਾ ਨਵ ਤਨ ਨਿਰਮਲਾ, ਨੈ ਦੂਰ ਸਦਾ ਹਦੂਰ ਠਾਕੁਰ ਦੈਜ ਪੂਰਨ ਸਸਦ, ਪ੍ਰਾਣ ਪਤ ਗਤ ਮਤ ਜਾਤੇ ਪ੍ਰੇ ਪ੍ਰੀਤ ਪ੍ਰੀਤਮ ਪਾਵੇ, ਨਾਨਕ ਵਖਾਣੇ ਗੁਰਬਚਨ ਜਾਣੇ ਫਿਰ ਸੰਤਨ ਸੁਹਾਕ, ਮਰੇ ਨਾ ਜਾਵੇ ਜਾ ਕੋ ਰਾਮ ਪਤਾਰ ਤਾ ਕੇ ਅੰਧ ਖਣਾ, ਸੁਖਵੰਤੀ ਸਾਨਾਰ ਸੋਭਾ ਪੂਰ ਬਣਾ, ਮਾਣ ਮਹੱਤ ਕਲਿਆਣ ਹਰ ਜਸ ਸੰਗ ਸੁਰਜਨ ਸੋ ਪ੍ਰਭੂ, ਸਰਬ ਸਿੱਧ ਨਵ ਨਿਧ ਤਿਦ ਗ੍ਰਹਿ ਨਹੀਂ ਊਨਾ ਸਭ ਕਛੂ, ਮਦਰਬਾਨੀ ਤੇਰੇ ਮਾਨੀ ਫਿਰ ਸੁਹਾਗਤਾ ਕਾਬਣਾ, ਨਾਨਕ ਵਖਾਣੇ ਗੁਰਬਚਨ ਜਾਣੇ ਜਾ ਕੋ ਰਾਮ ਪਤਾਰ ਤਾ ਕੇ ਅੰਧ ਖਣਾ, ਆਓ ਸਕੀ ਸੰਤ ਪਾਸ ਸੇਵਾ ਲਾਗੀ ਏ, ਪੀਸੋ ਚਰਨ ਪਖਾਰ ਆਪ ਤਿਆਗੀ ਏ, ਤਯਾ ਮਿਟੇ ਸੰਤਾਪ ਆਪ ਨੇ ਜਾਣਾਈਏ, ਸਰਨ ਗਹੀਜੇ ਮਾਨ ਲੀਜੇ ਕਰੇ ਸੋ ਸੁਖ ਪਾਈਏ, ਕਰ ਦਾਸ ਦਾਸੀ ਤਜ ਉਦਾਸੀ ਕਰ ਜੋੜ ਦਿਨ ਰਹਿਣ ਜਾਗੀਏ, ਨਾਨਕ ਵਖਾਣੇ ਗੁਰਬਚਨ ਜਾਣੇ ਆਓ ਸਕੀ ਸੰਤ ਪਾਸ ਸੇਵਾ ਲਾਗੀਏ, ਜਾ ਕੇ ਮਸਤਕ ਭਾਗ ਛੇ ਸੇਵਾ ਲਾਇਆ, ਤਾਂ ਕੀ ਪੂਰਨ ਆਸ ਜਿਨ ਸਾਧ ਸੰਗ ਪਾਇਆ, ਸਾਧ ਸੰਗ ਹਰ ਕੇ ਰੰਗ ਗੋਬਿੰਦ ਸਿਮਰਨ ਲੱਗ ਗਿਆ, ਪਰਮ ਹੋ ਵਿਕਾਰ ਦੂਜਾ ਸਗਲ ਤਿਨੇ ਤਿਆਗ ਗਿਆ, ਮਨ ਸਾਂਤ ਸਹਿਜ ਸੁਭਾਵ ਬੂਠ ਅੰਧ ਮੰਗਲ ਗੁਣ ਗਾਇਆ, ਨਾਨਕ ਵਖਾਣੇ ਗੁਰਬਚਨ ਜਾਣੇ ਜਾ ਕੇ ਮਸਤਕ ਭਾਗ

ਅਨੰਤਾ ਬਿਨੋਦ ਆਨੰਦ ਮਾਇਆ ਅਗਿਆਨਤਾ ਲਪਟਾਵੇ ਕਿਸੇ ਜੋਬਨ ਵਧੇ ਜਰੂਆ ਦਿਨ ਹਾਰੇ ਸੰਗ ਮੀਚ ਬਿਨਵੰਤ ਨਾਨਕ ਆਸ ਤੇਰੀ ਸਰਨ ਸਾਧੂ ਰਾਖ ਨੀਚ ਪਰਮੇ ਜਨਮ ਅਨੇਕ ਸੰਕਟ ਮਹਾ ਜੋਨ ਲਪਟ ਰਹੇ ਉਤੇ ਸੰਗ ਮੀਠੇ ਭੋਗ ਸੋ ਨਾ ਪ੍ਰੰਤ ਪਾਰ ਅਗਨ ਤੇ ਆਇਓ ਬਹੁ ਪਰਦੇਸੇ ਥਾਇਓ ਆਪੋੜ ਤਾਰੀ ਪ੍ਰਮੁਰਾਰੀ ਸਰਬ ਸੁਖਰ ਨਾਇਓ ਰਾਖਨ ਹਾਰੇ ਪ੍ਰਪਿਆਰੇ ਮੁਝ ਤੇ ਕਸ਼ੂ ਨਾ ਹੋਆ ਹੋ ਨਾ ਸੁਖ ਸਹਿਜ ਆਨੰਦ ਨਾਨਕ ਕਿਰਪਾ ਤੇਰੀ ਤਰੇ ਪਾਉਣ ਨਾਮ ਤਾਰੀਕ ਉਧਾਰੇ ਭਗਤੇ ਸੰਸਾ ਕੌਣ ਜੇਨ ਕੇਨ ਪ੍ਰਕਾਰੇ ਹਰ ਹਰ ਜਸ ਨੂੰ ਸਰਵਨ ਸੁਨ ਸਰਵਨ ਬਾਨੀ ਪੁਰਖ ਗਿਆਨੀ ਮਨ ਨਿਧਾਨਾ ਪਾਵਗੇ ਹਰ ਰੰਗ ਰਤੇ ਪ੍ਰਭਿਧਾਤੇ ਰਾਮ ਕੇ ਗੁਣ ਗਾਵਗੇ ਬਸਦ ਕਾਗਜ ਬਨਰਾਜ ਕਲਮਾ ਲਿਖਣ ਕੋ ਜੇ ਹੋਏ ਪਵਨ ਬੇਅੰਤ ਅੰਤ ਨਾ ਜਾਏ ਪਾਇਆ ਗਈ ਨਾਨਕ ਚਰਨ ਸਰਨ ਆਸਾ ਮਹੱਲਾ ਪੰਜਵਾਂ ਪੁਰਖ ਪਤੇ ਭਗਵਾਨ ਤਾਂ ਕੀ ਸਰਨ ਗਹੀ ਨਿਰਪੋ ਪਏ ਪ੍ਰਾਨ ਚਿੰਤਾ ਸਗਲ ਲਹੀ ਮਾਤ ਪਿਤਾ ਸੁਮੀਤ ਸੁਰਜਨ ਇਸ਼ਟ ਬੰਧ ਪਜਾਣਿਆ ਗਏ ਕੰਠ ਲਾਇਆ ਗੁਰਮਿਲਾਇਆ ਜਸ ਬੇਮਲ ਸੰਤ ਵਖਾਣਿਆ ਬੇਅੰਤ ਗੁਣ ਅਨੇਕ ਮਹਿਮਾ ਕੀਮਤ ਕਸ਼ੂ ਨਾ ਜਾਏ ਕਹੀ ਪ੍ਰਭ ਏਕ ਅਨਕ ਅਲਖ ਠਾਕੁਰ ਓਟ ਨਾਨਕ ਤਿਸ ਗਹੀ ਅੰਮ੍ਰਿਤ ਬਨ ਸੰਸਾਰ ਸਹਾਈ ਆਪ ਭਏ ਰਾਮ ਨਾਮ ਓਰ ਹਾਰ ਬੇਖ ਕੇ ਦਿਵਸ ਗਏ ਗਤ ਪਰਮ ਮੋਹ ਬਿਕਾਰ ਬਿਨਸੇ ਜੋਨ ਆਮਨ ਸਭ ਰਹੇ ਅਗਨ ਸਾਗਰ ਪਏ ਸੀਤਲ ਸਾਧ ਅੰਚਲ ਗਹਿ ਰਹੇ ਗੋਵਿੰਦ ਗੋਪਾਲ ਦਿਆਲ ਸਮ੍ਰਿਤ ਬੋਲ ਸਾਧੂ ਹਰ ਜੈ ਜੈ ਨਾਨਕ ਨਾਮ ਧਿਆਏ ਪੂਰਨ ਸਾਧ ਸੰਗ ਭਾਈ ਪਰਮ ਗਤੇ ਜੈ ਦੇਖੋ ਤੇ ਸੰਗ ਏਕੋ ਰਵ ਰਹੇ ਘੜ ਘੜ ਵਾਸੀ ਆਪ ਵਿਰਲੇ ਕਿਨੇ ਲਹਿ ਜਲਸਲ ਮਈਲ ਪੂਰ ਪੂਰਨ ਕੀੜਖਤ ਸੁਮਾਨਿਆ ਆਦ ਅੰਤੇ ਮਸੋਈ ਗੁਰ ਪ੍ਰਸਾਦੀ ਜਾਣਿਆ ਬ੍ਰਹਮ ਪਸਰਿਆ ਬ੍ਰਹਮ ਲੀਲਾ ਗੋਵਿੰਦ ਗੁਣ ਜਨ ਕਹਿਆ ਸਿਮਰ ਸੁਆਮੀ ਅੰਤਰ ਜਾਮੀ ਹਰੇਕ ਨਾਨਕ ਰਵ ਰਹੇ ਦਿਨ ਰੈਣ ਸੁਹਾਵੜੀ ਆਈ ਸਿਮਰਤ ਨਾਮ ਹਰੇ ਚਰਨ ਕਮਲ ਸੰਘ ਪ੍ਰੀਤ ਕਲਮਲ ਪਾਪ ਟਰੇ ਦੁਖ ਪੁਗ ਦਰ ਦਰ ਨਾਠ ਪ੍ਰਗਟ ਮਗ ਦਿਖਾਇਆ ਮਿਲ ਸਾ ਸੰਗੇ ਨਾਮ ਰੰਗੇ ਮਲ ਹੋੜੀ ਦਾ ਪਾਇਆ ਹਰ ਦੇਖ ਦਰਸ਼ਨ ਇਸ਼ ਪੁੰਨੀ ਕੁਰ ਸਮੂਹ ਸਭ ਤਰੇ ਦਿਨ ਸਰੈਣ ਆਨੰਦ ਅਨਦਿਨ ਸਿਮਰੰਤ

ਨਾਨਕ ਕਮਾਣਾ ਸੰਗ ਜੁਲਿਆ, ਨਹਿ ਜਾਏ ਕਿਰਤ ਮਿਟਾਇਆ, ਹਾਥੋ ਮਿਰਗ ਜਿਵੇ ਪੇਖ ਰਹਿਣ ਚੰਦਰਾਇਣ, ਸੁਖੇ ਦੁਖ ਭਏ ਨਿਧ ਪਾਪ ਕਮਾਇਣ, ਪਾਪਾਂ ਕਮਾਣੇ ਛੱਡੇ ਨਾਹੀਂ,

ਇਸ ਠਾਕੁਰ ਸਰਣੀ ਬਲ ਬੁੱਧ ਗਿਆਨ ਧਿਆਨ ਆਪਣਾ ਆਪ ਨਾਮ ਜਪਾਇਆ ਸਾਧ ਸੰਗਤ ਆਪ ਹੋਆ ਆਪ ਜਗਤ ਤਰਾਇਆ ਰਾਖ ਲੀਏ ਰੱਖਣ ਹਾਰੇ ਸਦਾ ਨਿਰਮਲ ਕਰਨੀ ਨਾਨਕ ਨਰਕ ਨਾ ਜਾਏ ਕਬਹੁ ਹਰ ਸੰਤ ਹਰ ਕੀ ਸਰਣੀ।

ਜਾਣਿਆ ਮਨ ਸਾਂਤ ਆਈ ਵਜੀ ਵਧਾਈ ਨੈ ਅੰਤ ਜਾਈ ਪਾਇਆ ਬਿਨਵੰਤ ਨਾਨਕ ਸੁਖ ਸਹਿਜ ਮੇਲਾ ਪ੍ਰਭੂ ਆਪ ਬਣਾਇਆ ਨਰਕ ਨਾ ਦੀਠੜਿਆ ਸਿਮਰਤ ਨਾਰਾਇਣ ਜੈ ਜੈ ਧਰਮ ਕਰੇ ਦੂਧ ਭਏ ਪਲਾਇਣ ਧਰਮ ਧੀਰਜ ਸਹਿਜ ਸੁਹੀਏ ਸਾਧ ਸੰਗਤ ਹਰ ਭਜੇ ਕਰ ਅਨੁਗ੍ਰਹ ਰਾਖ ਲੀਨੇ ਮੋਹ ਮਮਤਾ ਸਭ ਤਜੇ ਗਏ ਕੰਠ ਲਾਏ ਗੁਰ ਮਿਲਾਏ ਗੋਵਿੰਦ ਜਪਤ ਅਗਾਇਣ ਬਿਨਵੰਤ ਨਾਨਕ ਸਿਮਰ ਸੁਆ ਨਿਧ ਸਿਧ ਚਰਨ ਗਹੇ ਤਾਂ ਕੇਹਾ ਕਾੜਾ ਸਭ ਕਿਸ ਵਸ ਜਿਸੇ

ਮਹੀਲ ਰਵਿਆ ਸਵਾਮੀ ਊਚ ਅਗਮ ਅਪਾਰਾ ਬਿਨਵੰਤ ਨਾਨਕ ਟੇਕ ਜਨ ਕੀ ਚਰਨ ਕਮਲ ਅਧਾਰਾ ਤੇ ਹਰ ਚੰਦੌੜੀ ਅਸਥਿਰ ਕਿਸ਼ ਨਾਹੀ ਮਾਇਆ ਰੰਗ ਜੇਤੇ ਸੇ ਸੰਗ ਨਾ ਜਾਹੀ ਹਰ ਸੰਗ ਸਾਥੀ ਸਦਾ ਤੇਰੇ ਦਿਨਸ ਰਹਿਣ ਸੰਭਾਲੀਏ ਹਰ ਏਕ ਬਿਨ ਕਛ ਅਵਰ ਨਾਹੀ ਭਾਉ ਦੁਤੀਆ ਜਾਲੀਏ ਮੀਤ ਜੋਬਨ ਮਾਲ ਸਰਬਸ ਪ੍ਰਭ ਏਕ ਕਰ ਮਨ ਮਾਹੀ ਬਿਨਵੰਤ ਨਾਨਕ ਵੜ ਭਾਗ ਪਾਈਏ ਸੂਖ ਸਹਿਜ ਸਮਾਹੀ ਆਸਾ ਮੁਹੱਲਾ ਪੰਜਵਾਂ ਸ਼ੰਤ ਕਰ ਅਠਵਾਂ ਇੱਕ ਓ ਅੰਕਾਰ

ਗ੍ਰਹਿ ਮੂਸਤ ਮਨ ਚੋਰ ਹੈ ਦਿਨ ਕਰੋ ਅਨਦਿਨ ਖਾਤ ਦਿਨ ਖਾਤ ਜਾਤ ਬਿਹਾਦ ਪ੍ਰਭਿਨ ਮਿਲੋ ਪ੍ਰਭ ਕਰਣਾ ਪਤੇ ਜਨਮ ਮਰਨ ਅਨੇਕ ਬੀਤੇ ਟੇ ਸੰਗ ਬਿਨ ਕਛ ਨਹਿ ਗਤੇ ਕੁਲ ਰੂਪ ਧੂਪ ਗਿਆਨ ਹੀਨੀ ਤੁਧ ਬਿਨਾ ਮੋਹਿ ਕਮਨ ਮਾਤ ਕਰ ਜੋੜ ਨਾਨਕ ਸਰਣ ਆਇਓ ਪ੍ਰੇ ਨਾਥ ਨਰਹਰ ਕਰੋ ਗਾਤ ਮੀਨਾ ਜਲ ਹੀਨ ਮੀਨਾ ਜਲ ਹੀਨ ਹੈ ਉਹ ਬਿਸ਼ਰਤ ਮਨ ਤਨ ਖੀਨ ਹੈ ਤਤ ਜੀਵਨ ਪ੍ਰੇ ਬਿਨ ਹੋਤ ਸਾਨਮੁਖ ਸਹਿਬਾਨ

ਦਿਆਂ ਗੁਰਬਿਨ ਘੂਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਿਲ ਬੂਆੜ ਜਿਉਂ ਸੁਣੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋ ਨਾਹਾ ਫਲੀਏ ਫੁਲੀਏ ਬੱਪੜੇ ਪੀਤਨ ਵਿੱਚ ਸੁਆਹਾ।

ਦੂਜਾ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚ ਵਾਸ ਇਕ ਨਾ ਹੁਕਮ ਸਮਾਏ ਲੈ ਇਕ ਨਾ ਹੁਕਮੇ ਕਰੇ ਵਿਨਾਸ ਇਕ ਨਾ ਪਾਣੇ ਕੱਢ ਲੈ ਇਕ ਨਾ ਮਾਇਆ ਵਿਚ ਨਿਵਾਸ ਏਵ ਪੇ ਆਖ ਨਾ ਜਾਪਈ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀਏ।

ਚਾਰ ਕੋਲੂ ਚਿਰਖਾ ਚੱਕੀ ਚੱਕ ਫਲਵਾਰ ਓਲੇ ਬਹੁਤ ਅਨੰਤ ਲਾਟੂ ਮਾਧਾਣੀਆਂ ਅਨਗਾਹ ਪੰਖੀ ਪਾਉਂਦੀਆਂ ਲੈਣ ਨਾ ਸਾਹ ਸੂਏ ਚਾੜ ਭਵਾਈਏ ਜੰਤ ਨਾਨਕ ਪਾਉਂਦਿਆਂ ਗਣਤ ਨਾ ਅੰਤ ਬੰਧਨ ਬੰਦ ਭਵਾਏ ਸੋਏ ਪਏ ਕਿਰਤ ਨੱਚੇ ਸਭ ਕੋਏ ਨੱਚ ਨੱਚ ਹੱਸੇ ਚੱਲੇ ਸੇ ਰੋਏ ਉੱਡ ਨਾ ਜਾਹੀ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਪਾਓ।

ਪਿਆਰ ਇਕ ਹੁੰਦਾ ਖਾਏ ਚੱਲੇ ਐਥਾਊ ਤਿਨਾ ਫੇਕਾਈ ਕਾਰ ਜਲਥਲ ਜੀਆਂ ਪੁਰੀਆਂ ਲੋਆ ਆਕਾਰਾਂ ਆਕਾਰ ਓਏ ਜੇ ਅੱਖ ਹੈ ਸੋ ਤੂੰ ਹੈ ਜਾਣ ਤਿਨਾ ਪੇ ਤੇਰੀ ਸਾਰ ਨਾਨਕ ਭਗਤਾਂ ਪੁੱਖ ਸਾਲਾਹਣ ਸੱਚ ਨਾਮ ਆਧਾਰ ਸਦਾ ਆਨੰਦ।

ਤੋਂ ਉਪਜੈ ਇਤ ਸੰਜਮ ਇਹ ਜਾਏ। ਹਉਮੈ ਇਹੋ ਹੁਕਮ ਹੈ ਪਏ ਕਿਰਤ ਫਿਰਾਗ। ਹਉਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕੁਮਾਹ। ਨਾਨਕ ਕਹਿ ਸੁਣੋ ਜਨੋ ਇਤ ਸੰਜਮ ਦੁਖ ਜਾਹ। ਪੌੜੀ ਸੇਵ ਕੀਤੀ ਸੰਤੋਖਈ, ਜਿਨੀ ਸੱਚੋ ਸੱਚ ਤਿਹਾਇਆ। ਉਹ ਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕਰਤ ਧਰਮ ਕਮਾਇਆ। ਉਹ ਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਤੂੰ ਬਖਸ਼ੀ ਸੀ ਅਗਲਾ, ਨਿਧ ਦੇਵੇ ਚੜੇ ਸਵਾਇਆ। ਵਡਿਆਈ ਵੱਡਾ ਪਾਇਆ। ਸਲੋਕ ਮਹੱਲਾ ਪਹਿਲਾ।

ਜੇਰਜ ਉਦ ਪੁਜਾਂ ਖਾਣੀ ਸੇਤ ਜਹਾਂ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤ ਉਪਾਏ ਕੈ ਸੰਭਾਲੇ ਸਭਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਫੇ ਕਰਨੀ ਤਾਹ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੋਹਾਰੀ ਸਵਸਥ ਤਿਸ ਤਿਸ ਦੀ ਬਾਣ ਅਪੱਗ ਨਾ

ਅੰਧ ਨ ਜਾਣੇ ਫਿਰ ਪਛਤਾਣੀ, ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ, ਆਸ ਅੰਦੇਸੇ ਤੇ ਨੇ ਕੇਵਲ, ਹਉਮੈ ਸ਼ਬਦ ਜਲਾਏ ਪੌੜੀ, ਭਗਤ ਤੇਰੇ ਮਨ ਭਾਵਦੇ, ਦਰ ਸੋਹਨ ਕੀਰਤ ਗਾਵਦੇ, ਨਾਨਕ ਕਰਮਾਂ ਬਾਰੇ, ਦਰ ਢੋ ਨਾ ਲੈ ਨੀ ਤਾਮਦੇ, ਇੱਕ ਮੂਲ ਨਾ ਬੁੱਝ

ਸਲੋਕ ਮਹੱਲਾ ਪਹਿਲਾ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ, ਕੂੜ ਸੋਇਨਾ ਕੂੜ ਰੁਪਾ ਕੂੜ ਪਹਿਨਣ ਹਾਰ, ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ।

ਸਭ ਜਗ ਚੱਲਣ ਹਾਰ, ਕੂੜ ਮਿੱਠਾ ਕੂੜ ਮਾਖਿਓ, ਕੂੜ ਡੋਬੇ ਪੂਰ। ਨਾਨਕ ਵਖਾਣੇ ਬੇਨਤੀ, ਤੁਧ ਬਾਜ ਕੂੜੋ ਕੂੜ ਮਹੱਲਾ ਪਹਿਲਾ। ਸੱਚ ਤਾਂ ਪਰ ਜਾਣੀਏ, ਜਰਦੇ ਸੱਚਾ ਹੋਏ। ਕੂੜ ਕੀ ਮਲ ਉਤਰ, ਤਨ ਕਰੇ ਹੱਛਾ ਧੋਏ। ਸੱਚ ਤਾਂ ਪਰ ਜਾਣੀਏ, ਜਾਂ ਸੱਚ ਤਰੇ ਪਿਆਰ। ਨਾਉ ਸੁਣ ਮਨ ਰਹਿਸੀਏ, ਤਾਂ ਪਾਏ ਮੋਹ ਦੁਆਰ। ਸੱਚ ਤਾਂ ਪਰ ਜਾਣੀਏ, ਜਾਂ ਜੁੱਤ ਜਾਣੇ ਜੀਓ। ਧਰਤ ਕਾਇਆ ਸਾਧਕੈ, ਵਿਜ ਦੇ ਕਰਤਾ ਬੀਓ। ਸੱਚ ਤਾਂ ਪਰ ਜਾਣੀਏ, ਜਾਂ ਸਿੱਖ ਸੱਚੀ ਲੇ। ਦਇਆ ਜਾਣੇ ਜੀ ਕੀ, ਕਿਸ ਪੁੰਨ ਦਾਨ ਕਰੇ। ਸੱਚ ਤਾਂ ਪਰ ਜਾਣੀਏ, ਜਾਂ ਆਤਮ ਤੀਰਥ ਕਰੇ ਨਿਵਾਸ। ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ। ਸੱਚ ਸਭ ਨਾ ਹੋਏ ਦਾਰੂ,

ਕਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ ਕੂੜਾ ਲਾਲਚ ਛੱਡੀਏ ਹੋਏ ਇੱਕ ਮਨ ਅਲੱਖ ਤੇ ਆਈਏ ਫਲ ਤੇ ਵੇਹੋ ਪਾਈਏ ਜੇ ਵੇਹੀ ਕਾਲ ਕਮਾਈਏ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਏ ਮਤ ਥੋੜੀ ਸੇਵ ਗਵਾਈਏ ਸਲੋਕ ਮਹੱਲਾ ਪਹਿਲਾ ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗਵੇ ਦਾਲ ਜੇ ਇੱਕ ਹੋਏ ਤਾਂ ਉਗਵੇ ਰੁੱਤੀ ਹੂ ਰੁੱਤ ਹੋਏ ਨਾਨਕ ਪਾਹੇ ਬਾਰਾ ਕੋਰੇ ਰੰਗ ਨ ਸੋਏ ਭਏ ਵਿੱਚ ਖੁੰਭ ਚੜਾਈਏ ਸ਼ਰਮ ਪਾਓ ਤਨ ਹੋਏ ਨਾਨਕ ਭਗਤੀ ਜੇ ਰਪੇ ਕੂੜੇ ਸੋਏ।

ਆਪੇ ਹੋਵੇ ਕੱਟ ਨ ਕੋਈ ਆਖੇ ਪਦ ਪ੍ਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ ਮਹੱਲਾ ਪਹਿਲਾ ਵਧੀ ਸੁਵਜਗ ਨਾਨਕਾ ਸੱਚਾ ਵੇਖੇ ਸੋਏ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋਏ ਅੱਗੇ ਜਾਤ ਨਾ ਜੋਰ ਹੈ।

ਇਹਨਾਂ ਜਨਤਾ ਕੈ ਵਸ ਕਿਛ ਨਾਹੀ, ਤੁਧ ਵੇਕੀ ਜਗਤ ਉਪਾਇਆ। ਇੱਕ ਨਾ ਨੂੰ ਤੂੰ ਮੇਲ ਲਹਿ, ਇੱਕ ਆਪੋ ਤੁਧ ਖਵਾਇਆ। ਗੁਰ ਕਿਰਪਾ ਤੇ ਜਾਣਿਆ, ਜਿੱਥੇ ਤੁਧ ਆਪ ਬੁਝਾਇਆ, ਸਹਿਜੇ ਹੀ ਸੱਚ ਸਮਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹੋ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ ਰਹਾਓ। ਜਾਤ ਮੈਂ ਜੋਤ, ਜੋਤ ਮੈਂ ਜਾਤ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਹਿਆ। ਮਹੱਲਾ ਦੂਜਾ। ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕਿਰਤ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਪਿਓ। ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦੇਓ। ਮਹੱਲਾ ਦੂਜਾ। ਏਕ ਕ੍ਰਿਸ਼ਨੰ ਸਰਬ ਦੇਵ।

ਦਾਸ ਹੈ। ਸੋਈ ਨਿਰੰਜਨ ਦੇਵ ਮਹੱਲਾ ਪਹਿਲਾ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ ਪੌੜੀ। ਪੜਿਆ ਹੋਵੇ ਗੁਨਹਗਾਰ ਤਾਂ ਓਮੀ ਸਾਧਨਾ ਮਾਰੀਏ। ਜੇਹਾ ਕਾਲੇ ਕਾਲਣਾ ਤੇ ਵੇਹੋ ਨਾ ਉਪਚਾਰੀਏ।

ਸੋ ਅੱਗੇ ਮਾਰੀਏ। ਸਲੋਕ ਮਹੱਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇਕ ਰਥ ਇਕ ਰਥਵਾਹੋ, ਜੁਗ ਜੁਗ ਫੇਰ ਵਟਾਈਏ, ਗਿਆਨੀ ਬੁੱਝੇ ਤਾਹ ਸਜ

ਪੌੜੀ ਸਤਿਗੁਰ ਵਿੱਟੋ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਹਿਤ ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰੇ ਉਤਾਰਿਆ ਸਲੋਕ ਮਹੱਲਾ ਪਹਿਲਾ ਸਿਮਲ ਰੁੱਖ ਸਰਾਇਰ ਅਤ ਦੀਰਘ ਅਤ ਮੁੱਚ ਓਏ ਜੇ ਆਵੇ ਆਸ ਕਰ ਜਾਏ ਨਿਰਾਸੇ ਕਿੱਤ ਫਲ ਫਿੱਕੇ ਫੁੱਲ ਬਕ ਬਕੇ ਕਾਮਨ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੁੰਗਿਆਈਆਂ ਤਤ ਸਭ ਕੋ ਨਿਵੇ ਆਪ ਕਹੋ ਪਰ ਕੋ

ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਾਭੋ ਨਿਸ਼ਚਉ ਕਰਮੰ ਕਉ ਨਾਨਕ ਨੇਚੋ ਤਿਹਾਵੈ ਵੇਣ ਸਤਗੁਰ ਵਾਟ ਨਾ ਪਾਵੇ ਪੌੜੀ ਕੱਪੜ ਰੂਪ ਸੁਹਾਵਣਾ ਛੜ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੋਮਕੀਏ ਮਨ ਭਾਵਦੇ ਰਾਹੇ ਭੀੜੇ ਅੱਗੇ ਜਾਵਣਾ ਨੰਗਾ ਦੋਜਕ ਚਾਲਿਆ ਤਾਂ ਦਿਸੇ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ ਸਲੋਕ ਮਹੱਲਾ ਪਹਿਲਾ ਦਇਆ ਕਪਾ ਸੰਤੋਖ ਸੂਤ ਜਦ ਗੰਢੀ ਸਤਵਟ ਇਉ ਜਨੇਊ ਜੀ ਕਾ ਹਈ ਤਾਂ ਪਾਂਡੇ ਕੱਤ ਨਾ ਇਉ ਟੁੱਟੇ ਨਾ ਮਨ ਲੱਗੇ ਨਾ ਉਹ ਜਲੇ ਨਾ ਜਾਏ ਤਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ ਚੌਂਕੜ ਮੁੱਲ ਅਣਾਇਆ ਬਹਿ ਚੌਂਕੇ ਪਾਇਆ ਸਿਖਾ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ ਉਹ ਮੁਆ ਉਹ ਚੜ ਪਿਆ ਵੇ ਤੱਗਾ ਗਇਆ ਮਹੱਲਾ ਪਹਿਲਾ ਲਖ ਚੋਰੀਆਂ ਲਖ ਜਾਰੀਆਂ ਲਾ ਕੂੜੀਆਂ ਲਾ ਗਾਲ ਲਖ ਠਗੀਆਂ ਪਏ ਨਾ ਮੀਆਂ ਰਾਤ ਦਿਨ ਸਜੀ ਨਾਲ ਤਗ ਕਪਾਹ ਕੱਤੀਏ ਬਾਹਮਣ ਵੱਟੇ ਆਏ ਕੋਏ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਏ ਕੀ ਫਿਰ ਪਾਈਏ ਹੋਰ ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ ਨਾਏ ਮੰਨੇ ਪਦ ਉਪਜੈ ਸਾਲਾਹੀ ਸਚ ਸੂਤ ਦਰਗੇ ਅੰਦਰ ਪਾਈਏ ਤਗ ਨਾ ਤੂੜਸ ਪੂਤ ਮਹੱਲਾ ਪਹਿਲਾ ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੇ ਨਿਤ ਦਾੜੀ

ਰਸਤੇ ਰਾਹੋ ਸੁਣ ਵੇਖੋ ਲੋਕਾ ਇਹੋ ਵਿਡਾਣ ਮਨ ਅੰਧਾ ਨਾ ਉਹ ਸੁਜਾਣ ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਮੰਨੇ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਪਾਵੇ ਸੋ ਕਰੇ ਮੁੜ ਚਿੰਦਿਆ ਸੋ ਫਲ ਪਾਏ ਸੀ ਤਾਂ ਦਰਗਹਿ ਪੈਦਾ ਜਾਏ ਸੀ ਸਲੋਕ ਮਹੱਲਾ ਪਹਿਲਾ ਗਊ ਬ੍ਰਾਹਮਣ ਕਉ ਕਰ ਲਾਭੋ ਗੋਬਰ ਤਰਨ ਨਾ ਜਾਈ ਧੋਤੀ ਟਿੱਕਾ ਤੈ ਜਪ ਮਾਲੀ ਧਾਨ ਮਲੇਛਾਂ ਖਾਈ ਅੰਤਰ ਪੂਜਾ ਪੜੇ ਕਤੇਬਾਂ

ਪਹਿਲਾ ਮਾਨਸ ਖਾਣੇ ਕਰੇ ਨਿਵਾਜ, ਛੁਰੀ ਵਗਾਇਨ ਤਿੰਨ ਗਲ ਤਾਗ, ਤਿੰਨ ਕਰ ਬ੍ਰਾਹਮਣ ਪੂਰੇ ਨਾਦ, ਉਹਨਾਂ ਪੇ ਆਵੇ ਕੋਈ ਸਾਧ, ਕੂੜੀ ਰਾਸ ਕੂੜਾ ਵਾਪਾਰ, ਕੂੜ ਬੋਲ ਕਰੇ ਆਹਾਰ,

ਕਾਇ ਵੇਖ ਮੈਲ ਤ ਮਰਨ ਵਸਾਰਿਆ ਜਰ ਆਈ ਜੋ ਬਨਹਾਰਿਆ। ਸਲੋਕ ਮਹੱਲਾ ਪਹਿਲਾ ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ ਗੋਹੇ ਅਤੇ ਲੱਕੜੀ।

ਹੋਏ ਜਿਤ ਹਰਿਆ ਸਭ ਕੋਏ ਸੂਤਕ ਕਿਉਂ ਕਰ ਰੱਖੀਏ ਸੂਤਕ ਪਵੇ ਰਸੋਏ ਨਾਨਕ ਸੂਤਕ ਏਵ ਨਾ ਉਤਰੇ ਗਿਆਨ ਉਤਾਰੇ ਧੋਏ ਮਹੱਲਾ ਪਹਿਲਾ ਮਨ ਕਾ ਸੂਤਕ ਲੋਭ ਹੈ ਜੇ ਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰਤਰੇ ਪਰਥਨ ਰੂਪ ਕੰਨੀ ਸੂਤਕ ਕੰਨ ਪੈ ਲਾਏ ਤਬਾਰੀ ਖਾਹੇ ਨਾਨਕ ਹੰਸਾ ਆਦਮੀ ਬਦੇ ਜੰਪੁਰ ਜਾਹੇ ਮਹੱਲਾ ਪਹਿਲਾ ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਦੇ ਤੋਂ ਰਿਜਕ ਸੰਵਾਹੇ ਨਾਨਕ ਜਿਨੀ ਗੁਰਮੁਖ ਬੁੱਝਿਆ ਤਿਨਾ ਸੂਤਕ ਨਾਹੇ ਪੌੜੀ ਸਤਿਗੁਰ ਵੱਡਾ ਕਰਸਾ ਲਾਈਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਾਂ ਨਦਰੀ ਆਈਆਂ ਜਾਂ ਪਾਣਾ ਤਾਂ ਮਨ ਵਸਾਈਆਂ ਤਾਂ ਹੁਕਮਸਤਕ ਹੱਥ ਧਰ ਮਿੱਚੋ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠੇ ਨਾਉ ਨਿਧ ਪਾਈਆਂ ਸਲੋਕ ਮਹੱਲਾ ਪਹਿਲਾ ਪਹਿਲਾਂ ਸੁੱਚਾ ਆਪ ਹੋਏ

ਪਈਆਂ ਤਿੱਤ, ਜਿੱਤ ਮੁੱਖ ਨਾਮ ਨਾ ਉਚਰੈ, ਬਿਨ ਨਾਵੇ ਰਸ ਖਾਵੇ। ਨਾਨਕ ਏ ਵੈ ਜਾਣੀਐ, ਤਿੱਤ ਮੁੱਖ ਤੁੱਕਾਂ ਪਾਵੇ। ਮਹੱਲਾ ਪਹਿਲਾ, ਪੰਡ ਜੰਮੀਐ, ਪੰਡ ਨਿੰਮੀਐ, ਪੰਡ ਮੰਗਣ ਵੀ ਆਹੋ। ਪੰਡੋ ਹੋਵੇ ਦੋਸਤੀ, ਪੰਡੋ ਚੱਲੇ ਰਾਹੋ। ਪੰਡ ਮੁਆ ਪੰਡ ਪਾਲੀਏ, ਪੰਡ ਹੋਵੇ ਬੰਧਾਨ। ਸੋ ਕਿਉਂ ਮੰਦਾ ਆਖੀਏ, ਜਿਤ ਜੰਮੇ ਰਾਜਾਨ। ਪੰਡੋ ਹੀ ਪੰਡ ਉਪਜੈ, ਭੰਡੇ ਬਾਜ ਨਾ ਕੋਏ। ਨਾਨਕ ਪੰਡੇ ਬਾਰਾ, ਏਕੋ ਸੱਚਾ ਸੋਏ। ਜਿਤ ਮੁਖ ਸਦਾ ਸਾਰਾਈਏ, ਭਾਗਾਂ ਰੱਤੀ ਚਾਰ। ਨਾਨਕ ਤੇ ਮੁਖ ਉਜਲੇ, ਤਿਤ ਸੱਚੇ ਦਰਬਾਰ। ਪੌੜੀ ਸਭ ਕੋ ਆਖੇ ਆਪਣਾ, ਜਿਸ ਨਾਹੀ ਸੋ ਚੁਣ ਕੱਢੀਏ। ਕੀਤਾ ਆਪੋ ਆਪਣਾ, ਆਪੇ ਹੀ ਲੇਖਾ ਸੰਡੀਏ। ਜਾਂ ਰਹਿਣਾ ਨਾਹੀ ਆਇਤ ਜੱਗ, ਤਾਂ ਕਾਇਤ ਗਾਰ ਬਹੰਡੀਏ। ਮੰਦਾ ਕਿਸੇ ਨਾ ਆਖੀਏ, ਪੜ ਅੱਖਰ ਇਹੋ ਬੁਝੀਏ। ਮੂਰਖ ਨਾਲ ਨਾ ਲੁਝੀਏ। ਸਲੋਕ ਮਹੱਲਾ ਪਹਿਲਾ, ਨਾਨਕ ਫਿੱਕੇ ਬੋਲੇ।

ਕਰਨਾ ਕੀਓ ਤਰ ਆਪੇ ਹੀ ਤੈ ਤਾਰੀਏ ਦੇਖੇ ਕੀਤਾ ਆਪਣਾ ਤਰ ਕੱਚੀ ਪੱਕੀ ਸਾਰੀਏ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀਏ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਸਾਰੀਏ ਆਪਣ ਹੱਥੀ ਆਪਣਾ ਆਪੇ ਹੀ ਕਾ ਸਵਾਰੀਏ ਸਲੋਕ ਮਹੱਲਾ ਦੂਜਾ ਏਕ ਨੇ ਹੀ ਆਸ ਕੀ ਦੂਜੇ ਲੱਗੇ ਜਾਏ ਨਾਨਕ ਆਸ ਕਾਂਢੀਏ

ਜੋ ਸਾਹਿਬ ਨਾਲ ਨਾ ਹਾਰੀਏ ਤੇ ਵੇਖਾ ਪਾਸਾ ਟਾਲੀਏ ਇਸ ਲਾਹੇ ਉੱਪਰ ਕਾਲੀਏ ਸਲੋਕ ਮਹੱਲਾ ਦੂਜਾ ਚਾਕਰ ਲੱਗੇ ਚਾਕਰੀ ਨਾਲੇ ਗਾਰਬਵਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾਂ ਕਿ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੋ ਪ੍ਰਵਾਨ ਮਹੱਲਾ ਦੂਜਾ ਜੋ ਜੀ ਹੋਏ ਸੋ ਉਗਵੇ ਮੋਕਾ ਕਹਿਆ ਵਾਓ ਬੀਜੇ ਵੇਖ ਮੰਗੇ ਅੰਮ੍ਰਿਤ ਵੇਖੋ ਇਓ ਨਿਆਓ ਮਹੱਲਾ ਦੂਜਾ ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ ਜਿਹਾ ਜਾਣੇ ਤੇ ਹੋ ਵਰਤ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਕੂੜੋ ਹੋਵੇ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ ਨਾਲ ਇਆਣੇ ਦੋਸਤੀ ਵਡਾਰੂ ਸਿਉਂ ਨੇ ਹੋ ਪਾਣੀ ਅੰਦਰ ਲੀਕ ਜਿਉ ਤੇ ਦਾ ਥਾਓ ਨਾ ਥੇ ਹੋ ਮਹੱਲਾ ਦੂਜਾ ਹੋਏ ਇਆਣਾ ਕਰੇ ਕੰਮ ਆਣ ਨਾ ਸਕੇ ਰਾਸ ਜੇ ਇੱਕ ਅੱਧ ਚੰਗੀ ਕਰੇ ਦੂਜੀ ਧੀ ਵੇ ਰਾਸ ਪੌੜੀ ਚੱਕਰ ਲੱਗੇ ਚੱਕਰੀ ਜੇ ਚੱਲੇ ਖਸਮੇ ਪਾਏ ਹੁਰਮਤ ਤਿਸ ਨੂੰ ਅਗਲੀ ਉਹ ਵਜੋ ਪੇ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ।

ਲਈ ਨਾਲ ਖਸਮ ਚੱਲੇ ਅਰਦਾਸ ਸਲੋਕ ਮਹੱਲਾ ਦੂਜਾ ਏ ਕਨੇਹੀ ਦਾਤ ਆਪਸ ਤੇ ਜੋ ਪਾਈਏ ਨਾਨਕ ਸਾਹ ਕਰਮਾਤ ਸਾਹਿਬ ਤੁੱਠੇ ਜੋ ਮਿਲੇ ਮਹੱਲਾ ਦੂਜਾ ਏ ਕਨੇਹੀ ਚਾਕਰੀ ਜਿਤ ਪੋ ਖਸਮ ਨਾ ਜਾਏ ਨਾਨਕ ਸੇਵਕ ਕਾਂਢੀਏ ਜੇ ਸੇਤੀ ਖਸਮ ਸੁਮਾਏ ਪੌੜੀ ਨਾਨਕ ਅੰਤ ਨਾ ਜਾਪਣੀ ਹਰ ਤਾਕੇ ਪਾਰਾਵਾਰ ਆਪ ਕਰਾਏ ਸਾਖਤੀ

ਹਉ ਕੈਸੋ ਕਰੀ ਪੁਕਾਰ, ਨਾਨਕ ਕਰਣਾ ਜਿਨਕੀ ਆ, ਫਿਰ ਤਿਸ ਹੀ ਕਰਨੀ ਸਾਰ। ਸਲੋਕ ਮਹੱਲਾ ਪਹਿਲਾ। ਆਪੇ ਭਾਂਡੇ ਸਾਜਿਆਂ, ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈ ਏ, ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪਏ ਸਮਨ, ਇੱਕ ਉੱਪਰ ਰਹਿਣ ਖੜੇ, ਤਿਨਾ ਸਵਾਰੇ ਨਾਨਕਾ, ਜਿਨ ਕੋ ਨਦਰ ਕਰੇ ਮਹੱਲਾ ਦੂਜਾ। ਆਪੇ ਸਾਜੇ ਕਰੇ ਆਪ, ਜਾਈ ਪੇ ਰੱਖੇ ਆਪ, ਇਸ ਵਿੱਚ ਜੰਤ ਉਪਾਇਕ ਹੈ, ਦੇਖੇ ਥਾਪ ਉਥਾਪ, ਕਿਸ ਨੂੰ ਕਹੀਏ ਨਾਨਕਾ, ਸਭ ਕੁਛ ਆਪੇ ਆਪ ਪੌੜੀ, ਵੱਡੇ ਕੀਆਂ ਵਡਿਆਈਆਂ, ਕਿਸ ਕਹਿਣਾ ਕਹਿਣ ਨਾ ਜਾਏ। ਸੋ ਕਰਤਾ ਕਾਦਰ ਕਰੀਮ, ਦੇ ਜੀਆਂ ਰਿਜਕ ਸੰਭਾਗ, ਸਾਈ ਕਾਰ ਕਮਾਵਣੀ, ਤੁਰਛੋਡੀ ਤਿੰਨੇ ਪਾਏ, ਨਾਨਕ ਏਕੀ ਬਾਰੀ, ਹੋਰ ਦੂਜੀ ਨਾਹੀਂ ਜਾਏ। ਸੋ ਕਰੇ

ਆਸ ਬੰਦ ਨਹੀਂ ਫਾਰ ਆਰ ਮਨ ਸੁਨ ਨਾ ਲੂਕੇ ਆਪਾ ਪਲ ਨਿਰਵਾਣ ਨਾ ਚੀਨਿਆ ਇਨ ਵਿਦ ਅਪ ਹੋ ਨਾ ਚੂਕੇ ਕਈ ਨਾ ਉਬਜੇ ਉਬਜੀ ਜਾਣ ਭਾਵ ਅਭਾਵ ਵਿਹੂਣਾ ਉਹਦੇ ਅਸਤ ਕੀ ਮਨ ਬੁੱਧ ਨਾਸੀ ਤੋ ਸਦਾ ਸਹਿਜ ਲਿਵ ਲੀਣਾ ਜਿਉ ਪ੍ਰਤਬਿੰਬ ਬਿੰਬ ਕਉ ਮਿਲੀ ਗਏ ਉਦਗ ਕੁੰਭ ਵਿਕਰਾਨਾ ਕਉ ਕਬੀਰ ਐਸਾ ਗੁਣ ਪ੍ਰੰਪਗ ਤਉ ਮਨ ਸੁਨ ਸਮਾਨਾ ਆਸ ਸਾਡੇ ਤਾਏ ਤੇ ਧੋਤੀਆਂ ਤੇਰੇ ਪਾਇਨ ਤਗ ਗਲੀ ਜਿਨਾ ਜਪ ਮਾਲੀਆਂ ਲੋਟੇ ਹੱਥ ਨਿਵਗ ਓਏ ਹਰ ਕੇ ਸੰਤ ਨਾ ਆਖੀਏ ਬਾਨਾਰਸ ਕੇ ਠੱਗ ਐਸੇ ਸੰਤ

ਬਦਾ ਖੁਦ ਕਰੇ ਦੋ ਚੁੱਲੇ, ਸਾਰੇ ਮਾਨਸ ਖਾਵੇ। ਓਏ ਪਾਪੀ ਸਦਾ ਫਿਰੇ ਅਪਰਾਧੀ, ਮੁਖੋਂ ਅਪਰਸ ਕਹਾਵੇ। ਸਦਾ ਸਦਾ ਫਿਰੇ ਅਭਿਮਾਨੀ, ਤਗਲ ਕੁਟੰਬ ਡੋਬਾਵੇ। ਜਿਤ ਕੋ ਲਾਇਆ ਤਿਤ ਹੀ ਲਾਗਾ, ਪੈਸੇ ਕਰਮ ਕਮਾਵੇ। ਕਹੋ ਕਬੀਰ ਜਿਸ ਸਤਿਗੁਰ ਭੇਟੈ, ਪੁਨਰਪ ਜਨਮ ਨ ਆਵੇ। ਆਸਾ ਬਾਪ ਦਿਲਾਸਾ ਮੇਰੋ ਕੀਨਾ, ਛੇ ਸੁਖਾਲੀ ਮੁਖ ਅੰਮ੍ਰਿਤ ਦੀਨਾ। ਜੇ ਬਾਪ ਕਹੋ ਕਿਉ ਮਨੋ ਵਿਸਾਰੀ, ਆਗੇ ਗਿਆ ਨਾ ਬਾਜੀ ਹਾਰੀ। ਮੋਈ ਮੇਰੀ ਮਾਈ

ਪੰਚਾਂ ਤੇ ਮੇਰਾ ਸੰਗ ਚੁਕਾਇਆ, ਪੰਚ ਮਾਰ ਪਾਵਾ ਤਲ ਦੀਨੇ, ਹਰ ਸਿਮਰਨ ਮੇਰਾ ਮਨ ਤਨ ਪੀਨੇ, ਪਿਤਾ ਹਮਾਰੋ ਵਡ ਗੁਸਾਈ, ਤਿਸ ਪਿਤਾ ਪੈ ਹੋਂ ਕਿਉਂ ਕਰ ਜਾਈ, ਸਗੁਰ ਮਿਲੇ ਤਾਂ ਮਾਰ ਦਿਖਾਇਆ, ਜਗਤ ਪਿਤਾ ਮੇਰੇ ਮਨ ਪਾਇਆ, ਹੋਂ ਪੂਤ ਤੇਰਾ ਤੂੰ ਬਾਪ ਮੇਰਾ, ਇੱਕ ਠਾਰ ਦੋਆ ਬਸੇਰਾ, ਕਹੋ ਕਬੀਰ ਜਨ ਏਕੋ ਬੂਝਿਆ, ਗੁਰ ਪ੍ਰਸਾਦ ਮੈਂ ਸਭ ਕੇ ਸੂਝਿਆ, ਆਸਾ ਇਕਤ ਪੱਤਰ ਪਰ ਉਰਕਟ ਕੁਰਕਟ, ਇਕਤ ਪੱਤਰ ਪਰ ਪਾਨੀ, ਆਸ ਪਾਸ ਪੰਜੋਗੀਆ ਬੈਠੇ, ਬੀਚ ਨਗਟ ਦੇ ਰਾਨੀ, ਨਗਟੀ ਕੋ ਠਨ ਗਨ ਬਾਡਾ ਡੂ, ਕਿਨੇ ਬਵੇਕੀ ਕਾਟੀ ਤੂੰ ਰਖਾਓ, ਸਗਲ ਮਾਇ ਨਗਟੀ ਕਾ ਵਾਸਾ, ਸਗਲ ਮਾਰ ਆਓ ਹੇਰੀ, ਸਗਲਿਆ ਕੀ ਹੋ ਬੈਨ ਪਾਨ ਜੀ, ਜਿਨੇ ਬਰੀਤ ਚੇਰੀ, ਹਮਰੋ ਭਰਤਾ ਵੱਡੋ ਬਵੇਕੀ, ਆਪੇ ਸੰਤ ਕਹਾਵੇ, ਓ ਹਮਾਰੇ ਮਾਥੇ ਕਾਇਮ, ਔਰ ਹਮਰੇ ਨਿਕਟ ਨਾ ਆਵੇ, ਨਾਕੋ ਕਾਟੀ ਕਾਨੋ ਕਾਟੀ,

ਬਾਰੇ ਇਹਨੂੰ ਖਬਰ ਨਾ ਜਾਨੀ ਰਹਾਉ। ਸਖਤ ਸੁਨੇਹ ਕਰ ਸੁਨਤ ਕਰੀਏ, ਮੈਂ ਨਾ ਬਦੋਗਾ ਪਾਈ। ਜੋਰੇ ਖੁਦਾਏ ਮੋਏ ਤੁਰਕ ਕਰੇਗਾ, ਆਪਣ ਹੀ ਕੱਟ ਜਾਈ।

ਰੋਜਾ ਤਰੇ ਨਿਵਾਜ ਗੁਜ਼ਾਰ, ਕਲਮਾ ਪਿਸਤ ਨ ਹੋਈ, ਸਤਰ ਕਾਬਾ ਕੱਢੀ ਪੀਤਰ, ਜੇ ਕਰ ਜਾਨੇ ਸੋਈ, ਨਿਵਾਜ ਸੋਈ।

ਪੇਖ ਤਰ ਨਾਨਾ ਤਾਂ ਮੈਂ ਬ੍ਰਹਮ ਪਛਾਨਾ। ਕਹੇ ਕਬੀਰਾ ਪਿਸਤ ਛੋੜ ਕਰ ਦੋਜਕ ਸਿਉ ਮਨ ਮਾਨਾ। ਆਸਾ ਗਗਨ ਨਗਰ ਇੱਕ ਮੂਦ ਨਾ ਵਰਖੈ ਨਾਦ ਕਹਾਂ ਜੋ ਸਮਾਨਾ। ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮ ਹੰਸ ਲੈ ਸਿਧਾ।

ਚਰ ਭਏ ਇਸ ਚਿਰਾ ਮਨ ਜਾਈ, ਬਾਰ ਬੈਲ ਗੋਨ ਕਰ ਆਈ, ਕਹਿਤ ਕਬੀਰ ਜੋ ਇਸ ਪਦ ਬੂਝੇ, ਰਾਮ ਰਮਤ ਤਿਸ ਸਭ ਕੇ ਸੂਝੇ, ਬਾਈਸ ਚੌਪਦ ਤਥਾ ਪੰਚ ਪਦੇ, ਆਸਾ ਸ੍ਰੀ ਕਬੀਰ ਜੀਓ ਕੇ ਤਿਪਦੇ ਅੱਠ, ਦੋ ਤੁਕੇ ਸੱਤ।

ਅਸਬੜ ਪਾਗ ਹਮਾਰਾ ਤੁਰ ਨਾਰ ਮੁਨਜਨ ਕੌਦਕ ਆਏ ਕੋੜ ਤੇ ਤੀਸ ਉਜਾਨਾ ਕਹਿ ਕਬੀਰ ਮੋਏ ਵਿਆਹੇ ਚਲੇ ਹੈ ਪੁਰਖ ਏਕ ਭਗਵਾਨਾ ਆਸਾ ਸਾਸ ਕੀ ਦੁਖੀ ਸਸਰ ਕੀ।

ਮੇਰੀ ਹੋਂ ਵਾਰੀ ਮੁਖ ਫੇਰ ਪਿਆਰੇ ਕਰਵੜ ਦੇ ਮੋਕੋ ਕਾਹੇ ਕੋ ਮਾਰੇ ਰਗਾਓ ਜੋ ਤਨ ਚੀਰੇ ਅੰਗ ਨਾ ਮੋਰੋ ਪਿੰਡ ਪਰੇ ਤੋ ਪ੍ਰੀਤ ਨਾ ਤੋਰੋ ਹਮ ਤੋਂ ਬੀਜ ਪਇਓ ਨਹੀਂ ਕੋਈ ਤੁਮੇ ਸੋ ਕੰਤ ਨਾ

ਆਪ ਕੁੰਚ ਛੋਡੈ ਵਿਖ ਨਹੀਂ ਛੱਡੈ, ਉਦ ਕਮਾਏ ਜੈਸੇ ਭਗਤ ਧਿਆਨ ਮੰਡੈ, ਕਾਹੇ ਕੋ ਕੀਜੇ ਧਿਆਨ ਜਪੰਨਾ, ਜਪ ਤੇ ਸੁਧ ਨਹੀਂ।

ਪੰਚ ਦੋਖ ਅਸਾਧ ਜਾਮ ਹੈ ਤਾਕੀ ਏਤ ਕਿਆਸ ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ ਰਹਾਉ ਤ੍ਰਿਗਤ ਜੋਨ ਅਚੇਤ ਸੰਭਵ ਉਨ ਪਾਪ ਸੋਚ ਮਾਨੁਖਾ ਅਵਤਾਰ ਦੁਰਭ ਤੇਹੀ ਸੰਗਤ ਪੋਚ ਜੀ ਜੰਤ ਜਹਾਂ ਜਹਾਂ ਲੱਗ ਕਰਮ ਕੇ ਬਸ ਜਾਏ ਕਾਲ ਫਾਸ ਅਬਦ ਲਾਗੇ ਕਛ ਨਾ ਚੱਲੇ ਉਪਾਏ ਰਵਿਦਾਸ ਦਾਸ ਉਦਾਸ ਤਜ ਪ੍ਰਮ ਤਾਪਨ ਤਬ ਗੁਰ ਗਿਆਨ ਭਗਤ ਜਾਣ ਪਏ ਹਰਨ ਪਰਮਾਨੰਦ ਕਰੋ ਨਿਦਾਨ ਆਸਾ ਸੰਤ ਤੁਜੀ ਤਾਨ ਸੰਗਤ ਪ੍ਰਾਨ ਸਤਿਗੁਰ ਗਿਆਨ ਜਾਣੇ ਸੰਤ ਦੇਵਾ ਦੇਵ ਸੰਤ ਕੀ ਸੰਗਤ ਸੰਤ ਕਥਾ ਰਸ ਸੰਤ ਪ੍ਰੇਮ ਮਾਝੇ ਦੀਜੇ ਦੇਵਾ ਦੇਵ ਰਖਾਉ ਸੰਤ ਆਚਰਣ ਸੰਤ ਚੋ ਮਾਰਗ ਸੰਤ ਚ ਓਲਗ ਓਲਗਣੀ ਔਰ ਇੱਕ ਮੰਗ

ਦੀਆਂ ਫਿਰ ਗੱਲ ਬਾੜੀਆਂ ਚੱਲੇ ਚੱਲਣਹਾਰ ਵਿਚਾਰਾ ਲੇ ਮਨੋ ਕੰਡੰਦਿਆਂ ਛੇ ਮਹਾ ਤੁੜੰਦਿਆਂ ਇੱਕ ਖਿਨੋ ਜਿਵੇਂ ਪੁੱਛੇ ਅਸਮਾਨ ਫਰੀਦ।

ਕੀਏ ਬਿਨ ਨਾਵੇ ਪੂਜ ਨਾ ਹੋਏ ਰਹਾਉ ਬਾਰ ਦੇਵ ਪਖਾਲੀਏ ਜੇ ਮਨ ਧੋਵੇ ਕੋਏ ਜੂਠ ਲਏ ਜਿਉ ਮਾਂਜੀਏ ਮੋਖ ਪਿਆਣਾ ਹੋਏ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇਹੇ ਨਾ ਵਿਹੂਣੇ ਆਦਮੀ ਦ੍ਰਿਗ ਜੀਵਨ ਤਰਮ ਕਰੇਹੇ ਨੇੜਾ ਹੈ ਦੂਰ ਨਾ ਜਾਣਿਓ।

ਅੰਧਾਰ ਗੁਰਮੁਖ ਹੋਏ ਸੋ ਐਨਸ ਨਿਰਮਲ ਮਨਮੁਖ ਰਹਿਣ ਅੰਧਾਰ ਸਿੱਧ ਸਮਾਧ ਕਰੇ ਨਿਤ ਚਗਰ ਦੋ ਲੋਚਨ ਕਿਆ ਹੇਰੈ ਅੰਤਰ ਜੋਤ ਸਬਦ ਤੁਨ ਜਗ ਸਤਿਗੁਰ ਚਗਰ ਨਵੇਰੈ ਸੁਰ ਨਰ ਨਾਥ ਬੇਅੰਤ ਅਜੋਨੀ ਸਾਚੇ ਮਹਿਲ ਅਪਾਰਾ ਨਾਨਕ ਸਹਿਜ

ਜਿਤ ਕੰਮ ਹਰ ਵੀਸਰੈ ਦੂਜੇ ਲੱਗੇ ਜਾਏ। ਐਸਾ ਸਤਿਗੁਰ ਸੇਵੀਏ ਮਨਾ, ਜਿਤ ਸੇਵੇ ਗੋਨ ਪ੍ਰੀਤ ਉਪਜੈ, ਅਵਰ ਵਿਸਰ ਸਭ ਜਾਏ। ਹਰ ਸੇਤੀ ਚਿਤ ਗਹਿ ਰਹਿ, ਜਰਾ ਕਾ ਪਉ ਨਾ ਹੋਵਈ, ਜੀਵਨ ਪਦਵੀ ਪਾਏ। ਹਰਹਾਉ ਗੋਨ ਪ੍ਰੀਤ ਨੂੰ ਇਕ ਸਹਿਜ ਉਪਜਿਆ, ਵਿਖ ਜੈਸੀ ਭਗਤ ਬਣੀ। ਆਪ ਸੇਤੀ ਆਪ ਖਾਇਆ, ਤਾਂ ਮਨ ਨਿਰਮਲ ਹੋਆ, ਜੋਤੀ ਜੋਤ ਸਮਈ। ਬਿਨ ਭਾਗਾ ਐਸਾ ਸਤਿਗੁਰ ਨਾ ਪਾਈਐ, ਜੇ ਲੋਚੇ ਸਭ ਕੋਏ, ਕੂੜੇ ਕੀ ਪਾਲ ਵਿੱਚੋਂ ਨਿਕਲੇ ਤਾਂ ਸਦਾ ਸੁਖ ਹੋਏ। ਨਾਨਕ ਐਸੇ ਸਤਿਗੁਰ ਕੀ ਕਿਆ ਉਹ ਸੇਵਕ ਸੇਵਾ ਕਰੇ।

ਜੁਗ ਮਾਹੇ ਨਾਮ ਦੁਲੰਬ ਹੈ ਗੁਰਮੁਖ ਪਾਇਆ ਜਾਏ ਬਿਰਨਾਵੇ ਮੁਕਤ ਨ ਹੋਵਈ ਵੇਖੋ ਕੋ ਵਿਉ ਪਾਏ ਬਲਿਹਾਰੀ ਗੁਰ ਆਪਣੇ ਸਦ ਬਲਿਹਾਰੇ ਜਾਓ ਸਤਿਗੁਰ ਮਿਲੇ ਹਰ ਮਨ ਵਸੇ ਤੈਜੇ ਰਹੇ ਸੁਮਾਏ ਰਹਾਓ ਜਾਂ ਪਉ ਪਾਏ ਆਪਣਾ ਬੈਰਾ ਉਪਜੇ ਮਨ।

ਦਸਵੇਂ ਦੁਆਰ ਰਹਿਤ ਕਰੇ, ਤੇਰ ਪਵਣ ਸੋਝੀ ਪਾਏ। ਨਾਨਕ ਗੁਰ ਤੇ ਗੁਰ ਹੋਇਆ, ਵੇਖੋ ਤਿਸ ਕੀ ਰਜਾਏ। ਤੇ ਉਹ ਕਾਰਨ ਕਰਤਾ ਕਰੇ, ਜੋਤੀ ਜੋਤ ਸਮਾਏ। ਗੁਜਰੀ ਮਹੱਲਾ ਤੀਜਾ, ਆਰਾਮ ਰਾਮ ਸਭ ਕੋ ਕਹੇ, ਕਹੇ ਰਾਮ ਨਾ ਹੋਏ। ਗੁਰ ਪ੍ਰਸਾਦੀ ਰਾਮ ਮਨ ਵਸੇ,

ਕਪਟ ਬਸ ਬਾਹਰੋਂ ਸੰਤ ਕਹਾਹੇ ਤਿਸ਼ਨਾ ਮੂਲ ਨਾ ਚੁੱਕਈ ਅੰਤ ਗਏ ਪਛਤਾਹੇ ਅਨੇਕ ਤੀਰਥ ਜੇ ਯਤਨ ਕਰੇ ਤਾਂ ਅੰਤਰ ਕੀ ਹੋਮੇ ਕਦੇ ਨਾ ਜਾਏ ਜਿਸ ਨਰ ਕੀ ਦੁਬਧਾ ਨਾ ਜਾਏ ਧਰਮ ਰਾਏ ਤੇ ਦੇਸ ਜਾਏ ਕਰਮ ਹੋਵੇ ਸੋਈ ਜਨ ਪਾਏ ਗੁਰਮੁਖ ਬੂਝੇ ਕੋਈ ਨਾਨਕ ਵਿੱਚੋਂ ਹੋਮੇ ਮਾਰੇ ਤਾਂ ਹਰ ਪੇਟੇ ਸੋਈ ਗੂਜਰੀ ਮਹੱਲਾ ਤੀਜਾ ਤੇ ਜਨ ਸਾਂਤ ਸਦਾ ਮਤ ਨਿਚਲ ਜਿਸਕਾ ਅਵਮਾਨ ਗਵਾਏ ਸੋ ਜਨ ਨਿਰਮਲ ਜੇ ਗੁਰਮੁਖ ਬੂਝੇ

ਪਾਰਸ ਹੋਵੇ, ਪਾਰਸ ਹੋਏ ਤਾਂ ਪੂਜ ਕਰਾਏ, ਜੋ ਉਸ ਪੂਜੇ ਸੋ ਫਲ ਪਾਏ, ਦੀਖਿਆ ਦੇਵੇ ਸਾਚ ਬੁਝਾਏ, ਵਿਣ ਪਾਰਸੇ ਪੂਜ ਨਾ ਹੋਵਈ, ਵਿਣ ਮਨ ਪਰਚੇ ਅਵਰਾ ਸਮਝਾਏ, ਗੁਰੂ ਸਦਾਏ ਅਗਿਆਨੀ ਅੰਧਾ, ਕੇਸੋ ਮਾਰਗ ਪਾਏ, ਨਾਨਕ ਵਿਣ ਨਦਰੀ ਕਿਸ਼ੂ ਨਾ ਪਾਈਏ, ਜਿਸ ਨਦਰ ਕਰੇ ਸੋ ਪਾਏ, ਗੁਰ ਪ੍ਰਸਾਦੀ ਦੇ ਵਡਿਆਈ, ਆਪਣਾ ਸ਼ਬਦ ਵਰਤਾਏ, ਗੂਜਰੀ ਮਹੱਲਾ ਤੀਜਾ ਪੰਚ ਪਦ, ਨਾ ਕਾਸੀ ਮਤ ਉਪਜੈ, ਨਾ ਕਾਸੀ ਮਤ ਜਾਏ, ਸਤਿਗੁਰ ਮਿਲੇ ਮਤ ਉਪਜੈ, ਤਾਂ ਇਹ ਸੋਝੀ ਪਾਏ, ਹਰ ਕਥਾ ਤੂੰ ਸੁਣ ਰਹੇ ਮਨ, ਸ਼ਬਦ ਮਨ ਵਸਾਏ, ਇਹ ਮਤ ਤੇਰੀ ਥਿਰ ਰਹੇ, ਤਾਂ ਪਰਮ ਵਿੱਚੋਂ ਜਾਏ, ਅਰਹਾਉ ਹਰ ਚਰਨ ਦੇ ਵਸਾਏ ਤੂੰ, ਕਿਲਬਖ ਹੋਵੇ ਨਾਸ, ਪੰਚ ਪੂ ਆਤਮਾ ਵਸ ਕਰੇ, ਤਾਂ ਤੀਰਥ ਕਰੇ ਨਿਵਾਸ, ਮਨਮੁਖ ਉਹ ਮਨ ਮੁਗਧ ਹੈ, ਸੋਝੀ ਕਿਸ਼ੂ ਨਾ ਪਾਏ, ਹਰ ਕਾ ਨਾਮ ਨਾ ਬੁਝਈ, ਅੰਤ ਗਿਆ ਪਛਤਾਏ, ਇਹੋ ਮਨ ਕਾਸੀ ਸਭ ਤੀਰਥ ਸਿਮਰਤ, ਸਤਿਗੁਰ ਦੀਆ ਬੁਝਾਏ, ਹਰ ਸਰ ਤੀਰਥ ਤੇ ਸੰਗ ਰਹਿ, ਜਿਨ ਹਰ ਹਿਰਦੇ ਰਹਿਆ ਸਮਾਏ, ਨਾਨਕ ਸਤਿਗੁਰ ਮਿਲੇ ਹੁਕਮ ਬੁਝਿਆ, ਏਕ ਵਸਿਆ ਮਨ ਆਏ, ਜੋ ਤੁ ਭਾਵੇ ਸਭ ਸੱਚ ਹੈ, ਸੱਚੇ ਰਹੇ ਸਮਾਏ, ਗੁਜਰੀ ਮਹੱਲਾ ਤੀਜਾ ਤੀਜਾ, ਏਕੋ ਨਾਮ ਨਿਧਾਨ ਪੰਡਿਤ, ਸੁਣ ਸਿੱਖ ਸੱਚ ਸੋਈ, ਦੂਜੇ ਭਾਏ ਜੇਤਾ ਪੜੇ, ਪੜਤ ਗੁਣਤ ਸਦਾ ਦੁਖ ਹੋਈ, ਹਰ ਚਰਣੀ ਤੂੰ ਲਾਗ ਰਹੋ, ਗੁਰ

ਨਹੀਂ ਜੇਕਰ ਮਨਮੁਖ ਬੂਝ ਨਾ ਹੋਏ। ਗੁਰਮਤੀ ਕੜ ਚਾਨਣਾ ਹਰ ਨਾਮ ਪਾਵੇ ਸੋਏ। ਸੁਣ ਸ਼ਸਤਰ ਤੂੰ ਨਾ ਬੁਝੀ ਤਾਂ ਫਿਰੇ ਬਾਰੋ ਬਾਰ। ਸੋ ਮੂਰਖ ਜੋ ਆਪ ਨਾ ਪਛਾਣਈ

ਚੌਪ ਦੇ ਕਰ ਪਹਿਲਾ ਹਰ ਕੇ ਜਾਨ ਸਤਿਗੁਰ ਸਪੁਰਖ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ।

ਆਸੈ ਮਿਰਸੰਗਤ ਗੁਣ ਪਰਗਾਸ ਜਿਨ ਹਰ ਹਰ ਹਰਸ ਨਾਮ ਨ ਪਾਇਆ ਤੇ ਪਾਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤਸੰਗਤ ਜਿਤ ਹਰਸ ਪਾਇਆ ਮਿਲ ਨਾਨਕ ਨਾਮ ਪਰਗਾਸ ਗੂਜਰੀ ਮਹੱਲਾ ਚੌਥਾ ਗੋਵਿੰਦ ਗੋਵਿੰਦ ਪ੍ਰੀਤਮ ਮਨ ਪ੍ਰੀਤਮ ਮਿਲ ਸਤਸੰਗਤ ਸਬਦ ਮਨ ਮੋਹੈ ਜਬ ਗੋਵਿੰਦ ਗੋਵਿੰਦ ਧਿਆਈਐ ਸਭ ਕੋ ਦਾਨ ਦੇ ਪ੍ਰਭ ਉਹ ਮੇਰੇ ਪਾਈ ਜਨਾ ਮੁਕ ਗੋਵਿੰਦ ਗੋਵਿੰਦ ਗੋਵਿੰਦ ਮਨ ਮੋਹੈ ਗੋਵਿੰਦ ਗੋਵਿੰਦ ਗੋਵਿੰਦ ਗੁਣ ਗਾਵਾਂ ਮਿਲ ਗੁਰ ਸਾਧ ਸੰਗਤ ਜਨ ਸੋਹੈ ਰਹਾਉ ਸੁਖ ਸਾਗਰ ਹਰ ਭਗਤ ਹੈ ਗੁਰਮਤ ਕੌਲਾ ਰਿਧ ਸਿਧ ਲਾਗੇ ਪਗ ਉਹ ਹੈ ਜਨ ਕੋ ਰਾਮ ਨਾਮ ਆਧਾਰਾ ਹਰ ਨਾਮ ਜਪਤ ਹਰ ਨਾਮੇ ਸੋਹੈ ਦੁਰਮਤ ਪਾਹੀਨ ਮਤ ਫੀਕੇ ਨਾਮ ਸੁਨਤ ਆਵੇ ਮਨ ਰੋਹੈ ਕਉਆ ਕਾਗ ਕੋ ਅੰਮ੍ਰਿਤ ਰਸ ਪਾਈਐ ਤ੍ਰਿਪਤ ਵਿਸ਼ਟਾ ਖਾਏ ਮੁਖ ਗੋਹੈ ਅੰਮ੍ਰਿਤ ਸਰ ਸਤਿਗੁਰ ਸਤਵਾਦੀ ਜਿਤ ਨਾਤੇ ਕਉਆ ਹੰਸ ਹੋਹੈ ਨਾਨਕ ਧਨ ਧਨ ਵੱਡੇ ਵਡਭਾਗੀ ਜਿਨ ਗੁਰਮਤ ਨਾਮ ਹਿਰਦੇ ਮਲ ਤੋਹੈ ਗੂਜਰੀ ਮਹੱਲਾ ਚੌਥਾ ਹਰ ਜਨ ਊਤਮ ਊਤਮ ਬਾਣੀ ਮੁਖ ਬੋਲੇ ਪਰ ਉਪਕਾਰੇ ਜੋ ਜਨ ਸੁਣੇ ਸਰਦਾ ਭਗਤ ਸੇਤੀ

ਗਰਦਵ ਪਵੇ ਗਰਭ ਜੋਨੀ, ਦਈਏ ਮਾਰੇ ਮਹਾਂ ਤਿਆਰੇ, ਦੀਨ ਦਿਆਲ ਹੋ ਜਾਣੀ ਉਪਰ, ਕਰ ਕਿਰਪਾ ਲਿਓ ਉਬਾਰੇ। ਨਾਨਕ ਜਨ ਹਰ ਕੀ ਸਰਣਾਈ, ਹਰ ਪਾਵੇ ਹਰ ਨਿਸਤਾਰੇ, ਗੁਜਰੀ ਮਹੱਲਾ ਚੌਥਾ, ਉਹ ਦਿਆਲ ਮੇਰਾ ਮਨ ਲਾਭੋ, ਔ ਅਨਦਿਨ ਰਾਮ ਨਾਮ ਨਿਤ ਧਿਆਈ। ਸਭ ਸੁਖ ਸਭ ਗੁਣ ਸਭ ਨਿਦਾਨ, ਹਰ ਜਿਤ ਜਪੇ ਦੁਖ ਭੁਖ ਸਭ ਲੈ ਜਾਈ, ਮਨ ਮੇਰੇ ਮੇਰਾ ਰਾਮ ਨਾਮ ਸਖਾ ਹਰ ਪਾਈ। ਗੁਰਮਤ ਰਾਮ ਨਾਮ ਜਿਸ ਗਾਵਾਂ, ਅੰਤ ਬੇਲੀ ਦਰਗੇ ਲਏ ਛਡਾਈ। ਰਹਾਓ ਤੂੰ ਆਪੇ ਦਾਤਾ ਪ੍ਰਭ ਅੰਤਰ ਜਾਮੀ, ਕਰ ਕਿਰਪਾ ਲੋਚ ਮੇਰੇ ਮਨ ਲਾਈ। ਮੈਂ ਮਨ ਤਨ ਲੋਚ ਲੱਗੀ ਹਰ ਸੇਤੀ, ਪ੍ਰਲੋਚ ਪੂਰੀ ਸਤਿਗੁਰ ਸਰਣਾਈ।

ਘਰ ਕਥਾ ਸੁਣਾਵੇ। ਰਹਾਉ ਧੀਰਜ ਧਰਮ ਗੁਰਮਤਿ ਹਰ ਪਾਇਆ, ਨਿਤ ਹਰ ਨਾਮੇ ਹਰ ਸਿਉ ਚਿਤ ਲਾਵੇ। ਅੰਮ੍ਰਿਤ ਬਚਨ ਸਗੁਰ ਕੀ ਬਾਣੀ, ਜੋ ਬੋਲੇ ਸੋ ਮੁਖ ਅੰਮ੍ਰਿਤ ਪਾਵੇ। ਨਿਰਮਲ ਨਾਮ ਜਿਤ ਮੈਲ ਨ ਲਾਗੇ, ਗੁਰਮਤਿ ਨਾਮ ਜਪੇ ਲਿਵ ਲਾਵੇ। ਨਾਮ ਪਦਾਰਥ ਜਿਨ ਨਰ ਨਹੀਂ ਪਾਇਆ, ਸੇ ਪਾਹੀਨ ਮੋਏ ਮਰ ਜਾਵੇ। ਆਂਦ ਮੂਲ

ਨਾਨਕ ਰਾਮ ਨਾਮ ਲਿਵਲਾਈ ਗੁਜਰੀ ਮਹੱਲਾ ਪੰਜਵਾਂ ਚੌਪ ਦੇ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਹੇ ਰੇ ਮਨ ਚਿਤਵੈ ਉਦਮ

ਮੇਰੇ ਮਾਧੋ ਜੀ ਸਤਸੰਗਤ ਮਿਲੇ ਸੇ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਚੁੱਕੇ ਕਸ਼ਟ ਹਰਿਆ ਰਹਾਉ, ਜਨਨ ਪਿਤਾ ਲੋਕ ਸੁਧ ਬਨਤਾ, ਕੋਈ ਨਾ ਕਿਸ ਕੀ ਤਰਿਆ ਸਿਰ।

ਹਾਰੀ ਅੰਤਰ ਮੈਲ ਨਾ ਉਤਰੇ ਹੋਮ ਬਿਨ ਗੁਰਬਾਜੀ ਹਾਰੀ ਮੇਰੇ ਠਾਕੁਰ ਰੱਖ ਲੇ ਵੋ ਕਿਰਪਾ ਤਾਰੀ ਕੋੜ ਮਦੇ ਕੋ ਵਿਰਲਾ ਸੇਵਕ ਹੋਰ ਸਗਲੇ ਬਿਉਹਾਰੀ ਹਰਹਾਓ ਸਾਤ ਬੇਦ ਸਿਮਰ ਸਭ ਸੁਧ ਸਭ ਏਕਾ ਬਾਤ ਪੁਕਾਰੀ ਬਿਨ ਗੁਰ ਮੁਕਤਨ ਕੋ ਪਾਵੇ ਮਨ ਵੇਖੋ ਕਰ ਬੀਚਾਰੀ ਅੜ ਸਰ ਮਜਨ ਕਰ ਇਸਨਾਨਾ ਪ੍ਰਮ ਆਏ ਤਰ ਸਾਰੀ ਅਨਕ ਸੋਜ ਕਰੇ ਦਿਨ ਰਾਤੀ ਬਿਨ ਸਤਗੁਰ ਅੰਧਿਆਰੀ ਧਾਵਤ ਧਾਵਤ ਸਭ ਜਗਤ ਆਇਓ ਅਬ ਆਏ ਹਰ ਦੁਆਰੀ ਦੁਰਮਤ ਮੇਟ ਬੁੱਧ ਪਰਗਾਸੀ ਜਨ ਨਾਨਕ ਗੁਰਮੁਖ ਤਾਰੀ ਗੂਜਰੀ ਮਹੱਲਾ।

ਨਿਮਖਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਅਰਹਾਉ ਤਾ ਗੁਰ ਤੁਮਕੋ ਹੋਏ ਦਯਾਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਾਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅੰਧ ਅਨੰਤਾ ਰੰਗ ਤਮਾਸਾ ਪੂਰਨ ਆਸਾ ਤਵੇ ਨਾ ਵਿਆਪੇ ਚਿੰਤਾ ਪਵਰ ਤੁਮਾਰਾ ਓ ਮਨ ਹੋਵੋ ਹਰ ਚਰਣਾ ਹੋ ਕੌਲਾ ਨਾਨਕ ਦਾਸ ਹੁਣ ਸੰਗ ਲਪਟਾਇਓ।

ਆਪਣ ਹਾਥ ਮਤਾਤ ਸਿਆਣਪ ਕਾਹੂ ਕਾਮਨਾ ਆਤ ਜੋ ਅਨਰੂਪਿਓ ਠਾਕੁਰ ਮੇਰੇ ਹੋਏ ਰਹੀ ਉਹ ਬਾਤ ਰਹਾਓ ਦੇਸ ਕਮਾਮਨ ਤਨ ਜੋਰਨ ਕੀ ਮਨਸਾ ਬੀਚੇ ਨਿਕਸੇ ਸਾਸ ਲਸਕਰ ਨੇਬ ਖਵਾਸ ਤਿਆਗੇ ਜੰਪਰ ਊਠ ਸਿਧਾਸ ਹੋਏ ਅਨੰਤ ਮਹੜ ਕੀ ਦ੍ਰਿੜਤਾ ਆਪਸ ਕੋ ਜਾਨਾਤ ਜੋ ਅਨਿੰਦ ਨਿੰਦ ਕਰ ਛੋਡਿਓ

ਮਿਟਿਆ ਪ੍ਰਵਾਨ ਗ੍ਰਸਤ ਉਦਾਸ ਗੁਜਰੀ ਮੁਹੱਲਾ ਪੰਜਵਾਂ ਨਾਮ ਨਿਧਾਨ ਜਿਨ ਜਨ ਜਪਿਓ ਤਿਨ ਕੇ ਬੰਧਨ ਕਾਟੇ ਕਾਮ ਕ੍ਰੋਧ ਮਾਇਆ ਬਿਖ ਮਮਤਾ ਇਹ ਵਿਆਹ ਤੇ ਹਟੇ ਹਰ ਜਸ ਸਾਧ ਸੰਗ ਮਿਲ ਗਾਇਓ ਗੁਰ ਪ੍ਰਸਾਦ ਪਯੋ ਮਨ ਨਿਰਮਲ ਸਰਬ ਸੁਖਾਂ ਸੁਖ ਪਾਇਓ ਅਰਹਾਓ ਯੋਗ ਯਕੀਨੋ ਸੋਈ ਫਲ ਮਨ ਐਸੀ ਭਗਤ ਕਮਾਨੀ ਮਿੱਤਰ ਸਤਰ ਸਭ ਏਕ ਸਮਾਨੇ ਜੋ ਜੁਤਨੀ ਸਾਨੀ ਪੂਰਨ ਪੂਰਿਓ ਸਰਬਥਾਈ ਆਣ ਨ ਕਤੂ ਜਾਤਾ ਘੜ ਘੜ ਅੰਤਰ ਸਰਬ ਨਿਰੰਤਰ ਰੰਗ ਰਵਿਓ ਰੰਗ ਰਾਤਾ ਭਏ ਕਿਰਪਾਲ ਦਇਆਲ ਗੋਪਾਲ ਤਾਂ ਨਿਰਭਇ ਕਹਿ ਕਰ ਆਇਆ ਕਲ ਕਲੇਸ਼ ਮਿਟੇਖਨ ਪੀਤਰ ਨਾਨਕ ਸਹਿ ਸਮਾਇਆ ਗੁਜਰੀ ਮਹੱਲਾ ਪੰਜਵਾਂ ਜਿਸ ਮਾਨੁਖ ਪੈ ਕਰੋ ਬੇਨਤੀ ਸੋ ਆਪਣੇ ਦੁਖ ਭਰਿਆ ਪਾਰ ਬ੍ਰਹਮ ਜਿਨ ਦੇ ਆਰਾਧਿਆ ਤਿਨ ਪੋ ਸਾਗਰ ਤਰਿਆ ਗੁਰ ਹਰ ਬਿਨ ਕੋ ਨਾ ਬਿਰਤਾ ਦੁਖ ਕਟੈ ਪ੍ਰਾਪਤ ਅਵਰ ਸੇਵਕ ਜੇ ਹੋਈ ਹੈ ਤਿਤ ਮਾਨ ਮਹਤ ਜਸ ਘਟੈ ਅਰਹਾਓ ਮਾਇਆ ਕੇ ਸੰਬੰਧ ਸੈਨ ਸਾਕ ਕਿਤੀ ਕੰਮ ਨਾ ਆਇਆ ਹਰ ਕਾ ਦਾਸ ਨੀਚ ਕੁਲ ਉੱਚਾ ਤੇ ਸੰਗ ਮਨ ਬਾਂਝ ਬਲ ਪਾਇਆ ਲਾਖ ਕੋਟ ਵਿਖਿਆ ਕੇ ਬਿੰਜਨ ਤਾ ਮੈਂ ਤ੍ਰਿਸ਼ਨ ਨਾ ਬੂਜੀ ਸਿਮਰਤ ਨਾਮ ਕੋਟ ਉਜੀਆਰਾ ਬਸਤ ਅਗੋਚਰ ਸੂਜੀ ਫਿਰਤ ਫਿਰਤ ਤੁਮਰੇ ਦੁਆਰ ਆਇਆ ਪੈ ਪੰਜਨ ਹਰ ਰਾਇਆ ਸਾਧ ਕੇ ਚਰਨ ਤੂਰ ਜਨ ਬਾਚ ਤੁਗ ਨਾਨਕ ਇਹੋ ਪਾਇਆ ਗੁਜਰੀ ਮਹੱਲਾ ਪੰਜਵਾਂ ਪੰਚ ਪਦਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰਥਮੇ ਗਰਭ ਮਾਤਾ ਕੈ ਵਸ ਊਹਾਂ ਛੋੜ ਤਰਨ ਮੈਂ ਆਇਆ ਚਿੱਤ ਸਾਲ ਸੁੰਦਰ ਬਾਗ ਮੰਦਰ ਸੰਗ ਨ ਕਛੂ ਜਾਇਆ

ਪ੍ਰੀਤ ਬੰਧਵ ਸੁਧ ਪਾਈ ਸੰਗ ਬੰਤ ਰਚ ਹਸਿਆ। ਜਬ ਅੰਤੀ ਅਵਸਰ ਆਏ ਬਣਿਓ ਹੋਏ ਉਨ ਪੇਖਤ ਹੀ ਕਾਲ ਗਰਸਿਆ। ਕਰ ਕਰ ਅਨਰਥ ਬਿਹਾ ਜੀ ਸੰਪੈ ਸੋਇਨਾ ਰੂਪਾ ਦਾਮਾ। ਪਹਾੜੀ ਕੋ ਉਹ ਪਾੜਾ ਮਿਲਿਆ ਹੋਰ ਸਗਲ ਪਇਓ ਬੇਰਾਨਾ। ਹੈਵਰ ਗੈਵਰ ਰਸਮ ਬਾਹੇ ਗਉ ਕਰ ਕਿੰਨੇ ਮੇਰੇ। ਜਬ ਤੇ ਹੋਈ ਲਾਮੀ ਤਾਈ ਚੱਲੇ ਨਾਹੀ ਇੱਕ ਪੈਰੇ। ਨਾਮ ਤਾਨ ਨਾਮ ਸੁਖ ਰਾਜਾ ਨਾਮ ਕੁਟੰਬ ਸਹਾਈ। ਨਾਮ ਸੰਪਤ ਗੁਰ ਨਾਨਕ ਕੋ ਜੀ ਉਹ ਮਰੇ ਨਾ ਆਵੇ ਜਾਈ। ਗੁਜਰੀ ਮਹੱਲਾ ਪੰਜਵਾਂ ਤੇ ਪਦੇ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਦੁਖ ਬਿਨਸੇ ਸੋ ਕੀਆ ਨਿਵਸ ਤਿਸਨਾ ਜਲਨ ਬੁਝਾਈ। ਨਾਮ ਨਿਦਾਨ ਸਤਿਗੁਰੂ ਦਰੜਾਇਆ।

ਹਰਖ ਸੋਗ ਦੋ ਮਾਏ ਨਿਰਾਲਾ, ਤਰਣੇ ਹਾਰ ਪਛਾਤਾ, ਜਿਸ ਕਾ ਸਾ ਤਿੰਨ ਹੀ ਰੱਖ ਲਈਆ, ਸਗਲ ਜੁਗਤ ਬਣ ਆਈ। ਕਹੋ ਨਾਨਕ ਪ੍ਰਪੁਰਖ ਦਿਆਲਾ, ਕੀਮਤ ਕਹਿਣ ਨਾ ਜਾਈ।

ਸਾਧ ਸੰਗ ਨਾਨਕ ਬੁੱਧ ਪਾਈ, ਹਰ ਕੀਰਤਨ ਆਧਾਰੋ, ਨਾਮ ਦਿਓ ਤਰਲੋਚਨ ਕਬੀਰ ਦਾਸਰੋ, ਮੁਕਤ ਪਇਓ ਚਮਿਆਰੋ। ਗੂਜਰੀ ਮਹੱਲਾ ਪੰਜਵਾਂ, ਹੈ ਨਾਹੀ ਕੋ ਬੂਜਨ ਹਾਰੋ, ਜਾਨੇ ਕਮਨ ਪਤਾ, ਸਿਵ ਬਰੰਜ ਅਰ ਸਗਲ ਮੋਨ ਜਾਨ, ਗਹੇ ਨਾ ਸਕਾਹੇ ਗਤਾ, ਪ੍ਰਭ ਕੀ ਆਗਮ।

ਪਿਆਣ ਆਨੰਦ ਰੂਪ ਹੋਈ ਹੈ। ਉਬਰੇ ਬਾਲ ਗੋਪਾਲ ਹਰਹਾਉ, ਮਿਲ ਵਰਨਾਰੀ ਮੰਗਲ ਗਾਇਆ ਠਾਕੁਰ ਕਾ ਜੈਕਾਰ। ਕਹੋ ਨਾਨਕ ਤਿਸ ਗੁਰ ਬਲਿਹਾਰੀ, ਜਿਨ ਸਭ ਕਾ ਕੀਆ ਉਧਾਰ। ਗੁਜਰੀ ਮਹੱਲਾ ਪੰਜਵਾਂ, ਮਾਤ ਪਿਤਾ ਭਾਈ ਸੁਧ ਬੰਧਪ।

ਨੀਚੇ ਜੋਤ ਧਰੀ ਧਿਆਈਏ ਆਪਣੋ ਸਦਾ ਹਰੀ। ਸੋਚ ਅੰਦੇਸਾ ਤਾਂ ਕਾ ਕਾਂ ਕਰੀਏ ਜਾ ਮੈਂ ਏਕ ਘਰੀ ਰਹਾਓ। ਤੁਮਰੀ ਟੇਕ ਪੂਰੇ ਮੇਰੇ ਸਤਿਗੁਰ ਮਨ ਸਰਨ ਤੁਮਾਰੇ ਪਰੀ। ਅਚੇਤ ਆਨੇ ਬਾਰਕ ਨਾਨਕ

ਸਰਬਕੇ ਠਾਕੁਰ ਬਿਨੋ ਕਰੋ ਕਰ ਜੋਰ, ਨਾਮ ਜਪੇ ਨਾਨਕ ਦਾ ਤੁਮਰੋ ਉਧਰ ਸਿਆ ਕੀ ਫੋਰ। ਗੂਜਰੀ ਮਹੱਲਾ ਪੰਜਵਾਂ, ਬ੍ਰਹਮ ਲੋਕ ਅਰ ਰੁਦਰ ਲੋਕ, ਆਈ ਇੰਦਰ ਲੋਕ ਤੇ ਥਾਏ, ਸਾਧ ਸੰਗਤ ਕਉ ਜੋਏ ਨਾ ਸਕੈ, ਮਲ ਮਲ ਧੋਵੇ ਪਾਏ, ਆਮੋ ਆਏ ਪਰਿਓ ਸਰਣਾਏ, ਗੁਜ ਪਾਪ ਕੋ ਬੋਧ ਪਰਜਾਰੇ, ਮੋਕੋ ਸਤਗੁਰ ਦੀਓ ਹੈ ਬਤਾਏ ਰਹਾਓ। ਸਿੱਧ ਸਾਧਕ ਅਰ ਜਖ ਕਿੰਨਰ ਨਰ, ਰਹੀ ਕੰਠ ਉਰਜਾਏ, ਜਨ ਨਾਨਕ ਅੰਗ ਕੀਆ ਪ੍ਰਭ ਕਰਤ, ਜਾ ਕੇ ਕੋਟ ਐਸੀ ਦਾਸ ਆਏ। ਗੂਜਰੀ ਮਹੱਲਾ ਪੰਜਵਾਂ, ਆਪ ਜਸ ਮਿਟੈ ਹੋਵੇ ਜਗ ਕੀਰਤ, ਦਰਗਹਿ ਬੈਸਣ ਪਾਈਏ, ਜਮ ਕੀ ਤਰਾਸ ਨਾਸ ਹੋਏ ਖਿਰਮੈ, ਸੁਖ ਸਹਿ ਸੇਤੀ।

ਹੋਏ ਸਹਾਈ ਜਿਸ ਤੂੰ ਰੱਖ, ਤਿਸ ਕਾਂ ਕਰੇ ਸੰਸਾਰ। ਗੁਜਰੀ ਮਹੱਲਾ ਪੰਜਵਾਂ, ਜਨ ਕੀ ਪੈ ਜਸ ਵਾਰੀ ਆਪ, ਹਰ ਹਰ ਨਾਮ ਦੀਓ।

ਨਾਨਕ ਹਰ ਨਿਧ ਲਹੀ ਗੁਜਰੀ ਮਹੱਲਾ ਪੰਜਵਾਂ ਕਾਰ ਚੌਥਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚਾੜ ਸਗਲ ਸਿਆਣਪਾਂ

ਮਾਤ ਪਿਤਾ ਸੁਦਮੀਤ ਭਾਈ ਤਿਸ ਬਿਨਾ ਨਹੀਂ ਕੋਏ। ਈਤ ਉਤ ਜੀ ਨਾਲ ਸੰਗੀ ਸਰਬ ਰਵੇ ਆਸੋਏ, ਕੋਟ ਜਤਨ ਉਪਾ ਮਿਥਿਆ ਕਛ ਨਾ ਆਵੇ ਕਾਮ। ਸਰਨ ਸਾਧੂ ਨਿਰਮਲਾ।

ਵੀ ਨਾਮ ਸਿਮਰਨ, ਦਿਰੜ ਨਾਨਕ ਹਰ ਹਰ ਸਰਣ। ਗੂਜਰੀ ਮੁਹੱਲਾ ਪੰਜਵਾਂ, ਅਹੰ ਬੁੱਧ ਬਹੁ ਸਗਨ ਮਾਇਆ, ਮਹਾਂ ਦੀਰਘ ਰੋਗ, ਹਰ ਨਾਮ ਔਖਦ ਗੁਰ ਨਾਮ ਦੀ।

ਉਰਦ ਮੂਲ ਜਿਸ ਸਾਖ ਤਲਾਖ ਚਾਰ ਬਿਰਜਿਤ ਲਾਗੇ ਸਹਿਜ ਪਾਏ ਜਾਏ ਤੇ ਨਾਨਕ ਪਾਰ ਬ੍ਰਹਮ ਲਿਵੇ ਜਾਗੇ ਪਾਰ ਜਾਤ ਕਰ ਅੰਗਨ ਮੇਰੇ ਓਪ ਪਤਰਤ ਡਾਲਾ ਸਰਬ ਜੋਤ ਨਿਰੰਜਨ ਸੰਭੋ ਛੋਡੋ ਬਹੁਤ ਉਜਾਲਾ ਸੁਣ ਸੁਖਵੰਤੇ ਨਾਨਕ ਬਿਨਵੇ ਛੋਡੋ ਮਾਇਆ ਜਾਲਾ ਮਨ ਵਿਚਾਰ ਏਕ ਲਿਵ ਲਾਗੀ ਪੁਨਰਪ ਜਨਮ ਨਾ ਕਾਲਾ ਸੋ ਗੁਰੂ ਸੋ ਸਿੱਖ ਕਥੀਅਲੇ ਸੋ ਵੈਦ ਜੇ ਜਾਣੇ ਰੋਗੀ ਤੇ ਕਾਰਨ ਕੰਮ ਨਾ ਧੰਦਾ ਨਾਹੀ ਤੰਦੇ ਗਿਰ ਹੀ ਜੋਗੀ ਕਾਮ ਕ੍ਰੋਧ ਅਹੰਕਾਰ ਤਜੀਅਲੇ ਲੋਭ ਮੋਤ ਸੁਮਾਇਆ ਮਨ ਤਦ ਅਵਗਤ ਧਿਆਇਆ ਗੁਰਪੁਰਸ ਦਾ ਦੀਪ ਪਾਇਆ ਗਿਆਨ ਧਿਆਨ ਸਭ ਦਾਤ ਕਥੀਅਲੇ ਸੇਤ ਵਰਨ ਸਭ ਦੂਤਾ ਬ੍ਰਹਮ ਕਮਲ ਮਦਸਤਾਸ ਰਸਾਦੰ ਜਾਗਤ ਨਾਹੀ ਸੂਤਾ ਮਹਾ ਗੰਭੀਰ ਪੱਤਰ ਪਾਤਾਲਾ ਨਾਨਕ ਸਰਬ ਜੋ ਆਇਆ ਉਪਦੇਸ਼ ਗੁਰੂ ਮਮ ਪੁਨੇ ਨਾ ਗਰਭੰ ਬਿਗਤ ਅੰਮ੍ਰਿਤ ਪੀ ਆਇਆ ਗੂਜਰੀ ਮਹੱਲਾ ਪਹਿਲਾ ਕਮਨ ਕਮਨ ਜਾਤੇ ਪ੍ਰਵਦਾਤੇ ਤਾ ਕੇ ਅੰਤ ਨ ਪਰੇ ਸੁਮਾਰ ਜੈਸੀ ਪੂਖ ਹੋਏ ਅਭਿਅੰਤਰ ਤੂੰ ਸਮਰੱਥ ਸਚ ਦੇਵਨ ਹਾਰ ਅਏ ਜੀ ਜਬ ਤਬ ਸੰਜਮ ਸਚ ਆਧਾਰ ਹਰ ਹਰ ਨਾਮ ਦੇ ਸੁਖ ਪਾਈ ਹੈ ਤੇਰੇ।

ਕਾਲ ਨਾਹੀਂ ਜਮ ਜੋਹ ਬੂਝੇ ਅੰਤਰ ਸ਼ਬਦ ਵਿਚਾਰ ਆਪ ਤਬ ਅਵਰ ਨਾ ਮੰਗੋ ਹਰ ਪੈ ਨਾਮ ਨਿਰੰਜਨ ਦੀ ਜੈ ਪਿਆਰ ਨਾਨਕ ਚਾਤਰਕ ਅੰਮ੍ਰਿਤ ਜਲ ਮੰਗ ਹਰ ਜਹ ਦੀਜੈ ਕਿਰਪਾ ਧਾਰ ਗੁਜਰੀ ਮਹੱਲਾ ਪਹਿਲਾ ਅਏ ਜੀ ਜਨਮ ਮਰੇ ਆਵੇ ਫੁਨ ਜਾਵੇ ਬਿਨ ਗੁਰਗਤ ਨਹੀਂ ਕਾਈ ਗੁਰਮੁਖ ਪ੍ਰਾਣੀ ਨਾਮੇ ਰਾਤੇ ਨਾਮੇ ਗਤਪਦ।

ਜੀ ਬਹੁਤੇ ਭੇਖ ਕਰੇ ਭਿਖਿਆ ਕਹੋ, ਕੇਤੇ ਉਧਰ ਭਰਨ ਕਹਿਤਾਈ। ਬਿਨ ਗਰ ਭਗਤ ਨਾਹੀ ਸੁਖ ਪ੍ਰਾਨੀ, ਬਿਨ ਗੁਰ ਗਰਭ ਨਾ ਜਾਈ। ਐ ਜੀ ਕਾਲ ਸਦਾ ਸਿਰੀ ਉਪਰ ਠੰਡ, ਜਨਮ ਜਨਮ ਵੈ ਰਾਈ। ਸਾਚੇ ਸ਼ਬਦ ਰਤੇ ਸੇ ਬਾਚੇ, ਸਤਿਗੁਰ ਬੂਝ ਬੁਝਾਈ। ਗੁਰ ਸਰਣਾਈ ਜੋਏ ਨਾ ਸਕੈ, ਦੂਤ ਨਾ ਸਕੈ ਸੰਤਾਈ। ਅਵਗਤ ਨਾਥ ਨਿਰੰਜਨ ਰਾਤੇ, ਨਿਰਪੋ ਸਿਉ ਲਿਵਲਾਈ। ਆਏ ਜੀ ਉਹ ਨਾਮ ਦਿੜੋ ਨਾ।

ਹਮ ਉੱਤਮ ਨੀਚ ਨਾ ਮੱਧਮ ਹਰ ਸਰਣਾਗਤ ਹਰ ਕੇ ਲੋਗ ਨਾਮ ਰਤੇ ਕੇਵਲ ਬੈਰਾਗੀ ਸੋਗ ਬਿਜੋਗ ਵਿਸਰਜਿਤ ਰੋਗ ਭਾਈ ਰੇ ਗੁਰ ਕਿਰਪਾ ਤੇ ਭਗਤ ਠਾਕੁਰ ਕੀ ਸਤਿਗੁਰ ਵਾਕ ਹਿਰਦੇ ਹਰ ਨਿਰਮਲ ਨਾ ਜਮ ਕਾਣਨ ਜਮ ਕੀ ਬਾਕੀ ਰਹਾਉ ਹਰ ਗੁਣ ਰਸੁਨ ਰਵੇ ਪ੍ਰਸੰਗ ਜੋ ਤੁ ਭਾਵੇ ਸਹਿਜ ਹਰੀ ਬਿਨ ਹਰ ਨਾਮ ਬਿਰਥਾ ਜਗ ਜੀਵਨ ਹਰ ਬਰ ਨੇਫਲ ਮੇਕ ਕਰੀ ਐ ਜੀ ਖੋਟੇ ਠੌਰ ਨਹੀ ਘਰ ਬਾਹਰ ਨਿੰਦਕ ਗਤ ਨਹੀ ਕਾਈ ਰੋਸ ਕਰੇ ਪ੍ਰਾਭਕਸ ਨਾ ਮੇਟੇ ਨਿਤ ਨਿਤ ਚੜੇ ਸਵਾਈ ਐ ਜੀ ਗੁਰ ਕੀ ਦਾਤ ਨਾ ਮੇਟੇ ਕੋਈ ਮੇਰੇ ਠਾਕੁਰ ਆਪ ਦੇਵਾਈ ਨਿੰਦਕ ਨਰ ਕਾਲੇ ਮੁਖ ਨਿੰਦਾ ਜਿਨ ਗੁਰ ਕੀ ਦਾਤ

ਸਤਿਗੁਰ ਪ੍ਰਸਾਦ ਨਿਰਤ ਕਰੀ ਉਹ ਮਨ ਨਚਾਈ, ਗੁਰ ਪ੍ਰਸਾਦੀ ਆਪ ਗਵਾਈ, ਚਿਤ ਥਿਰ ਰਾਖੇ ਸੋ ਮੁਕਤ ਹੋਵੇ, ਜੋ ਇੱਛੀ ਸੋਈ ਫਲ ਪਾਈ।

ਆਪ ਨਚਾਏ ਸੋ ਭਗਤ ਕਹੀਏ, ਆਪਣਾ ਪਿਆਰ ਆਪ ਲਾਏ, ਆਪੇ ਗਾਵੇ ਆਪ ਸੁਣਾਵੇ, ਇਸ ਮਨ ਅੰਧੇ ਕੋ ਮਾਰਗ ਪਾਏ, ਅਨ ਦਿਨ ਨਾਚੇ ਸਖਤ ਨਿਵਾਰੇ।

ਸਿੱਧ ਸਾਧਕ ਲਿਵਲਾਗੀ ਨਾਚੇ, ਜਿਨ ਗੁਰਮੁਖ ਬੁੱਧ ਵਿਚਾਰੀ, ਖੰਡ ਬ੍ਰਹਿਮੰਡ ਤ੍ਰੈ ਗੁਣ ਨਾਚੇ, ਜਿਨ ਲਾਗੀ ਹਰ ਲਿਵ ਤੁਮਾਰੀ, ਜੀ ਜੰਤ ਸਭੇ ਹੀ ਨਾਚੇ, ਨਾਚੇ ਖਾਣੀ ਚਾਰੀ, ਜੋ ਤੁਧ ਭਾਵੇ ਸੇ ਹੀ ਨਾਚੇ, ਜਿਨ ਗੁਰਮੁਖ ਸ਼ਬਦ ਲਿਵਲਾਏ, ਸੇ ਭਗਤ ਸੇ ਤਤ ਗਿਆਨੀ, ਜਿਨ ਕਹੁ ਗੁਮਨਾਏ, ਇਹਾ ਭਗਤ ਸੱਚੇ।

ਨਾਨਕ ਹਰ ਬਿਨ ਅਵਰ ਨਾ ਮੰਗੋ ਹਾਰਸ ਪ੍ਰੀਤ ਪਿਆਰੀ ਗੁਜਰੀ ਮਹੱਲਾ ਪੰਜਵਾਂ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਪਾਹ ਓਏ ਸਦਾ ਸਦਾ ਜਨ ਜੀਵਤੇ ਜੋ ਹਰ ਚਰਣੀ ਚਿਤ ਲਾਹੇ ਨਾਨਕ ਨਦਰੀ ਮਨ ਵਸ ਗੁਰਮੁਖ ਸਹਿਜ ਸਮਾਹੇ ਮਹੱਲਾ ਤੀਜਾ ਅੰਦਰ ਸਹਿਸਾ ਦੁੱਖ ਹੈ ਆਪੇ ਸਿਰ ਤੰਦੇ ਮਾਰ ਦੂਜੇ ਪਾਏ ਸੁੱਤੇ ਕਵੇ ਨਾ ਜਾਗੇ ਮਾਇਆ ਮੋਹ ਪਿਆਰ ਨਾਮ ਨਾ ਚਿੱਤ ਸ਼ਬਦ ਨਾ ਵਿਚਾਰ।

ਪੌੜੀ ਆਪਣਾ ਆਪ ਪਾਇਓਨ ਤਦੋ ਹੋਰ ਨਾ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸੋਈ ਤਦੋ ਆਕਾਸ ਨਾ ਪਾਤਾਲ ਹੈ ਨਾ ਤ੍ਰੈ ਲੋਈ ਤਦੋ ਆਪੇ ਆਪ ਨਿਰੰਕਾਰ ਹੈ ਨਾ ਉਪਤ ਹੋਈ ਜਿਉਂ ਤਿਸ ਭਾਵੇ ਤਿਵੇ ਕਰੇ ਤਿਸ ਬਿਨ ਅਵਰ ਨਾ ਕੋਈ ਸਲੋਕ ਮਹੱਲਾ ਤੀਜਾ ਸਾਹਿਬ ਮੇਰਾ ਸਦਾ ਹੈ ਦਿਸੇ ਸ਼ਬਦ ਕਮਾਏ ਉਹ ਔਹਾਣੀ ਕਦੇ ਨਾ ਹੈ ਨਾ ਆਵੇ ਨਾ ਜਾਏ ਸਦਾ ਸਦਾ ਸੋ ਸੇਵੀਏ ਜੋ ਸਭ ਮੈਂ ਰਹੇ।

ਸੱਚਾ ਨਾਮ ਧਿਆਈਐ ਸਭੋ ਵਰਤੇ ਸੱਚ। ਨਾਨਕੂ ਬੁਝ ਪ੍ਰਵਾਨ ਹੋਏ ਤਾਂ ਫਲ ਪਾਵੇ ਸੱਚ। ਕਥਨੀ ਬਦਨੀ ਕਰਤਾ ਫਿਰ ਹੁਕਮੇ ਮੂਲ ਨਾ।

ਹੁਕਮੇ ਸਿਰਟ ਸਾਜੀਅਨ, ਜੋਤੀ ਜੋਤ ਮਿਲਾਇਆ, ਜੋਤੀ ਹੂੰ ਸਭ ਚਾਨਣਾ, ਸਤਿਗੁਰ ਸ਼ਬਦ ਸੁਣਾਇਆ। ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਗੁਣ, ਸਿਰ ਤੰਦੇ ਲਾਇਆ, ਮਾਇਆ ਕਾ ਮੂਲ ਰਚਾਇਓਨ, ਤੁਰਿਆ

ਕਿ ਆਪ ਛੋੜ ਗੁਰਮਾਏ ਸਮਾਵੇ। ਮਹੱਲਾ ਤੀਜਾ, ਗੁਰ ਕੀ ਸਿੱਖ ਕੋ ਵਿਰਲਾ ਲੇਵੇ, ਨਾਨਕ ਜਿਸ ਆਵੜਿਆਈ ਦੇਵੇ ਪੌੜੀ। ਮਾਇਆ ਮੋਹ ਅਗਿਆਨ ਹੈ ਬਿਖਮ ਅਧ ਭਾਰੀ, ਪੱਥਰ ਪਾ ਬੋਲਦਿਆ ਕਿਉਂ ਤਰੀਏ ਤਾਰੀ, ਤਨ ਦਿਨ ਭਗਤੀ ਰਤਿਆ ਹਰ ਪਾਰ ਉਤਾਰੀ। ਗੁਰਸਬਦੀ ਮਨ ਨਿਰਮਲਾ ਹਉਮੈ ਛੱਡ ਵਿਕਾਰੀ, ਹਰ ਹਰ ਨਾਮ ਧਿਆਈਏ

ਏ ਹੋਮੇ ਮਨ ਅਸਥੂਲ ਹੈ ਕਿਉਂ ਕਰ ਵਿੱਚ ਦੇ ਜਾਏ ਸਤਿਗੁਰ ਮਿਲੇ ਹੋਮੇ ਗਈ ਜੋਤ ਰਹੀ ਸਭ ਆਏ ਇਹੋ ਜੀਵ ਸਦਾ ਮੁਕਤ ਹੈ ਸਹਿਜੇ ਰਹਿਆ ਸਮਾਏ ਪੌੜੀ ਪ੍ਰਭ ਸੰਸਾਰ ਉਪਾਏ ਕੈ ਵਸ ਆਪਣੇ ਕੀਤਾ ਗਣਤੇ ਪ੍ਰਭੂ ਨਾ ਪਾਈਏ ਦੂਜੇ ਪਰਮੀਤਾ ਸਤਿਗੁਰ ਮਿਲੇ ਜੀਵਤ ਮਰੇ ਬੁਝ ਸੱਚ ਸਮੀਤਾ ਸਭ ਦੇ ਹੋਮੇ ਖੋਈਏ ਹਰ ਮੇਲ ਮਿਲੀਤਾ ਸਭ ਕਿਛ ਜਾਣੇ ਕਰੇ ਆਪ ਆਪੇ ਵਿਗਸੀਤਾ ਸਲੋਕ ਮਹੱਲਾ ਤੀਜਾ ਸਤਿਗੁਰ ਸਿਓ ਚਿੱਤ ਨਾ ਲਾਇਓ ਨਾਮ ਨਾ ਵਸਿਓ ਮਨ ਆਏ ਤ੍ਰਿਗ ਅਵੇਖਾ ਜੀਵਿਆ ਕਿਆ ਜੁਗ ਮੈਂ ਪਾਇਆ ਆਏ ਮਾਇਆ ਖੋਟੀ ਰਾਸ ਹੈ ਏਕ ਚਸੇ ਮੈਂ ਪਾਜ ਲੈ ਜਾਏ ਹੱਥੋਂ ਛੁੜਕੀ ਤਨ ਸਿਆਹੋ ਹੋਏ ਬਦਨ ਜਾਏ ਕੁਮਲਾਏ ਜਿਨ ਸਤਿਗੁਰ ਸਿਓ ਚਿੱਤ ਲਾਇਆ ਤੇਨ ਸੁਖ ਵਸਿਆ ਮਨ ਆਏ ਹਰ ਨਾਮ ਤੇ ਆਵੇ ਰੰਗ ਸਿਓ ਹਰ ਨਾਮ ਰਹੇ ਲਿਵ ਲਾਏ ਨਾਨਕ ਸਤਿਗੁਰ ਸੋ ਤਨ ਸੌਂਪਿਆ ਜੇ ਜੀ ਮੈਂ ਰਹਿਆ ਸਮਾਏ ਰੰਗ

ਪੂਰਾ ਪਾਏ ਸੀ, ਜੋ ਤੁਰ ਲਿਖਿਆ ਲੇਖ ਤੇ ਕਰਮ ਕਮਾਏ ਸੀ। ਜਾ ਹੋਵੇ ਖਸਮ ਦਿਆਲ ਤਾਂ ਮਹਿਲ ਕਰ ਪਾਏ ਸੀ, ਹੋਪਰਾ ਮੇਰਾ ਅਤ ਵੱਡਾ ਗੁਰਮੁਖ ਮੇ ਲਾਏ ਸੀ। ਸਲੋਕ ਮਹੱਲਾ ਤੀਜਾ, ਸਭਨਾ ਕਾ ਸੋ ਏਕ ਹੈ ਸਦਗੀ ਰਹੇ ਹਜੂਰ, ਨਾਨਕ ਹੁਕਮ ਨਾ ਮੰਨਈ ਤਾਂ ਕਰ ਹੀ ਅੰਦਰ ਦੂਰ, ਹੁਕਮ ਪੀਤਨਾ ਮਨਾਏ ਸੀ ਜਿਨ ਕੋ ਨਦਰ ਕਰੇ, ਹੁਕਮ ਮਨ ਸੁਖ ਪਾਇਆ ਪ੍ਰੇਮ ਸੁਹਾਗਣ ਹੋਏ। ਮਹੱਲਾ ਤੀਜਾ, ਰਹਿ ਸੁਭਾਈ ਜਲਮੋਈ ਕੰਤਨ ਲਾਇਓ ਪਾਓ, ਨਾਨਕ ਸੁਖ ਸਭਨ ਸੁਹਾਗਣੀ ਜਿਨ ਪਿਆਰਾ ਪੁਰਖ ਹਰ ਰਾਓ ਪੌੜੀ। ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ, ਉਪਾਏ ਕਿਤੇ ਨਾ ਪਾਈਐ ਹਰ ਕਰਮ ਬਿਧਾਤਾ, ਗੁਰ ਸਬਦੀ ਹਰ ਮਨ ਵਸੈ ਹਰ ਸਹਿਜੇ ਜਾਤਾ, ਅੰਦਰੋਂ ਤਿਸਨਾ ਅਗਨ ਬੁਝੀ ਹਰ ਅੰਮ੍ਰਿਤ ਸਰਨਾਤਾ, ਵੱਡੀ ਵਡਿਆਈ ਵੱਡੇ ਕੀ ਗੁਰਮੁਖ ਬੋਲਾਤਾ। ਸਲੋਕ ਮਹੱਲਾ ਤੀਜਾ, ਕਾਇਆ ਹੰਸ ਕਿਆ ਪ੍ਰੀਤ ਹੈ ਜੇ ਪਾਇਆ ਹੀ ਛੱਡ ਜਾਏ, ਇਸ ਨੂੰ ਕੂੜ ਬੋਲ ਕੇ ਖਵਾਲੀਏ ਜੇ ਚਲਦਿਆਂ ਨਾਲ ਨਾ ਜਾਏ, ਕਾਇਆ ਮਿੱਟੀ ਅੰਧ ਹੈ ਪੌਣੇ ਪੁੱਛੋ ਜਾਏ, ਹਉ ਤਾਂ ਮਾਇਆ ਮੋਇਆ

ਤਿਨਾਂ ਦਾ ਜੀਵਿਆ ਜੋ ਹਰ ਸੁਖ ਪਰ ਖਰ ਤਿਆਗ ਦੇ ਦੁੱਖ ਹੋਮੇ ਪਾਪ ਕਮਾਏ ਮਨਮੁਖ ਅਗਿਆਨੀ ਮਾਇਆ ਮੋਹ ਵਿਆਪੇ ਤਿਨ ਬੂਝ ਨ ਕਾਈ ਪਾਏ ਹਲਤ ਪਲਟ ਓਏ ਸੁਖ ਨਾ ਪਾਵੇ ਅੰਤ ਗਏ ਪਛਤਾਏ ਗੁਰਪ੍ਰਸਾਦੀ ਕੋ ਨਾਮ ਧਿਆਏ ਇਸ ਹੋਮੇ ਵਿੱਚੋਂ ਜਾਏ ਨਾਨਕ ਜਿਸ ਪੂਰਬ ਹੋਵੇ ਲਿਖਿਆ ਤੋ ਗੁਰਚਰਣੀ ਆਏ ਪਾਏ ਮਹੱਲਾ ਤੀਜਾ ਮਾਨਮੁਖ ਉਂਦਾ ਕੌਲ ਹੈ ਨਾ ਤਿਸ ਭਗਤ ਨਾ ਨਾਓ ਸਕਤੀ ਅੰਦਰ ਵਰਤਦਾ ਕੂੜ ਤਿਸਕਾ ਹੈ ਉਪਾਓ ਤਿਸਕਾ ਅੰਦਰ ਚਿੱਤ ਨਾ ਪਿਜਈ ਮੁਖ ਵੀ ਕਾ ਆਲਾਓ ਓਏ ਧਰਮ ਰਲਾਏ ਨਾ ਰਲਨ ਓ ਨਾ ਅੰਦਰ ਕੂੜ ਸੁਆਓ ਨਾਨਕ ਕਰਤੇ ਬਣਤ ਬਣਾਈ ਮਾਨਮੁਖ ਕੂੜ ਬੋਲ ਬੋਲ ਡੁੱਬੇ।

ਕੀਆ ਅੰਤ ਗਇਆ ਪਛਤਾਈ ਆਪਣੀ ਕਿਰਪਾ ਕੈ ਗੁਰ ਪਾਈ ਹੈ ਵਿਚੋਂ ਆਪ ਗਵਾਈ ਤ੍ਰਿਸ਼ਨਾ ਭੁੱਖ ਵਿਚੋਂ ਉਤਰ ਹੈ ਸੁਖ ਵਸੇ ਮਨ ਆਈ ਸਦਾ ਸਦਾ ਸਾਰ ਆਈ ਹੈ ਹਿਰਦੇ ਲਿਵ ਲਾਈ। ਸਲੋਕ ਮਹੱਲਾ ਤੀਜਾ ਜੇ ਸਤਿਗੁਰ ਸੇਵੇ ਆਪਣਾ ਇਸ ਨੂੰ ਪੂਜੇ ਸਭ ਕੋਏ ਸਭਨਾ ਉਪਾਵਾਂ ਸਿਰ ਉਪਾਓ ਹੈ ਹਰ ਨਾਮ ਪ੍ਰਾਪਤ ਹੋਏ ਅੰਤਰ ਸੀਤਲ ਸਾਂਤ ਵਸੈ ਜਪ ਹਿਰਦੇ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਅੰਮ੍ਰਿਤ ਪਹਿਨਣਾ ਨਾਨਕ ਨਾਮ ਵਡਾਈ ਹੋਏ ਮਹੱਲਾ ਤੀਜਾ ਏ ਮਨ ਗੁਰ ਕੀ ਸਿੱਖ ਸੁਣ ਹਰ ਪਾਵੇ ਗੁਣੀ ਨਿਧਾਨ ਹਰ ਸੁਖਦਾਤਾ ਮਨ ਵਸੈ ਹਉਮੈ ਜਾਏ ਗੁਮਾਨ ਨਾਨਕ ਨਦਰੀ ਪਾਈ ਹੈ ਤਾਂ ਅਨਦਨ ਲਾਗੇ ਧਿਆਨ ਪੌੜੀ ਸਤ ਸੰਤੋਖ ਸਭ ਸੱਚ ਹੈ ਗੁਰਮੁਖ ਪਵਿੱਤਰ ਅੰਦਰੋਂ ਕਪਟ ਵਿਕਾਰ ਗਇਆ ਮਨ ਸਹਿਜੇ ਜਿੱਤਾ ਤੇ ਜੋਤ ਪ੍ਰਗਾਸ ਆਨੰਦ ਰਸ ਅਗਿਆਨ ਗਵਿੱਤਾ ਅਨਦਿਨ ਹਰ ਕੇ ਗੁਣ ਰਵੇ ਗੁਣ ਪ੍ਰਗਟ ਕੀਤਾ ਸਭਨਾ ਦਾਤਾ ਏਕ ਹੈ ਇੱਕੋ ਹਰ ਮਿੱਤਾ। ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦੇ ਸੋ ਬ੍ਰਾਹਮਣ ਕਹੀਏ ਜੀ ਅਨਦਿਨ ਹਰ ਲਿਵ ਲਾਏ ਸਤਿਗੁਰ ਪੁੱਛੈ ਸਚ ਸੰਜਮ ਕਮਾਵੇ ਹਉਮੈ ਰੋਥ ਜਾਏ ਹਰ ਗੁਣ ਗਾਵੇ ਗੁਣ ਸੰਗਰੇ ਜੋਤੀ ਜੋਤ ਮਿਲਾਏ ਇਸ ਯੁਗ ਮੈਂ ਕੋ ਵਿਰਲਾ ਬ੍ਰਹਮ ਗਿਆਨੀ ਜੇ ਹਉਮੈ ਮੇਟ ਸਮਾਏ ਨਾਨਕ ਤਿਸ ਨੂੰ ਮਿਲਿਆ ਸਦਾ ਸੁਖ ਪਾਈਏ ਜੇ ਅਨਦਿਨ ਹਰ ਨਾਮ ਧਿਆਏ। ਮਹੱਲਾ ਤੀਜਾ ਅੰਤਰ ਕਪਟ ਮਨ ਅਗਿਆਨੀ ਰਸਨਾ ਝੂਠ ਬੁਲਾਏ ਕਪਟ ਕੀਤੇ ਹਰ ਭੁੱਖ ਨਾ ਪੀਜੈ ਨਿਤ ਵੇਖੇ ਸੁਣੇ ਸੁਭਾਏ ਦੂਜੇ ਭਾਏ ਜਾਏ ਜਗ ਭਰ ਬੋਧ ਵਿਖਮਾਇਆ ਮੋਹ ਸੁਆਏ ਇਤ ਕਮਾਣੇ ਸਦਾ ਦੁਖ ਪਾਵੇ ਜੰਮੇ ਮਰੇ ਫਿਰ ਆਵੇ ਜਾਏ ਸਹਿਸਾ ਮੂਲ ਨਾ ਚੁੱਕਈ ਵਿਦਵਿਸ਼ਟਾ ਪਤੇ ਪਚਾਏ ਜਿਸ ਨੂੰ ਕਿਰਪਾ ਕਰੇ ਮੇਰਾ ਸਵਾਮੀ ਤਿਸ ਗੁਰ ਕੀ ਸਿੱਖ ਸੁਣਾਏ ਹਰ ਨਾਮ ਧਿਆਵੇ ਹਰ ਨਾਮੋਂ ਗਾਵੇ ਹਰ ਨਾਮੋਂ ਅੰਤ ਛਿਡਾਏ ਪੌੜੀ ਜਿੰਨਾ ਹੁਕਮ ਨਾ ਹੋਣ ਤੇ ਪੂਰੇ ਸੰਸਾਰ ਸਾਹਿਬ ਸੇਵ ਨੇ ਆਪਣਾ।

ਧਾਰ ਨਾਨਕ ਗੁਰਮੁਖ ਮਿਲ ਰਹੇ ਜਪ ਹਰ ਨਾਮਾ ਉਰ ਧਾਰ। ਸਲੋਕ ਮਹੱਲਾ ਤੀਜਾ ਗੁਰਮੁਖ ਧਿਆਨ ਸਹਿਜ ਤੁਨ ਉਭਜੈ ਸਚ ਨਾਮ ਚਿਤ ਲਾਇਆ। ਗੁਰਮੁਖ ਅਨਦਨ ਰਹੇ ਰੰਗ ਰਾਤਾ ਹਰ ਕਾ ਨਾਮ ਮਨ ਪਾਇਆ। ਗੁਰਮੁਖ ਹਰ ਵੇਖੈ ਗੁਰਮੁਖ ਹਰ ਬੋਲੇ ਗੁਰਮੁਖ ਹਰ ਸਹਿਜ ਰੰਗ ਲਾਇਆ। ਨਾਨਕ ਗੁਰਮੁਖ ਗਿਆਨ ਪ੍ਰਾਪਤ ਹੋਵੇ ਤੇਮਰ ਅਗਿਆਨ ਅੰਧੇਰ ਚੁਕਾਇਆ। ਜਿਸ ਨੂੰ ਕਰਮ ਹੋਵੇ ਤੁਰ ਪੂਰਾ ਤਿਨ ਗੁਰਮੁਖ ਹਰ ਨਾਮ ਤੇ ਆਇਆ। ਮਹੱਲਾ ਤੀਜਾ ਸਤਿਗੁਰ ਜਿਨੇ ਨਾ ਸੇ

ਰਸਨ ਹਰਸ ਪਿਆਏ। ਸਬਲ ਜਨਮ ਜਿਨੀ ਗੁਰਮੁਖ ਜਾਤਾ, ਹਰ ਜੀਉ ਹਿਰਦੇ ਵਸਾਏ। ਬਾਜ ਗੁਰੂ ਫੇਲੇ ਬਿਲ ਲਾਂਦੀ, ਦੂਜੇ ਭਾਏ ਖੁਆਏ। ਸਲੋਕ ਮੁਹੱਲਾ ਤੀਜਾ, ਕਲ ਯੁਗ ਮੈਂ ਨਾਮ ਨਿਧਾਨ, ਭਗਤੀ ਖੱਟਿਆ ਹਰ ਉੱਤਮ ਪਦ ਪਾਇਆ। ਸਤਿਗੁਰ ਸੇਵ ਹਰ ਨਾਮ ਮਨ ਵਸਾਇਆ, ਅਨੰਦ ਨਾਮ ਤਿਹਾਇਆ। ਵਿਚੇ ਗ੍ਰਹਿ ਗੁਰ ਬਚਨ ਉਦਾਸੀ, ਹਉਮੈ ਮੋਹ ਜਲਾਇਆ। ਆਪ ਤਰਿਆ ਕੁਲ ਜਗਤ ਤਰਾਇਆ, ਤਨ ਜਣੇਂਦੀ ਮਾਇਆ। ਐਸਾ ਸਤਿਗੁਰ ਸੋਈ ਪਾਏ, ਜਿਸ ਤੁਰ ਮਸਤਕ ਹਰ ਲਿਖ ਪਾਇਆ। ਜਨ ਨਾਨਕ ਬਲਿਹਾਰੀ ਗੁਰ ਆਪਣੇ ਵਿਟੋ, ਜਿਨ ਭ੍ਰਮ ਭੁੱਲਾ ਮਾਰਗ ਪਾਇਆ। ਮਹੱਲਾ ਤੀਜਾ, ਤ੍ਰੈਗੁਣ ਮਾਇਆ ਵੇਖ ਭੁੱਲੇ, ਜੋ ਦੇਖ ਦੀਪਕ ਪਤੰਗ ਪਚਾਇਆ। ਪੰਡਿਤ ਭੁੱਲ ਭੁੱਲ ਮਾਇਆ ਵੇਖੇ, ਦਿਖਾ ਕਿਨੇ ਕਿਉ ਆਣ ਚੜਾਇਆ। ਦੂਜੇ ਪਾਏ ਪੜੇ ਨਿਤ ਬਿਖਿਆ, ਨਾਵੋ ਦਈਏ ਖੁਆਇਆ। ਜੋਗੀ ਜੰਗਮ ਸੁਨਿਆਸੀ ਭੁੱਲੇ, ਉਹਨਾਂ ਅਹੰਕਾਰ ਬੋ ਗਰਬ ਵਧਾਇਆ। ਸਾਧਨ ਭੋਜਨ ਨਾ ਲੈ ਸਦ ਪਿਖਿਆ, ਮਨ ਹੱਠ ਜਨਮ ਗਵਾਇਆ। ਏਤੜਿਆਂ ਵਿੱਚੋਂ ਸੋ ਜਨ ਸਮਦਾ, ਜਿਨ ਗੁਰਮੁਖ ਨਾਮ ਤੇ ਆਇਆ। ਜਨ ਨਾਨਕ ਕਿਸ ਨੂੰ ਆਗ ਸੁਣਾਈ ਹੈ, ਜਾਂ ਕਰਦੇ ਸਭ ਕਰਾਇਆ ਪੌੜੀ। ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਅਹੰਕਾਰਾ। ਇਹ ਜਮ ਕੀ ਸਰਕਾਰ ਹੈ, ਇਹਨਾਂ ਉੱਪਰ

ਕੀ ਲਪਟਾਏ, ਗੁਰ ਕਹਿ ਸ਼ਬਦ ਪਰ ਜਾਲੀਏ, ਤਾਂ ਇਹ ਵਿੱਚੋਂ ਜਾਏ। ਤਨ ਮਨ ਹੋਵੇ ਉਜਲਾ, ਨਾਮ ਵਸੇ ਮਨ ਆਏ, ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ, ਗੁਰਮੁਖ ਪਾਇਆ ਜਾਏ ਮਹੱਲਾ ਤੀਜਾ, ਇਹੋ ਮਨ ਕੇਤੜਿਆ ਜੁਗ ਪਰਮਿਆ, ਸਿਰ ਰਹੇ ਨਾ ਆਵੇ ਜਾਏ। ਪਰ ਭਾਣਾ ਤਾਂ ਪਰਮਾਇਨ ਕਰ ਪਰਪੰਚ ਖੇਲ ਉਪਾਏ, ਜਾਂ ਹਰ ਬਖਸੇ ਤਾਂ ਗੁਰ ਮਿਲੇ ਅਸਥਿਰ ਰਹੇ ਸੁਮਾਏ। ਨਾਨਕ ਮਨ ਹੀ ਤੇ ਮਨ ਮਾਨਿਆ, ਨਾ ਕਿਛ ਮਰੇ ਨਾ ਜਾਏ ਪੌੜੀ, ਕਾਇਆ ਕੋਟ ਅਪਾਰ ਹੈ ਮਿਲਣਾ ਸੰਜੋਗੀ, ਕਾਇਆ ਅੰਦਰ ਆਪ ਵਸ ਰਹਿਆ ਆਪੇ ਰਸ ਭੋਗੀ, ਆਪ ਅਤੀਤ ਅਲਿਪਤ ਹੈ।

ਤਿਸ ਨੂੰ ਆਖੀਐ ਜੇ ਗੁਣਦਾਤਾ ਮਤ ਧੀਰ। ਵਾਹਵਾ ਤਿਸ ਨੂੰ ਆਖੀਐ ਜੇ ਸਮੇ ਰਹਿਆ ਸਮਾਏ। ਵਾਹਵਾ ਤਿਸ ਨੂੰ ਆਖੀਐ ਜੇ ਦਿੰਦਾ ਰਿਜਕ ਸਮਾਵੇ। ਨਾਨਕ ਵਾਹਵਾ ਇੱਕੋ ਕਰ ਸਹਾਰਾਈਏ ਜੇ ਸਤਿਗੁਰ ਦੀਆ ਦਿਖਾਏ। ਮਹੱਲਾ ਤੀਜਾ ਵਾਹਵਾ ਗੁਰਮੁਖ ਸਦਾ ਕਰੇ ਮਨਮੁਖ ਮਰੇ ਬਿਖ ਖਾਏ। ਓਨਾ ਵਾਹਵਾ ਨਾ ਪਾਵਈ ਦੁਖੇ ਦੁਖ ਵਿਖਾਏ। ਗੁਰਮੁਖ ਅੰਮ੍ਰਿਤ ਪੀਵਣਾ ਵਾਹਵਾ ਕਰੇ ਲਿਵਲਾਏ। ਨਾਨਕ ਵਾਹਵਾ ਕਰੇ ਸੇ ਜਨ ਨਿਰਮਲੇ ਤਿਰ ਪਾਵਣ ਸੋਜੀ ਪਾਏ ਪੌੜੀ। ਹਰ ਕੇ ਪਾਣੇ ਗੁਰਮਿਲੇ ਸੇਵਾ ਭਗਤ ਬਨੀਜੈ। ਹਰ ਕੇ ਪਾਣੇ ਹਰ ਮਨ ਵਸੈ ਸਹਿਜੇ ਰਸ ਪੀਜੈ। ਹਰ ਕੇ ਭਾਣੇ ਸੁਖ ਪਾਈਐ ਹਰ ਲਾਹ ਨਿਤ ਲੀਜੈ। ਹਰ ਕੇ ਤਖਤ ਬਹਾਲੀਐ ਨਿਜ ਕਰ ਸਦਾ ਵਸੀਜੈ। ਹਰ ਕਾ ਭਾਣਾ ਤਿਨੀ ਮੰਨਿਆ ਜਿਨਾਂ ਗੁਰੂ ਮਿਲੀਜੈ। ਸਲੋਕ ਮਹੱਲਾ ਤੀਜਾ ਵਾਹ ਵਾਹ ਸੇਜਨ ਸਦਾ ਕਰੇ ਜਿਨ ਕੋ ਆਪੇ ਦੇ ਬੁਝਾਏ। ਵਾਹ ਵਾਹ ਕਰਤਿਆਂ ਮਨ ਨਿਰਮਲ ਹੋਵੇ ਹਉਮੈ ਵਿੱਚੋਂ ਜਾਏ। ਵਾਹ ਵਾਹ ਗੁਰਸਿੱਖ ਜੋ ਨਿਤ ਕਰੇ ਸੋ ਮਨ ਚਿੰਦਿਆ ਫਲ ਪਾਏ। ਵਾਹ ਵਾਹ ਕਰੇ ਸੇਜਨ ਸੋਹਣੇ ਹਰ ਤਿਨਕੇ ਸੰਗ ਮਿਲਾਏ। ਵਾਹ ਵਾਹ ਹਿਰਦੇ ਉਚਰਾ ਮੁਖੋਂ ਪੀ ਵਾਹ ਵਾਹ ਕਰੇ ਓ। ਨਾਨਕ ਵਾਹ ਵਾਹ ਜੋ ਕਰੇ ਹਉ ਤਨ ਮਨ ਤਿਨਕੋ ਦੇ ਓ। ਮਹੱਲਾ ਤੀਜਾ ਵਾਹ ਵਾਹ ਸਾਹਿਬ ਸੱਚ ਹੈ ਅੰਮ੍ਰਿਤ ਜਾ ਕਾ ਨਾਓ। ਜਿਨ ਸੇਵਿਆ ਤਿਨ ਫਲ ਪਾਇਆ ਹਉ ਤਿਨ ਬਰੇ ਹਾਰੇ ਜਾਓ। ਵਾਹ ਵਾਹ ਗੁਣੀ ਨਿਧਾਨ ਹੈ ਜਿਸ ਨੂੰ ਦੇ ਸੋਖਾਏ। ਵਾਹ ਵਾਹ ਜਲ ਸਲ ਭਰਪੂਰ ਹੈ ਗੁਰਮੁਖ ਪਾਇਆ ਜਾਏ। ਵਾਹ ਵਾਹ ਗੁਰਸਿੱਖ ਨਿਤ ਸਭ ਕਰੋ ਗੁਰਪੂਰੇ ਵਾਹ ਵਾਹ ਪਾਵੇ। ਨਾਨਕ ਵਾਹ ਵਾਹ ਜੋ ਮਨ ਚਿਤ ਕਰੇ ਤਿਸ ਜਮ ਕੰਕਰ ਨੇੜ ਨ ਆਵੇ ਪੌੜੀ। ਹਰ ਜੀਉ ਸੱਚਾ ਸੱਚ ਹੈ ਸੱਚੀ ਗੁਰਬਾਣੀ। ਸਤਿਗੁਰ ਤੇ ਸੱਚ ਪਛਾਣੀਏ ਸੱਚ ਸਹਿ ਸਮਾਣੀ। ਅਨਦਨ ਜਾਗੇ ਨਾ ਸਵੇ ਜਾਗਤ ਰਹਿਣ ਵਿਖਾਣੀ। ਗੁਰਮਤੀ ਹਰ ਚਾਖਿਆ ਸੇ ਪੁੰਨ ਪਰਾਣੀ। ਬਿਨ ਗੁਰ ਕਿਨੇ ਨਾ ਪਾਇਓ ਪਚ ਮੋਏ ਅਜਾਣੀ। ਸਲੋਕ ਮਹੱਲਾ ਤੀਜਾ ਵਾਹ ਵਾਹ ਬਾਣੀ ਨਿਰੰਕਾਰ ਹੈ ਤੇ ਜੇਵੜ ਅਵਰ ਨਾ ਕੋਏ। ਵਾਹ ਵਾਹ ਅਗਮ ਅਥਾਓ ਹੈ ਵਾਹ ਵਾਹ ਸੱਚਾ ਸੋਏ। ਵਾਹ ਵਾਹ ਵੇ ਪ੍ਰਭਾਓ ਹੈ ਵਾਹ ਵਾਹ ਕਰੇ ਸੋ ਹੋਏ। ਵਾਹ ਵਾਹ ਅੰਮ੍ਰਿਤ ਨਾਮ ਹੈ ਗੁਰਮੁਖ ਪਾਵੇ ਕੋਏ। ਵਾਹ ਵਾਹ ਕਰਮੀ ਪਾਈਏ ਆਪ ਦਇਆ ਕਰ ਦੇ। ਨਾਨਕ ਵਾਹ ਵਾਹ ਗੁਰਮੁਖ ਪਾਈਏ ਅਨਦਿਨ ਨਾਮ ਲਏ। ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਸਾਂਤ ਨ ਆਵਈ ਦੂਜੀ ਨਾ ਹੀ ਜਾਏ। ਜੇ ਬਹੁਤੇ ਰਾ ਲੋਚੀਏ ਵਿਣ ਕਰਮੇ ਨਾ ਪਾਇਆ ਜਾਏ। ਜਿੰਨਾ ਅੰਤਰ ਲੋਭ ਵਿਕਾਰ ਹੈ ਦੂਜੇ ਪਾਏ ਖੁਆਏ। ਜੰਮਣ ਮਰਨ ਨਾ ਚੁੱਕਈ ਹਉਮੈ ਵਿੱਚ ਦੁਖ ਪਾਏ। ਜਿੰਨਾ ਸਤਿਗੁਰ ਸਿਉ ਚਿਤ ਲਾਇਆ ਸੋ ਖਾਲੀ ਕੋਈ ਨਾ ਹੈ। ਤਿੰਨ ਜਮ ਕੀ ਤਲਬ ਨਾ ਹੋਵਈ ਨਾ ਹੋਏ ਦੁੱਖ ਸਹਾਵੇ। ਨਾਨਕ ਗੁਰਮੁਖ ਉਭਰੇ ਸੱਚ

ਪਰ ਅਨ ਦਿਨ ਹਰ ਜਪ ਜਾਪਣਾ, ਜਿਸ ਸਤਿਗੁਰ ਮਿਲੇ ਜੇ ਭਉ ਪਵੇ ਤਾ ਕੁਲਵੰਤੀ ਨਾਰ। ਸਾਹਿਬ ਪਛਾਣੇ ਕੰਤਕਾ ਜਿਸ ਨੂੰ ਕਿਰਪਾ ਕੀਤੀ ਕਰਤਾਰ, ਉਹ ਕੁਚੱਜੀ ਕੁਲੱਖਣੀ ਪਰਖਰ ਛੋਡੀ ਪਤਾਰ, ਭਏ ਪਏ ਮਲ ਕੱਟੀਏ ਨਿਰਮਲ ਹੋਵੇ ਸਰੀਰ, ਅੰਤਰ ਪ੍ਰਗਾਸ ਮਤ ਉਤਮ ਹੋਵੇ ਹਰ ਜਪ ਗੁਣੀ ਗਹੀਰ, ਪੈਵਜ ਬੈਸੈ ਪਏ ਰਹੇ ਪੈਵਜ ਕਮਾਵੇ ਕਾਰ, ਇੱਥੇ ਸੁਖ ਵਡਿਆਈਆਂ ਦਰ ਗਏ ਮੋਖ ਦੁਆਰ, ਪਏ ਤੇ ਨਿਰਪੋ ਪਾਈਏ ਮਿਲ ਜੋਤੀ ਜੋਤ ਅਪਾਰ, ਨਾਨਕ ਖਸਮੇ ਪਾਵੇ ਸਾ ਪਲੀ ਜਿਸ ਨੂੰ ਆਪੇ ਬਖਸੇ ਕਰਤਾਰ, ਮਹੱਲਾ ਤੀਜਾ ਸਦਾ ਸਦਾ ਸਲਾਈਏ ਸੱਚੇ ਕਉ ਬਲ ਜਾਓ, ਨਾਨਕ ਏਕ ਛੋੜ ਦੂਜੇ ਲੱਗੇ ਸਾ ਜੇਵਾ ਜਲ ਜਾਓ, ਪੌੜੀ ਅੰਸਾ ਅਵਤਾਰ ਉਪਾਯੋਨ ਭਾਉ ਦੂਜਾ ਕੀਆ, ਜਿਉ ਰਾਜੇ ਰਾਜ ਕਮਾਮ ਦੇ ਦੁਖ ਸੁਖ ਪੀੜੀਆ, ਈਸਰ ਬ੍ਰਹਮਾ ਸੇਮ ਦੇ ਅੰਤ ਤਿਨੀ ਨਾ ਲਈਆ, ਨਿਰਭਉ ਨਿਰੰਕਾਰ ਅਲਖ ਹੈ ਗੁਰਮੁਖ ਪ੍ਰਗਟੀਆ, ਤਿੱਥੇ ਸੋਗ ਵਿਯੋਗ ਨਾ ਵਿਆਪਈ ਅਸਥਿਰ ਜਗਦੀਆ। ਸਲੋਕ ਮਹੱਲਾ ਤੀਜਾ। ਇਹੋ ਸਖਸ ਆਵਣ ਜਾਣ ਹੈ ਜੇਤਾ ਹੈ ਆਕਾਰ, ਜਿਨ ਉਹ ਲੇਖਾ ਲਿਖਿਆ ਸੋ ਹੋਆ ਪ੍ਰਮਾਣ, ਨਾਨਕ ਜੇ ਕੋ ਆਪ ਗਣਾਏਂਦਾ ਸੋ ਮੂਰਖ ਦਾ ਵਾਰ। ਮਹੱਲਾ ਤੀਜਾ। ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ, ਜੇ ਖਿੰਚੇ ਤੈ ਜਾਏ ਨਾਨਕ ਹਸਤੀ ਕੁੰਡੇ ਬਾਰਾ, ਫਿਰ ਉੱਜੜ ਪਾਏ ਪੌੜੀ ਇਸ ਅੱਗੇ ਅਰਦਾਸ ਜੇ ਨੇ ਉਪਾਇਆ। ਸਤਿਗੁਰ ਆਪਣਾ ਸੇਵ ਸਫਲ ਪਾਇਆ, ਅੰਮ੍ਰਿਤ ਹਰ ਕਾ ਨਾਮ ਸਦਾ ਧਿਆਇਆ, ਸੰਤ ਜਿਨ੍ਹਾਂ ਕੇ ਸੰਗ ਦੁੱਖ ਮਿਟਾਇਆ, ਨਾਨਕ ਪਏ ਅਚਿੰਤ ਹਰ ਤਨ ਨੇ ਚਲਾਇਆ। ਸਲੋਕ ਮਹੱਲਾ ਤੀਜਾ। ਖੇਤ ਮਿਆਲਾ ਉੱਚੀਆਂ ਕਰ ਉੱਚਾ ਨਿਰਣਉ, ਮੈਲ ਭਗਤੀ ਕਰ ਸਰੈ ਸੱਜਣ ਪਾਉਣਿਓ, ਬਰਸਨਾ ਤਾਂ ਬਰਸ ਘਨਾ ਬੌੜ ਬਰਸੇ ਕਾਹੇ, ਨਾਨਕ ਤਿਨ ਬਲਿਹਾਰਣੇ ਜਿਨ ਗੁਰਮੁਖ ਪਾਇਆ ਮਨ ਮਾਘ। ਮਹੱਲਾ ਤੀਜਾ। ਮਿੱਠਾ ਸੋ ਜੋ ਭਾਮਦਾ, ਸੱਜਣ ਸੋ ਜੇ ਰਾਸ, ਨਾਨਕ ਗੁਰਮੁਖ ਜਾਣੀਏ ਜਾ ਕੋ ਆਪ ਕਰੇ ਪ੍ਰਗਾਸ, ਪੌੜੀ ਪ੍ਰਭ ਪਾਸ ਜਨ ਕੀ ਅਰਦਾਸ, ਤੂੰ ਸੱਚਾ ਸਾਈ ਤੂੰ ਰੁਖ ਵਾਲਾ ਸਦਾ ਸਦਾ, ਹਉ ਤੁਧ ਧਿਆਈ ਜੀ ਜਨ ਸਭ ਤੇਰੇ ਆ ਤੂੰ ਰਹਿਆ ਸਮਾਈ, ਜੋ ਦਾਸ ਤੇਰੇ ਕੀ ਨਿੰਦਾ ਕਰੇ ਇਸ ਮਾਰ ਪਚਾਈ, ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ। ਸਲੋਕ ਮਹੱਲਾ ਤੀਜਾ। ਆਸਾ ਕਰਤਾ ਜਗ ਮੋਆ ਆਸਾ ਮਰੇ ਨਾ ਜਾਏ, ਨਾਨਕ ਆਸਾ ਪੂਰੀ।

ਸਾਧਜਨਾ ਕੈ ਸੰਗ ਭਵਜਲ ਤਾਰਿਨ ਸਾਕਤ ਨਿੰਦਕ ਦੁਸ਼ਟ ਖਿਨਮਹਿ ਬਿਦਾਰਿਨ ਤੇਸ ਸਾਹਿਬ ਕੀ ਟੇਕ ਨਾਨਕ ਮਨੇ ਮਾਗੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਗੇ ਪੌੜੀ ਅਕੁਲ ਨਿਰੰਜਨ ਪੁਰਖ ਅਗਮ ਅਪਾਰੀਏ ਸਚੋ ਸੱਚਾ ਸੱਚ ਸੱਚ ਨਿਹਾਰੀਏ ਪੂਰਨ ਜਪੇ ਕਿਸ਼ ਤੇਰੀ ਧਾਰੀਏ ਸਬਸੇ ਦੇਹ ਦਾ ਤਾਰ ਜੇਤ ਉਪਾਰੀਏ ਇਕਤ ਸੂਦ ਪਰੋਏ ਜੋਤ ਸੰਜਾਰੀਏ ਹੁਕਮੇ ਭਵਜਲ ਮੰਜ ਹੁਕਮੇ ਤਾਰੀਏ ਪ੍ਰਭ ਜੀਓ ਤੂੰ ਧਿਆਏ ਸੋਏ ਜਿ ਭਾਗ ਮਥਾਰੀਏ ਤੇਰੀ ਗਤ ਮਿਤ ਲਖੀ ਨਾ ਜਾਏ ਹਉ ਤੁਦ ਬਲਿਹਾਰੀਏ ਸਲੋਕ ਮਹੱਲਾ ਪੰਜਵਾਂ ਜਾਂ ਤੂੰ ਤੁਸੇ ਮਿਹਰਵਾਨ ਅਚਿੰਤ ਵਸੇ ਮਨ ਮਾਗੇ ਜਾਂ ਤੂੰ ਤੁਸੇ ਮਿਹਰਵਾਨ ਨਵਨਿਤ ਕਰਮੇ ਪਾਗੇ ਜਾਂ ਤੂੰ ਤੁਸੇ ਮਿਹਰਵਾਨ ਤਾਂ ਗੁਰਕਾ ਮੰਤਰ ਕਮਾਗੇ ਜਾਂ ਤੂੰ ਤੁਸੇ ਮਿਹਰਵਾਨ ਤਾਂ ਨਾਨਕ ਸੱਚ ਸਮਾਗੇ ਮਹੱਲਾ ਪੰਜਵਾਂ ਕੀਤੀ ਬਹਿਣ ਬਹਿਣ ਮੁੱਚ ਵਜਾਇਨ ਵੱਜ ਨਾਨਕ ਸੱਚੇ ਨਾਮ ਵਿਣ ਕਿਸੇ ਨਾ ਰਹੀਆ ਲੱਜ ਪੌੜੀ ਤੁਧ ਧਿਆਇਨ ਬੇਦ ਕਤੇਬਾ ਸਣਖੜੇ ਗਣਤੀ ਗਣੀ ਨਾ ਜਾਏ ਤੇਰੇ ਦਰ ਪੜੇ ਬ੍ਰਹਮੇ ਤੁਧ ਧਿਆਇਨ ਇੰਦਰ ਇੰਦਰਾਸਣਾ ਸੰਕਰ ਬਿਸਨ ਅਵਤਾਰ ਹਰ ਜਸ ਮੁਖ ਪਣਾ ਪੀਰ ਪੇ ਕੰਬਰ ਸੇਖ ਮਸਾਇਕ ਔਲੀਏ ਓਤ ਪੋਤ ਨਿਰੰਕਾਰ ਘਟ ਘਟ ਮੌਲੀਏ ਕੂੜੋਂ ਕਰੇ ਵਿਨਾਸ਼ ਧਰਮੇ ਤੱਗੀਏ ਜਿਤ ਜਿਤ ਲਾਹੇ ਆਪ ਤਿਤ ਤਿਤ ਲੱਗੀਏ ਸਲੋਕ ਮਹੱਲਾ ਪੰਜਵਾਂ ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸੇਰ ਨਾਨਕ ਅੱਜ ਕਲ ਆਵਸੀ ਗਾਫਲ ਫਾਗੀ ਪੇਰ ਮਹੱਲਾ ਪੰਜਵਾਂ ਕੀਤੀਆ ਕੁਟੰਗ ਗੁੱਜਾ ਥੀਏ ਨਾ ਗਿੱਤ ਨਾਨਕ ਤੈਸ ਟਕਿਆ ਮਨ ਮੈਂ ਸੱਚਾ ਮਿੱਤ ਪੌੜੀ ਹਉ ਮੰਗੋ ਤੁਝੇ ਦਇਆ।

ਆਪੋ ਕਛੂ ਨਾ ਹੋਏ, ਪ੍ਰਭ ਨਦਰ ਨਿਹਾਲੀ ਹੈ, ਮੋਏ ਨਿਰਗੁਣ ਦਿੱਤੇ ਤਾਉ, ਸੰਤ ਧਰਮਸਾਲੀ ਹੈ। ਸਲੋਕ ਮਹੱਲਾ ਪੰਜਵਾਂ। ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਤੂਰ, ਨਾਨਕ ਸਰਨ ਤੁਹਾਰੀਆ ਪੇਖੋ ਸਦਾ ਹਜੂਰ। ਮਹੱਲਾ ਪੰਜਵਾਂ। ਅਤ ਪੁਨੀਤ ਅਸੰਖ ਹੋਵੇ ਹਰ ਚਰਣੀ ਮਨ ਲਾਗ, ਹਰ ਸਰ ਤੀਰਥ ਨਾਮ ਪ੍ਰਭ ਜਿਸ ਨਾਨਕ ਮਸਤਕ ਭਾਗ, ਪੌੜੀ ਨਿਤ ਜਪੀਏ ਸਾਸ ਗਿਰਾਸ, ਨਾਉ ਪਰਵਤ ਗਾਰਦਾ ਜਿਸ ਨੂੰ ਕਰੇ ਰਹੰਮ, ਤਿਸ ਨਾ ਵਸਾਰਦਾ ਆਪਿਓ ਪਾਵਣ ਹਾਰ, ਆਪੇ ਹੀ ਮਾਰਦਾ ਸਭ ਕੇ ਜਾਣੇ ਜਾਣ, ਬੁਝ ਵਿਚਾਰਦਾ ਅਨਕ ਰੂਪ ਖਿਨਮਾਹ ਕੁਦਰਤ ਧਾਰਦਾ, ਜਿਸ ਨੂੰ ਲਾਏ ਸੱਚ ਤਿਸੇ ਉਧਾਰਦਾ।

ਲੋਭ ਛੋਡੀਏ, ਦੀਜੇ ਅਗਨ ਜਲਾਏ, ਜੀਵ ਦਿਆਨਤ ਜਾਪੀਏ। ਨਾਨਕ ਸਾਚਾ ਨਾਉ ਮੁਹੱਲਾ ਪੰਜਵਾਂ, ਸਿਮਰਤ ਸਿਮਰਤ ਪ੍ਰਭ ਆਪਣਾ।

ਕਾਟੀਐ ਗੁਰ ਪ੍ਰਸਾਦ ਕਿਨੈ ਵਿਰਲੇ ਹਰ ਤਨ ਖਾਟੀਐ। ਸਲੋਕ ਮਹੱਲਾ ਪੰਜਵਾਂ। ਮਨ ਮੈਂ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਾਰੋ ਹਰ ਦਿਓ ਨਾਨਕ ਕੇ ਮੀਤ। ਮਹੱਲਾ ਪੰਜਵਾਂ।

ਕਰੇ ਨਿਹਾਲ ਊਣੇ ਸੁਭਰ ਪਰ ਮਨ ਕੋ ਹੋਏ ਸੰਤੋਖ ਧਿਆਈਏ ਸਦਾ ਹਰ ਸੋ ਲੱਗਾ ਸਤਗੁਰ ਸੇਵ ਜਾ ਕੋ ਕਰਮ ਤੁਰ ਸਲੋਕ ਮਹੱਲਾ ਪੰਜਵਾਂ ਲੱਗੜੀ ਸੋ ਥਾਨ ਜੋੜ ਨਹਾਰੇ ਜੋੜੀਆ ਨਾਨਕ ਲਹਿਰੀ ਲਖ ਸਹਿ ਆਨ ਡੁੱਬਣ ਦੇ ਨਾ ਮਾ ਪਿਰੀ ਮਹੱਲਾ ਪੰਜਵਾਂ ਬਣ ਪੀ ਹਾਵਲੇ ਇੱਕ ਸਾਥੀ ਲਦਮ ਦੁਖ ਹਰਤਾ ਹਰਨਾਮਾ ਬਲ ਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾ ਪੌੜੀ ਪਾਈਨ ਸਭ ਨਿਧਾਨ ਤੇਰੇ ਰੰਗ ਰਤਿਆ ਨਾ ਹੋਵੀ ਪਛੋਤਾ ਤੁਧ ਨੂੰ ਜਪਤਿਆ ਪਹੁੰਚ ਨਾ ਸਕੇ ਕੋਏ ਤੇਰੀ ਟੇਕ ਜਨ ਗੁਰਪੂਰੇ ਵਾਹੋ ਵਾਹੋ ਸੁਖ ਲਾ ਚਿਤਾਰ ਮਨ ਗੁਰ ਪੇ ਸਿਫਤ ਭੰਡਾਰ ਕਰਮੀ ਪਾਈਏ ਸਤਿਗੁਰ ਨਦਰ ਨਿਹਾਲ ਬੌੜ ਨਾ ਤਾਈਏ ਰੱਖੇ ਆਪ ਦਇਆ।

ਮਹੱਲਾ ਪੰਜਵਾਂ ਤੈਂਡੇ ਸਿਮਰਨ ਆਪ ਕਿਛ ਲੱਧਮ ਬਿਖਮ ਨਾ ਡਿੱਠਮ ਕੋਈ ਜਿਸ ਪਤ ਰੱਖੇ ਸੱਚਾ ਸਾਹਿਬ ਨਾਨਕ ਮੇਟ ਨਾ ਸਕੇ ਕੋਈ ਪੌੜੀ ਹੋਵੇ ਸੋ ਘਣਾ ਦਇਆ ਧਿਆਏ ਵੰਨੇ ਰੋਗਾਂ ਕਾਣ ਹਰ ਗੁਣ ਗਾਇਐ ਅੰਦਰ ਵਰਤੇ ਠਾਂਡ ਪ੍ਰਭਚਿਤ ਆਇਐ ਪੂਰਨ ਹੋਵੇ ਆਸ ਨਾਏ ਮਨ ਵਸਾਇਐ

ਤੂੰ ਸਭਨਾ ਕਾ ਖਸਮ ਸਭ ਤੇਰੀ ਛਾਇ ਹੈ। ਸਲੋਕ ਮਹੱਲਾ ਪੰਜਵਾਂ। ਨਦੀ ਤਰੰਦੜੀ ਮੈਂੜਾ ਖੋਜ ਨਾ ਖੁੰਭੈ ਮੰਜ ਮੁਹੱਬਤ ਤੇਰੀ ਤਉ ਸੈ ਚਰਣੀ ਮੈਂੜਾ ਹੀੜਾ ਸੀਤਮ ਹਰ ਨਾਨਕ ਤੁਲਹਾ ਬੇੜੀ ਮਹੱਲਾ ਪੰਜਵਾਂ। ਜਿਨ੍ਹਾਂ ਦਸੰਦੜਿਆਂ ਦੁਰਮਤ ਵੰਜੇ।

ਮਨ ਕੀ ਕਟੀਏ ਮੈਲ, ਸਾਧ ਸੰਗ ਉੱਠਿਆ ਜਨ ਮਰਨ ਪਉ ਕਟੀਏ, ਜਨ ਕਾ ਸ਼ਬਦ ਜਪ, ਬੰਧਨ ਖੋਲਣ ਸੰਤ ਦੂਤ ਸਭ ਜਾਏ ਛਪ, ਇਸੋ ਲਾਇਨ ਰੰਗ ਜਿਹਦੀ ਸਭ ਤਾਰੀਆ, ਉੱਚੀ ਉੱਚਾ ਥਾਨ ਅਗਮ ਅਪਾਰੀਆ, ਰਹਿਣ ਦਿਨਸ ਕਰ ਜੋੜ ਸਾਸ ਸਾਸ ਤੇ ਆਈਏ, ਜਾਂ ਆਪੇ ਹੋਏ ਦਇਆਲ ਤਾਂ ਭਗਤ ਸੰਗ ਪਾਈਏ। ਸਲੋਕ ਮਹੱਲਾ ਪੰਜਵਾਂ। ਬਾਰ ਵਿਡਾਨੜੇ ਹੁੰਮਸ ਧੁੰਮਸ, ਕੂਕਾਂ ਪਈਆਂ ਰਾਹੀ, ਤਉ ਸਹਿ ਸੇਤੀ ਲੱਗੜੀ ਡੋਰੀ, ਨਾਨਕ ਅੰਧ ਸੇਤੀ ਬਣ ਗਾਹੀ। ਮਹੱਲਾ ਪੰਜਵਾਂ। ਸੱਚੀ ਬੈਸਕ ਤਿਨਾ ਸੰਗ, ਜਿਨ ਸੰਗ ਜਪੀਏ ਨਾਓ, ਤਿਨ ਸੰਗ ਸੰਗ ਨਾ ਕੀਚਈ, ਨਾਨਕ ਜਿਨਾ ਆਪਣਾ ਸਵਾਓ ਪੌੜੀ। ਸਾਵੇਲਾ ਪ੍ਰਵਾਨ ਜਿਤ ਸਤਿਗੁਰ ਫੇਟਿਆ, ਹੋਆ ਸਾਧੂ ਸੰਗ ਫਿਰ ਦੁਖ ਨਾ ਤੇਟਿਆ, ਪਾਇਆ ਨਿਚਲ ਥਾਨ ਫਿਰ ਗਰਭ ਨਾ ਲੇਟਿਆ, ਨਦਰੀ ਆਇਆ ਇੱਕ ਸਗਲ ਬ੍ਰਹਿ ਮੇਟਿਆ, ਤਤ ਗਿਆਨ ਲਾਇ ਧਿਆਨ ਦ੍ਰਿਟ ਸਮੇਟਿਆ, ਸਭੋ ਜਪੀਏ ਜਾਪ ਜੇ ਮੁਖੋਂ ਬੋਲੇਟਿਆ, ਹੁਕਮੇ ਬੁੱਝ ਨਿਹਾਲ ਸੁਖ ਸੋ ਖੇਟਿਆ, ਪਰਖ ਖਜਾਨੇ ਪਾਏ ਸੇ ਬੌੜ ਨਾ ਖੋਟਿਆ। ਸਲੋਕ ਮਹੱਲਾ ਪੰਜਵਾਂ। ਵਿਸ਼ੋਹੇ ਜੰਬੂਰ ਖਵੇ ਨਾ ਵੰਜਨ ਗਾਖੜੇ, ਜੇ ਸੋ ਤਣੀ ਮਿਲਨ ਨਾਨਕ ਸੁਖ ਸਮੂਹ ਸੱਚ। ਮਹੱਲਾ ਪੰਜਵਾਂ। ਜਿਮੀ ਵਸੰਦੀ ਪਾਣੀ ਈਦਣ ਰੱਖੇ ਪਾਹੇ, ਨਾਨਕ ਸੋ ਸੋ ਆਹੇ, ਜਾ ਕੇ ਅਡਲ ਹੱਬ ਕੋ ਪੌੜੀ, ਤੇਰੇ ਕੀਤੇ ਕੰਮ ਤੁਦੇ ਹੀ ਗੋਚਰੇ, ਸੋਈ ਵਰਤੇ ਜੱਗ ਜੇ ਕੀਆ ਤੁਦ ਤੁਰੇ, ਬਿਸਮ ਪਏ ਬਿਸਮਾਦ ਦੇ ਕੁਦਰਤ ਤੇਰੀ, ਸਰਨ ਪਰੇ ਤੇਰੀ ਦਾਸ ਕਾਰ ਗਤ ਹੋਏ ਮੇਰੀ, ਤੇਰੇ ਹੱਥ ਨਿਧਾਨ ਭਾਵੇ ਤਿਹ ਦੇ, ਜਿਸ ਨੂੰ ਹੋਏ ਦਇਆਲ ਹਰ ਨਾਮ ਸੇ ਲੇਹ, ਅਗਮ ਅਗੋਚਰ ਬੇਅੰਤ।

ਸੇਈ ਮੁਖਦ ਸੰਨ ਨਾਨਕ ਰੱਤੇ ਪ੍ਰੇਮ ਰਸ ਮਹੱਲਾ ਪੰਜਵਾਂ ਖੋਜੀ ਲੱਦਮ ਖੋਜ ਛੱਡੀਆਂ ਉਜਾੜ ਤੈਸੇ ਦਿੱਤੀ ਵਾੜ ਨਾਨਕ ਖੇਤ ਨਾ ਛਿਜਈ ਪੌੜੀ ਆਰਾਧਿਓ ਸੱਚਾ ਸੋਏ ਸਭ ਕੇਸ ਜਿਸ ਪਾਸ ਦੋਵਾਂ ਸਿਰਿਆਂ ਖਸਮੇ ਆਪ ਖਿਰਮੇ ਕਰੇ ਰਾਸ ਤਿਆਗੋ ਸਗਲ ਉਪਾਵ ਜਿਸ ਕੀ ਓੜ ਗਹੋ ਪਉ ਸਰਣਾਈ ਪਜ ਸੁਖੀ ਹੂੰ ਸੁਖ ਲਹੋ ਕਰਮ ਧਰਮ ਤਤ ਗਿਆਨ ਸੰਤਾਂ ਸੰਗ ਹੋਏ ਜਿੱਤ ਗਏ ਅੰਮ੍ਰਿਤ ਨਾਮ ਵਿਘਨ ਨਾ ਲੱਗੇ ਕੋਏ ਜਿਸ ਨੂੰ ਆਪ ਦਿਆਲ ਤਿਸ ਮਨ ਉੱਠਿਆ ਪਾਈਨ ਸਭ ਨਿਧਾਨ ਸਾਹਿਬ ਤੁੱਠਿਆ ਸਲੋਕ ਮਹੱਲਾ ਪੰਜਵਾਂ ਲੱਦਮ ਲੱਭਣ ਹਾਰ।

ਆਪ ਆਪੇ ਲੈਣ ਛਿੜਾਏ ਬੰਧਨ ਸਗਲ ਕਾਪ ਤ੍ਰਿਸ਼ਨ ਪੂਜੀ ਆਸ ਪੁੰਨੀ ਮਨ ਸੰਤੋਖ ਤਾਪ ਵੱਡੀ ਹੂੰ ਵੱਡਾ ਪਾਰ ਖਸਮ ਜਿਸ ਲੇਪ ਨਾ ਪੁੰਨ ਪਾਪ ਸਲੋਕ ਮਹੱਲਾ ਪੰਜਵਾਂ ਜਾ ਕੋ ਪੈ ਕਿਰਪਾਲ ਪ੍ਰਭ ਹਰ ਘਰ ਸਹੀ ਜਪਾਤ ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਉ ਭੇਟਤ ਸਾਧ ਸੰਗਾਤ ਮਹੱਲਾ ਪੰਜਵਾਂ ਰਾਮ ਰਮੋ ਬੜ ਭਾਗੀ ਹੋ ਜਲ ਥਲ ਮਹੀ ਅਲ ਸੋਏ ਨਾਨਕ ਨਾਮ ਅਰਾਧਿਆ ਬਿਘਨ ਨਾ ਲਾਗੇ ਕੋਏ ਪੌੜੀ ਭਗਤਾਂ ਕਾ ਬੋਲਿਆ ਪ੍ਰਵਾਨ ਹੈ ਦਰਗੇ ਪਵੇ ਥਾਏ ਭਗਤਾਂ ਤੇਰੀ ਟੇਕ ਅਰਤੇ ਸਚ ਨਾਏ ਜਿਸ ਨੂੰ ਹੋਏ ਕਿਰਪਾਲ ਤਿਸ ਕਾ ਦੁਖ ਜਾਏ ਭਗਤ ਤੇਰੇ ਦਇਆਲ ਓਨਾ ਮੇਰ ਪਾਏ ਦੁਖ ਦਰਦ ਵੜ ਰੋਗ ਨਾ ਪੋਗੇ ਤਿਸ ਮਾਏ ਭਗਤਾਂ ਇਹੋ ਆਧਾਰ ਗੁਣ ਗੋਵਿੰਦ ਗਾਏ ਸਦਾ ਸਦਾ ਦਿਨ ਰਹਿਣ ਇੱਕੋ ਇੱਕ ਧਿਆਏ ਪੀਵਤ ਅੰਮ੍ਰਿਤ ਨਾਮ ਜਾਨ ਨਾਮੇ ਰਹੇ ਅਗਾਏ ਸਲੋਕ ਮਹੱਲਾ ਪੰਜਵਾਂ ਕੋਟ ਬਿਘਨ ਤਿਸ ਲਾਗਤੇ ਜਿਸ ਨੂੰ ਵਿਸਰੇ ਨਾਓ ਨਾਨਕ ਅਨਦਿਨ ਬਿਰਪਤੇ ਜਿਉ ਸੁਨੇ ਕਰ ਕਾਓ ਮਹੱਲਾ ਪੰਜਵਾਂ ਪਿਰੀ ਮਿਲਾਵਾ ਜਾਥੀਏ ਸਾਈ ਸੁਹਾ ਵੀ ਰੁੱਤ ਘੜੀ ਮੋਹਤ ਨੈ ਵਿਸਰੇ ਨਾਨਕ ਰਵੀਏ ਨਿਤ ਪੌੜੀ ਸੂਰ ਵੀਰ ਵਰੀਆਮ ਕਿਨੇ ਨਾ ਹੋੜੀਏ ਹੌਸ਼ਤਾਣੀ ਹਾਠ ਪੰਚਾਂ ਜੋੜੀਏ ਦਸ ਨਾਰੀ ਅਵਧੂਤ ਦੇਨ ਚਮੋੜੀਏ ਜਿਣ ਜਿਣ ਲੈਨ ਰਲਾਏ ਇਹੋ ਇਨਾ ਲੋੜੀਏ ਤੈ ਗੁਣ ਇਨਕੇ ਵਸ ਕਿਨੇ ਨਾ ਮੋੜੀਏ ਪਰਮ ਕੋਟ ਮਾਇਆ ਖਾਈ ਕਉ ਕਿਤ ਬਿਦ ਤੋੜੀਏ ਗੁਰਪੂਰਾ ਆਰਾਧ ਬਿਖਮ ਦਲ ਫੋੜੀਏ ਹਾਂ ਇਸ ਅੱਗੇ ਦਿਨ ਰਾਤ ਰਹਾਂ ਕਰ ਜੋੜੀਏ ਸਲੋਕ ਮਹੱਲਾ ਪੰਜਵਾਂ ਕੇਲਬਗ ਸਭੇ ਉਤਰਨ ਨੀਤ ਨੀਤ ਗੁਣ ਗਾਓ ਕੋੜ ਕੇਲੇ ਸਾ ਉਭਜੈ ਨਾਨਕ ਵਿਸਰੇ ਨਾਓ

ਤੋੜੀ। ਸੋ ਸਤਿਗੁਰ ਤਨ ਧਨ ਜਿਨ ਭਰਮਗੜ ਤੋੜਿਆ, ਸੋ ਸਤਿਗੁਰ ਵਾਹੋ ਵਾਹੋ ਜਿਨ ਹਰ ਸਿਓ ਜੋੜਿਆ, ਨਾਮ ਨਿਦਾਨ ਅਖੁੱਟ ਗੁਰਦੇ ਦਾਰੂਓ, ਮਹਾਰੋਗ ਬਿਕਰਾਲ ਤਿਨੈ ਬਿਦਾਰੂਓ, ਪਾਇਆ ਨਾਮ ਨਿਧਾਨ ਬਹੁਤ ਖਜਾਨਿਆ, ਜਿੱਤਾ ਜਨਮ ਅਪਾਰ ਆਪ ਪਛਾਣਿਆ, ਮਹਿਮਾ ਕਈ ਨਾ ਜਾਏ ਗੁਰ ਸਮਰਥ ਦੇਵ, ਗੁਰ ਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਪੇਵ। ਸਲੋਕ ਮਹੱਲਾ ਪੰਜਵਾਂ। ਉਦਮ ਕਰਿੰਦਿਆਂ ਜੀਓ ਤੂੰ, ਕਮਾਉਂਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਮਹੱਲਾ ਪੰਜਵਾਂ। ਸੁਭ ਚਿੰਤਨ ਗੋਬਿੰਦ ਰਮਨ ਨਿਰਮਲ ਸਾਧੂ ਸੰਗ, ਨਾਨਕ ਨਾਮ ਨਾ ਵਿਸਰੋ ਇੱਕ ਘੜੀ, ਕਰ ਕਿਰਪਾ ਭਗਵੰਤ ਪੌੜੀ। ਤੇਰਾ ਕੀਤਾ ਹੋਏ ਤਾਂ ਕਾਹੇ ਡਰਪੀਏ, ਜਿਸ ਮਿਲ ਜਪੀਏ ਨਾਉ ਤੇਜੀਓ ਅਰਪੀਏ, ਆਏ ਚਿੱਤ ਨਿਹਾਲ ਸਾਹਿਬ ਬੇਸੁਮਾਰ, ਤਿਸ ਨੂੰ ਪੋਹੇ ਕਵਣ ਜਿਸ ਵੱਲ ਨਿਰੰਕਾਰ, ਸਭ ਕਿਸ ਕੇ ਵਸ ਨਾ ਕੋਈ ਬਾਰਾ, ਸੋ ਭਗਤਾਂ ਮਨ ਉਠ ਸਚ ਸਮਹਾਰਾ, ਤੇਰੇ ਦਾ ਧਿਆਨ

ਰੰਗ ਰਤੇ ਸੇ ਜੋਨ ਨਾ ਜੋਵਣਾ ਅੰਤਰ ਬਾਰ ਇੱਕ ਨੈਣ ਅਲੋਵਣਾ ਜਿਨੀ ਪਛਾਤਾ ਹੁਕਮ ਤਿਨ ਕਦੇ ਨਾ ਰੋਵਣਾ ਨਾਉ ਨਾਨਕ ਬਖਸੀਸ ਮਨ ਮਾਏ ਪਰੋਵਣਾ ਸਲੋਕ ਮਹੱਲਾ ਪੰਜਵਾਂ ਜੀਵ ਦਿਆਨਾ ਚੇਤਿਓ ਮੁਹਾਰ ਲੰਦੜੋ ਖਾਕ ਨਾਨਕ ਦੁਨੀਆ ਸੰਗ ਗੁਦਾਰਿਆ ਸਾਗਤ ਮੂੜ ਨਾ ਪਾਕ ਮਹੱਲਾ ਪੰਜਵਾਂ ਜੀਵਦਿਆਂ ਹਰ ਚੇਤਿਆ ਮਰਨਦਿਆਂ ਹਰ ਰੰਗ ਜਨਮ ਪਦਾਰਥ ਤਾਰਿਆ ਨਾਨਕ ਸਾਧੂ ਸੰਗ ਪੌੜੀ ਆਦ ਜੁਗਾ ਦੀਆ ਰੱਖਣ ਵਾਲਿਆ ਸੱਚ ਨਾਮ ਕਰਤਾਰ ਸੱਚ ਪਸਾਰਿਆ ਊਣਾ ਕਹੀ ਨਾ ਹੋਏ ਘਟੇ ਕੜ ਸਾਰਿਆ ਮੇਰਵਾਨ ਸੁਮਰਥ ਆਪੇ ਹੀ ਕਾਲਿਆ ਜਿਨ ਮਨ ਉੱਠਾ ਆਪ ਸੇ

ਟੇਕ ਨਾਨਕ ਸੰਭਾਲਿਆ। ਸਲੋਕ ਮਹੱਲਾ ਪੰਜਵਾਂ। ਆਦਿ ਮਦ ਅਰ ਅੰਤ ਪਰਮੇਸ਼ਰ ਰੱਖਿਆ, ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚੱਖਿਆ, ਸਾਧਾ ਸੰਗ ਅਪਾਰ ਅਨ ਦਿਨ ਹਰ ਗੁਣ ਰਵੈ, ਪਾਏ ਮਨੋਰਥ ਸਭ ਜੋਨੀ ਨਹਿ ਪਵੇ, ਸਗੁਜ ਕਰਤੇ ਹੱਥ ਕਾਰਨ ਜੋ ਕਰੇ, ਨਾਨਕ ਮੰਗੇ ਦਾਨ ਸੰਤਾਂ ਧੂਰ ਤਰੇ। ਮਹੱਲਾ ਪੰਜਵਾਂ। ਤਿਸ ਨੂੰ ਮਨ ਨਮਸਾਏ ਜਿਨ ਉਪਾਇਆ, ਜਿਨ ਜਿਨ ਧਿਆਇਆ ਖਸਮ ਤੇਨ ਸੁਖ ਪਾਇਆ, ਸਫਲ ਜਨਮ ਪ੍ਰਵਾਨ ਗੁਰਮੁਖ ਆਇਆ, ਹੁਕਮੇ ਬੁੱਝ ਨਿਹਾਲ ਖਸਮ ਫੁਰਮਾਇਆ, ਜਿਸ ਹੋਆ ਆਪ ਕਿਰਪਾਲ ਸੋ ਨਹਿ ਫੁਰਮਾਇਆ, ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ, ਨਾਨਕ ਜਿਸੇ ਦਇਆਲ ਬੁਝਾਏ ਹੁਕਮ ਮਿੱਤ, ਜਿਸੇ ਭੁਲਾਏ ਆਪ ਮਰ ਮਰ ਜੰਮੇ ਨਿਤ ਪੌੜੀ, ਨਿੰਦਕ ਮਾਰੇ ਤਤਕਾਲ ਖਿਨ ਟਿਕਣ ਨਾ ਦਿੱਤੇ, ਪ੍ਰਦਾਸ ਕਾ ਦੁੱਖ ਨਾ ਖਪ ਸਕੇ, ਫੜ ਜੋ ਨੀ ਜੁੱਤੇ, ਮੱਥੇ ਵਾਲ ਪਛਾੜਿਆ ਜਮ ਮਾਰਗ ਮੁੱਤੇ, ਦੁੱਖ ਲੱਗੇ ਬਿਲ ਲਾਣਿਆ ਨਰਕ ਕੋਰ ਸੁੱਤੇ, ਕੰਠ ਲਾਏ ਦਾਸ ਰੱਖਿਆ ਨਾਨਕ ਹਰ ਸੱਤੇ। ਸਲੋਕ ਮਹੱਲਾ ਪੰਜਵਾਂ। ਰਾਮ ਜਪੋ ਵਡਭਾਗੀ ਹੋ ਜਲ ਥਲ ਪੂਰਨ ਸੋਏ, ਨਾਨਕ ਨਾਮ ਧਿਆਏ ਹੈ ਬਿਘਨ ਨਾ ਲਾਗੇ ਕੋਏ। ਮਹੱਲਾ ਪੰਜਵਾਂ। ਕੋਟ ਬਿਘਨ ਤਿਸ ਲਾਗਤੇ ਜਿਸ ਨੂੰ ਵਿਸਰੇ ਨਾ ਹੋ, ਨਾਨਕ ਅਨ ਦਿਨ ਬਿਰਪਤੇ ਜੋ ਸੁਨੇ ਕਰ ਕਾਓ ਪੌੜੀ, ਸਿਮਰ ਸਿਮਰ ਦਾਤਾਰ ਮਨੋਰਥ ਪੂਰਿਆ, ਇਸ਼ ਪੁੰਨੀ ਮਨ ਆਸ ਗਏ ਵਸੂਰਿਆ, ਪਾਇਆ ਨਾਮ ਨਿਧਾਨ

ਆਮਣ ਜਾਣ ਰਹੇ ਜਨਮ ਨਾ ਤਹਾ ਮਰ। ਸਾਹਿਬ ਸੇਵਕ ਇੱਕ ਇੱਕ ਦ੍ਰਿਸ਼ਟਾਇਆ, ਗੁਰ ਪ੍ਰਸਾਦ ਨਾਨਕ ਸੱਚ ਸਮਾਇਆ। ਸੁਧ ਰਾਗ ਗੂਜਰੀ ਭਗਤਾਂ ਕੀ ਬਾਣੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਕਬੀਰ ਜੀਓ ਕਾ ਚੌਪਦਾ, ਤਰ ਦੂਜਾ ਦੂਜਾ ਚਾਰ ਪਾਵ ਦੇ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਗਾ ਪਰ ਹੈ, ਤਬ ਕਤ ਮੂੰਡ ਲੁਕਈ ਹੈ, ਹਰ ਬਿਨ ਬੈਲ ਬਿਰਾਨੇ ਹੋਈ ਹੈ, ਫਾਟੇ ਨਾਕਨ ਟੂਟੇ ਕਦਨ, ਕੋਦੋ ਕੋ ਪੁਸ ਗਈ ਹੈ ਰਖਾਓ, ਸਾਰੋ ਦਿਨ ਡੋਲਤ ਬਣ ਮਹੀਆ, ਅਜੋ ਨਾ ਪੇਟ ਅਗਈ ਹੈ, ਜਨ ਭਗਤਨ ਕੋ ਕਹੋ ਨਾ ਮਾਨੋ, ਕੀਓ ਆਪਣੋ ਪਈ ਹੈ, ਦੁਖ ਸੁਖ ਕਰਤ ਮਹਾਂਪ੍ਰਮ ਬੂਡੋ, ਅਨਕ ਜੋਨ ਪਰਮਈ ਹੈ, ਰਤਨ ਜਨਮ ਖੋਇਓ ਪ੍ਰਭ ਵਿਸਰਿਓ, ਇਹੋ ਅਵਸਰ ਕਦ ਪਈ ਹੈ, ਪ੍ਰਮਤ ਫਿਰਤ ਤੇਲਕ ਕੇ ਕਪ ਜਿਉ ਗਤ ਬਿਨ

ਪਿਆਰ ਸਤਿਗੁਰ ਪ੍ਰਸਾਦ ਜੋ ਰਾਜ ਦੇ ਤਾਂ ਕਮਨ ਬਡਾਈ ਜੋ ਭੀਖ ਮੰਗਾਵੇ ਤਾਂ ਕਿਆ ਕੜ ਜਾਈ ਤੂੰ ਹਰ ਭਜ ਮਨ ਮੇਰੇ ਪਦ ਨਿਰਵਾਣ ਬੋਰ ਨਾ ਹੋਏ ਤੇਰਾ ਆਮਨ ਜਾਨ ਰਖਾਓ ਸਭ ਤੇ ਉਪਾਈ ਪਰਮ ਫੁਲਾਈ ਜਿਸ ਤੂੰ ਦੇਵੇ ਤਿਸੇ ਬੁਝਾਈ ਸਤਿਗੁਰ ਮਿਲੇ ਤਾਂ ਸਹਿਸਾ ਜਾਈ ਕਿਸੋਂ ਪੂਜੋ ਦੂਜਾ ਨਦਰ ਨਾ ਆਈ ਇੱਕ ਪਾਥਰ ਕੀਜੇ ਪਾਓ ਦੂਜੇ ਪਾਥਰ ਤਰੀਏ ਪਾਓ ਜੇ ਉਹ ਦਿਓ ਤਾਂ ਉਹ ਪੀ ਦੇਵਾ ਕਹੇ ਨਾਮ ਦਿਓ ਹਮ ਹਰ ਕੀ ਸੇਵਾ ਗੁਜਰੀ ਕਰ ਪਹਿਲਾ

ਰਵਿਦਾਸ ਕਮਨਗਤ ਮੋਰੀ ਗੁਜਰੀ ਸ੍ਰੀ ਤਰਲੋਚਨ ਜੀਓ ਕੇ ਪਦੇ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅੰਤਰ ਮਲ ਨਿਰਮਲ ਨਹੀਂ ਕੀਨਾ ਬਾਹਰ ਪੇਖਿਓ ਦਾਸੀ ਹਿਰਦੇ ਕਮਲ ਖੜ ਬ੍ਰਾਹਮਣ ਚੀਨਾ ਕਹੇ ਪਇਆ ਸੰਨਿਆਸੀ ਭਰਮੇ ਭੂਲੀ ਰੇ ਜੈ ਚੰਦਾ ਨਹੀਂ ਨਹੀਂ ਚੀਨਿਆ ਪਰਮਾਨੰਦਾ ਰਗਾਓ ਧਰ ਕਰ ਖਾਇਆ ਪਿੰਡ ਵਧਾਇਆ ਖਿੰਥਾ ਮੁੰਦਾ ਮਾਇਆ ਭੂਮ ਮਸਾਨ ਕੀ ਪਸਮ ਲਗਾਈ ਗੁਰਬਿਨ ਤਤ ਨ ਪਾਇਆ ਕਾਏ ਜਪੋ ਰੇ ਕਾਏ ਤਪੋ ਰੇ ਕਾਏ ਬਲੋਵੋ ਪਾਣੀ ਲਖ ਚੌਰਾਸੀ ਜੇ ਨਿਉ ਪਾਈ ਸੋ ਸਿਮਰੋ ਨਿਰਬਾਣੀ ਕਾਏ ਕਮੰਡਲ ਕਾਪੜੀਆ ਰੇ ਅੜਸੜ ਕਾਏ ਫਿਰ ਆਹੀ ਬਤਰ ਲੋਚਨ।

ਕਾਰ ਸਤਿਗੁਰ ਪ੍ਰਸਾਦ ਪਰਮਾਤ ਪੁਰਖ ਮਨੋਪਮੰ ਸਦ ਆਦ ਭਾਵ ਰਤੰ ਪਰਮਦ ਭੁਤੰ ਪਰਕ੍ਰਿਤ ਪਰੰ ਜਦ ਚਿੰਤ ਸਰਬ ਗਤੰ ਕੇਵਲ ਰਾਮ ਨਾਮ ਮਨੋਰਮੰ ਬਦ ਅੰਮ੍ਰਿਤ ਤਤਮਯੰ ਨਾ ਦਨੋਤ ਜਾ ਸਮਰਣੇਨ ਜਨਮ ਜਰਾਦ ਮਰਨ ਭਯੰ ਅਰਹਾਵ ਇੱਛਤ ਜੁਮਾਦ ਪ੍ਰਾਪਯੰ ਜਾ ਸਵਤ ਸੁਕ੍ਰਿਤ ਕ੍ਰਿਤੰ ਭਾਵ ਭੂਤ ਭਾਵ ਸਮਭਿਯੰ ਪਰਮੰ ਪ੍ਰਸੰਨ ਮਿਦੰ ਲੋਭਾਦ ਦ੍ਰਿਟ ਪਰ ਗ੍ਰਹ ਜਦ ਵਿਦ ਆਚਰਣੰ ਤਾ ਸਕਲ ਦੁਕ੍ਰਿਤ ਦੁਰਮਤੀ ਪਜ ਚੱਕਰ ਤਰ ਸਰਣ।

ਦੇਵ ਗੰਧਾਰੀ ਮਹੱਲਾ ਚੌਥਾ ਕਰ ਪਹਿਲਾ ਸ਼ਿਵ ਜਨ ਬਰੇ ਠਾਕੁਰ ਲਿਵ ਲਾਗੇ ਜੋ ਤੁਮਰਾ ਜਿਸ ਕਹਤੇ ਗੁਰਮਤ ਤੇਨ ਮੁਖ ਪਾਗ ਸੁਭਾਗੇ ਰਖਾਓ ਟੂਟੇ ਮਾਇਆ ਕੇ ਬੰਧਨ ਫਾਗੇ ਹਰ ਰਾਮ ਨਾਮ ਲਿਵ ਲਾਗੇ ਹਮਰਾ ਮਾਨ ਮੋਹਿਓ ਗੁਰਮੋਹਨ ਹਾਂ ਵਿਸ਼ਨ ਪਈ ਮੁਖ ਲਾਗੇ ਸਗਲੀ ਰਹਿਣ ਸੋਈ ਅੰਧਿਆਰੀ ਗੁਰ ਕਿੰਚਿਤ ਕਿਰਪਾ ਜਾਗੇ ਜਨ ਨਾਨਕ ਕੇ ਪ੍ਰਸੁੰਦਰ ਸਵਾਮੀ ਮੋਹਿ ਤੁਮਸਰ ਅਵਰ ਨਾ ਲਾਗੇ ਦੇਵ ਗੰਧਾਰੀ ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ ਹਰ ਕੇ ਸੰਤ ਬਤਾਵੋ ਮਾਰਗ ਹਾਂ ਪੀਛੇ ਲਾਗ ਚੱਲੀ ਰਖਾਓ ਰੇਕੇ ਬਜ ਸੁਖਾਂ ਨੇ ਹੀਰੇ ਇਹ ਚਾਲ ਬਣੀ ਹੈ ਭਲੀ ਲਟਰੀ ਮਧਰੀ ਠਾਕੁਰ ਪਾਈ ਉਹ ਸੁੰਦਰ ਹਰ ਟੁਲ ਮਿਲੀ ਏਕੋ ਪ੍ਰਿਓ ਸਖੀਆਂ ਸਾ ਪ੍ਰੇ ਕੀ ਜੋ ਭਾਵੇ ਫਿਰ ਸਾ ਭਲੀ ਨਾਨਕ ਗਰੀਬ ਕਿਆ ਕਰੇ ਵਿਚਾਰਾ ਹਰ ਭਾਵੇ ਤੇ ਤਰਾਹੇ ਚੱਲੀ ਦੇਵ ਗੰਧਾਰੀ ਮੇਰੇ ਮਾਨ ਮੁਖ ਹਰ ਹਰ।

ਹਾਮ ਤਿਸ ਕੀ ਗੁਲ ਗੋਲੀ ਹੈ, ਸਤਿਗੁਰ ਪੁਰਖ ਮਨਾਵੋ ਆਪਣਾ, ਔਰ ਅੰਮ੍ਰਿਤ ਪੀ ਚੋਲੀ ਹੈ, ਗੁਰ ਪ੍ਰਸਾਦ ਜਨ ਨਾਨਕ ਪਾਇਆ, ਹਰ ਲਾਦਾ ਦੇ ਟੋਲੀ ਹੈ ਦੇਵ ਗੰਧਾਰੀ, ਆਬ ਹਮ ਚਲੀ ਠਾਕੁਰ ਪਏ ਹਾਰ, ਜਬ ਮਸਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇ ਮਾਰ ਰਹਾਉ, ਲੋਕਨ ਕੀ ਚਤੁਰਾਈ ਉਪਮਾ, ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਾਮ ਤਨ ਦੀ ਯੋਗ ਹੈ ਢਾਰ, ਜੋ ਆਵਤ ਸਰਨ ਠਾਕੁਰ ਪ੍ਰਾ ਤੁਮਰੀ, ਤਿਸ ਰਾਖੋ ਕਿਰਪਾ ਧਾਰ, ਜਨ ਨਾਨਕ ਸਰਨ ਤੁਮਾਰੀ ਹਰ ਜੀਓ, ਰਾਖੋ ਲਾਜ ਮੁਰਾਰ, ਦੇਵ ਗੰਧਾਰੀ ਹਾਰ ਗੁਣ ਗਾਵੇ ਹਉ ਤਿਸ ਬਲਿਹਾਰੀ, ਦੇਖ ਦੇਖ ਜੀਵਾ ਸਾਧਗੁਰ ਦਰਸ਼ਨ, ਜਿਸ ਹਿਰਦੇ ਨਾਮ ਮੁਰਾਰੀ ਰਹਾਉ, ਤੋਂ ਪਵਿੱਤਰ ਪਾਵਨ ਪੁਰਖ ਪ੍ਰਭ ਸਵਾਮੀ, ਹਮ ਕਿਉਂ ਕਰ ਮਿਲੇ ਜੂਠਾਰੀ, ਹਮਰੇ ਜੀ ਹੋਰ ਮੁਖ ਹੋਰ ਹੋਤ ਹੈ, ਹਮ ਕਰਮਹੀਨ ਕੂੜਿਆਰੀ, ਹਮਰੀ ਮੁਦਰ ਨਾਮ ਹਰ ਸਵਾਮੀ, ਅੰਤਰ ਦੁਟ ਦੁਟਾਰੀ, ਜਿਉਂ ਪਾਵੇ ਤਿਉਂ ਰਾਖੋ ਸਵਾਮੀ, ਜਨ ਨਾਨਕ ਸਰਨ ਤੁਮਾਰੀ, ਦੇਵ ਗੰਧਾਰੀ ਹਰ ਕੇ ਨਾਮ ਬਿਨਾ ਸੁੰਦਰ ਹੈ ਨਗਟੀ, ਜੋ ਬਿਸਵਾ ਕੇ ਕਰ ਪੂਤ ਜਮਤ ਹੈ, ਇਸ ਨਾਮ ਪ੍ਰਯੋਗ ਹੈ ਧਰਤੀ ਰਗਾਓ, ਜਿਨ ਕੇ ਹਿਰਦੇ ਨਾਏ ਹਰ ਸਵਾਮੀ, ਇਹ ਬਿਗੜ ਰੂਪ ਬੇਰਗਟੀ, ਜਿਉ ਨਿਗੁਰਾ ਬੋ ਬਾਤਾਂ ਜਾਣੇ, ਉਹ ਹਰ ਦਰਗੇ ਹੈ ਭ੍ਰਸ਼ਟੀ, ਜਿਨ ਕੋ ਦਿਆਲ ਹੋਆ ਮੇਰਾ ਸਵਾਮੀ, ਤਿਨਾ ਸਾਜਨਾ ਪਗ ਚਗਟੀ, ਨਾਨਕ ਪਤਤ ਪਵਿੱਤ ਮਿਲ ਸੰਗਤ, ਗੁਰ ਸਤਿਗੁਰ ਪਾਛੇ ਛੁਟੀ, ਸ਼ੱਕਾ ਇੱਕ ਦੇਵ ਗੰਧਾਰੀ, ਮਹੱਲਾ ਪੰਜਵਾਂ।

ਸਤਿਗੁਰ ਪ੍ਰਸਾਦ ਮਾਈ ਗੁਰਚਰਣੀ ਚਿਤ ਲਾਈ ਹੈ, ਪ੍ਰਹੋਏ ਕਿਰਪਾਲ ਕਮਰ ਪਰਗਸ, ਸਦਾ ਸਦਾ ਗਰ ਧਿਆਈ ਹੈ ਰਹਾਓ, ਅੰਤਰ ਏਕੋ ਬਾਹਰ ਏਕੋ, ਸਮੇਂ ਏਕ ਸਮਾਈ ਹੈ, ਘਟ ਆਵ ਘਟ ਰਵਿਆ ਸਭ ਠਾਈ, ਹਰ ਪੂਰਨ ਬ੍ਰਹਮ ਦਿਖਾਈ ਹੈ, ਉਸਤ ਕਰੇ ਸਿਵਕ ਮੁਨ ਕੇਤੇ, ਤੇਰਾ ਅੰਤ ਨਕਤ ਹੂ ਪਾਈ ਹੈ, ਸੁਖਦਾਤੇ ਦੁਖ ਪੰਜਨ ਸਵਾਮੀ, ਜਨ ਨਾਨਕ ਸਦਬਲ ਜਾਈ ਹੈ, ਦੇਵ ਗੰਧਾਰੀ ਮਾਈ ਹੋਨਹਾਰ ਸੋ ਹੋਈ ਹੈ, ਰਾਜ ਰਿਓ ਰਚਨਾ ਪ੍ਰਭ ਆਪਣੀ, ਕਹਾਂ ਲਾਭ ਕਹਾਂ ਖੋਈ ਹੈ ਰਖਾਓ, ਕਹਿ ਫੁੱਲੇ ਆਨੰਦ ਵਿਖੇ ਸੋਗ, ਕਬ ਹਸਨੋ ਕਬ ਰੋਈ ਹੈ, ਕਬ ਹੂ ਮੈਲ ਪਰੇ ਅਭਮਾਨੀ, ਕਬ ਸਾਧੂ ਸੰਗ ਧੋਈ ਹੈ, ਕੋਈ ਨਾ ਮੇਟੇ ਪ੍ਰਭ ਕਾ ਕੀਆ, ਦੂਸਰ ਨਹੀਂ ਅਲੋਈ ਹੈ, ਕਹੋ ਨਾਨਕ ਤਿਸ ਗੁਰ ਬਲਿਹਾਰੀ, ਜੇ ਪ੍ਰਸਾਦ ਸੁਖ ਸੋਈ ਹੈ, ਦੇਵ ਗੰਧਾਰੀ ਮਾਈ ਸੁਨਤ ਸੋਜ ਪੈ ਡਰਤ, ਮੇਰ ਤੇਰ ਤਜੋ ਅਭਮਾਨਾ, ਸਰਨ ਸਵਾਮੀ ਕੀ ਪਰਤ ਰਹਾਓ, ਜੋ ਜੋ ਕਹੇ ਸੋਈ ਪਲ ਮਾਨੋ, ਨਾਹਿਨ ਕਾ ਬੋਲ ਕਰਤ, ਨਿਮਖ ਨਾ ਬਿਸਰੋ ਹੀ ਏ ਮੋਰੇ ਤੇ, ਬਿਸਰਤ ਜਾਈ ਹੋ ਮਰਤ, ਸੁਖਦਾਈ ਪੂਰਨ ਪ੍ਰਭ ਕਰਤਾ, ਮੇਰੀ ਬਹੁਤ ਇਆਨ ਪਜਰਤ, ਨਿਰਗੁਣ ਕਰੂਪ ਕੁਲਹੀਨ ਨਾਨਕ, ਹੋ ਅਨੰਦ ਰੂਪ ਸਵਾਮੀ ਪਰਤ, ਦੇਵ ਗੰਧਾਰੀ ਮਨ ਹਰ ਕੀਰਤ ਕਰ ਸਦਹੂ, ਗਾਵਤ ਸੁਨਤ ਜਪਤ ਉਧਾਰੇ, ਵਰਨ ਅਬਰਨਾ ਸਭ ਹੂੰ ਹਰਹਾਓ, ਜੈ ਤੇ ਉਭਜਿਓ ਤਈ ਸਮਾਇਓ, ਇਹ ਵਿਦ ਜਾਨੀ ਤਬ ਹੂੰ, ਜਹਾਂ ਜਹਾਂ ਇਹ ਦੇਹੀ ਤਾਰੀ, ਰਹਿ ਨ ਪਾਇਓ ਕਬ ਹੂੰ, ਸੁਖ ਆਇਓ ਪਏ ਪਰਮ ਬਿਨਾਸੇ, ਕਿਰਪਾਲ ਹੋਏ ਪ੍ਰਭ ਜਬ ਹੂੰ, ਕਹੋ ਨਾਨਕ ਮੇਰੇ ਪੂਰੇ ਮਨੋਰਥ, ਸਾਧ ਸੰਗ ਤਜ ਲਭ ਹੂੰ, ਦੇਵ ਗੰਧਾਰੀ ਮਨ ਜੂ ਆਪਣੇ ਪ੍ਰਭ ਪਾਵੋ, ਨੀਚੋ ਨੀਚ ਨੀਚ ਅਤ ਨਾਨਾ, ਹੋਏ ਗਰੀਬ ਬੁਲਾਓ ਅਰਹਾਓ, ਅਨਕ ਅਡੰਬਰ ਮਾਇਆ ਕੇ ਬਿਰਥੇ, ਤਾਸੂ ਪ੍ਰੀਤ ਘਟਾਵੋ, ਜੋ ਆਪਣੋ ਸਵਾਮੀ ਸੁਖ ਮਾਨੇ, ਤਾ ਮੈਂ ਸੋਭਾ ਪਾਵੋ, ਦਾਸਨ ਦਾਸ ਰੇਣ ਦਾਸਨ ਕੀ, ਜਨ ਕੀ ਟਹਿਲ ਕਮਾਵੋ, ਸਰਬ ਸੁਖ ਵਡਿਆਈ ਨਾਨਕ, ਜੀਵ ਮੁਖੋ ਬੁਲਾਵੋ, ਦੇਵ ਗੰਧਾਰੀ ਪ੍ਰਭ ਜੀ ਤਉ ਪ੍ਰਸਾਦ ਪ੍ਰਮੰਡਾਰਿਓ, ਤੁਮਰੀ ਕਿਰਪਾ ਤੇ ਸਭ ਕੋ ਆਪਣਾ, ਮਨ ਮੈਂ ਇਹ ਵਿਚਾਰਿਓ ਰਹਾਓ, ਕੋਟ ਪ੍ਰਾਦ ਮਿਟੇ ਤੇਰੀ ਸੇਵਾ, ਦਰਸ਼ਨ ਦੁਖ ਉਤਾਰਿਓ, ਨਾਮ ਜਤ ਮਹਸੂ ਪਾਇਓ, ਚਿੰਤਾ ਰੋਗ ਬਿਦਾਰਿਓ, ਕਾਮ ਕ੍ਰੋਧ ਲੋਭ ਝੂਠ ਨਿੰਦਾ, ਸਾਧੂ ਸੰਗ ਵਿਸਾਰਿਓ, ਮਾਇਆ ਬੰਦ ਕਾਟੇ ਕਿਰਪਾ ਨਿਧ, ਨਾਨਕ ਆਪ ਉਧਾਰਿਓ, ਦੇਵ ਗੰਧਾਰੀ ਮਾਨ ਸਗਲ ਸਿਆਣ ਪਰਹੀ, ਕਰਨ ਕਰਾਮਨ ਗਾਰ ਸੁਆਮੀ, ਨਾਨਕ ਓਟ ਗਹੀ ਰਗਾਓ, ਆਪ ਮੇਟ ਪੈ ਸਰਣਾਈ, ਏ ਮਤ ਸਾਧੂ ਕਹੀ, ਪ੍ਰਭ ਕੀ ਆਗਿਆ ਮਾਨਸੂ ਪਾਇਆ, ਪਰਮ ਅੰਧੇਰਾ ਲਹੀ, ਜਾਨ ਪ੍ਰਵੀਨ ਸੁਆਮੀ ਪ੍ਰਾ ਮੇਰੇ, ਸਰਣ ਤੁਮਾਰੀ ਅਹੀ, ਖਿਨ ਮੈਂ ਥਾਪਿਉ ਥਾਪਨ ਖਾਰੇ, ਕੁਦਰਤ ਕੀਮ ਨਾ ਪਹੀ, ਦੇਵ ਗੰਧਾਰੀ ਮਹੱਲਾ ਪੰਜਵਾਂ, ਹਰ ਪ੍ਰਾਣ ਪ੍ਰਭੂ ਸੁਖਦਾਤੇ, ਗੁਰ ਪ੍ਰਸਾਦ ਕਾਹੂ ਜਾਤੇ ਰਗਾਓ, ਸੰਤ ਤੁਮਾਰੇ ਤੁਮਰੇ ਪ੍ਰੀਤਮ, ਤਿਨਕੋ ਕਾਲ ਨਾ ਖਾਤੇ, ਰੰਗ ਤੁਮਾਰੇ ਲਾਲ ਪਏ ਹੈ, ਆਰਾਮ ਨਾਮ ਰਸਮਾਤੇ, ਮਾਂ ਕਿਲ ਬਿਖ ਕੋਟ ਦੁਖ ਰੋਗਾ, ਪ੍ਰਭ

ਪੰਜਵਾਂ ਸੋ ਪ੍ਰਭ ਜਦ ਕਤ ਪੇਖਿਓ ਨੈਣੀ ਸੁਖਦਾਈ ਜੀਵਨ ਕੋ ਦਾਤਾ ਅੰਮ੍ਰਿਤ ਜਾ ਕੀ ਬੈਣੀ ਰਖਾਓ ਅਗਿਆਨ ਅੰਧੇਰਾ ਸੰਤੀ ਕਾਟਿਆ ਜੀ ਦਾਨ ਗੁਰ ਦੇਣੀ ਕਰ ਕਿਰਪਾ ਕਰ ਲੀ ਨੋ ਆਪਣਾ ਜਲ ਤੇ ਸੀਤਲ ਹੋਣੀ ਕਰਮ ਧਰਮ ਕਿਸ ਉਪਜ ਨਾ ਆਇਓ ਨੇ ਉਪਜੀ ਨਿਰਮਲ ਕਰਨੀ ਛਾੜ ਸਿਆਣ ਬਸੰਜਮ ਨਾਨਕ ਲਾਗੋ ਗੁਰ ਕੀ ਚਰਣੀ ਦੇਵ ਗੰਧਾਰੀ ਮਹੱਲਾ ਪੰਜਵਾਂ ਹਰ ਰਾਮ ਨਾਮ ਜਪ ਲਾਹਾ ਗਦ ਪਾਵੇ ਸੁਖ ਸਹਿਜ ਆਨੰਦਾ ਕਾਟੇ ਜਮ ਕੇ ਫਾਹ ਹਰਹਾਓ ਖੋਜਤ ਖੋਜਤ ਖੋਜ ਵਿਚਾਰਿਓ ਹਰ ਸੰਜ ਨਾ ਪਿਆ ਤਿਨਾ ਪ੍ਰਾਪਤ ਇਓ ਨਿਧਾਨਾ ਜਿਨਕੇ ਕਰਮ ਲਿਖਾ ਸੇ ਬੜਭਾਗੀ ਸੇ ਪਤਵੰਤੇ ਸੇਈ ਪੂਰੇ ਸਾਹ ਸੁੰਦਰ ਸੁਗੜ ਸਰੂਪ ਤੇ ਨਾਨਕ ਜਿਨ ਹਰ ਹਰ ਨਾਮ ਸਾਹ ਦੇਵ ਗੰਧਾਰੀ ਮਹੱਲਾ ਪੰਜਵਾਂ ਮਨ ਕੈ ਅੰਕਾਰ ਅਹਬਾਰਾ ਦੁਰਗੰਧ ਅਪਵਿੱਤਰ ਅਪਾਵਨ ਪੀਤਰ ਜੋ ਦੀਸੇ ਸੋ ਸ਼ਾਰਾ ਰਗਾਓ ਜਿਨ ਕੀਆ ਤੇ ਸਿਮਰ ਪ੍ਰਾਨੀ ਜਿਉ ਪ੍ਰਾਨ ਜਿਨ ਥਾਰਾ ਤਿਸੇ ਤਿਆਗ ਅਵਰ ਲਪਟਾਵੇ ਮਰ ਜਨ ਮੈਂ ਮੁਗਧ ਗਵਾਰਾ ਅੰਧ ਗੁੰਗ ਪਿੰਗਲ ਮਤਹੀਨਾ ਪ੍ਰਭ ਰਾਖੋ ਰਾਖਨਹਾਰਾ ਕਰਨ ਕਰਾਮ ਹਾਰ ਸਮਰਥਾ ਕਿਆ ਨਾਨਕ ਜੰਤ ਵਿਚਾਰਾ ਦੇਵ ਗੰਧਾਰੀ ਮਹੱਲਾ ਪੰਜਵਾਂ ਤੋ ਪ੍ਰਭ ਨੇਰੇ ਹੂੰ ਤੇ ਨੇਰੇ ਸਿਮਰ ਧਿਆਏ ਗਾਏ ਗੁਣ ਗੋਬਿੰਦ ਦਿਨ ਰੈਣ ਸਾਂਝ ਸਵੇਰੇ ਹਰਹਾਓ ਉਧਰ ਦੇ ਦੁਲਭ ਸਾਧੂ ਸੰਗ ਹਰ ਘਰ ਨਾਮ ਜਪੇਰੇ ਘਰੀ ਨਾ ਮੋਤ ਨਾ ਚਸਾ ਬਿਲੰਬੋ ਕਾਲ ਨਿਤੇ ਨਿਤ ਹੇਰੇ ਅੰਧ ਬਿਲਾ ਤੇ ਕਾਢੋ ਕਰਤੇ ਕਿਆ ਨਾਹੀ ਕਰਤੇ ਰਹਿ ਨਾਮ ਆਧਾਰ ਦੀਜੇ ਨਾਨਕ ਕਹੋ ਅੰਧ ਸੂਖ ਕਨੇਰੇ ਛੱਕੇ ਦੋ ਦੇਵ ਗੰਧਾਰੀ ਮੁਹੱਲਾ ਪੰਜਵਾਂ ਮਨ ਗੁਰਮਿਲ ਨਾਮ ਅਰਾਧਿਓ ਸੂਖ ਸਹਿਜ ਆਨੰਦ ਮੰਗਲ ਰਸ ਜੀਵਨ ਕਾ ਮੂਲ ਬਾਧਿਓ ਰਖਾਓ ਹਰ ਕਿਰਪਾ ਆਪਣਾ ਦਾਸ ਕੀਨੋ ਕਾਟੇ ਮਾਇਆ ਫਾਧਿਓ ਭਾਓ ਭਗਤ ਗਾਏ ਗੁਣ ਗੋਬਿੰਦ ਜਮਕਾ ਮਾਰਗ ਸਾਧਿਓ ਪਇਓ ਅਨੁਗ੍ਰਹ ਮਿਟਿਓ ਮੋਰਚਾ ਅਮੋਲ ਪਦਾਰਥ ਲਾਧਿਓ ਬਲਿਹਾਰੇ ਨਾਨਕ ਲਖ ਬੇਰਾ ਮੇਰੇ ਠਾਕੁਰ ਅਗਮ ਅਗਾਧਿਓ ਦੇਵ ਗੰਧਾਰੀ ਮਹੱਲਾ ਪੰਜਵਾਂ ਮਾਈ ਜੋ ਪ੍ਰਭ ਕੇ ਗੁਣ ਗਾਵੇ ਸਬਰ ਆਇਆ ਜੀਵਨ ਫਲ ਤਾਕੋ ਪਾਰ ਬ੍ਰਹਮ ਲਿਮਲਾਵੇ ਰਖਾਓ ਸੁੰਦਰ ਸੁਗੜ ਸੂਰ ਸੋ ਬੇਤਾ ਜੋ ਸਾਧੂ ਸੰਗ ਪਾਵੇ ਨਾਮ ਉਚਾਰ ਕਰੇ ਰਸਨਾ ਬੌੜਨਾ ਜੋ ਨੀ ਥਾਵੇ ਪੂਰਨ ਬ੍ਰਹਮ ਰਵਿਆ ਮਨ ਤਨ ਮੈਂ ਆਨਾ ਦ੍ਰਿਸ਼ਟੀ ਆਵੇ ਨਰਕ ਰੋਗ ਨੀ ਹੋਵਤ ਜਨ ਸੰਗ ਨਾਨਕ ਜਿਸ ਲੜ ਲਾਵੇ ਦੇਵ ਗੰਧਾਰੀ ਮਹੱਲਾ ਪੰਜਵਾਂ ਚੰਚਲ ਸੁਪਨੇ ਕੀ ਉਰਝਾਇਓ ਇਤਨੀ ਨਾ ਬੂਝੇ ਕਬ ਹੂ ਚਲਨਾ ਬਿਕਲ ਪਇਓ ਸੰਗ ਮਾਇਓ ਰਹਾਓ ਕੋਸੁਮ ਰੰਗ ਸੰਗ ਰਸ ਰਚਿਆ ਬਿਖਿਆ ਏ ਕਿਉ ਪਾਇਓ ਲੋਭ ਸੁਨੇ ਮਨਸੁ ਕਰ ਮਾਨੇ ਬੇਗ ਤਾਂ ਉੜਤਾਇਓ ਫਿਰਤ ਫਿਰਤ ਬਹੁਤ ਸ਼ਰਮ ਪਾਇਓ ਸੰਤ ਦੁਆਰੇ ਆਇਓ ਕਰੀ ਕਿਰਪਾ ਪਾਰ ਬ੍ਰਹਮ ਸੁਵਾਮੀ ਨਾਨਕ ਲਿਓ ਸੁਮਾਇਓ ਦੇਵ ਗੰਧਾਰੀ ਮਹੱਲਾ ਪੰਜਵਾਂ ਸਰਬ ਸੁਖਾਂ ਗੁਰ ਚਰਨਾ ਕਲਮਲ ਡਾਰਨ ਮਨੇ ਸੁਧਾਰਨ ਏ ਆਸੁਰ ਮੋਏ ਤਰਨਾ ਰਖਾਓ ਪੂਜਾ ਅਰਚਾ ਸੇਵਾ ਬੰਧਨ ਏ ਟਹਿਲ ਮੋਏ ਕਰਨਾ ਬਿਕਸੇ ਮਨ ਹੋਵੇ ਪਰਗਸ ਬੌਰ ਨਾ ਗਰਬੇ ਪਰਨਾ ਸਬਲ ਮੂਰਤ ਪਰਸੋ ਸੰਤਨ ਕੀ ਏ ਧਿਆਨਾ ਤਰਨਾ ਭਇਓ ਕਿਰਪਾਲ ਠਾਕਰ ਨਾਨਕ ਕਹੋ ਪਰਿਓ ਸਾਧ ਕੀ ਸਰਨਾ।

ਸੂਖ ਸਹਿਜ ਸਿਧ ਲਈ ਐ ਰਖਾਓ, ਮਾਨ ਤਿਆਗਰ ਚਰਣੀ ਲੱਗ ਤਿਸ ਪ੍ਰਵੇਂਚਲ ਗਈ ਐ, ਆਂਚ ਨ ਲਾਗੇ ਅਗਨ ਸਾਗਰ ਤੇ, ਸਰਨ ਸਵਾਮੀ ਕੀ ਅਹੀ ਐ, ਕੋਟ ਪ੍ਰਾਦ ਮਹਾ ਅਕਿਰਤ ਕਾਣ, ਬੌਰ ਬੌਰ ਪ੍ਰਸਹੀ ਐ, ਕਰਣਾ ਮੈਂ ਪੂਰਨ ਪਰਮੇਸ਼ਰ, ਨਾਨਕ ਤਿਸ ਸਰਨ ਹੀ ਐ। ਦੇਵ ਗੰਧਾਰੀ ਮਹੱਲਾ ਪੰਜਵਾਂ, ਗੁਰ ਕੇ ਚਰਨ ਹਿਰਦੇ ਪਰਵੇਸਾ, ਰੋਗ ਸੋਗ ਸਭ ਦੁੱਖ ਮਨਾਸੇ, ਉਤਰੇ ਸਗਲ ਕਲੇਸਾ ਰਖਾਓ, ਜਨਮ ਜਨਮ ਕੇ ਕਿਲ ਵਿਖ ਨਾਸੇ, ਕੋਟ ਮੱਜਨ ਇਸ ਨਾਨਾ, ਨਾਮ ਨਿਧਾਨ ਗਤ ਗੁਣ ਗੋਬਿੰਦ, ਲਾਗੋ ਸਹਿਜ ਧਿਆਨਾ, ਕਰ ਕਿਰਪਾ ਆਪਣਾ ਦਾਸ ਕੀਨੋ, ਬੰਧਨ ਤੋਰ ਨਿਰਾਰੇ, ਜਪ ਜਪ ਨਾਮ ਜੀਵਾਂ ਤੇਰੀ ਬਾਣੀ, ਨਾਨਕ ਦਾਸ ਬਲਿਹਾਰੇ। ਛੱਕੇ ਤਿੰਨ ਦੇਵ ਗੰਧਾਰੀ ਮਹੱਲਾ ਪੰਜਵਾਂ, ਮਾਈ ਪ੍ਰਭ ਕੇ ਚਰਨ ਨਿਹਾਰੋ, ਕਰੋ ਅਨੁਗ੍ਰਹ ਸਵਾਮੀ ਮੇਰੇ, ਮਨ ਤੇ ਕਬੂ ਨਾ ਡਾਰੋ ਰਖਾਓ, ਸਾਧੂ ਤੂਰ ਲਾਈ ਮੁਖ ਮਸਤਕ, ਕਾਮ ਕ੍ਰੋਧ ਬਿਖ ਜਾਰੋ, ਸਭ ਤੇ ਨੀਚ ਆਤਮ ਕਰ ਮਾਨੋ, ਮਨ ਮੈਂ ਇਸ ਉਤਾਰੋ, ਗੁਣ ਗਾਵੋ ਠਾਕੁਰ ਅਬਨਾਸੀ, ਕਲਮਲ ਸਗਲੇ ਚਾਰੋ, ਨਾਮ ਨਿਧਾਨ ਨਾਨਕ ਦਾਨ ਪਾਵੋ, ਕੰਠ ਲਾਏ ਉਰ ਤਾਰੋ। ਦੇਵ ਗੰਧਾਰੀ ਮਹੱਲਾ ਪੰਜਵਾਂ, ਪ੍ਰਭ ਜੀ ਉਹ ਪੇਖੋ ਦਰਸ ਤੁਮਾਰਾ, ਸੁੰਦਰ ਧਿਆਨ ਧਾਰ ਦਿਨ ਰਹਿਣੀ, ਜੀ ਪ੍ਰਾਣ ਤੇ ਪਿਆਰਾ ਰਹਾਓ, ਸ਼ਸਤਰ ਵੇਦ ਪੁਰਾਣ ਅਵਲੋਕੇ, ਸਿਮਰਤ ਤਤ ਵਿਚਾਰਾ, ਦੀਨਾ ਨਾਥ ਪ੍ਰਾਣ ਪਦ ਪੂਰਨ, ਭਵਜਲ ਉਦਰ ਨਹਾਰਾ, ਆਦਿ ਜੁਗਾਦ ਭਗਤ ਜਨ ਸੇਵਕ, ਤਾਕੀ ਬਿਖੇ ਅਧਾਰਾ, ਤਿੰਨ ਜਨ ਕੀ ਤੂਰ ਬਾਂਚੇ ਨਿਤ ਨਾਨਕ, ਪਰਮੇਸ਼ਰ ਦੇਵਨ ਹਾਰਾ। ਦੇਵ ਗੰਧਾਰੀ ਮਹੱਲਾ ਪੰਜਵਾਂ, ਤੇਰਾ ਜਨ ਰਾਮ ਰਸਾਇਣ ਮਾਤਾ, ਪ੍ਰੇਮ ਰਸਾ ਨਿਤ ਜਾ ਕੋ ਉਭਜੀ, ਚੋੜ ਨਾ ਕਥੂ ਜਾਤਾ ਰਖਾਓ, ਬੈਠ ਹਰ ਹਰ ਸੋਵਤ ਹਰ ਹਰ, ਹਰਸ ਭੋਜਨ ਖਾਤਾ, ਅਰਸਲ ਤੀਰਥ ਮੱਜਨ ਕੀਨੋ, ਸਾਧੂ ਤੂਰੀ ਨਾਤਾ, ਸਵਲ ਜਨਮ ਹਰ ਜਨ ਕਾ ਉਭਜਿਆ, ਜਿਨ ਕੀਨੋ ਸੌਤ ਵਿਧਾਤਾ, ਸਗਲ ਸਮੂਹ ਲੈ ਉਦਰੇ ਨਾਨਕ, ਪੂਰਨ ਬ੍ਰਹਮ ਪਛਾਤਾ। ਦੇਵ ਗੰਧਾਰੀ ਮਹੱਲਾ ਪੰਜਵਾਂ, ਮਾਈ ਗੁਰਬਿਨ ਗਿਆਨ ਨਾ ਪਾਈਏ, ਅਨਕ ਪ੍ਰਕਾਰ ਫਿਰਤ ਬਿਲ ਲਾਤੇ, ਮਿਲਤ ਨਹੀਂ ਗੋਸਾਈ ਐ ਰਖਾਓ, ਮੋਹ ਰੋਗ ਸੋਗ ਧਨ ਵਧਿਓ, ਬੋਜੋ ਨਹੀਂ ਪਰਮਾਈਏ, ਟਿਕਣ ਨਾ ਪਾਵੇ ਬਿਨ ਸਤ ਸੰਗਤ, ਕਿਸੇ ਅੱਗੇ ਜਾਏ ਰੂਆਈਏ, ਕਰੇ ਅਨੁਗ੍ਰਹ ਸੁਆਮੀ ਮੇਰਾ, ਸਾਧ ਚਰਨ ਚਿਤ ਲਾਈਏ, ਸੰਕਟ ਕੋਰ ਕਟੇਖਿਨ ਪੀਤਰ, ਨਾਨਕ ਹਰ ਦਰਸ ਸੁਮਾਈਏ। ਦੇਵ ਗੰਧਾਰੀ ਮਹੱਲਾ ਪੰਜਵਾਂ, ਠਾਕੁਰ ਹੋਏ ਆਪ ਦਿਆਲ, ਭਈ ਕਲਿਆਣ ਆਨੰਦ ਰੂਪ ਹੋਈ ਗਏ, ਉਭਰੇ ਬਾਲ ਗੋਪਾਲ ਰਹਾਓ, ਦੁਇਕਰ ਜੋੜ ਕਰੀ ਬੇਨੰਤੀ, ਪਾਰ ਬ੍ਰਹਮ ਮਨ ਧਿਆਇਆ, ਹਾ ਦੇ ਰਾਖੇ ਪਰਮੇਸ਼ਰ, ਸਗਲਾ ਦੁਰਤ ਮਿਟਾਇਆ, ਵਰਨਾਰੀ ਮਿਲ ਮੰਗਲ ਗਾਇਆ, ਠਾਕੁਰ ਕਾ ਜੈਕਾਰ ਕਹੋ ਨਾਨਕ, ਜਨ ਕਉ ਬਲ ਜਾਈਏ, ਤੂੰ ਸਭਨਾ ਕਰੇ ਉਧਾਰ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਦੇਵ ਗੰਧਾਰੀ ਮਹੱਲਾ ਪੰਜਵਾਂ, ਆਪਣੇ ਸਤਿਗੁਰ ਪੈ ਬਿਨੋ ਕਹਿਆ, ਪਏ ਕਿਰਪਾਲ ਦਿਆਲ ਦੁਖ ਪੰਜਨ, ਮੇਰਾ ਸਗਲ ਅੰਦੇਸਰਾ ਗਇਆ ਰਖਾਓ, ਹਮ ਪਾਪੀ ਪਾਖੰਡੀ ਲੋਭੀ, ਹਮਰਾ ਗੁਣ ਅਗੁਣ ਸਭ ਸਹਿਆ, ਕਰ ਮਸਤਕ ਧਾਰ ਸਾਜ ਨਿਵਾਜੇ, ਮੋਇਦ ਜੋ ਖਾਇਆ, ਪਰਉਪਕਾਰੀ ਸਰਬ ਸੁਧਾਰੀ, ਸਬਲ ਦਰਸ਼ਨ ਸਹਿਜਾਇਆ, ਕਹੋ ਨਾਨਕ ਨਿਰਗੁਣ ਕਉ ਦਾਤਾ, ਚਰਨ ਕਮਲ ਉਰ ਤਰਿਆ। ਦੇਵ ਗੰਧਾਰੀ ਮਹੱਲਾ ਪੰਜਵਾਂ, ਅਨਾਥ ਨਾਥ ਪ੍ਰਭ ਹਮਾਰੇ, ਸਰਨ ਆਇਓ ਰਖਨ ਹਾਰੇ, ਰਹਾਓ ਸਰਬ ਪਾਖ ਰਾਖ ਮੁਰਾਰੇ, ਆਗ ਗਏ ਪਾਛੇ ਅੰਤੀ ਵਾਰੇ, ਜਬ ਚਿਤਵੋ ਤਬ ਤੁਹਾਰੇ, ਉਨ ਸੁਮਾਰ ਮੇਰਾ ਮਨ ਸੁਧਾਰੇ, ਸੁਣ ਗਾਵੋ ਗੁਰਪਚਨਾਰੇ, ਬਲ ਬਲ ਜਾਓ ਸਾਦਰ ਸਾਰੇ, ਮਨ ਮੈਂ ਰਾਖੋ ਏਕ ਅਸਾਰੇ, ਨਾਨਕ ਪਾ ਮੇਰੇ ਕਰਨੇ ਹਾਰੇ। ਦੇਵ ਗੰਧਾਰੀ ਮਹੱਲਾ ਪੰਜਵਾਂ, ਪ੍ਰਭ ਇਹ ਮਨੋਰਥ ਮੇਰਾ, ਕਿਰਪਾ ਨਿਧਾਨ ਦਿਆਲ ਮੋਹਿ ਦੀਜੈ, ਕਰ ਸੰਤਨ ਕਾ ਚੇਰਾ ਰਹਾਓ, ਪ੍ਰਾਤੇ ਕਾਲ ਲਾਗੋ ਜਨ ਚਰਣੀ, ਨਿਸਬਾਸਰ ਦਰਸ ਪਾਵੋ, ਤਨ ਮਨ ਅਰਪ ਕਰੋ ਜਨ ਸੇਵਾ, ਰਸਨਾ ਹਰ ਗੁਣ ਗਾਓ, ਸਾਸ ਸਾਸ ਸਿਮਰੋ ਪ੍ਰਭ ਆਪਣਾ, ਸੰਤ ਸੰਗ ਨਿਤ ਰਹੀਐ,
ਏਕ ਆਧਾਰ ਨਾਮ ਤਨ ਮੋਰਾ ਅੰਤ ਨਾਨਕ ਕਿਉ ਲਈਏ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੀਤਾ ਐਸੇ ਹਰ ਜੀ ਉਪਾਏ ਛੋੜ ਨਾ ਜਾਈ ਸਦਗੀ ਸੰਗ ਅੰਦਨ ਗੁਰ ਮਿਲ ਗਾਏ ਰਖਾਓ ਮਿਲਿਓ ਮਨੋਹਰ ਸਰਬ ਸੁਖੈਨਾ ਤਿਆਗ ਨਾ ਕਥੂ ਜਾਏ ਅਨਕ ਅਨਕ ਪਾਂਧ ਬੋ ਪੇਖੇ ਪ੍ਰੇ ਰੋਮ ਨਾ ਸੰਸਰ ਲਾਏ ਮੰਦਰ ਭਾਗ ਸੋਭ ਦੁਆਰੇ ਅਨਹਤ ਰੁਣ ਚੁਣ ਲਾਏ ਕਹੋ ਨਾਨਕ ਸਦਾ ਰਗ ਮਾਣੇ ਗ੍ਰਹਿ ਪ੍ਰਥੀਤੇ ਸਤ ਆਏ ਦੇਵ ਗੰਧਾਰੀ ਪੰਜਵਾਂ ਦਰਸ਼ਨ ਨਾਮ ਕਉ ਮਨੇ ਆਚੈ ਪਰਮ ਆਏ ਹੋਏ ਸਗਲ ਥਾਨ ਰੇ ਆਏ ਪਰੇ ਸੰਤ ਪਾਛੈ ਰਖਾਓ ਕੇ ਸੋ ਸੇਵੀ ਇਸ ਆਰਾਧੀ ਜੋ ਦਿਸ਼ਟੈ ਸੋ ਗਾਛੈ ਸਾ ਸਿੰਧ ਕੀ ਸਰਣੀ ਪਰੀਏ ਚੰਨਰੇ ਮਨ ਬਾਛੈ ਜੁਗਤ ਨਾ ਜਾਨਾ ਗੁਣ ਨਹੀਂ ਕੋਈ ਮਾਂ ਦੁੱਤਰ ਮਾਇਆ ਛੈ ਆਏ ਪਯੋ ਨਾਨਕ ਗੁਰ ਚਰਣੀ ਤਾਂ ਉਤਰੀ ਸਗਲ ਦੁਰਾ ਚੈ ਦੇਵ ਗੰਧਾਰੀ ਪੰਜਵਾਂ ਅੰਮ੍ਰਿਤਾ ਪਰੇ ਬਚਨ ਤੁਹਾਰੇ ਅਸੁੰਦਰ ਮਨ ਮੋਹਨ ਪਿਆਰੇ ਸਭੂ ਮਦ ਨਿਰਾਰੇ ਅਰਹਾਓ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ ਬ੍ਰਹਮ ਮਹੇਸ਼ ਸਿੱਧ ਮੁਨ ਇੰਦਰਾ ਮੋਹੇ ਠਾਕੁਰ ਕੀ ਦਰਸਾਰੇ ਦੀਨ ਦੁਆਰੇ ਆਇਓ ਠਾਕੁਰ ਸਰਨ ਪਰਿਓ ਸੰਤ ਹਾਰੇ ਕਹੋ ਨਾਨਕ ਪ੍ਰਾ ਮਿਲੇ ਮਨੋਹਰ ਮਨ ਸੀਤਲ ਬਗਸਾਰੇ ਦੇਵ ਗੰਧਾਰੀ ਮਹੱਲਾ ਪੰਜਵਾਂ ਹਰ ਜਪ ਸੇਵਕ ਪਾਰਿਓ ਤਾਰਿਓ ਦੀਨ ਦਿਆਲ ਪਏ ਪ੍ਰਭ ਆਪਣੇ ਬੌੜ ਜਨਮ ਨਹੀਂ ਮਾਰਿਓ ਰਹਾਓ ਸਾਧ ਸੰਗਮ ਗੁਣ ਗਾਵੇ ਹਰ ਕੇ ਰਤਨ ਜਨਮ ਨਹੀਂ ਹਾਰਿਓ ਪ੍ਰਭ ਗੁਣ ਗਾਏ ਵੇਖੇ ਬਨ ਤਰਿਆ ਕੁਲੇ ਸਮੂਹ ਉਧਾਰਿਓ ਚਰਨ ਕਮਲ ਵਸਿਆ ਰਿਧ ਪੀਤਰ ਸਾਧ ਗਿਰਾਸ ਉਚਾਰਿਓ ਨਾਨਕ ਓੜ ਗਈ ਜਗਦੀਸਰ ਪੁਣੇ ਪੁਣੇ ਬਲਿਹਾਰਿਓ ਅਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ।

ਰਹਾਓ ਕਦਨ ਸੁਨਾਵਨ ਗੀਤ ਨੀ ਕੇ ਗਾਵਨ ਮਨ ਮੈਂ ਧਰਤੇ ਗਾਰ ਆਤ ਸੁੰਦਰ ਬਹੁ ਚਦਰ ਸਿਆਣੇ ਵਿਦਿਆ ਰਸਨਾ ਚਾਰ ਮਾਨ ਮੋਹ ਮੇਰ ਤੇਰ ਬਿਵਰਜਤ ਇਹ ਮਾਰਗ ਖੰਡੇ ਧਾਰ ਕਹੋ ਨਾਨਕ ਤਿਨ ਭਵਜਤ ਤਰੀਅਲ ਪ੍ਰਭ ਕਿਰਪਾ ਸੰਤ ਸੰਗਾਰ ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਕਾਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੈਂ ਪੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ ਆਨ ਨਾ ਸੰਸਰ ਕੋ ਲੱਗ ਢੂੰਡ ਰਹੇ ਹਮ ਉੱਚਾ ਰਹਾਓ ਬਹੁ ਬੇਅੰਤ ਅਧ ਬਡੋ ਗਹਾਰੋ ਥਾ ਨਹੀਂ ਅਗ ਉੱਚਾ ਤੋਲ ਨਾ ਤੁਲੀਏ ਮੋਲ ਨਾ ਮੁਲੀਏ ਕਤ ਪਾਈਏ ਮਨ ਰੂਚਾ ਖੋਜ ਅਸੰਖਾ ਅਨਕਤ ਪੰਥਾ ਬਿਨ ਗੁਰ ਨਹੀਂ ਪਹੁੰਚਾ ਕਹੋ ਨਾਨਕ ਕਿਰਪਾ ਕਰੀ ਠਾਕੁਰ ਮੇਰ ਸਾਧੂ ਰਸ ਪੂੰਚਾ ਦੇਵ ਗੰਧਾਰੀ ਮਹੱਲਾ ਪੰਜਵਾਂ ਮੈਂ ਬਹੁ ਬਿਧ ਪੇਖਿਓ ਦੂਜਾ ਨਾਹੀ ਰੀ ਕੋ ਖੰਡ ਦੀਪ ਸਭ ਪੀਤਰ ਰਵਿਆ ਪੂਰਿਓ ਸਭ ਲਉ ਰਹਾਓ ਆਗਮ ਅਗਮਾ ਕਮਨ ਮਹਿਮਾ ਮਨ ਜੀਵੇ ਸੁਣ ਸੋ ਚਾਰ ਆਸਰਮ ਚਾਰ ਬਰਨਾ ਮੁਕਤ ਪਏ ਸੇਵ ਤੋ ਗੁਰ ਸ਼ਬਦ ਰੜਾਇਆ ਪਰਮ ਪਦ ਪਾਇਆ ਦੁਤੀ ਗਏ ਸੁਖ ਕਹੋ ਨਾਨਕ ਪਲ ਸਾਗਰ ਤਰਿਆ ਹਰਿੰਦ ਪਾਈ ਸਹਿਜੋ ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਕਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇੱਕ ਰੇ ਹਰ ਇੱਕ ਜਾਨ ਇੱਕ ਰੇ ਗੁਰਮੁਖ ਜਾਨ ਰਖਾਓ ਕਹੇ ਪ੍ਰਮਤ ਹੋ ਤੂੰ ਭ੍ਰਮ ਨਾ ਭਾਈ ਰਵਿਆ ਰੇ ਰਵਿਆ ਸਰਬ ਥਾਨ ਜਿਉ ਬੈਸੰਤਰ ਕਾਸ਼ਤ ਮਝਾਰ ਬਿਨ ਸੰਜਮ ਨਹੀਂ ਕਾਰਜ ਸਾਰ ਬਿਨ ਗੁਰ ਨਾ ਪਾਵੇ ਗੋ ਹਰ ਜੀ ਕੋ ਦੁਆਰ ਮਿਲ ਸੰਗਤ ਤਜ ਅਭਮਾਨ ਕਹੋ ਨਾਨਕ ਪਾਏ ਹੈ ਪਰਮ ਨਿਧਾਨ ਦੇਵ ਗੰਧਾਰੀ ਮਹੱਲਾ ਪੰਜਵਾਂ ਜਾਨੀ ਨਾ ਜਾਈ ਤਾਂ ਕੀ ਗਾਤ ਰਹਾਓ ਕਹਿ ਪੇ ਖਾਰੋ ਹੋ ਕਰ ਚਤੁਰਾਈ ਬਿਸਮਨ ਬਿਸਮੇ ਕਹੇ ਨ ਕਹਾਤ ਗਣ ਗੰਧਰਵ ਸਿੱਧ ਅਰ ਸਾਧਕ ਸੁਰ ਨਰ ਦੇਵ ਬ੍ਰਹਮ ਬ੍ਰਹਮਾਦਕ ਚਤੁਰ ਬੇਦ ਉਚਰ ਦਿਨ ਰਾਤ ਆਗਮ ਅਗਮ ਠਾਕੁਰ ਆਗਾਧ ਗੁਣ ਬੇਅੰਤ ਬੇਅੰਤ ਪਨ ਨਾਨਕ ਕਹਿ ਨ ਜਾਈ ਪਰੈ ਪਰਾਤ ਦੇਵ ਗੰਧਾਰੀ ਮਹੱਲਾ ਪੰਜਵਾਂ ਧਿਆਏ ਗਾਏ ਕਰਨੇ ਹਾਰ ਪਉ ਨਾਈ ਸੁ ਸਹਿਜ ਆਨੰਦ ਅਨ ਕੋਈ ਰੇ ਏਕ ਸੁਮਾਰ ਰਹਾਓ ਸਬਲ ਮੂਰਤ ਗੁਰ ਮੇਰੇ ਮੱਥ ਜਦ ਕਦ ਪੇਖੋ ਤਤ ਤਦ ਸਤ ਚਰਨ ਕਮਲ ਮੇਰੇ ਪ੍ਰਾਣ ਆਧਾਰ ਸਮਰਥ ਅਥਾ ਵੱਡਾ ਭਰਾ ਮੇਰਾ ਕੜ ਕੜ ਅੰਤਰ ਸਾਹਿਬ ਨੇਰਾ ਤਾ ਕੀ ਸਰਨ ਅਸਰ ਪ੍ਰਭ ਨਾਨਕ ਜਾ ਕਾ ਅੰਤ ਨ ਪਾਰਾ ਵਾਰ ਦੇਵ ਗੰਧਾਰੀ ਮਹੱਲਾ ਪੰਜਵਾਂ ਉਲਟੀ ਰੇ ਮਨ ਉਲਟੀ ਰੇ ਸਾਗਰ ਸਿਉਂਕਰ ਉਲਟੀ ਰੇ ਝੂਠੇ ਕੀ ਰੇ ਝੂਠ ਪ੍ਰੀਤ ਛੁਟਕੀ ਰੇ ਮਨ ਛੁਟਕੀ ਰੇ ਸਾਕਤ ਸੰਗ ਨਾ ਛੁਟਕੀ ਰੇ ਰਹਾਓ ਜਿਉ ਕਾਜਰ ਪਰਮੰਦਰ ਰਾਖਿਓ ਜੋ ਪੈਸੇ ਕਾਲੂਖੀ ਰੇ ਦੂਰੋਂ ਹੀ ਤੇ ਪਾ ਗਏ ਹੈ ਤਿਸ ਗੁਰ ਮਿਲ ਛੁਟਕੀ ਤ੍ਰਿਗੁਟੀ ਰੇ ਮੰਗੋ ਦਾਨ ਕਿਰਪਾਲ ਕਿਰਪਾ ਨਿਧ ਮੇਰਾ ਮੁਖ ਸਾਗਤ ਸੰਗ ਨਾ ਜੁੜਸੀ ਰੇ ਜਨ ਨਾਨਕ ਦਾਸ ਦਾਸ ਕੋ ਕਰੀਓ ਮੇਰਾ ਮੂੜ ਸਾਧ ਪਗਾਂ ਹੇਠ ਰੁਸੀ ਰੇ ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਕਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭਨ ਕੇ ਸਮਰੰਥ ਪੰਥ ਬਿਠਲੇ ਹਉ ਬਲ ਬਲ ਜਾਓ ਗਾਵਨ ਪਾਵਨ ਸੰਤਨ ਤੋਰੇ ਚਰਨ ਓ ਆ ਕੇ ਪਾਓ ਰਖਾਓ ਜਸਨ ਬਾਸਨ ਸਹਿਜ ਕੇਲ ਕਰਨਾ ਮੈਂ ਏਕ ਅਨੰਤ ਨੂੰ ਪੈਠਾਓ ਰਿੱਧ ਸਿੱਧ ਨਿਧ ਕਰ ਤਲ ਜਗ ਜੀਵਨ ਸਰਬਨਾਥ ਅਨੇਕੇ ਨਾਓ ਦਇਆ ਮਯਾ ਕਿਰਪਾ ਨਾਨਕ ਕਹੋ ਸੁਣ ਸੁਣ ਜਾ ਜੀਵਾਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਦੇਵ ਗੰਧਾਰੀ ਮਹੱਲਾ ਨਾਵਾਂ ਯੈ ਮਨ ਨਾਇਕ ਨਾ ਕਹਿਓ ਕਰੇ ਸੀਸ ਕਹਿ ਰਹੇ ਆਪਣੀ ਸੀ ਦੁਰਮਤੇ ਨਾ ਟਰੇ ਰਖਾਓ ਮਦਮਾਇਆ ਕਹਿ ਪਯੋ ਬਾਵਰ ਹਰ ਜਸ ਨੇ ਉਚਰੇ ਕਰ ਪ੍ਰਪੰਚ ਜਗਤ ਕੋ ਡਹਿਕੇ ਆਪਣੋ ਉਦਰ ਭਰੇ ਸਵਾਨ ਪੂਜੋ ਹੋਏ ਨਾ ਸੁਧ ਕਹਿਓ ਨਾ ਕਾਨ ਧਰੇ ਕਹੋ ਨਾਨਕ ਭਜ ਰਾਮ ਨਾਮ ਨਿਤ ਜਾ ਤੇ ਕਾਇਸਰੇ ਦੇਵ ਗੰਧਾਰੀ
ਮਹੱਲਾ ਨਾਮਾ ਸਭ ਕਿਸ ਜੀਵਤ ਕੋ ਵਿਵਹਾਰ ਮਾਲ ਪਿਤਾ ਭਾਈ ਸੁਧਬੰਧਪ ਆਰਫੁਨ ਗ੍ਰਹਿ ਕੀ ਨਾਰ ਹਰਹਾਓ ਤਨ ਤੇ ਪ੍ਰਾਣ ਹੋ ਜਬ ਨਿਆਰੇ ਤੇਰਤ ਪ੍ਰੇਤ ਪੁਕਾਰ ਆਦ ਘਰੀ ਕੋ ਨੇ ਰੱਖ ਹਰ ਤੇ ਦੇਤ ਨਿਕਾਰ ਮ੍ਰਿਤਸ਼ਨਾ ਜਿਉ ਜਗ ਰਚਨਾ ਜੈ ਦੇਖੋ ਹਿਰਦੇ ਵਿਚਾਰ ਕਹੋ ਨਾਨਕ ਭਜ ਰਾਮ ਨਾਮ ਨਿਤ ਜਾ ਤੇ ਹੋਤ ਉਧਾਰ ਦੇਵ ਗੰਧਾਰੀ ਮਹੱਲਾ ਨਾਵਾਂ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸੁ ਸਭ ਲਾਗੇ ਕਿਆ ਦਾਰਾ ਕਿਆ ਮੀਤ ਰਖਾਓ ਮੇਰੋ ਮੇਰੋ ਸਵੇ ਕਹਿਤ ਹੈ ਇਸੋ ਬੰਧਿਓ ਚੀਤ ਅੰਤ ਕਾਲ ਸੰਗੀ ਨੈ ਕੋ ਇਹ ਅਚਰਜ ਹੈ ਰੀਤ ਮਨ ਮੂਰਖ ਅਜੂ ਨੇ ਸਮਝਿਤ ਸਿੱਖ ਦੇ ਹਾਰਿਓ ਨੀਤ ਨਾਨਕ ਭੌਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਅਰਾਗ ਬਿਹਾਗੜਾ ਮਹੱਲਾ ਪੰਜਵਾਂ ਕਰ ਦੂਜਾ ਚੌਪ ਦੇ ਦੂਤਨ ਸੰਗਰੀਆ ਹੋਏ ਅੰਗਨ ਮਸਰੀਆ ਅਨਕੋ ਪਰੀਆ ਤੋ ਮੈਂ ਹਰ ਹਰ ਕਰੀਆ ਤੋ ਸੁ ਸਹਿਜਰੀਆ ਅਰਹਾਓ ਮਿਥਨ ਮੋਹਰੀਆ ਅਨਕੋ ਮੇਰੀਆ ਤਿਜਕੂ ਮਨ ਕਿਰੀਆ ਸਗਲ ਬਟਰੀਆ ਬਿਰਖ ਇਕੱਤਰੀਆ ਵੋ ਬੰਦੇ ਪਰੀਆ ਫਿਰ ਸਾਸ ਬਰੀਆ ਜੈ ਕੀਰਤਨ ਹਰੀਆ ਨਾਨਕ ਸਰਨਰੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਬਿਹਾਗੜਾ ਮਹੱਲਾ ਨਾਵਾਂ ਹਰ ਕੀ ਗਤ ਨੇ ਕੋ ਜਾਣੇ ਜੋਗੀ ਜਤੀ ਤਪੀ ਪਜਾਰੇ ਅਰਬੋ ਲੋਕ ਸਿਆਨੇ ਰਖਾਓ ਛਿਨਮੇ ਰਾਓ ਰੰਗ ਕੋ ਕਰੀ ਰਾਓ ਰੰਗ ਕਰ ਡਾਰੇ ਰੀਤੇ ਪਰੇ ਪਰੇ ਸਗਨਾਵੇ ਜੇ ਤਾ ਕੋ ਬਿਵਖਾਰੇ ਆਪਣੀ ਮਾਇਆ ਆਪ ਸਾਰੀ ਆਪੇ ਦੇਖਣ ਹਾਰਾ ਨਾਨਾ ਰੂਪ ਤਰੇ ਬਹੁ ਰੰਗੀ ਸਭ ਤੇ ਰਹੇ ਨਿਆਰਾ ਅਗਨਤ ਅਪਾਰ ਅਲਖ ਨਿਰੰਜਨ ਜੇ ਸਭ ਜਗ ਪਰਮਾਇਓ ਸਾਗਲ ਪਰਮ ਤਜ ਨਾਨਕ ਪ੍ਰਾਣੀ ਚਰਨ ਤਾਹੇ ਚਿਤ ਲਾਇਓ ਰਾਗ ਬਿਹਾਗੜਾ ਸ਼ੰਤ ਮਹੱਲਾ ਚੌਥਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਨਾਮ ਧਿਆਈਏ ਮੇਰੀ ਜਿੰਦੜੀਏ ਗੁਰਮੁਖ ਨਾਮ ਅਮੋਲੇ ਰਾਮ ਹਰਸ ਬੀਦਾ ਹਰ ਮਨ ਪਿਆਰਾ ਮਨ ਹਰਸ ਨਾਮ ਚਕੋਲੇ ਰਾਮ ਗੁਰਮਤ ਮਨ ਠਹਿਰਾਈਏ ਮੇਰੀ ਜਿੰਦੜੀਏ ਅੰਤ ਨ ਕਾਹੂ ਡੋਲੇ ਰਾਮ ਮਨ ਚਿੰਦੇੜਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਗੁਰਮਤ ਮਨ ਅੰਮ੍ਰਿਤ ਉਠੜਾ ਮੇਰੀ ਜਿੰਦੜੀਏ ਮੁਖ ਅੰਮ੍ਰਿਤ ਬੈਣ ਅਲਾਏ ਰਾਮ ਅੰਮ੍ਰਿਤ ਬਾਣੀ ਭਗਤ ਜਿਨਾ ਕੀ ਮੇਰੀ ਜਿੰਦੜੀਏ ਮਨ ਸੁਣੀਏ ਹਰ ਲਿਵ ਲਾਏ ਰਾਮ ਕਿਰੀ ਮਛੁਨਾ ਹਰ ਪ੍ਰਪਾਇਆ ਗਲ ਮਿਲਿਆ ਸਹਿਜ ਸੁਪਾਏ ਰਾਮ ਜਨ ਨਾਨਕ ਮਨ ਅੰਧ ਪਾਇਆ ਹੈ ਮੇਰੀ ਜਿੰਦੜੀਏ ਅਨਹਤ ਸ਼ਬਦ ਵਜਾਏ ਰਾਮ ਸਖੀ ਸਹੇਲੀ ਮੇਰੀ ਆ ਮੇਰੀ ਜਿੰਦੜੀਏ ਕੋਈ ਹਰ ਪ੍ਰਭ ਆਣ ਮਿਲਾਵੇ ਰਾਮ ਓ ਮਨ ਦੇਵ ਤੁਸੀਂ ਆਪਣਾ ਮੇਰੀ ਜਿੰਦੜੀਏ ਹਰ ਪ੍ਰਭ ਕੀ ਹਰ ਕਥਾ ਸੁਣਾਵੇ ਰਾਮ ਗੁਰਮੁਖ ਸਦਾ ਅਰਾਦ ਹਰ ਮੇਰੀ ਜਿੰਦੜੀਏ ਮਨ ਚਿੰਦੇੜਾ ਫਲ ਪਾਵੇ ਰਾਮ ਨਾਨਕ ਪਹ ਸਰਨਾਗਤੀ ਮੇਰੀ ਜਿੰਦੜੀਏ ਵਡਭਾਗੀ ਨਾਮ ਧਿਆਵੇ ਰਾਮ ਕਰ ਕਿਰਪਾ ਪ੍ਰਭ ਆਏ ਮਿਲ ਮੇਰੀ ਜਿੰਦੜੀਏ ਗੁਰਮਤ ਨਾਮ ਪ੍ਰਗਾਸੇ ਰਾਮ ਹਉ ਹਰ ਬਾਜ ਉਡੀਨੀਆਂ ਮੇਰੀ ਜਿੰਦੜੀਏ ਜਿਉ ਜਲ ਬਿਨ ਕਮਲ ਉਦਾਸੇ ਰਾਮ ਗੁਰਪੂਰੇ ਮੇਲਾਇਆ ਮੇਰੀ ਜਿੰਦੜੀਏ ਹਰ ਸੱਜਣ ਹਰ ਪ੍ਰਾਪਾ ਸੇ ਰਾਮ ਧਨ ਧਨ ਗੁਰੂ ਹਰ ਦੱਸਿਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਬੇਗਾਸੇ ਰਾਮ ਰਾਗ ਬਿਹਾਗੜਾ ਮਹੱਲਾ ਚੌਥਾ ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ ਅੰਮ੍ਰਿਤ ਗੁਰਮਤ ਪਾਏ ਰਾਮ ਹਉਮੈ ਮਾਇਆ ਬਿਖ ਮੇਰੀ ਜਿੰਦੜੀਏ ਹਰ ਅੰਮ੍ਰਿਤ ਬਿਖ ਲੈ ਜਾਏ ਰਾਮ ਮਨ ਸੁੱਕਾ ਹਰਿਆ ਹੋਇਆ ਮੇਰੀ ਜਿੰਦੜੀਏ ਹਰ ਹਰ ਨਾਮ ਧਿਆਏ ਰਾਮ ਹਰ ਪਾਵਡੇ ਲਿਖ ਪਾਇਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਸਮਾਏ ਰਾਮ ਹਰ ਸੇਤੀ ਮਨ ਵਿਦਿਆ ਮੇਰੀ ਜਿੰਦੜੀਏ ਜਿਉ ਬਾਲਕ ਲਗ ਦੁਦਖੀ ਰੇ ਰਾਮ ਹਰ ਬਿਨ ਸਾਂਤ ਨ ਪਾਈਏ ਮੇਰੀ ਜਿੰਦੜੀਏ ਜਿਉ ਚਾਤਰਕ ਜਰਬਨ ਟੇਰੇ ਰਾਮ ਸਗੋ ਸਰਣੀ ਜਾਇ ਪੋ ਮੇਰੀ ਜਿੰਦੜੀਏ ਗੁਣ ਦੱਸੇ ਹਰ ਪ੍ਰੋਕੇਰੇ ਰਾਮ
ਜਨ ਨਾਨਕ ਘਰ ਮੇ ਲਾਇਆ ਮੇਰੀ ਜਿੰਦੜੀਏ, ਘਰ ਵਾਜੇ ਸ਼ਬਦ ਕਨਹਿਰੇ ਰਾਮ, ਮਨ ਵਿਖੋਮੇ ਵਿਛੜੇ ਮੇਰੀ ਜਿੰਦੜੀਏ, ਵਿਗ ਵਾਧੇ ਹੋਮੇ ਜਾਲੇ ਰਾਮ, ਜੋ ਪੰਖੀ ਕਪੋਤ ਆਪ ਬਣਾਇਆ ਮੇਰੀ ਜਿੰਦੜੀਏ, ਤੇ ਮਨਮੁਖ ਸਵਸ ਕਾਲੇ ਰਾਮ, ਜੋ ਮੋਹੇ ਮਾਇਆ ਚਿਤ ਲਾਇਂਦੇ ਮੇਰੀ ਜਿੰਦੜੀਏ, ਸੇ ਮਨਮੁਖ ਮੂੜ ਬਿਤਾਲੇ ਰਾਮ, ਜਾਂ ਤ੍ਰਾਏ ਤ੍ਰਾਏ ਸਰਣਾਂਗਤੀ ਮੇਰੀ ਜਿੰਦੜੀਏ, ਗੁਰ ਨਾਨਕ ਹਰਖ ਵਾਲੇ ਰਾਮ, ਹਰ ਜਾਨ ਹਰਲੇ ਉਭਰੇ ਮੇਰੀ ਜਿੰਦੜੀਏ, ਤੁਰ ਭਾਗ ਵੱਡੇ ਘਰ ਪਾਇਆ ਰਾਮ, ਹਰ ਘਰ ਨਾ ਪੋਤ ਹੈ ਮੇਰੀ ਜਿੰਦੜੀਏ, ਗੁਰ ਖੇਵਟ ਸਬਦ ਤਰਾਇਆ ਰਾਮ, ਹਰ ਘਰ ਭੁੱਖ ਦਿਆਲ ਹੈ ਮੇਰੀ ਜਿੰਦੜੀਏ, ਗੁਰ ਸਤਿਗੁਰ ਮੀਠ ਲਗਾਇਆ ਰਾਮ, ਕਰ ਕਿਰਪਾ ਸੁਣ ਬੇਨਤੀ ਹਰ ਹਰ, ਜਨ ਨਾਨਕ ਨਾਮ ਧਿਆਇਆ ਰਾਮ, ਬਿਹਾਗੜਾ ਮਹੱਲਾ ਚੌਥਾ ਜਗ ਸੁਕਰਤ ਕੀਰਤ ਨਾਮ ਹੈ ਮੇਰੀ ਜਿੰਦੜੀਏ, ਹਰ ਕੀਰਤ ਹਰ ਮਨ ਧਾਰੇ ਰਾਮ, ਹਰ ਘਰ ਨਾਮ ਪਵਿੱਤ ਹੈ ਮੇਰੀ ਜਿੰਦੜੀਏ, ਜਪ ਹਰ ਹਰ ਨਾਮ ਉਧਾਰੇ ਰਾਮ, ਸਭ ਕੇਲਗ ਪਾਦੁ ਕੱਟਿਆ ਮੇਰੀ ਜਿੰਦੜੀਏ, ਮਲ ਗੁਰਮੁਖ ਨਾਮ ਉਤਾਰੇ ਰਾਮ, ਵੜ ਪੁੰਨੀ ਘਰ ਧਿਆਇਆ ਜਨ ਨਾਨਕ, ਹਮ ਮੂਰਖ ਮੁਗਦ ਨਿਸਤਾਰੇ ਰਾਮ, ਜੋ ਹਰ ਨਾਮ ਧਿਆਏ ਦੇ ਮੇਰੀ ਜਿੰਦੜੀਏ, ਤਿਨਾ ਪੰਚੇ ਵਸ ਗਤ ਆਏ ਰਾਮ, ਅੰਤਰ ਨਮਦ ਨਾਮ ਮੇਰੀ ਜਿੰਦੜੀਏ, ਗੁਰ ਸਤਿਗੁਰ ਅਲਖ ਲਖਾਏ ਰਾਮ, ਗੁਰ ਆਸਾ ਮਨਸਾ ਪੂਰੀਆ ਮੇਰੀ ਜਿੰਦੜੀਏ, ਹਰ ਮਿਲਿਆ ਪੁਸ ਵਜਾਏ ਰਾਮ, ਤੁਰ ਮਸਤ ਹਰ ਪ੍ਰ ਲਿਖਿਆ ਮੇਰੀ ਜਿੰਦੜੀਏ, ਜਨ ਨਾਨਕ ਹਰ ਗੁਣ ਗਾਏ ਰਾਮ, ਹਾਂ ਪਾਪੀ ਬਲਵੰਤੀਆ ਮੇਰੀ ਜਿੰਦੜੀਏ, ਪਰ ਦੋਈ ਠਗ ਮਾਇਆ ਰਾਮ, ਵਡਭਾਗੀ ਗੁਰ ਪਾਇਆ ਮੇਰੀ ਜਿੰਦੜੀਏ, ਗੁਰ ਪੂਰੇ ਗਤਮਿਤ ਪਾਇਆ ਰਾਮ, ਗੁਰ ਅੰਮ੍ਰਿਤ ਹਰ ਮੁਖ ਚੋਇਆ ਮੇਰੀ ਜਿੰਦੜੀਏ, ਫਿਰ ਮਰਦਾ ਬੌੜ ਜੀਵਾਇਆ ਰਾਮ, ਜਨ ਨਾਨਕ ਸਗੁਰ ਜੋ ਮਿਲੇ ਮੇਰੀ ਜਿੰਦੜੀਏ, ਤਿਨ ਕੇ ਸਭ ਦੁੱਖ ਗਵਾਇਆ ਰਾਮ, ਆਤ ਊਤਮ ਹਰ ਨਾਮ ਹੈ ਮੇਰੀ ਜਿੰਦੜੀਏ, ਜੇ ਜਪੇ ਪਾਪ ਗਵਾਤੇ ਰਾਮ, ਪਤ ਪਵਿੱਤਰ ਗੁਰ ਹਰ ਕੀ ਏ ਮੇਰੀ ਜਿੰਦੜੀਏ, ਚੌ ਕੁੰਡੀ ਚੌ ਜੁਗ ਜਾਤੇ ਰਾਮ, ਹਉਮੇ ਮਹਿਲ ਸ ਉਤਰੇ ਮੇਰੀ ਜਿੰਦੜੀਏ, ਹਰ ਅੰਮ੍ਰਿਤ ਹਰ ਸਰਨਾਤੇ ਰਾਮ, ਅਪਰਾਧੀ ਪਾਪੀ ਉਧਰੇ ਮੇਰੀ ਜਿੰਦੜੀਏ, ਜਨ ਨਾਨਕ ਖਿਨਹਰਾਤੇ ਰਾਮ, ਬਿਹਾਗੜਾ ਮਹੱਲਾ ਚੌਥਾ ਹਉ ਬਲਿਹਾਰੀ ਤਾਂ ਕਉ ਮੇਰੀ ਜਿੰਦੜੀਏ, ਜਿਨ ਹਰ ਹਰ ਨਾਮ ਅਧਾਰੋ ਰਾਮ, ਗੁਰ ਸਤਿਗੁਰ ਨਾਮ ਦ੍ਰਿੜਾਇਆ ਮੇਰੀ ਜਿੰਦੜੀਏ, ਬਿਗ ਭੌਜਲ ਤਾਰਨ ਹਾਰੋ ਰਾਮ, ਜਿਨ ਇੱਕ ਮਨ ਹਰ ਧਿਆਇਆ ਮੇਰੀ ਜਿੰਦੜੀਏ, ਤਿਨ ਸੰਜਨਾ ਜੈ ਕਾਰੋ ਰਾਮ, ਨਾਨਕ ਹਰ ਜਗ ਸੁਖ ਪਾਇਆ ਮੇਰੀ ਜਿੰਦੜੀਏ, ਸਭ ਦੁੱਖ ਨਿਵਾਰਨ ਹਾਰੋ ਰਾਮ, ਸਾਰਸਨਾ ਤਨ ਤਨ ਹੈ ਮੇਰੀ ਜਿੰਦੜੀਏ, ਗੁਣ ਗਾਵੇ ਹਰ ਪ੍ਰੋਕੇ ਰੇ ਰਾਮ, ਤੇ ਸਰਵਣ ਪਲੇ ਸੋਭ ਨੀਕ ਹੈ ਮੇਰੀ ਜਿੰਦੜੀਏ, ਹਰ ਕੀਰਤਨ ਸੁਣੇ ਹਰ ਤੇਰੇ ਰਾਮ, ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ, ਜੋ ਜਾਏ ਲੱਗੇ ਗੁਰ ਪੈ ਰੇ ਰਾਮ, ਗੁਰ ਬਿਟੋ ਨਾਨਕ ਵਾਰਿਆ ਮੇਰੀ ਜਿੰਦੜੀਏ, ਜਿਨ ਹਰ ਹਰ ਨਾਮ ਚ ਤੇਰੇ ਰਾਮ, ਤੇ ਨੇਤਰ ਭਲੇ ਪ੍ਰਵਾਨ ਹੈ ਮੇਰੀ ਜਿੰਦੜੀਏ, ਜੋ ਸਾਧੂ ਸਤਿਗੁਰ ਦੇਖੇ ਰਾਮ, ਤੇ ਹੱਥ ਪੁਨੀਤ ਪਵਿੱਤਰ ਹੈ ਮੇਰੀ ਜਿੰਦੜੀਏ, ਜੋ ਹਰ ਜਸ ਹਰ ਘਰ ਲੇਖੇ ਰਾਮ, ਤਿਸ ਜਨ ਕੇ ਪਗਨ ਪੂਜੀ ਹੈ ਮੇਰੀ ਜਿੰਦੜੀਏ, ਜੋ ਮਾਰਗ ਧਰਮ ਚਲੇਸੇ ਰਾਮ, ਨਾਨਕ ਤਿਨ ਮਿੱਟੋ ਮਾਰਿਆ ਮੇਰੀ ਜਿੰਦੜੀਏ, ਹਰ ਸੁਣ ਹਰ ਨਾਮ ਮਨੇਸੇ ਰਾਮ, ਤਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੇ ਰਾਮ, ਪੌਣ ਪਾਣੀ ਬੈਸੰਤਰੋ ਮੇਰੀ ਜਿੰਦੜੀਏ, ਨਿਤ ਹਰ ਹਰ ਹਰ ਜਗਾਵੇ ਰਾਮ, ਵਾਣ ਤ੍ਰਿਣ ਸਭ ਆਕਾਰ ਹੈ ਮੇਰੀ ਜਿੰਦੜੀਏ, ਮੁਖ ਹਰ ਹਰ ਨਾਮ ਧਿਆਵੇ ਰਾਮ, ਨਾਨਕ ਤੇ ਹਰ ਦਰ ਪੈਨ ਆਇਆ ਮੇਰੀ ਜਿੰਦੜੀਏ, ਜੋ ਗੁਰਮੁਖ ਭਗਤ ਮਨ ਲਾਵੇ ਰਾਮ, ਬਿਹਾਗੜਾ ਮਹੱਲਾ ਚੌਥਾ ਜਿਨ ਹਰ ਹਰ ਨਾਮ ਨ ਚੇਤਿਓ ਮੇਰੀ ਜਿੰਦੜੀਏ, ਤੇ ਮਨਮੁਖ ਮੂੜ ਇਆਣੇ ਰਾਮ, ਜੋ ਮੋਹੇ ਮਾਇਆ ਚਿਤ ਲਾਇਂਦੇ ਮੇਰੀ ਜਿੰਦੜੀਏ, ਤੇ ਅੰਤ ਗਏ ਪਛਤਾਣੇ ਰਾਮ, ਹਰ ਦਰ ਗਏ ਢੋਈ ਨਾ ਲੈਣ ਮੇਰੀ ਜਿੰਦੜੀਏ, ਜੋ ਮਨਮੁਖ ਪਾਪ ਲੁਭਾਣੇ ਰਾਮ, ਜਨ ਨਾਨਕ ਗੁਰਮਿਲ ਉਭਰੇ ਮੇਰੀ ਜਿੰਦੜੀਏ, ਹਰ ਜਪ ਹਰ ਨਾਮ ਸੁਮਾਣੇ ਰਾਮ,
ਸਭ ਜਾਇ ਮਿਲੋ ਸਗੁਰੂ ਕੋ ਮੇਰੀ ਜਿੰਦੜੀਏ ਜੋ ਹਰ ਘਰ ਨਾਮ ਦਿਰੜਾਵੇ ਰਾਮ ਹਰ ਜਪਦਿਆਂ ਖਿਨ ਟਿਲ ਨਾ ਕੀਜਈ ਮੇਰੀ ਜਿੰਦੜੀਏ ਮਤ ਕੇ ਜਾਪੇ ਸਾਉ ਆਵੇ ਕੇ ਨਾ ਆਵੇ ਰਾਮ ਸਾ ਵੇਲਾ ਸੋ ਮੂਰਤ ਸਾ ਘੜੀ ਸੋ ਮੋਦ ਸਬਲ ਹੈ ਮੇਰੀ ਜਿੰਦੜੀਏ ਜਿਤ ਹਰ ਮੇਰਾ ਚਿਤ ਆਵੇ ਰਾਮ ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ ਜਮ ਕੰਕਰ ਨੇੜ ਨਾ ਆਵੇ ਰਾਮ ਹਰ ਵੇਖੇ ਸੁਣੇ ਨਿਤ ਸਭ ਕੁਛ ਮੇਰੀ ਜਿੰਦੜੀਏ ਸੋ ਡਰੇ ਜਿਨ ਪਾਪ ਕਮਤੇ ਰਾਮ ਜੇ ਅੰਤਰ ਹਿਰਦਾ ਸੁਧ ਹੈ ਮੇਰੀ ਜਿੰਦੜੀਏ ਤਿੰਨ ਜਾਨ ਸਭ ਡਰ ਸੁੱਟ ਕੱਤੇ ਰਾਮ ਹਰ ਨਿਰਭਉ ਨਾਮ ਭਤੀਜਾ ਮੇਰੀ ਜਿੰਦੜੀਏ ਸਭ ਚਖ ਮਾਰਨ ਦੁੱਟ ਕੁਪੱਤੇ ਰਾਮ ਗੁਰਪੂਰਾ ਨਾਨਕ ਸੇਵਿਆ ਮੇਰੀ ਜਿੰਦੜੀਏ ਜਿਨ ਪੈਰੀ ਆਣ ਸਭ ਕੱਤੇ ਰਾਮ ਸੋ ਐਸ ਹਰ ਨਿਤ ਸੇਵੀਏ ਮੇਰੀ ਜਿੰਦੜੀਏ ਜੋ ਸਭ ਦੂ ਸਾਹਿਬ ਵੱਡਾ ਰਾਮ ਜਿਨੀ ਇੱਕ ਮਨ ਇੱਕ ਅਰਾਧਿਆ ਮੇਰੀ ਜਿੰਦੜੀਏ ਤਿਨਾ ਨਾਹੀ ਕਿਸੇ ਦੀ ਕਿਸ ਚੱਡਾ ਰਾਮ ਗੁਰ ਸੇਵੇ ਹਰ ਮਹਿਲ ਪਾਇਆ ਮੇਰੀ ਜਿੰਦੜੀਏ ਚਖ ਮਾਰਨ ਸਭ ਨਿੰਦਕ ਕੰਡਾ ਰਾਮ ਜਨ ਨਾਨਕ ਨਾਮ ਤਿਹਾਇਆ ਮੇਰੀ ਜਿੰਦੜੀਏ ਤੁਰ ਮਸਤਕ ਹਰ ਲਿਖ ਛੱਡਾ ਰਾਮ ਬਿਹਾਗੜਾ ਮਹੱਲਾ ਚੌਥਾ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣੇ ਜੋ ਜੀ ਕਮਾਈ ਗਏ ਰਾਮ ਹਰ ਅੰਤ ਬਾਹਰ ਨਾਲ ਹੈ ਮੇਰੀ ਜਿੰਦੜੀਏ ਸਾ ਵੇਖੇ ਮਨਮੁਕੁਰਾਈ ਗਏ ਰਾਮ ਮਨਮੁੱਖਾਂ ਨੂੰ ਹਰ ਦੂਰ ਹੈ ਮੇਰੀ ਜਿੰਦੜੀਏ ਸਭ ਬਿਰਥੀ ਕਾਲ ਗਵਾਈ ਗਏ ਰਾਮ ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੜੀਏ ਹਰ ਹਾਜ਼ਰ ਨਦਰੀ ਆਈਏ ਰਾਮ ਸੇ ਭਗਤ ਸੇ ਸੇਵਕ ਮੇਰੀ ਜਿੰਦੜੀਏ ਜੋ ਪ੍ਰਭ ਮੇਰੇ ਮਨ ਪਾਣੇ ਰਾਮ ਸੇ ਹਰ ਦਰਗਹਿ ਪਹਿਨਾਇਆ ਮੇਰੀ ਜਿੰਦੜੀਏ ਆਏ ਨਿਸਾਚ ਸੁਮਾਣੇ ਰਾਮ ਤਿੰਨ ਕੈ ਸੰਗਮਲ ਉਤਰੇ ਮੇਰੀ ਜਿੰਦੜੀਏ ਰੰਗ ਰਾਤੇ ਨਦਰ ਨੀਸਾਣੇ ਰਾਮ ਨਾਨਕ ਕੀ ਪ੍ਰਾ ਬੇਨਤੀ ਮੇਰੀ ਜਿੰਦੜੀਏ ਮਿਲ ਸਾਧੂ ਸੰਗ ਅਗਾਣੇ ਰਾਮ ਹੇ ਰਸਨਾ ਜਪ ਗੋਬਿੰਦੋ ਮੇਰੀ ਜਿੰਦੜੀਏ ਜਪ ਹਰ ਹਰ ਤਿਸਨਾ ਜਾਏ ਰਾਮ ਜੇ ਦਇਆ ਕਰੇ ਮੇਰਾ ਪਾਰ ਬ੍ਰਹਮ ਮੇਰੀ ਜਿੰਦੜੀਏ ਤੇ ਸੁਮਨ ਨਾਮ ਸਾਏ ਰਾਮ ਜਿਸ ਭੇਟੇ ਪੂਰਾ ਸਤਿਗੁਰੂ ਮੇਰੀ ਜਿੰਦੜੀਏ ਜੋ ਹਰ ਤਨ ਨਿਤ ਪਾਏ ਰਾਮ ਵਡਭਾਗੀ ਸੰਗਤ ਮਿਲੇ ਮੇਰੀ ਜਿੰਦੜੀਏ ਨਾਨਕ ਹਰ ਗੁਣ ਗਾਏ ਰਾਮ ਥਾਨ ਸਨੰ ਧਰ ਰਵ ਰਿਆ ਮੇਰੀ ਜਿੰਦੜੀਏ ਪਾਰ ਬ੍ਰਹਮ ਪ੍ਰਦਾਤਾ ਰਾਮ ਤਾਕ ਅੰਤ ਨ ਪਾਈਏ ਮੇਰੀ ਜਿੰਦੜੀਏ ਪੂਰਨ ਪੁਰਖ ਵਿਧਾਤਾ ਰਾਮ ਸਰਬ ਜੀਆਂ ਪ੍ਰਤਪਾਲਦਾ ਮੇਰੀ ਜਿੰਦੜੀਏ ਜੋ ਬਾਲਕ ਪਿਤ ਮਾਤਾ ਰਾਮ ਸਾਇਸ ਸਿਆਣਪ ਨੈ ਮਿਲੇ ਮੇਰੀ ਜਿੰਦੜੀਏ ਜਨ ਨਾਨਕ ਗੁਰਮੁਖ ਜਾਤਾ ਰਾਮ ਸ਼ੱਕਾ ਇੱਕ

ਨਾਨਕ ਪੈਂਪੈ ਸੰਤ ਸਰਣੀ ਮੋਹਿ ਦਰਸ ਦਿਖਾਈਐ ਸੰਤਨ ਕੈ ਪ੍ਰਸਾਦ ਹਰ ਘਰ ਪਾਇਆ ਰਾਮ ਇਸ਼ ਪੁੰਨੀ ਮਨ ਸਾਂਤ ਤਪਤ ਬੁਝਾਇਆ ਰਾਮ ਸਭਲਾ ਸੋ ਦਿਨਸ ਰਹਿਣੇ ਸੁਹਾਵੀ ਅੰਧ

ਕੀਤਾ ਹੋਏ ਤਿੰਨ ਸੰਗ ਜਿਨ ਵਿਧਾਤਾ ਪਾਇਆ, ਨਾਮ ਰਾਤੇ ਜੀ ਦਾਤੇ ਨਿਤ ਦੇਹ ਚੜੇ ਸਵਾਇਆ, ਰਿਧ ਸਿੱਧ ਨਵ ਨਿਧ ਹਰ ਜਪ ਜਿਨੀ ਆਤਮ ਜੀਤਾ, ਬਿਨਵੰਤ ਨਾਨਕ ਵਡਭਾਗ ਪਾਈਏ ਸਾਧ ਸਾਜਨ ਮੀਤਾ, ਜਿਨੀ ਸੱਚ ਵਣਜਿਆ ਹਰ ਜੀਓ

ਮੰਗ ਹੈ ਹਰ ਭਗਤ ਪਾਈਏ ਪ੍ਰਭ ਤਿਆਈਏ ਜਾਏ ਮਿਲ ਗਏ ਹਰ ਜਨਾ ਮਾਨ ਮੋਹ ਵਿਕਾਰ ਤਜੀਏ ਅਰਪ ਤਨ ਤਨ ਇਹੋ ਮਨਾ ਬੜ ਪੁਰਖ ਪੂਰਨ ਗੁਣ ਸੰਪੂਰਨ ਪ੍ਰਮ ਪੀਤ ਹਰ ਹਰ ਮਿਲ ਭਗੈ ਬਿਨਵੰਤ ਨਾਨਕ ਸੁਣ ਮੰਤਰ ਸਗੀਏ ਹਰ ਨਾਮ ਨਿਤ ਨਿਤ ਨਿਤ ਜਪੇ ਹਰ ਨਾਰ ਸੁਹਾਗਣੇ

ਸੁਖ ਸਹਿਜ ਸੋਵੇ ਕਿਲਬਿਕ ਖੋਵ ਨਾਮ ਰਸ ਰੰਗ ਜਾਗੀਆ ਮਿਲ ਪ੍ਰੇਮ ਰਹਿਣਾ ਹਰ ਨਾਮ ਗਹਿਣਾ ਪ੍ਰੇ ਬਚਨ ਮੀਠੇ ਪਾਣੇ ਬਿਨਵੰਤ ਨਾਨਕ ਮਨ ਇਸ਼ ਪਾਈ ਹਰ ਮਿਲੇ ਪੁਰਖ ਚਿਰਾਣੇ ਤਿਤ ਗਰੇ ਸੋਹ ਲੜੇ

ਸੁ ਤੈ ਅਨੰਦ ਵਿਨੋਦ ਸਦਾ ਅਣਖਲ ਚੁਣਕਾਰੋ ਰਾਮ ਮਿਲ ਗਾਵੇ ਸੰਤ ਜਨਾ ਪ੍ਰਭ ਕਾ ਜੈਕਾਰੋ ਰਾਮ ਮਿਲ ਸੰਤ ਗਾਵੇ ਖਸਮ ਭਾਵੇ ਹਰ ਪ੍ਰੇਮ ਰਸ ਰੰਗ ਪਿੰਨੀਆਂ ਹਰ ਲਾਭ ਪਾਇਆ ਆਪ ਮਿਟਾਇਆ ਮਿਲੇ ਚਿਰੀ ਵਿਛੁਨਿਆ ਗਏ ਪੂਜਾ ਲੀਨੇ ਦਇਆ ਕੀਨੇ ਪ੍ਰਭ ਏਕ ਅਗਮ ਅਪਾਰੋ ਬਿਨਵੰਤ ਨਾਂ ਸਦਾ ਨਿਰਮਲ ਸੱਚ ਸ਼ਬਦ ਰੋਣ ਚੁਣਕਾਰੋ ਸੁਣ ਵਡਭਾਗੀਆ ਹਰ ਅੰਮ੍ਰਿਤ ਬਾਣੀ ਰਾਮ ਜਿਨ ਕੋ ਕਰਮ ਲਿਖੀ ਤਿਸ ਹਿਰਦੇ ਸੁਮਾਣੀ ਰਾਮ ਅਕਥ ਕਹਾਣੀ ਤਿਨੀ

ਨਾਨਕ ਚਾਤਰਕ ਹਰ ਬੂੰਦ ਮੰਗੇ, ਜਬ ਜੀਵਾਂ ਹਰ ਹਰ ਚਰਣਾ, ਅਮੇ ਸਰੋਵਰੋ ਪੀਓ, ਹਰ ਹਰ ਨਾਮਾ ਰਾਮ। ਸੰਤੈ ਸੰਗ ਮਿਲੈ ਜਬ ਪੂਰਨ ਕਾਮਾ ਰਾਮ, ਸਭ ਕਾਮ ਪੂਰਨ ਦੁਖ ਬਦੀਰਨ, ਹਰ ਨਿਮਖ ਮਨੋ ਨਾ ਬੀਸਰੈ। ਆਨੰਦ ਅਨੰਦਨ ਸਦਾ ਸਾਚਾ, ਸਰਬ ਗੁਣ ਜਗਦੀਸਰੈ।

ਪਾਤ ਜੁੜਤ ਜਮ ਮਗ ਗੌਣ ਅਕੇਲੀ, ਬਿਨਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੁਹੇਲੀ, ਤੂੰ ਵਲਵੰਚ ਲੂਕ ਕਰੇ ਸਭ ਜਾਣੇ ਜਾਣੀ ਰਾਮ, ਲੇਖਾ ਧਰਮ ਪਇਆ ਇਲ ਪੀੜੇ ਕਹਾਣੀ ਰਾਮ, ਕਿਰਤ ਕਮਾਣੇ ਦੁਖ ਸੋ ਪ੍ਰਾਣੀ ਅਨਕ ਜੋਨ ਪਰਮਾਇਆ, ਮਹਾਮੋਨੀ ਸੰਗ ਰਾਤਾ ਰਤਨ ਜਨਮ ਗਵਾਇਆ, ਇਕ ਸਵਰ ਕੇ ਨਾਮ ਬਾਜੋ ਆਨ ਕਾਜ ਸਿਆਣੀ, ਬਿਨਵੰਤ ਨਾਨਕ ਲੇਖ ਲਿਖਿਆ ਪਰਮ ਮੋਹੇ ਲੁਭਾਣੀ, ਬੀਚ ਨਾ ਕੋਏ ਕਰੇ ਅਕਿਰਤ ਕਣ ਵਿਛੜ ਪਿਆ, ਆਏ ਖਰੇ ਕਠਨ ਜਮ ਕੰਕਰ ਪਗੜ ਲਿਆ,

ਪਿਆ ਤੁਝ ਬਿਨ ਕੋ ਨਾਹੀ ਪ੍ਰਵ ਰਾਖਣ ਹਾਰਾ ਰਾਮ। ਪਤਿਤ ਉਧਾਰਨ ਹਰ ਬਿਰਧ ਤੁਮਾਰਾ ਰਾਮ। ਪਤਿਤ ਉਧਾਰਨ ਸਰਨ ਸੁਆਮੀ ਕਿਰਪਾ ਨਿਧ ਦਯਾਲਾ। ਅੰਧ ਕੂਬ ਤੇ ਉਧਰ ਕਰਤੇ ਸਗਲ ਘਟ ਪ੍ਰਦਪਾਲਾ। ਸਰਨ ਤੇਰੀ ਘਟਮਾ ਬੇੜੀ ਇਕ ਨਾਮ ਦੇ ਅਧਾਰਾ। ਬਿਨਵੰਤ ਨਾਨ ਕਰ ਦੇ ਰਾਖੋ ਗੋਬਿੰਦ ਦੀਨ ਦਯਾਰਾ। ਸੋ ਦਿਨ ਸਬਲ ਗਣਿਆ ਹਰ ਪ੍ਰਭੂ ਮਿਲਾਇਆ ਰਾਮ। ਸਭ ਸੁਖ ਪ੍ਰਗਟਿਆ ਦੁਖ ਦੂਰ ਪਰਾਇਆ ਰਾਮ। ਸੁਖ ਸਹਿਜ ਅਨੰਦ ਬਿਰੋਧ ਸਦਹੀ ਗੁਣ ਗੋਪਾਲ ਨਿਤ ਗਾਈਐ। ਭਜ ਸਾਧ ਸੰਗੇ ਮਿਲੇ ਰੰਗੇ ਬੌੜ ਜੋਨ ਨਾ ਤਾਈਐ। ਗੈ ਕੰਠ ਲਾਏ ਸਹਿ ਸੁਖਾਏ ਆਦ ਅੰਕਰ ਆਇਆ। ਬਿਨਵੰਤ ਨਾਨਕ ਆਪ ਮਿਲਿਆ ਬੌੜ ਕਤਹੁ ਨਾ ਜਾਇਆ। ਬਿਹਾਗੜਾ ਮਹੱਲਾ ਪੰਜਵਾਂ ਸ਼ੰਤ ਸੁਣੋ ਬੇਨੰਤੀਆ ਸਵਾਮੀ ਮੇਰੇ ਰਾਮ। ਕੋੜ ਅਪਰਾਧ ਭਰੇ ਕੀ ਤੇਰੇ ਚੇਰੇ ਰਾਮ। ਦੁਖ ਹਰਨ ਕਿਰਪਾ ਕਰਨ ਮੋਹਨ ਕਲ ਕਲੇ ਸੇ ਪੰਜਨਾ। ਸਰਨ ਤੇਰੀ ਰੱਖ ਲਿਓ ਮੇਰੀ ਸਰਬ ਵੈ ਨਿਰੰਜਨਾ। ਸੁਨਤ ਪਿਖਤ ਸੰਗ ਸਭ ਕੈ

ਕੇਸ ਵੇਸ ਸਵਰਨ ਰੂਪਾ ਸਗਲ ਊਣੇ ਕਾਮਾ ਪੁੱਤਰ ਕਲੱਤਰ ਨਾ ਸੰਗ ਸੋਭਾ ਹਸਤ ਕੋਰ ਵਿਕਾਰੀ ਬਿਨਵੰਤ ਨਾਨਕ ਬਿਨ ਸਾ ਸੰਗਮ ਸਭ ਮਿਥਿਆ ਸੰਸਾਰੀ ਰਾਜਨ ਕਿਉਂ ਸੋਇਆ ਤੂੰ ਨੀਂਦ ਭਰੇ ਜਾਗਦ

ਤੇ ਸੁਖ ਪਾਈਐ ਹੋਰ ਤੈ ਸੁਖ ਨਾ ਭਾਲ। ਗੁਰ ਕੈ ਸ਼ਬਦ ਮਨ ਭੇਦੀਐ ਸਦਾ ਵਸੇ ਹਰ ਨਾਲ। ਨਾਨਕ ਨਾਮ ਤਿਨਾ ਕੋ ਮਿਲੈ ਜਿਨ ਹਰ ਵੇਖੈ ਨਦਰ ਨਿਹਾਲ। ਮਹੱਲਾ ਤੀਜਾ ਸਿਫਤ ਖਜ਼ਾਨਾ ਬਖਸ਼ ਹੈ ਜੇ ਬਖਸ਼ੇ ਸੋ ਖਰ ਕੇ ਖਾਏ। ਸਤਿਗੁਰ ਬਿਨ ਹੱਥ ਨ ਆਵਈ ਸਭ ਥੱਕੇ ਕਰਮ ਕਮਾਏ। ਨਾਨਕ ਮਨਮੁਖ ਜਗਤ ਤਨਹੀਨ ਹੈ।

ਮੂਲੋਂ ਭੁਲਾਇਨ ਵਿੱਚ ਲੱਭ ਲੋਭ ਅਹੰਕਾਰ ਝਗੜਾ ਕਰਦਿਆਂ ਅਣ ਦਿਨ ਗੁਜ਼ਰੇ ਸ਼ਬਦ ਨਾ ਕਰੇ ਵਿਚਾਰ ਸ਼ੁੱਧ ਮਤ ਕਰਤੇ ਹਿਰ ਲਈ

ਨਾਨਕ ਸਭ ਕੁਛ ਆਪ ਹੈ ਔਰ ਨਾ ਦੂਜੀ ਜਾਏ ਪੌੜੀ। ਤੇਰੀ ਵਡਿਆਈ ਤੂੰ ਹੈ ਜਾਣਦਾ, ਤੁਧ ਜੇਵੜ ਅਵਰ ਨਾ ਕੋਈ। ਤੂੰ ਜੇਵੜ ਹੋਰ ਸਰੀਕ ਹੋਵੇ ਤਾਂ ਆਖੀਏ, ਤੁਧ ਜੇਵੜ ਤੂੰ ਹੈ ਸੋਈ। ਜਿਨ ਤੂੰ ਸੇਵਿਆ ਤਿਨ ਸੁਖ ਪਾਇਆ।

ਨਾਨਕ ਆਇਆ ਸੋ ਪ੍ਰਵਾਨ ਹੈ, ਜੇ ਗੁਰਮੁਖ ਸੱਚ ਸੁਮਾਏ ਮਹੱਲਾ ਤੀਜਾ, ਆਪਣਾ ਆਪਣਾ ਪਛਾਣੇ ਮੂੜਾ, ਅਵਰਾ ਆਗ ਦੁਖਾਏ, ਮੁੰਡੇ ਦੀ ਖਸਲਤ ਨਾ ਗਈਆ, ਅੰਧੇ ਵਿਛੜ ਝੋਟਾਂ ਖਾਏ, ਸਤਿਗੁਰ ਕੈ ਭੈ ਪਨ ਨਾ ਘੜਿਓ, ਰਹੇ ਅੰਕ ਸੁਮਾਏ, ਅਨ ਦਿਨ ਸਹਿਸਾ ਕਦੇ ਨਾ ਚੁੱਕੇ, ਬਿਨ ਸਬਦੇ ਦੁਖ ਪਾਏ, ਕਾਮ ਕ੍ਰੋਧ ਲੋਭ ਅੰਤਰ ਸਵਲਾ, ਨਿਤ ਧੰਦਾ ਕਰਤ ਵਿਖਾਏ, ਚਰਨ ਕਰ ਦੇਖਤ ਸੁਣ ਥੱਕੇ, ਦੇ ਮੁੱਕੇ ਨੇੜੇ ਆਏ, ਸੱਚਾ ਨਾਮ ਨਾ ਲੱਗੋ ਮੀਠਾ, ਜਿਤ ਨਾਮ ਨਵਿੰਦ ਪਾਏ, ਜੀਵਤ ਮਰੇ ਮਰੇ ਫੁਨ ਜੀਵੇ, ਤਾਂ ਮੋਖ ਅੰਤਰ ਪਾਏ, ਤੋਰ ਕਰਮ ਨਾ ਪਾਇਓ ਪ੍ਰਾਣੀ, ਵਿਣ ਕਰਮਾ ਕਿਆ ਪਾਏ, ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ, ਗਤ ਮਤ ਸਬਦੇ ਪਾਏ, ਨਾਨਕ ਸਤਿਗੁਰ ਤਦ ਕੀ ਪਾਏ, ਜਾਂ ਵਿੱਚੋਂ ਆਪ ਗਵਾਏ ਪੌੜੀ, ਜਿਹਦੇ

ਤਿਸ ਨੂੰ ਧਿਆਏ ਦਿਆਂ ਕੇਵ ਨਿਮਕ ਕੜੀ ਮੋਹ ਮੋੜੀ ਹੈ। ਜਿਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ, ਨਿਤ ਸੰਤ ਜਿਨਾ ਕੀ ਸੰਗਤ ਜਾਏ, ਬਈਏ ਮੋਹ ਜੋੜੀਏ, ਸਭ ਦੁੱਖ ਭੁੱਖ ਰੋਗ ਗਏ, ਹਰ ਸੇਵਕ ਕੇ ਸਭ ਜਨ ਕੇ ਬੰਧਨ ਤੋੜੀਏ, ਹਰ ਕਿਰਪਾ ਤੇ ਹੋਆ ਹਰ ਭਗਤ ਹਰ, ਭਗਤ ਜਿਨਾ ਕੈ ਮੋਹ ਡਿੱਠ, ਜਗਤ ਤਰਿਆ ਸਭ ਲੋੜੀਏ। ਸਲੋਕ ਮਹੱਲਾ ਤੀਜਾ, ਸਾਰਸ ਨਾ ਜਲ ਜਾਓ ਜਿਨ ਹਰ ਕਾ ਸਾਉ ਨ ਪਾਇਆ, ਨਾਨਕ ਰਸਨਾ ਸਭ ਦਰਸਾਏ ਜਿਨ ਹਰ ਹਰ ਮਨ ਵਸਾਇਆ। ਮਹੱਲਾ ਤੀਜਾ, ਸਾਰਸ ਨਾ ਜਲ ਜਾਓ ਜਿਨ ਹਰ ਕਾ ਨਾਉ ਵਸਾਰਿਆ, ਨਾਨਕ ਗੁਰਮੁਖ ਰਸਨਾ ਹਰ ਜਪੇ

ਤੁਮ ਵਸਿਆ ਤੁਰ ਕਰਮ ਲਿਖਿਆ ਕਰਤਾਰ ਨਾਨਕ ਆਪ ਮਿਲਾਇਨ ਆਪੇ ਕਿਰਪਾ ਧਾਰ ਮਹੱਲਾ ਤੀਜਾ ਕਹਿਆ ਕਛੈ ਨਾ ਪਾਈਏ ਅਨੰਦ ਨ ਰਹਿ ਸਦਾ ਗੁਣ ਗਾਏ ਵਿਣ ਕਰਮੇ ਕਿਨੇ ਨਾ ਪਾਇਓ ਭੌਂਕ ਮੋਏ ਬਿਲ ਲਾਏ ਗੁਰ ਕਹਿ ਸ਼ਬਦ ਮਨ ਤਨ ਭਿਜੈ ਆਪ ਵਸੇ ਮਨ ਆਏ ਨਾਨਕ ਨਦਰੀ ਪਾਈਏ ਆਪੇ ਲਏ ਮਿਲਾਏ ਪੌੜੀ ਆਪੇ ਵੇਦ ਪੁਰਾਣ ਸਭ ਸ਼ਾਸਤ੍ਰ

ਪਾਰ ਬਿਖ ਮਾਇਆ ਤਨ ਸੰਚ ਮਰ ਅੰਤ ਹੋਏ ਸਭ ਸ਼ਾਰ ਕਰਮ ਧਰਮ ਸੁ ਸੰਜਮ ਕਰੇ ਅੰਤਰ ਲੋਭ ਵਿਕਾਰ ਨਾਨਕ ਜੇ ਮਨਮੁਖ ਕਮਾਵੇ ਸੋ ਥਾਏ ਨਾ ਪਵੇ ਦਰ ਗਏ ਹੋਏ ਖੁਆਰ ਪੌੜੀ ਆਪੇ ਖਾਣੀ ਆਪੇ ਬਾਣੀ

ਨਾਨਕ ਪੂਰਵ ਜਨ ਕਉ ਲਿਖਿਆ, ਤਿਨਾ ਸਤਿਗੁਰ ਮਿਲਿਆ ਆਏ ਮਹੱਲਾ ਤੀਜਾ। ਨਾਮ ਰਤਾ ਸਤਿਗੁਰੂ ਹੈ, ਕਲਯੁਗ ਬੋਇਥ ਹੋਏ, ਗੁਰਮੁਖ ਹੋਵੇ ਸੋ ਪਾਰ ਪਵੇ, ਜਿਨ੍ਹਾਂ ਅੰਦਰ ਸੱਚਾ ਸੋਏ, ਨਾਮ ਸੰਭਾਲੇ ਨਾਮ ਸੰਗ੍ਰਹਿ, ਨਾਮੇ ਹੀ ਪਤ ਹੋਏ। ਨਾਨਕ ਸਤਿਗੁਰ ਪਾਇਆ, ਕਰਮ ਪ੍ਰਾਪਤ ਹੋਏ ਪੌੜੀ, ਆਪੇ ਪਾਸ ਆਪ ਤਾਤ ਹੈ, ਆਪ ਕੀਤੋਂ ਕੰਚਨ, ਆਪੇ ਠਾਕੁਰ ਸੇਵਕੇ ਆਪੇ, ਆਪੇ ਹੀ ਪਾਪ ਖੰਡਨ, ਆਪੇ ਸਭ ਕਰ ਭੋਗਵੇ ਸੁਆਮੀ।

ਮਹਲਾ ਚੌਥਾ ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ ਜੇਤੇ ਕਰਮ ਕਮਾਵੇ ਬਿਨ ਸਤਿਗੁਰ ਸੇਵੇ ਠਵਰ ਨਾ ਪਾਵਹੀ ਮਰ ਜੰਮੇ ਆਵੇ ਜਾਵੇ ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੇ ਮਨ ਆਏ ਨਾਨਕ ਬਿਨ ਸਤਿਗੁਰ ਸੇਵੇ ਜੰਪੁਰ ਬੱਧੇ ਮਾਰੀਏ ਮੋਏ ਕਾਲੇ ਉੱਠ ਜਾਵੇ। ਮਹੱਲਾ ਤੀਜਾ ਇੱਕ ਸਤਿਗੁਰ ਕੀ ਸੇਵਾ ਕਰੇ ਚਾਕਰੀ ਹਰ ਨਾਮੇ ਲੱਗੇ ਪਿਆਰ ਨਾਨਕ ਜਨਮ ਸਵਾਰ ਨੇ ਆਪਣਾ ਉਲਕਾ ਕਰਨ ਉਧਾਰ ਪੌੜੀ ਆਪੇ ਚਾਰ ਸਾਲ ਆਪ ਗਏ ਪਾਂਧਾ।

ਇੱਕ ਨਾ ਅੰਦਰ ਮੈਲ ਬੁਲਾਏ ਜਾਂ ਆਪ ਤੇਰੇ ਮਨ ਸੱਚੇ ਪਾਣੇ, ਜਿਨ੍ਹਾਂ ਆਪੇ ਗੁਰਮੁਖ ਦੇ ਵਡਿਆਈ ਤੇ ਜਨ ਸੱਚੀ ਦਰਗਹਿ ਜਾਣੇ। ਸਲੋਕ ਮਰਦਾਨਾ ਪਹਿਲਾ। ਕਲਕਲ ਵਾਲੀ ਕਾਮ ਮਦ ਮਨੁਆ ਪੀਵਣਹਾਰ, ਕ੍ਰੋਧ ਕਟੋਰੀ ਮੋਹੇ ਭਰੀ।

ਆਹਾਰ ਨਾਨਕ ਉਹ ਪੂਜਨ ਸੱਚ ਹੈ ਸੱਚ ਨਾਮ ਆਧਾਰ ਕਾਇਆ ਲਹਣ ਆਵ ਮਦ ਅੰਮ੍ਰਿਤ ਕੀ ਧਾਰ ਸਤਸੰਗ ਸਿਓ ਮੇਲਾਪ ਹੋਏ ਲਿਪ ਕਟੋਰੀ ਅੰਮ੍ਰਿਤ ਭਰੀ ਪੀ ਪੀ ਕੱਟੇ ਵਿਕਾਰ ਪੌੜੀ ਆਪੇ ਸੁਣ ਨਰ ਗਣ ਗੰਧਰਬਾ ਆਪੇ ਖੜ ਦਰਸ਼ਨ ਕੀ ਬਾਣੀ ਆਪੇ ਸਿਵ ਸੰਕਰ ਮਹੇਸਾ ਆਪੇ ਗੁਰਮੁਖ

ਉਪਦੇਸ ਆਪੇ ਸੁਗੜ ਸਰੂਪ ਸਿਆਣੀ ਆਪਣਾ ਚੋਜ ਕਰ ਵੇਖੇ ਆਪੇ ਆਪੇ ਸਭਨਾ ਜੀਆਂ ਕਾਹੇ ਜਾਣੀ। ਸਲੋਕ ਮਹੱਲਾ ਤੀਜਾ ਏਹਾ ਸੰਧਿਆ ਪ੍ਰਵਾਨ ਹੈ ਜਿਤ ਹਰ ਪ੍ਰਭ ਮੇਰਾ ਚਿਤ ਆਵੇ ਹਰਸੋਂ ਪ੍ਰੀਤ ਉਪਜੇ ਮਾਇਆ ਮੋਹ ਜਲਾਵੇ ਗੁਰ ਪ੍ਰਸਾਦੀ ਦੁਬਦਾ ਮਰੇ ਮਨੁਆ ਅਸਥਿਰ ਸੰਧਿਆ ਕਰੇ ਵਿਚਾਰ ਨਾਨਕ ਸੰਧਿਆ ਕਰੇ ਮਨਮੁਖੀ ਜੀਓ ਨਾ ਟਿਕੇ ਮਰ ਜੰਮੇ ਹੋਏ ਖੁਆਰ। ਮਹੱਲਾ ਤੀਜਾ ਪ੍ਰਯੋ ਪ੍ਰਯੋ ਕਰਤੀ ਸਭ ਜਗ ਫਿਰੀ ਮੇਰੀ ਪਿਆਸ ਨ ਜਾਏ ਨਾਨਕ ਸਤਿਗੁਰ ਮਿਲਿਆ ਮੇਰੀ ਪਿਆਸ ਗਈ ਫਿਰ ਪਾਇਆ ਘਰ ਆਏ ਪੌੜੀ। ਆਪੇ ਤੰਤ ਪਰਮ ਤੰਤ ਸਭ ਆਪੇ ਆਪੇ ਠਾਕੁਰ ਦਾਸ ਪਿਆ ਆਪੇ ਦਸ ਅੱਠ ਵਰਨ ਉਪਾਇਨ ਆ ਬ੍ਰਹਮ ਆਪ ਰਾਜ ਲਿਆ ਆਪੇ ਮਾਰੇ ਆਪੇ ਛੋਡੇ ਆਪੇ ਬਗਸੇ ਕਰੇ ਦਇਆ ਆਪੇ ਫੁੱਲ ਨਾ ਫੁੱਲੇ ਕਦੀ ਸਭ ਸਚ ਤਪਾਪਸ ਸਚ ਥਿਆ। ਆਪੇ ਜਿਨਾ ਬੁਝਾਏ ਗੁਰਮੁਖ ਤਿਨ ਅੰਦਰੋਂ ਦੂਜਾ ਪਰਮ ਗਇਆ। ਸਲੋਕ ਮਹੱਲਾ ਪੰਜਵਾਂ ਹਰ ਨਾਮ ਨ ਸਿਮਰੇ ਸਾਧ ਸੰਗ ਤੈ ਤਨ ਉੱਡੇ ਖੇਹੇ ਜਿਨ ਕੀਤੀ ਤਿਸੇ ਨਾ ਜਾਣਈ ਨਾਨਕ ਫਿੱਟ ਅਲੂਣੀ ਦੇਹ। ਮਹੱਲਾ ਪੰਜਵਾਂ ਖੜ ਵਸਤੇ ਚਰਨਾਰ ਬਿੰਦ ਰਸਨਾ ਜਪੇ ਗੋਪਾਲ ਨਾਨਕ ਸੋਪਰਾ ਸਿਮਰੀਏ।

ਜਿਸਨੂੰ ਗੁਰਮੁਖ ਆਪ ਬੁਝਾਏ, ਸੋ ਸਦਗੀ ਦਰਗੇ ਪਾਏ ਮਾਨ, ਜੇਦੀ ਪੈਜ ਰੱਖੇ ਹਰ ਸਵਾਮੀ, ਸੋ ਸੱਚਾ ਹਰ ਜਾਨ। ਸਲੋਕ ਮਹੱਲਾ ਤੀਜਾ। ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ, ਅੰਧੇ ਕਰਮ ਕਮਾਏ, ਸਬਦੇ ਸੋ ਚਿੱਤ ਨ ਲਾਵਈ, ਜਿਤ ਸੁਖ ਵਸੇ ਮਨ ਆਏ, ਤਾਮਸ ਲੱਗਾ ਸਦਾ ਫਿਰੇ, ਅਹੇ ਨਿਸ ਜਲਤ ਬਿਹਾਏ, ਜੋ ਤੁ ਭਾਵੇ ਸੋ ਥੀਏ, ਕਹਿਣਾ ਕਿਛੂ ਨ ਜਾਏ। ਮਹੱਲਾ ਤੀਜਾ। ਸਤਿਗੁਰੂ ਫੁਰਮਾਇਆ ਕਾਰੀ ਏਕ ਕਰੇ ਹੋ, ਗੁਰੂ ਦੁਆਰੇ ਹੋਏ ਕੈ ਸਾਹਿਬ ਸੰਭਾਲੇ ਹੋ, ਸਾਹਿਬ ਸਦਾ ਹਜੂਰ ਹੈ, ਪਰਮੇ ਕੇ ਛੌੜ ਕੱਟ ਕੇ ਅੰਤਰ ਜੋਤ ਧਰੇ ਹੋ, ਹਰ ਕਾ ਨਾਮ ਅੰਮ੍ਰਿਤ ਹੈ, ਦਾਰੂ ਇਹੋ ਲਾਏ ਹੋ, ਸਾਗੁਰ ਕਾ ਪਾਣਾ ਚਿੱਤ ਰੱਖੋ, ਸੰਜਮ ਸੱਚਾ ਨੇ ਹੋ, ਨਾਨਕ ਐਥੈ ਸੁਖੇ ਅੰਦਰ ਰਖਸੀ, ਅੱਗੇ ਹਰ ਸਿਉ ਕੇਲ ਕਰੇ ਹੋ ਪੌੜੀ, ਆਪੇ ਭਾਰ ਅਠਾਰੇ ਬਨਸਪਤ।

ਸਮਾਏ। ਜਨ ਨਾਨਕ ਵਡਿਆਈ ਆਖੇ, ਹਰ ਕਰਤੇ ਕੀ ਜਿਸ ਨੂੰ ਤਿਲ ਨਾ ਤੁਮਾਏ। ਸਲੋਕ ਮਹੱਲਾ ਤੀਜਾ। ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿਦ ਪੀਤੇ ਮਤ ਦੂਰ ਹੋਏ, ਵਰਲ ਪਵੇ ਵਿੱਚ ਆਏ। ਆਪਣਾ ਪਰਾਇਆ ਨਾ ਪਛਾਣਈ,

ਨਾਨਕ ਨਦਰੀ ਸੱਚਮਤ ਪਾਈਏ, ਸਤਿਗੁਰ ਮਿਲੇ ਜਿਸੇ ਆਏ, ਸਦਾ ਸਾਹਿਬ ਕੇ ਰੰਗ ਰਹੇ, ਮਹਿਲੀ ਪਾਵੇ ਥਾ ਉਹ ਮੁਹੱਲਾ ਤੀਜਾ, ਇਹੋ ਜਗਤ ਜੀਵਤ ਮਰੇ ਜਾਂ ਇਸ ਨੂੰ ਸੋਝੀ ਹੋਏ, ਜਾਂ ਤਿਨ ਸਵਾਲਿਆ ਤਾਂ ਸਭ ਰਹਿਆ, ਜਗਾਏ ਤਾਂ ਸੁਧ ਹੋਏ।

ਸਭ ਕੁਛ ਹੋਵੇ ਤਿਸ ਨੂੰ ਪ੍ਰਵਾਹ ਨਾਹੀਂ ਕਿਸੇ ਕੇਰੀ। ਹਰ ਜੀਉ ਤੇਰਾ ਦਿੱਤਾ ਸਭ ਕੋ ਖਾਵੇ, ਸਭ ਮੋਤਾ ਜੀ ਕੱਢੇ ਤੇਰੀ। ਜੇ ਤੁਧ ਨੂੰ ਸਾਲਾਏ ਸੋ ਸਭ ਕੁਛ ਪਾਵੇ, ਜਿਸ ਨੂੰ ਕਿਰਪਾ ਨਿਰੰਜਨ ਕੇਰੀ। ਸੋਈ ਸੌ ਸੱਚਾ ਵਣਜਾਰਾ ਜਿਨ ਵੱਖਰ ਲੱਦਿਆ, ਹਰ ਨਾਮ ਤਨ ਤੇਰੀ ਸਭ

ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਏ ਮਹੱਲਾ ਤੀਜਾ ਕਿਆ ਜਾਣਾ ਕਿ ਮਰੇਂਗੇ ਕੈਸਾ ਮਰਨਾ ਹੋਏ ਜੇਕਰ ਸਾਹਿਬ ਮਨੋਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ ਮਰਨੇ ਤੇ ਜਗਤ ਡਰੇ ਜੀਵਿਆ ਲੋੜੇ ਸਭ ਕੋਏ ਗੁਰਪ੍ਰਸਾਦੀ ਜੀਵਿਤ ਮਰੇ ਹੁਕਮੇ ਬੂਝੇ ਸੋਏ ਨਾਨਕ ਐਸੀ ਮਰਨੀ ਜੋ ਮਰੇ ਤਾਂ ਸਾ ਜੀਵਨ ਹੋਏ ਪੌੜੀ ਜਾਂ ਆਪ ਕਿਰਪਾਲ ਹੋਵੇ ਹਰ ਸਵਾਮੀ ਤਾਂ ਆਪਣਾ ਨਾਉ ਹਰ ਆਪ ਜਪਾਵੇ ਆਪੇ ਸਤਿਗੁਰ ਮੇਲ ਸੁਖ ਦੇਵੇ ਆਪਣਾ ਸੇਵਕ ਆਪ ਹਰ ਪਾਵੇ ਆਪਣਿਆਂ ਸੇਵਕਾਂ ਕੀ ਆਪ ਪੈਜ ਰੱਖੇ ਆਪਣਿਆਂ ਭਗਤਾਂ ਕੀ ਪੈਰੀ ਪਾਵੇ ਧਰਮ ਰਾਏ ਹਾਏ ਹਰ ਕਾ ਕੀਆ ਹਰ ਜਨ ਸੇਵਕ ਨੇੜ ਨ ਆਵੇ

ਨਾਨਕ ਗੁਰਮੁਖ ਪਾਈ ਹੈ ਜਾ ਕੋ ਨਦਰ ਕਰੇ ਪੌੜੀ ਆਪੇ ਸਭ ਕੱਢ ਅੰਦਰ ਆਪੇ ਹੀ ਬਾਹਰ ਆਪੇ ਗੁਪਤ ਵਰਤਦਾ ਆਪੇ ਹੀ ਜਾਹਰ ਜੋ ਸ਼ਕਤੀ ਗੋਬਾਰ ਕਰ ਵਰਤਿਆ ਸੁਨਾਹਰ ਉਥੇ ਵੇਦ ਪੁਰਾਣਾ ਸਾਹਿਤਾ ਆਪੇ ਹਰ ਨਰ ਹਰ ਬੈਠਾ ਤਾੜੀ ਲਾਏ ਆਪ ਸਭ ਦੂਹੀ ਬਾਹਰ ਆਪਣੀ ਮਿਤ ਆਪ ਜਾਣਦਾ।

ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤਈ ਕਿ ਕਰੇਬ ਅੱਗੇ ਜਾਏ। ਗਿਆਨੀ ਹੋਏ ਸੋ ਚੇਤਨ ਹੋਏ, ਅਗਿਆਨੀ ਅੰਧ ਕਮਾਏ। ਨਾਨਕ ਇੱਥੇ ਕਮਾਵੇ ਸੋ ਮਿਲੇ, ਅੱਗੇ ਪਾਏ ਜਾਏ ਮਹੱਲਾ ਤੀਜਾ। ਤੋ ਖਸਮੇ ਕਾ ਹੁਕਮ ਪਿਆ ਬਿਨ ਸਤਿਗੁਰ ਚੇਤਿਆ ਨਾ ਜਾਏ। ਸਤਿਗੁਰ ਮਿਲੇ ਅੰਤਰ ਰਵ ਰਹਿਆ, ਸਦਾ ਰਹਿਆ ਲਿਵਲਾਏ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਜਨਮ ਮਰਨ ਕਾ ਪਉ ਗਿਆ, ਜੀਵਨ ਪਦਵੀ ਪਾਏ। ਨਾਨਕ ਉਹ ਮਰਤਬਾ ਤਿਸ ਨੂੰ ਦੇ

ਸੈ ਭੰਗ ਗੁਰ ਪ੍ਰਸਾਦ ਰਾਗ ਵਡਹੰਸ ਮਹੱਲਾ ਪਹਿਲਾ ਕਰ ਪਹਿਲਾ ਅਮਲੀ ਅਮਲ ਨਾ ਅੰਬੜ ਮੱਚੀ ਨੀਰ ਨਾ ਹੋਏ ਜੋ ਰੱਤੇ ਸਏ ਆਪਣੇ ਤਿਨ ਪਾਵੇ ਸਭ ਕੋਏ ਹੋ ਵਾਰੀ ਵੰਜਾ ਖਨੀਏ ਵੰਜਾ ਤੋ ਸਾਹਿਬ ਕੇ ਨਾਵੇ ਰਹਾਓ ਸਾਹਿਬ ਸਬਲੇ ਰੁਕੜਾ ਅੰਮ੍ਰਿਤ ਜਾ ਕਾ ਨਾਓ ਜਿਨ ਪੀਆ ਸੇ ਤ੍ਰਿਪਤ ਭਏ

ਕੰਤਰੀ ਸਾਲੂ ਕੀ ਤਨ ਅਵਲਾ ਰਾਵੇ ਜੀ, ਰਹਾਉ ਕਰਨੀ ਕਾਮਣ ਜੇਤੀਏ, ਜੇ ਮਨ ਧਾਗਾ ਹੋਏ, ਮਾਣਕ ਮੁੱਲ ਨਾ ਪਾਈਏ, ਲੀਜੇ ਚਿੱਤ ਪਰੋਏ, ਰਾਉ ਦਸਾਈ ਨਾ ਜੁਲਾਂ, ਆਖਾਂ ਅੰਮੜੀ ਆਸ, ਤੈਸੇ ਨਾਲ ਅਕੂਣਾ, ਕਿਉਂ ਥੀਵੇ ਕਰਵਾਸ, ਨਾਨਕ ਏਕੀ ਬਾਰਾ, ਦੂਜਾ ਨਾਹੀ ਕੋਏ, ਤੈਸੇ ਲੱਗੀ ਜੇ ਰਹੇ, ਕੀ ਸੋ ਰਾਵੇ ਸੋਏ, ਵਡਹੰਸ ਮਹੱਲਾ ਪਹਿਲਾ, ਕਰ ਦੂਜਾ, ਮੋਰੀ ਰੁਣ ਚੁਣ ਲਾਇ, ਪੈਣੇ ਸਾਵਣ ਆਇਆ, ਤੇਰੇ ਮੁੰਦ ਕਟਾਰੇ ਜੇਵੜ, ਤਿਨ ਲੋਭੀ ਲੋਭ ਲੁਭਾਇ, ਤੇਰੇ ਦਰਸ਼ਨ ਵਿਟੋ ਖੰਨੀਏ ਵੰਜਾਂ,

ਸਤਿਗੁਰ ਪ੍ਰਸਾਦ ਮਨ ਮੈਲੇ ਸਭ ਕਿਛ ਮੈਲਾ ਤਨ ਤੋਤੇ ਮਨ ਖੱਚਾ ਨਾ ਹੋਏ ਇਹ ਜਗਤ ਪਰਮ ਭੁਲਾਇਆ ਵਿਰਲਾ ਬੂਝੇ ਕੋਏ ਜਪਵਨ ਮੇਰੇ ਤੂੰ ਏਕੋ ਨਾਮ ਸਤਿਗੁਰ ਦੀਆ ਮੋਕੋ ਇਓ ਨਿਧਾਨ ਰਹਾਉ ਸਿੱਧਾਂ ਕੇ ਆਸਨ ਜੇ ਸਿੱਖੇ ਇੰਦਰੀ ਵਸ ਕਰ ਕਮਾਏ ਮਨ ਕੀ ਮੈਲ ਨਾ ਉਤਰੇ ਹਉਮੈ ਮੈਲ ਨਾ ਜਾਏ ਇਸ ਮਨ ਕੋ ਹੋਰ ਸੰਜਮ ਕੋ ਨਾਹੀ ਵਿਣ ਸਤਿਗੁਰ ਕੀ ਸਰਣਾਏ ਸਤਿਗੁਰ ਮਿਲੇ ਉਲਟੀ ਭਈ ਕਹਿਣਾ ਕਿਛੂ ਨਾ ਜਾਏ ਪੰਤ ਨਾਨਕ ਸਤਿਗੁਰ ਕੋ ਮਿਲਦੋ ਮਰੇ ਗੁਰ ਕਹਿ ਸਭ ਫਿਰ ਜੀਵੈ ਕੋਏ ਮਮਤਾ ਕੀ ਮਲ ਉਤਰੇ ਇਓ ਮਨ ਖੱਛਾ ਹੋਏ ਵਢਾਂਸ ਮਹੱਲਾ ਤੀਜਾ ਨਦਰੀ ਸਤਿਗੁਰ ਸੇਵੀਏ ਨਦਰੀ ਸੇਵਾ ਹੋਏ ਨਦਰੀ ਉਹ ਮਨ ਵਸ ਆਵੇ ਨਦਰੀ ਮਨ ਨਿਰਮਲ ਹੋਏ ਮੇਰੇ ਮਨ ਚੇਤ ਸੱਚਾ ਸੋਏ ਏਕੋ ਚੇਤੇ ਤਾਂ ਸੁਭ ਪਾਵੇ ਫਿਰ ਦੁੱਖ ਨਾ ਮੂਲੇ ਹੋਏ ਰਹਾਉ ਨਦਰੀ ਮਰ ਕੇ ਜੀਵੀਏ ਨਦਰੀ ਸ਼ਬਦ ਵਸੇ ਮਨ ਆਏ ਨਦਰੀ ਹੁਕਮ ਬੁੱਝੀਏ ਹੁਕਮੇ ਰਹੇ ਸੁਮਾਏ ਜਿਨ ਜੇਵਾ ਹਾਸ ਨਾ ਚੱਖਿਓ ਸਾ ਜੇਵਾ ਜਲ ਜਾਓ ਅਨਸ ਸਦ ਨਾਨਕ ਸਤਿਗੁਰ ਮਿਲੇ ਫਲ ਪਾਇਆ ਨਾਮ ਵਡਾਈ ਦੇ ਵਡਹੰਸ ਮਹੱਲਾ ਤੀਜਾ ਮਾਇਆ ਮੋਹ ਗੁਬਾਰ ਹੈ ਗੁਰ ਬਿਨ ਗਿਆਨ ਨਾ ਹੋਈ ਸ਼ਬਦ ਲੱਗੇ ਤਿਨ ਬੁੱਝਿਆ ਤੂਜੇ ਪਰਜ ਵਗੋਈ ਮਨ ਮੇਰੇ ਗੁਰਮਤ ਕਰਨੀ ਸਾਰ ਸਦਾ ਸਦਾ ਹਰ ਪ੍ਰਭ ਰਵੇ ਤਾਂ ਪਾਵੇ ਮੋਹ ਦੁਆਰ ਰਹਾਉ ਗੁਣਾ ਕਾ ਨਿਧਾਨ ਏਕ ਹੈ ਆਪੇ ਦੇ ਤਾਂ ਕੋ ਪਾਏ ਬਿਨ ਨਾਵੇ ਸਾ ਵਿਛੜੀ ਗੁਰ ਕੇ ਸ਼ਬਦ ਮਿਲਾਏ ਮੇਰੀ ਮੇਰੀ ਕਰਦੇ ਘਟ ਗਏ ਤਿਨਾ ਹੱਥ ਕਿਹੋ ਨਾ ਆਇਆ ਸਤਿਗੁਰ ਮਿਲੇ ਸੱਚ ਮਿਲੇ ਸਚ ਨਾਮ ਸਮਾਇਆ ਆਸਾ ਮਨਸਾ ਇਹੋ ਸਰੀਰ ਹੈ ਅੰਤਰ ਜੋਤ ਜਗਾਏ ਨਾਨਕ ਮਨਮੁਖ ਬੰਦ ਹੈ ਗੁਰਮੁਖ ਮੁਕਤ ਕਰਾਏ ਵਡਹੰਸ ਮਹੱਲਾ ਤੀਜਾ ਸੁਹਾਗਣੀ ਸਦਾ ਮੁਖ ਉਜਲਾ ਗੁਰ ਕੇ ਸਹਿਜ ਸੁਪਾਏ ਸਦਾ ਪਿਰਾਵੇ ਆਪਣਾ ਵਿੱਚੋਂ ਆਪ ਗਵਾਏ ਮੇਰੇ ਮਨ ਤੂੰ ਹਰ ਹਰ ਨਾਮ ਤੇ ਆਏ ਸਤਿਗੁਰ ਮੁਕੋ ਹਰ ਦੀਆ ਬੁਝਾਏ ਅਰਹਾਉ ਦੁਹਾਗਣੀ ਖਰੀਆਂ ਬਿਲ ਲਾਂਦੀਆਂ ਬਿਨਾ ਮੈਲ ਨਾ ਪਾਏ ਦੂਜੇ ਪਾਏ ਕੁਰੂਪੀ ਦੁਖ ਪਾਵੇ ਆਗੇ ਜਾਏ ਗੁਣਵੰਤੀ ਨਿਤ ਗੁਣ ਰਵੇ ਹਿਰਦੇ ਨਾਮ ਸਾਏ ਔਗੁਣਵੰਤੀ ਕਾਮਣੀ ਦੁਖ ਲਾਗੇ ਬਿਲ ਲਾਏ ਸਭਨਾ ਕਾ ਪਤਾਰ ਏਕ ਹੈ ਸਵਾਮੀ ਕਹਿਣਾ ਕਿਛੂ ਨਾ ਜਾਏ ਨਾਨਕ ਆਪੇ ਵੇਗ ਕੀਤਿਆਂ ਨਾਮੇ ਲਏ ਨ ਲਾਏ ਵਡਹੰਸ ਮਹੱਲਾ ਤੀਜਾ ਅੰਮ੍ਰਿਤ ਨਾਮ ਸਦ ਮੀਠਾ ਲੱਗ ਗੁਰਸਬਦੀ ਸਾਧ ਆਇਆ ਸੱਚੀ ਬਾਣੀ ਸਹਿ ਸੁਮਾਣੀ ਹਰ ਜੀਉ ਮਨ ਵਸਾਇਆ ਹਾਰ ਕਰ ਕਿਰਪਾ ਸਤਿਗੁਰੂ ਮਿਲਾਇਆ ਪੂਰੇ ਸਤਿਗੁਰ ਹਰ ਨਾਮ ਤੇ ਆਇਆ ਰਹਾਉ ਬ੍ਰਹਮੇ ਵੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ ਮਾਂ ਜੋ ਗਿਆਨੀ ਵਰਤੇ ਕਰ ਆਪਣੇ ਤਾਮਸ ਬਹੁਤ ਅਹੰਕਾਰਾ ਕਿਸਨ ਸਦਾ ਅਵਤਾਰੀ ਰੁੱਧ ਕਿਤ ਲਗ ਤਰੇ ਸੰਸਾਰਾ ਗੁਰਮੁਖ ਗਿਆਨ ਰਤੇ ਜੁਗ ਅੰਤਰ ਚੂਕੇ ਮੋਹ ਗੁਬਾਰਾ ਸਤਿਗੁਰ ਸੇਵਾ ਤੇ ਨਿਸਤਾਰਾ ਗੁਰਮੁਖ ਤਰੇ ਸੰਸਾਰਾ ਸਾਚੇ ਨਾਇਰ ਤੇ ਬੈਰਾਗੀ ਪਾਇਨ ਮੁਖ ਦੁਬਾਰਾ ਏਕੋ ਸੱਚ ਵਰਤੇ ਸਭ ਅੰਤਰ ਸਭਨਾ ਕਰੇ ਪ੍ਰਤਪਾਲਾ ਨਾਨਕ ਇਸ ਬਿਨ ਮੈਂ ਅਵਰ ਨਾ ਜਾਣਾ ਸਭਨਾ ਦੀਵਾਨ ਦਿਆਲਾ ਵਡਹੰਸ ਮਹੱਲਾ ਤੀਜਾ ਗੁਰਮੁਖ ਸਤ ਸੰਜਮ ਤਤ ਗਿਆਨ ਗੁਰਮੁਖ ਸਾਚੇ ਲੱਗੇ ਧਿਆਨ ਗੁਰ

ਗੁਰਮੁਖ ਅੰਤਰ ਸਿਖਾਈ ਪ੍ਰਭ ਹੋਏ, ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਏ, ਗੁਰਮੁਖ ਆਪ ਵਡਾਈ ਦੇਵੇ ਸੋਏ, ਗੁਰਮੁਖ ਸ਼ਬਦ ਫਦ ਕਰਨੀ ਸਾਰ, ਗੁਰਮੁਖ ਨਾਨਕ ਪਰਵਾਰੇ ਸਾਧਾਰ, ਵਡਹੰਸ ਮਹੱਲਾ ਤੀਜਾ, ਰਸਨ ਹਰ ਸਾਧ ਲੱਗੀ ਸਹਿ ਸੁਭਾਏ, ਮਨ ਤ੍ਰਿਪਤਿਆ ਹਰ ਨਾਮ ਤਿਹਾਏ, ਸਦਾ ਸੁਖ ਸਾਚੇ ਸ਼ਬਦ ਵਿਚਾਰੀ, ਆਪਣੇ ਸਤਿਗੁਰੂ ਵਿਟੋਂ ਸਦਾ ਬਲਿਹਾਰੀ, ਰਹਾਉ ਅੱਖੀ ਸੰਤੋਖੀਆਂ ਏਕ ਲਿਵ ਲਾਏ, ਮਨ ਸੰਤੋਖਿਆ ਦੂਜਾ ਭਾਉ ਗਵਾਏ, ਦੇਹ ਸਰੀਰ ਸੁਖ ਹੋਵੇ ਸ਼ਬਦ ਹਰਨ ਆਏ, ਨਾਮ ਪਰਮ ਹਿਰਦੇ ਰਿਹਾ ਸੁਮਾਏ, ਨਾਨਕ ਮਸਤਕ ਜਿਸ ਵਡਭਾਗ, ਗੁਰ ਕੀ ਬਾਣੀ ਸਹਿਜ ਬੈਰਾਗ, ਵਡਹੰਸ ਮਹੱਲਾ ਤੀਜਾ, ਪੂਰੇ ਗੁਰ ਤੇ ਨਾਮ ਪਾਇਆ ਜਾਏ, ਸੱਚੇ ਸ਼ਬਦ ਸੱਚ ਸੁਮਾਏ।

ਕਰਨ ਪਰ ਪੂਰ ਸਰੀਰੇ ਹਉ ਕਿਉ ਕਰ ਮਿਲਾਂ ਆਪਣੇ ਪ੍ਰੀਤਮ ਪੂਰੇ ਜਿਨ ਗੁਣਵੰਤੀ ਮੇਰਾ ਪ੍ਰੀਤਮ ਪਾਇਆ ਸੇ ਮੈਂ ਗੁਣ ਨਾਹੀ ਹਉ ਕਿਉ ਮਿਲਾ ਮੇਰੀ ਮਾਇਆ ਹਉ ਕਰ ਕਰ ਥਾਕਾਂ ਉਪਾਪ ਹੋ ਤੇਰੇ ਨਾਨਕ ਗਰੀਬ ਰਾਖੋ ਹਰ ਮੇਰੇ ਵਡਹੰਸ ਮਹੱਲਾ ਚੌਥਾ ਮੇਰਾ ਹਰ ਪ੍ਰਭ ਸੁੰਦਰ ਮੈਂ ਸਾਰ ਨਾ ਜਾਣੀ ਹਉ ਹਰ ਪ੍ਰਭ ਛੋੜ ਦੂਜੇ ਲੋਕ।

ਆਓ ਮੈਂ ਵਿੱਚ ਦੋਸ ਹੋ ਕਿਉਂ ਕਰ ਪਿਰ ਪਾਵਾਂ ਤੇਰੇ ਅਨੇਕ ਪਿਆਰੇ ਹੋ ਪਿਰ ਚਿੱਤ ਨ ਆਵਾਂ ਜਿਨ ਪਿਰ ਰਾਵਿਆ ਸਭ ਭਲੀ ਸੁਹਾਗਣ ਸੇ ਮੈਂ ਗੁਣ ਨਾਹੀ ਹੋ ਕਿਆ ਕਰੀ ਦੁਹਾਗਣ ਨਿਤ ਸੁਹਾਗਣ ਸਦਾ ਪਿਰ ਰਾਵੇ ਮੈਂ ਕਰਮਹੀਣ ਕਭੀ ਗੱਲ ਲਾਵੇ ਤੂੰ ਪਿਰ ਗੁਣਵੰਤਾ ਹਾਂ ਔਗੁਣਿਆਰਾ ਮੈਂ ਨਿਰਗੁਣ ਬਖਸ ਨਾਨਕ ਵੇਚਾਰਾ ਵਡਹੰਸ ਮਹੱਲਾ ਚੌਥਾ ਕਾਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਘਰ ਦਰਸ਼ਨ ਪਾਵਾ ਹਉ ਜਾਏ ਪੁਛਾਂ ਆਪਣੇ ਸਤਿਗੁਰੇ ਗੁਰ ਪੁਛ ਮਨ ਮੁਗਧ ਸਮਝਾਵਾ ਭੂਲਾ ਮਨ ਸਮਝੇ ਗੁਰ ਸਬਦੀ ਹਰ ਘਰ ਸਦਾ ਧਿਆਏ ਨਾਨਕ ਜਿਸ ਨਰ ਕਰੇ ਮੇਰਾ ਪਿਆਰਾ ਸੋ ਹਰ ਚਰਣੀ ਚਿਤ ਲਾਏ ਹਉ ਸਭ ਵੇਸ ਕਰੀ ਪਿਰ ਕਾਰਣ ਜੇ ਹਰ ਪ੍ਰਸਾਦ ਜੇ ਪਾਵਾ ਸੋ ਪਰ ਪਿਆਰਾ ਮੈਂ ਨਦਰ ਨਾ ਦੇਖੇ ਹਉ ਕਿਉਂ ਕਰ ਤੀਰਜ ਪਾਵਾਂ ਜਿਸ ਕਾਰਨ ਹਉ ਸੀਗਾਰ ਸੀਗਾਰੀ ਹੋ ਪੇ ਰੱਤਾ ਮੇਰਾ ਅਵਰਾ ਨਾਨਕ ਤਨ ਤਨ ਤਨ ਸੁਹਾਗਣ ਜਿਨ ਪਿਰ ਆਵੇੜਾ ਸਤ ਸਵਰਾ ਹਉ ਜਾਏ ਪੁੱਛਾਂ ਸੁਹਾਗ ਸੁਹਾਗਣ ਤੁਸੀਂ ਕਿਉਂ ਪਿਰ ਪਾਇੜਾ ਪ੍ਰ ਮੇਰਾ ਮੈਂ ਉਪਰ ਨਦਰ ਕਰੀ ਪਿਰ ਸੱਚ ਮੈਂ ਛੋਡੇੜਾ ਮੇਰਾ ਤੇਰਾ ਸਭ ਮਨ ਤਨ ਜੀਓ ਕਰੋ ਹਰ ਪ੍ਰਭ ਕਾ

ਪੰਜਵਾਂ ਸਾਧ ਸੰਗਰ ਅੰਮ੍ਰਿਤ ਪੀਜੈ ਨਾ ਜੂ ਮਰੇ ਨਾ ਕਬਹੂ ਚੀਜੈ ਵਡਭਾਗੀ ਗੁਰ ਪੂਰਾ ਪਾਈਐ ਗੁਰ ਕਿਰਪਾ ਤੇ ਪ੍ਰਭੂ ਧਿਆਈ ਏ ਰਖਾਓ ਰਤਨ ਜਵਾਹਰ ਹਰਮਾਨ ਕਲਾਲ ਸਿਮਰ ਸਿਮਰ ਪਏ ਨਿਹਾਲਾ ਜਦ ਕਦ ਪੇਖੋ ਸਾਧੂ ਸਰਣਾ ਹਰ ਗੁਣ ਗਾਏ ਨਿਰਮਲ ਮਨ ਕਰਣਾ ਘੜ ਘੜ ਅੰਤਰ ਮੇਰਾ ਸਵਾਮੀ ਬੂਠਾ ਨਾਨਕ ਨਾਮ ਪਾਇਆ ਪ੍ਰਤੂਠਾ ਵਡਹੰਸ ਮਹੱਲਾ ਪੰਜਵਾਂ ਵਿਸਰਨਾਈ ਪ੍ਰਭ ਦੀਨ ਦਿਆਲ ਤੇਰੀ ਸਰਨ ਪੂਰਨ ਕਿਰਪਾਲਾ ਰਹਾਓ ਜੈ ਚਿਤ ਆਵੇ ਤੂੰ ਥਾਨ ਸੁਹਾਵਾ ਜਿਤ ਵੇਲਾ ਵਿਸਰੇ ਤਾਂ ਲਾਗੇ ਹਾਵਾ ਤੇਰੇ ਜੀ

ਅਸੇ ਬਾਤਨਾ ਪੁਛੀਆ ਅਮਾਲੀ ਤਾਂ ਬਿਰਥਾ ਜੋਬਨ ਸਭ ਜਾਏ ਤਨ ਤਨ ਤੇ ਸੁਹਾਗਣੀ ਅਮਾਲੀ ਜਿਨ ਸੋ ਰਹਾ ਸਮਾਏ ਹੋਵਾਰੇ ਤਿਨ ਸੁਹਾਗਣੀ ਅਮਾਲੀ ਤਿਨ ਕੇ ਧੂਵਾਂ ਸਦ ਪਾਏ ਜਿਚਰ ਦੂਜਾ ਪਰਮ ਸਾ ਅਮਾਲੀ ਤਿਚਰ ਮੈਂ ਜਾਣਿਆ ਪ੍ਰਦੂਰੇ ਜਾਂ ਮਿਲਿਆ ਪੂਰਾ ਸਤਿਗੁਰੂ ਅਮਾਲੀ ਤਾਂ ਆਸਾ ਮਨਸਾ ਸਾ ਪੂਰੇ ਮੈਂ ਸਰਬ ਸੁਖਾਂ ਸੁਖ ਪਾਇਆ ਅਮਾਲੀ ਫਿਰ ਸਰਬ ਰਹਾ ਪਰ ਪੂਰੇ ਜਨ ਨਾਨਕ ਹਰ ਰੰਗ ਮਾਣਿਆ ਅਮਾਲੀ ਗੁਰ ਸਤਿਗੁਰ ਕਹਿ ਲਗ ਪਏ ਰੇ ਵਡਹੰਸ ਮਹੱਲਾ ਤੀਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੱਚੀ ਬਾਣੀ ਸੱਚ ਧੁਨ

ਦਸਨ ਦਸਾ ਹੋਏ ਰਹੇ ਤਾਂ ਪਾਵੇ ਸੱਚਾ ਨਾਉ ਰਹਾਉ। ਜੇ ਵਾ ਸੱਚੀ ਸੱਚ ਰਤੀ ਤਨ ਮਨ ਸੱਚਾ ਹੋਏ ਬਿਨ ਸੱਚੇ ਹੋਰ ਸਲਾਹਣਾ ਜਸੇ ਜਨਮ ਸਭ ਖੋਏ। ਸੱਚ ਖੇਤੀ ਸੱਚ ਬੀਜਣਾ ਸੱਚ ਆਵਾ ਪਾਰਾ ਅਨ ਦਿਨ ਲਾ ਸੱਚ ਨਾਮ ਤਾਨ ਭਗਤ ਭਰੇ ਭੰਡਾਰਾ। ਸੱਚ ਖਾਣਾ ਸੱਚ ਪਹਿਨਣਾ ਸੱਚ ਟੇਕ ਹਰਨਾ ਉਹ ਜਿਸ ਨੂੰ ਬਖਸੇ।

ਮੂਰਤ ਸੱਚ ਜਿਦ ਸੱਚੇ ਨਾਲ ਪਿਆਰ, ਸੱਚ ਵੇਖਣਾ ਸੱਚ ਬੋਲਣਾ ਸੱਚਾ ਸਭ ਆਕਾਰ, ਨਾਨਕ ਸੱਚੇ ਮਿਲੇ ਤਾਂ ਮਿਲੇ ਆਪੇ ਲਏ ਮਿਲਾਏ, ਜਿਉਂ ਪਾਵੇ ਤਿਉਂ ਰਗਸੀ ਆਪੇ ਕਰੇ ਰਜਾਏ।

ਹਰ ਨਿਰਮਲ ਸਦਾ ਸੁਖਦਾਤਾ ਮਨ ਚਿੰਦਿਆ ਫਲ ਪਾਓ ਹਮ ਨੀਚ ਸੇ ਊਤਮ ਭਏ ਹਰ ਕੀ ਸਰਣਾਈ ਪਾਥਰ ਡੁੱਬਦਾ ਕਾਢ ਲਿਆ ਸਾਚੀ ਵਡਿਆਈ ਬਿਗ ਸੇ ਅੰਮ੍ਰਿਤ ਭਏ ਗੁਰਮਤ ਬੁੱਧ ਪਾਈ ਅਕੋ ਪਰਮਲ ਭਏ ਅੰਤਰਵਾਸਨਾ ਵਸਾਈ ਮਾਨਸ ਜਨਮ ਦੁਲੰਭ ਹੈ ਜਗ ਮੈਂ ਖੱਟਿਆ ਆਏ ਪੂਰੇ ਭਾਗ ਸਤਿਗੁਰ ਮਿਲੇ ਹਰ ਨਾਮ ਧਿਆਏ ਮਨਮੁਖ ਪੂਲੇ ਬਿਖ ਲੱਗੇ ਅਹਿਲਾ ਜਨਮ ਗਵਾਇਆ ਹਰ ਕਾ ਨਾਮ ਸਦਾ ਸੁਖ ਸਾਗਰ ਸਾਚਾ ਸ਼ਬਦ ਨਾ ਪਾਇਆ ਮੁਖੋਂ ਹਰ ਹਰ ਸਭ ਕੋ ਕਰੇ ਵਿਰਲੇ ਹਿਰਦੇ ਵਸਾਇਆ ਨਾਨਕ ਜਿਨ ਕੈ ਹਿਰਦੇ ਵਸਿਆ ਮੋਖ ਮੁਕਤ ਤਿਨ ਪਾਇਆ ਵਡਹੰਸ ਮਹੱਲਾ ਪਹਿਲਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਇਆ ਕੂੜ ਵਿਗਾੜ ਕਾਹੇ ਨਾਈਐ ਨਾਤਾ ਸੋ ਪ੍ਰਵਾਨ ਸੱਚ ਕਮਾਈਐ ਜਬ ਸਾਜ ਅੰਦਰ ਹੋਏ ਸੱਚ ਤਾਮ ਸੱਚਾ ਪਾਈਐ ਲਿਖੇ ਬਾਜੋ ਸੁਰਤ ਨਾਹੀ ਬੋਲ ਬੋਲ ਗਵਾਈਐ ਜਿੱਥੇ ਜਾਏ ਬਹੀਐ ਭਲਾ ਕਹੀਏ

ਰਾਜੇ ਇੱਕ ਨਾ ਪਿੱਖ ਪਵਾਈ ਆ ਲੋਭ ਮੋਹ ਤੁਸੀਂ ਕੀ ਆ ਮਿੱਠ ਏਤ ਪਰਮ ਫੁਲਾਣਾ ਸਦਾ ਦਇਆ ਕਰੋ ਆਪਣੀ ਤਾਮ ਨਾਮ ਖਾਣ ਨਾਮ ਤੇਰਾ ਹੈ ਸੱਚਾ ਸਦਾ ਮੈਂ ਮਨ ਪਾਣਾ ਦੁਖ ਗਇਆ ਸੁਖ ਆਏ ਸੁਮਾਣ ਗਾਵਨ ਸੁਰ ਨਰ ਸੁਗੜ ਸੁਜਾਣ ਸੁਰ ਨਰ ਸੁਗੜ ਸੁਜਾਣ ਗਾਵੇ ਜੋ ਤੇਰੇ ਮਨ ਪਾਵੇ ਮਾਇਆ ਮੋਹੇ ਚੇਤੇ ਨਾਹੀ ਅਹਿਲਾ ਜਨਮ ਗਵਾਵੇ

ਅਰੇ ਤਾਮ ਜਾਪੈ ਜਾਮਾ ਨਮਸਾਵ ਹੈ ਭਰਮੂ ਫੁਲਾਵਾ ਤੁਝੇ ਕੀਆ ਜਾਮ ਹੋ ਚੁਕਾਵ ਹੈ ਗੁਰ ਪ੍ਰਸਾਦੀ ਕਰੋ ਕਿਰਪਾ ਲਿਓ ਜਮੋ ਉਬਾਰੇ ਜੁਗੇ ਜੁਗੰਤਰ ਭਗਤ ਤੁਮਾਰੇ ਵੱਡੇ ਮੇਰੇ ਸਾਹਿਬ ਅਲਖ ਅਪਾਰਾ ਕਿਉਂ ਕਰ ਕਰੋ ਬੇਨੰਤੀ ਹਉ ਆਖ ਨ ਜਾਣਾ ਨਦਰ ਕਰੇ ਤਾਂ ਸਾਚ ਪਛਾਣਾ ਸਾਚੋ ਪਛਾਣਾ ਤਾਮ ਤੇਰਾ ਜਾਮ ਆਪ ਬੁਝਾਵ ਹੈ ਦੁਖ ਭੂਗ ਸੰਸਾਰ ਕੀ ਹੈ ਸਹਿਸਾ ਓ ਚੁਕਾਵ ਹੈ ਬਿਨਵੰਤ ਨਾਨਕ ਜਾਏ ਸਹਿਸਾ ਬੁਝੇ ਗੁਰ ਵਿਚਾਰਾ ਵੱਡਾ ਸਾਹਿਬ ਹੈ

ਸੰਗਰਤੀ ਮੁਈਏ ਸੋਭਾਵੰਤੀ ਨਾਰੇ। ਸੱਚੇ ਸ਼ਬਦ ਮਿਲ ਰਹੀ ਮੁਈਏ ਪਿਰਾਵੇ ਪਾਏ ਪਿਆਰੇ। ਸੱਚੇ ਪਾਏ ਪਿਆਰੀ ਕੰਤ ਸਵਾਰੀ ਹਰ ਹਰ ਸਿਉ ਨਿਹੋ ਰਚਾਇਆ। ਆਪ ਗਵਾਇਆ ਤਾਂ ਪਿਰ ਪਾਇਆ ਗੁਰ ਕੈ ਸ਼ਬਦ ਸਮਾਇਆ। ਸਾਤਨ ਸ਼ਬਦ ਸੁਹਾਈ ਪ੍ਰੇਮ ਕਸਾਈ ਅੰਤਰ ਪ੍ਰੀਤ ਪਿਆਰੀ। ਨਾਨਕ ਸਾਥਨ ਮੇਲ ਲਈ ਪਿਰ ਆਪੇ ਸਾਚੇ ਸਾਏ ਸਵਾਰੀ। ਨਿਰਗੁਣ ਮੰਤੜੀਏ ਪਿਰ ਦੇਖ ਹਦੂਰੇ ਰਾਮ। ਗੁਰਮੁਖ ਜਿੰਨੀ ਰਾਵਿਆ ਮੁਈਏ ਪਿਰ ਰਵ ਰਿਆ ਪਰ ਪੂਰੇ ਰਾਮ। ਪਿਰ ਰਵ ਰਿਆ ਪਰ ਪੂਰੇ ਵੇਖ ਹਜੂਰੇ ਜੁਗ ਜੁਗ ਏਕੋ ਜਾਤਾ। ਤਨ ਬਾਲੀ ਪੋਲੀ ਪਿਰ ਸਹਿਜ ਰਾਵੇ ਮਿਲਿਆ ਕਰਮ ਵਿਧਾਤਾ। ਜਿਨ ਹਰ ਚਾਖਿਆ ਸ਼ਬਦ ਸੁਭਾਖਿਆ ਹਰ ਸਰ ਰਹੀ ਪਰ ਪੂਰੇ। ਨਾਨਕ ਕਾਮਣ ਸਾ ਪਿਰ ਪਾਵੇ ਸ਼ਬਦ ਰਹੇ ਹਦੂਰੇ। ਸੁਹਾਗਣੀ ਜਾਏ ਪੁੱਛੋ ਮੁਈਏ ਜਿਨੀ ਵਿੱਚੋਂ ਆਪ ਗਵਾਇਆ। ਪਿਰ ਕਾ ਹੁਕਮ ਨਾ ਪਾਇਓ ਮੁਈਏ ਜਿਨੀ ਵਿੱਚੋਂ ਆਪ ਨਾ ਗਵਾਇਆ। ਜਿਨੀ ਆਪ ਗਵਾਇਆ ਤਿਨੀ ਪਿਰ ਪਾਇਆ ਰੰਗ ਸੋਰ ਲਿਆ ਮਾਣੇ। ਸਦਾ ਰੰਗ ਰਾਤੀ ਸਹਿਜੇ ਮਾਤੀ ਅਨਦਿਨ ਨਾਮ ਖਾਣੇ। ਕੰਮ ਨੂੰ ਵਡਭਾਗੀ ਅੰਤਰ ਲਿਵ ਲਾਗੀ ਹਰ ਕਾ ਪ੍ਰੇਮ ਸੁਪਾਇਆ। ਨਾਨਕ ਕਾਮਣ ਸਹਿਜੇ ਰਾਤੀ

ਸੇ ਜਨ ਬੈਰਾਗੀ ਸੱਚ ਲਿਖ ਲਾਗੀ ਆਪਣਾ ਆਪ ਪਛਾਣਿਆ ਮਤ ਨਿਚਲ ਅਤ ਗੂੜੀ ਗੁਰਮੁਖ ਸਹਿਜੇ ਨਾਮ ਖਾਣਿਆ ਇਕ ਕਾਮਣ ਹਿਤਕਾਰੀ ਮਾਇਆ ਮੋਹੇ ਪਿਆਰੀ ਮਨਮੁਖ ਸੋਏ ਰਹੇ ਅਭਾਗੇ ਨਾਨਕ ਸਹਿਜੇ ਸੇਵੇ ਗੁਰ ਆਪਣਾ ਸੇ ਪੂਰੇ ਵਡਭਾਗੇ ਵਡਹੰਸ ਮਹੱਲਾ ਤੀਜਾ ਰਤਨ ਪਦਾਰਥ ਵਣਜੀ ਹੈ ਸਤਿਗੁਰ ਦੀਆ ਬੁਝਾਈ ਰਾਮ ਲਾ ਲਾਭ ਹਰ ਭਗਤ ਹੈ ਗੁਣਮੈ ਗੁਣੀ ਸਮਾਈ ਰਾਮ ਗੁਣਮੈ ਗੁਣੀ ਸਮਾਏ ਜਿਸ ਆਪ ਬੁਝਾਏ ਲਾ ਭਗਤ ਸਹਿ ਸਾਰੇ ਬਿਨ ਭਗਤੀ ਸੁਖ ਨਾ ਹੋਈ ਦੂਜੇ ਪਦ ਖੋਈ ਗੁਰਮਤ ਨਾਮ ਆਧਾਰ ਵੱਖਰ ਨਾਮ ਸਦਾ ਲਾਭ ਹੈ ਜਿਸ ਨੂੰ ਏਤ ਵਾਪਾਰ ਲਾਏ ਰਤਨ ਪਦਾਰਥ ਵਣਜੀਏ ਜਾਂ ਸਤਿਗੁਰ ਦੇ ਬੁਝਾਏ ਮਾਇਆ ਮੋਹ ਸਭ ਦੁੱਖ ਹੈ ਖੋਟਾ ਇਹੋ ਵਾਪਾਰ ਆਰਾਮ ਕੂੜ ਬੋਲ ਵਿਖਾਵਣੀ ਬਹੁ ਵਧੇ ਵਿਕਾਰਾ ਰਾਮ ਬਹੁ ਵਧੇ ਵਿਕਾਰਾ ਸਹਿਸਾ ਇਹੋ ਸੰਸਾਰ ਬਿਨ ਨਾਵੇ ਪਦ ਖੋਈ ਪੜ ਪੜ ਪੰਡਿਤ ਵਾਦ ਵਖਾਣੇ ਬਿਨ ਬੂਝੇ ਸੁਖ ਨਾ ਹੋਈ ਆਵਣ ਜਾਣਾ ਕਦੇ ਨਾ ਚੁੱਕੇ ਮਾਇਆ ਮੋਹ ਪਿਆਰਾ ਮਾਇਆ ਮੋਹ ਸਭ ਦੁੱਖ ਹੈ ਖੋਟਾ ਇਹੋ ਵਾਪਾਰਾ

ਹੋਰ ਕਰਨਾ ਕਿਸ਼ੂ ਨਾ ਜਾਈ ਰਾਮ। ਜਿਤ ਪਾਵੇ ਤਿਤ ਲਾਏ ਸੀ ਜੋਥੇ ਦੀ ਵਡਿਆਈ ਰਾਮ। ਜੋਥੇ ਦੀ ਵਡਿਆਈ ਆਪ ਕਰਾਈ ਵਰਿਆਮ ਨਾ ਫੁਸੀ ਕੋਈ। ਜਗ ਜੀਵਨ ਦਾਤਾ ਕਰਮ ਵਿਧਾਤਾ ਆਪੇ ਬਗਸੇ ਸੋਈ। ਗੁਰਪ੍ਰਸਾਦੀ ਆਪ ਗਵਾਈਏ ਨਾਨਕ ਨਾਮ ਪਲ ਪਾਈ। ਆਪ ਕਰੇ ਕਿਸੇ ਆਖੀਏ ਹੋਰ ਕਰਨਾ ਕਿਸ਼ੂ ਨਾ ਜਾਈ। ਵਡਹੰਸ ਮਹੱਲਾ ਤੀਜਾ ਸੱਚਾ ਸੌਦਾ ਹਰ ਨਾਮ ਹੈ ਸੱਚਾ ਵਾਪਾਰਾ ਰਾਮ। ਗੁਰਮਤੀ ਹਰ ਨਾਮ ਵਣਜੀਏ ਅਤਮੋਲ ਅਫਾਰਾ ਰਾਮ। ਅਤਮੋਲ ਅਫਾਰਾ ਸੱਚ ਵਾਪਾਰਾ ਸੱਚ ਵਾਪਾਰ ਲੱਗੇ ਵਡਭਾਗੀ। ਅੰਤਰ ਬਾਰ ਭਗਤੀ ਰਾਤੇ ਸੱਚ ਨਾਮ ਲਿਵ ਲਾਗੀ। ਨਦਰ ਕਰੇ ਸੋਈ ਸਜ ਪਾਏ ਗੁਰ ਕੇ ਸ਼ਬਦ ਵਿਚਾਰਾ। ਨਾਨਕ ਨਾਮ ਰਤੇ ਤਿੰਨ ਹੀ ਸੁਖ ਪਾਇਆ ਸੱਚ ਕੇ ਵਾਪਾਰ। ਹਉਮੈ ਮਾਇਆ ਮਾਇਲ ਹੈ ਮਾਇਆ ਮਾਇਲ ਭਰੀ ਜੇ ਰਾਮ। ਗੁਰਮਤੀ ਮਨ ਨਿਰਮਲਾ ਰਸਨਾ ਹਰਸ ਪੀਜੇ ਰਾਮ। ਰਸਨਾ ਹਰਸ ਪੀਜੇ ਅੰਤਰ ਭੀਜੇ ਸਾਜ ਸ਼ਬਦ ਵਿਚਾਰੀ। ਅੰਤਰ ਖੂਠਾ ਅੰਮ੍ਰਿਤ ਭਰਿਆ ਸਬਦੇ ਕਾੜ ਪੀਏ ਪਨਹਾਰੀ। ਜਿਸ ਨਦਰ ਕਰੇ ਸੋਈ ਸਚ ਲਾਗੇ ਰਸਨਾ ਰਾਮ ਰਵੀਜੈ। ਨਾਨਕ ਨਾਮ ਰਤੇ ਸੇ ਨਿਰਮਲ ਹੋਰ ਹਉਮੈ ਮੈਲ ਪਹੀਜੈ। ਪੰਡਿਤ ਜੋਤ ਕੀ ਸਭ ਪੜ ਪੜ ਕੂਕਦੇ ਕਿਸ ਪੇ ਕਰੇ ਪੁਕਾਰਾ ਰਾਮ। ਮਾਇਆ ਮੋਹ ਅੰਤਰ ਮਲ ਲਾਗੇ

ਵਿਸ਼ਟਾ ਮਹੇ ਸਮਾਈ, ਜੋ ਤੁਰ ਲਿਖਿਆ ਸੋਏ ਕਮਾਵੇ, ਕੋਈ ਨਾ ਮੇਟਣ ਹਾਰਾ। ਨਾਨਕ ਨਾਮ ਰਤੇ ਤਿਨ ਸਦਾ ਸੁਖ ਪਾਇਆ, ਹੋਰ ਮੂਰਖ ਕੂਕ ਮੋਏਗਾ ਵਾਰਾ। ਮਾਇਆ ਮੋਏ ਮਨ ਰੰਗਿਆ, ਮੋਏ ਸੁਧ ਨਾ ਕਾਈ ਰਾਮ। ਗੁਰਮੁਖ ਇਹੋ ਮਨ ਰੰਗੀ ਹੈ, ਦੂਜਾ ਰੰਗ ਜਾਈ ਰਾਮ। ਦੂਜਾ ਰੰਗ ਜਾਈ ਸੱਚ ਸਮਾਈ, ਸੱਚ ਭਰੇ ਭੰਡਾਰਾ। ਗੁਰਮੁਖ ਹੋਵੇ ਸੋਈ ਬੂਝੇ, ਸੱਚ ਸਵਾਰਨ ਹਾਰ। ਆਪੇ ਮਿਲੇ ਸੋਹਰ ਮਿਲੇ, ਹੋਰ ਕਹਿਣਾ ਕਿਛੂ ਨਾ ਜਾਏ। ਨਾਨਕ ਵਿਣ ਨਾਵੇ ਪਰਮ ਭੁਲਾਇਆ, ਇੱਕ ਨਾਮ ਰਤੇ ਰੰਗ ਲਾਏ। ਵਡਹੰਸ ਮਹੱਲਾ ਤੀਜਾ, ਇਹ ਮਨ ਮੇਰਿਆ ਆਵਾ ਗੌਣ ਸੰਸਾਰ ਹੈ ਅੰਤ।

ਹਰ ਬੋਝ ਚੜਵੜ ਭਾਗੀ ਲੰਘੈ, ਗੁਰ ਖੇਵਟੈ ਸਬਦ ਤਰਾਏ, ਅਨ ਦਿਨ ਹਰ ਰੰਗ ਹਰ ਗੁਣ ਗਾਵੇ, ਹਰ ਰੰਗੀ ਹਰ ਰੰਗਾ, ਜਨ ਨਾਂਗ ਨਿਰਵਾਣ ਪਦ ਪਾਇਆ, ਹਰ ਉੱਤਮ ਹਰ ਪਦ ਚੰਗਾ।

ਨਾਨਕ ਮਨ ਜਿਣੇ ਗੁਰਮੁਖ ਜੀਤਿਆ। ਅਗੜੋ ਕੜਾਵੇ ਸ਼ਬਦ ਪਾਵੇ ਆਪਿਓ ਹਾਰਸ ਪੀਤਿਆ। ਸੁਣ ਸਰਵਣ ਬਾਣੀ ਗੁਰ ਵਖਾਣੀ ਆ ਰੰਗ ਤੁਰੀ ਚੜਾਇਆ। ਮਹਾਂਮਾਰਗ ਪੰਥ ਵਿਗੜਾ ਜਨ ਨਾਨਕ ਪਾਰ ਲੰਘਾਇਆ। ਘੋੜੀ ਤੇਜਣ ਦੇ ਆਰਾਮ ਪਾਈਆ ਰਾਮ। ਜਿਤ ਹਰ ਪ੍ਰਭ ਜਾਪੈ ਸਾ ਤਨ ਤਨ ਤੁਖਾਈਆ ਰਾਮ। ਜਿਤ ਹਰ ਪ੍ਰਭ ਜਾਪੈ ਸਾ ਤਨ ਸਾ ਵਾਸੈ ਤੁਰ ਪਾਇਆ ਕਿਰਤ ਜੁੜਨ ਦਾ। ਚੜ ਦੇਹੜ ਘੋੜੀ ਵਿਖਮ ਲਗਾਏ ਮਿਲ ਗੁਰਮੁਖ ਪਰਮਾਨੰਦਾ। ਹਰ ਹਰ ਕਾਜ ਰਚਾਇਆ ਪੂਰੇ ਮਿਲ ਸੰਤ ਜਨਾ ਜਨ ਆਈ। ਜਨ ਨਾਨਕ ਹਰ ਵਰ ਪਾਇਆ ਮੰਗਲ ਮਿਲ ਸੰਤ ਜਨਾ ਵਾਧਾਈ। ਵਡਹੰਸ ਮੁਹੱਲਾ ਚੌਥਾ ਦੇ ਤੇਜਨੜੀ ਹਰ ਨਵਰੰਗੀਆ ਰਾਮ। ਗੁਰ ਗਿਆਨ ਗੁਰੂ ਹਰ ਮੰਗੀਆ ਰਾਮ। ਗਿਆਨ ਮੰਗੀ ਹਰ ਕਥਾ ਚੰਗੀ ਹਰ ਨਾਮ ਗਤਮਿਤ ਜਾਣੀਆਂ। ਸਭ ਜਨਮ ਸਭ ਲਿਓ ਕੀਆ ਕਰਤੈ ਹਰ ਰਾਮ ਨਾਮ ਖਾਣੀਆਂ। ਹਰ ਰਾਮ ਨਾਮ ਸਰਾਏ ਹਰ ਪ੍ਰਭ ਹਰ ਭਗਤ ਹਰ ਜਨ ਮੰਗੀਆ। ਜਨ ਕਹੇ ਨਾਂਗ ਸੁਣੋ ਸੰਤੋ ਹਰ ਭਗਤ ਗੋਬਿੰਦ ਚੰਗੀਆ। ਦੇ ਕੰਚਨ ਜੀਨ ਸੁਵਿਨਾ ਰਾਮ ਜੜ ਹਰ ਹਰ ਨਾਮ ਰਤਨ ਨਾ ਰਾਮ। ਜੜ ਨਾਮ ਰਤਨ ਗੋਬਿੰਦ ਪਾਇਆ ਹਰ ਮਿਲੇ ਹਰ ਗੁਣ ਸੋ ਕਣੇ। ਗੁਰ ਸ਼ਬਦ ਪਾਇਆ ਹਰ ਨਾਮ ਤੇ ਆਇਆ ਵਡਭਾਗੀ ਹਰ ਰੰਗ ਹਰ ਬਣੇ। ਹਰ ਮਿਲੇ ਸੁਆਮੀ ਅੰਤਰ ਜਾਮੀ ਹਰ ਨਵ ਤਨ ਹਰ ਨਵ ਰੰਗੀਆ। ਨਾਨਕ ਵਖਾਣੇ ਨਾਮ ਜਾਣੇ ਹਰ ਨਾਮ ਹਰ ਪ੍ਰਭ ਮੰਗੀਆ। ਕੜਿਆਲ ਮੁਖੇ ਗੁਰ ਅੰਕਸ ਪਾਇਆ ਰਾਮ। ਮਨ ਮੈਗਲ ਗੁਰ ਸ਼ਬਦ ਵਸਿਆ ਆ ਰਾਮ। ਮਨ ਵਸਗਤ ਆਇਆ ਪਰਮ ਪਦ ਪਾਇਆ ਸਾ ਤਨ ਕੰਤ ਪਿਆਰੀ। ਅੰਤਰ ਪ੍ਰੇਮ ਲਗਾ ਹਰ ਸੇਤੀ ਕਰ ਸੋਹੇ ਹਰ ਪ੍ਰਭ ਨਾਰੀ। ਹਰ ਰੰਗ ਰਾਤੀ ਸਹਿਜੇ ਮਾਤੀ ਹਰ ਪ੍ਰਭ ਹਰ ਹਰ ਪਾਇਆ। ਨਾਨਕ ਜਨ ਹਰਦਾਸ ਕਹਿਤ ਹੈ ਵਡਭਾਗੀ ਹਰ ਹਰ ਤਾਇਆ। ਦੇ ਘੋੜੀ ਜੀ ਜਿਤ ਹਰ ਪਾਇਆ ਰਾਮ। ਮਿਲ ਸਤਿਗੁਰ ਜੀ ਮੰਗਲ ਗਾਇਆ ਰਾਮ। ਹਰ ਗਾਏ ਮੰਗਲ ਰਾਮ ਨਾਮਾ ਹਰ ਸੇਵ ਸੇਵਕ ਸੇਵਕੀ। ਪ੍ਰਜਾਏ ਪਾਵੇ ਰੰਗ ਮਹਿਲੀ ਹਰ ਰੰਗ ਮਾਣੇ ਰੰਗ ਕੀ। ਗੁਣ ਰਾਮ ਗਾਏ ਮਨ ਸੁਭਾਏ ਹਰ ਗੁਰਮਤੀ ਮਨ ਧਿਆਇਆ। ਜਨ ਨਾਨਕ ਹਰ ਕਿਰਪਾ ਤਾਰੀ ਦੇ ਘੋੜੀ ਚੜ ਹਰ ਪਾਇਆ। ਰਾਗ ਵਡਹੰਸ ਮਹੱਲਾ ਪੰਜਵਾਂ ਸ਼ੰਤ ਕਰ ਚੌਥਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਗੁਰਮੇ ਲੱਦਾ ਜੀ ਆਰਾਮ ਪਿਆਰਾ ਰਾਮ। ਇਹ ਤਨ ਮਨ ਦਿੱਤੜਾ

ਆਵਣ ਜਾਣੀ ਸੋ ਘਰ ਲੱਦਾ ਸਹਿ ਸਮਦਾ ਹਰ ਕਾ ਨਾਮ ਅਧਾਰਾ ਕਹੋ ਨਾਨਕ ਸੁਖਮਾਣੇ ਰਲੀਆਂ ਗੁਰਪੂਰੇ ਕਉ ਨਮਸਕਾਰਾ ਸੁਣ ਸੱਜਣ ਜੀ ਮੈਂਡੜੇ ਮੀਤਾ ਰਾਮ ਗੁਰਮੰਤਰ ਸ਼ਬਦ ਸਜਦੀ ਤਾਰਾਮ ਸੱਚ ਸ਼ਬਦ ਧਿਆਇਆ ਮੰਗਲ ਗਾਇਆ ਚੁੱਕੇ ਮਨੋ ਅੰਦੇਸਾ ਸੋ ਪ੍ਰਪਾਇਆ ਕਤੇ ਨਾ ਜਾਇਆ ਸਦਾ ਸਦਾ ਸੰਗ ਬੈਸਾ ਪ੍ਰਭ ਜੀ ਭਾਣਾ ਸੱਚਾ ਮਾਣਾ ਪ੍ਰਭ ਹਰਤਨ ਸਹਿ ਦੇ ਦਿੱਤਾ ਕਹੋ ਨਾਨਕ ਤੇ ਜਨ ਬਲਿਹਾਰੀ ਤੇਰਾ ਦਾਨ ਸਭਨੀ ਗਏ ਲੀਤਾ ਤੋ ਭਾਣਾ ਤਾਂ ਤ੍ਰਿਪਤ ਅਗਾਏ ਰਾਮ ਮਰਥੀਆ ਠੰਡਾ ਸਭ ਤ੍ਰਿਸ਼ਨ ਬੁਝਾਏ ਰਾਮ ਮਰਥੀਆ ਠੰਡਾ ਚੁੱਕੀ ਡੰਜਾ ਪਾਇਆ ਬੋਧ ਖਜ਼ਾਨਾ ਸਿੱਖ ਸੇਵਕ ਸਾ ਪੁੰਚਣ ਲੱਗੇ ਹਉ ਸਤਿਗੁਰ ਕੈ ਕੁਰਬਾਨਾ ਨਿਰਪੋ ਭਏ ਖਸਮ ਰੰਗ ਰਾਤੇ ਜਮ ਕੀ ਤ੍ਰਾਸ ਬੁਝਾਏ ਨਾਨਕ ਦਾਸ ਸਦਾ ਸੰਗ ਸੇਵਕ ਤੇਰੀ ਭਗਤ ਕਰੋ ਲਿਵਲਾ।

ਨਾਨਕ ਇਸ ਕੋਲ ਖੁਮਾਈ, ਜਿਨ ਪ੍ਰਸਰਮਣੀ ਸੁਣਿਆ ਸਲੋਕ, ਲੋਣ ਲੋਈ ਡਿੱਠ ਪਿਆਸ ਨਾ ਬੁੱਝੇ ਮੂਕਣੀ, ਨਾਨਕ ਸੇ ਅੱਖੜੀਆਂ ਬਿਆਨ, ਜਿਨੀ ਡਿਸੰਦੋ ਮਾ ਪਿਰੀ ਸ਼ੰਤ, ਜਿਨੀ ਹਰ ਪ੍ਰਭ ਡਿੱਠ ਤਿਨ ਕੁਰਬਾਣੇ ਰਾਮ, ਸੇ ਸਾਤੀ ਦਰਗੇ ਭਾਣੇ ਰਾਮ, ਠਾਕੁਰ ਮਨ ਨੇ ਸੇ ਪ੍ਰਧਾਨ, ਹਰ ਸੇ ਤੀ ਰੰਗ ਰਾਤੇ, ਹਰ ਸੇ ਅਗਾਏ ਸਹਿ ਸੁਮਾਏ, ਘੜ ਘਰ ਮਈਆ ਜਾਤੇ, ਸੇਈ ਸੱਜਣ ਸੰਤ ਸੇ ਸੁਹੀਏ, ਠਾਕੁਰ ਆਪਣੇ ਪਾਣੇ, ਕਹੋ ਨਾਨਕ ਜਿਨ ਹਰ ਪ੍ਰਭ ਡਿੱਠਾ ਤਿਨ ਕੈਸਲ ਕੁਰਬਾਣੇ, ਸਲੋਕ ਦੇ ਅੰਧਾਰੀ ਅੰਧ ਸੁਨੀ ਨਾਮ ਵਿਹੂਣੀਆਂ, ਨਾਨਕ ਸਬਲ ਜਨਮ ਜੈ ਕੜਵ ਉੱਠਾ ਸਚ ਧਣੀ ਸ਼ੰਤ, ਤਿਨ ਖਨੀਏ ਵੰਜਾਂ ਜਿਨ ਮੇਰਾ ਹਰ ਪ੍ਰਭ ਡਿੱਠਾ ਰਾਮ, ਜਿਨ ਚਾਹ ਅਗਾਣੇ ਹਰ ਘਰ ਅੰਮ੍ਰਿਤ ਮੀਠਾ ਰਾਮ, ਹਰ ਮਨੇ ਮੀਠਾ ਪ੍ਰਭੂ ਤੂਠਾ, ਅਮਿਓ ਬੂਠਾ ਸੁਖ ਪਏ, ਦੁਖ ਨਾਸ ਪਰਮ ਬਿਨਾਸ ਤਨ ਤੇ, ਜਪ ਜਗਦੀਸ਼ ਈਸੈ ਜੈ ਜੈ, ਮੋਹ ਰਹਿਤ ਵਿਕਾਰ ਥਾਕੇ ਪੰਚ ਤੇ ਸੰਗ ਤੂਟਾ, ਕਹੋ ਨਾਨਕ ਤਿਨ ਖਨੀਏ ਵੰਜਾਂ, ਜਿਨ ਕੜ ਮੇਰਾ ਗਰਪਾ ਬੂਟਾ, ਸਲੋਕ ਜੋ ਲੋੜੀਂਦੇ ਰਾਮ ਸੇਵਕ ਸੇਈ ਕੰਡਿਆ, ਨਾਨਕ ਜਾਣੇ ਸਤ ਸਾਈ ਸੰਤਨਾ ਬਾਰਾ ਸ਼ੰਤ, ਮਿਲ ਜਲ ਜਲੇ ਖਟਾਨਾ ਰਾਮ, ਸੰਗ ਜੋਤੀ ਜੋਤ ਮਿਲਾਨਾ ਰਾਮ, ਸਮਾਏ ਪੂਰਨ ਪੁਰਖ ਕਰਤੇ ਆਪ ਆਪੇ ਜਾਣੀਏ, ਤੈ ਸੁਨ ਸਹਿਜ ਸਮਾਧ ਲਾਗੀ ਏਕ ਏਕ ਵਖਾਣੀਏ, ਆਪ ਗੁਪਤਾ ਆਪ ਮੁਕਤਾ ਆਪ ਆਪ ਵਖਾਨਾ, ਨਾਨਕ ਭ੍ਰਮ ਪੈ ਗੁਣ ਬਿਨਾਸੇ, ਮਿਲ ਜਲ ਜਲੇ ਖਟਾਨਾ, ਵਡਹੰਸ ਮਹੱਲਾ ਪੰਜਵਾਂ, ਪ੍ਰਭ ਕਰਨ ਕਾਨ ਸੁਮਰਥਾ ਰਾਮ, ਰੱਖ ਜਗਤ ਸਗਲ ਦੇਹਥਾ ਰਾਮ, ਸਮਰਥ ਸਰਣਾ ਜੋਗ ਸੁਆਮੀ, ਕਿਰਪਾ ਨਿਸੁਖਦਾਤਾ, ਹਉ ਕੁਰਬਾਣੀ ਦੱਸ ਤੇਰੇ ਜਿਨੀ ਇੱਕ ਪਛਾਤਾ, ਵਰਣ ਚਿੰਨ ਨਾ ਜਾਏ ਲਖਿਆ ਕਥਨ ਤੇ ਅਕਥਾ, ਬਿਨਵੰਤ ਨਾਨਕ ਸੁਣੋ ਬਿਨਤੀ, ਪ੍ਰਭ ਕਰਨ ਕਾਨ ਸਮਰਥਾ, ਏ ਜੀ ਤੇਰੇ ਤੂੰ ਕਰਤਾ ਰਾਮ, ਪ੍ਰਭ ਦੁਖ ਦਰਦ ਪ੍ਰਮ ਹਰਤਾ ਰਾਮ, ਪ੍ਰਮ ਦੁਖ ਦਰਦ ਨਿਵਾਰ ਖਿਨਮ ਹੈ, ਰੱਖ ਲਿਹੋ ਦੀਨ ਦਇਆਲਾ, ਮਾਤ ਪਿਤਾ ਸੁਆਮ ਸੱਜਣ ਸਭ ਜਗਤ ਬਾਲ ਗੋਪਾਲਾ, ਜੋ ਸਰਣ ਆਵੇ ਗੁਣ ਨਿਧਾਨ ਪਾਵੇ, ਸੋ ਬਹੁੜ ਜਨਮ ਨਾ ਮਰਤਾ, ਬਿਨਵੰਤ ਨਾਨਕ ਦਾਸ ਤੇਰਾ, ਸਭ ਜੀ ਤੇਰੇ ਤੂੰ ਕਰਤਾ, ਆੜ ਪੈਰ ਘਰ ਚਾਈ ਗਏ ਰਾਮ, ਮਨ ਇੱਛੇੜਾ ਫਲ ਪਾਈ ਗਏ ਰਾਮ, ਮਨ ਇਛ ਪਾਈ ਗਏ ਪ੍ਰਭ ਤੇ ਆਈਏ, ਮਿਟੇ ਜਮ ਕੇ ਤਰਾਸਾ, ਗੋਬਿੰਦ ਗਾਇਆ ਸਾ ਸੰਗਾਇਆ, ਪਈ ਪੂਰਨ ਆਸਾ, ਤਜ ਮਾਨ ਮੋਹ ਵਿਕਾਰ ਸਗਲੇ, ਪ੍ਰਭੂ ਕੈ ਮਨ ਪਾਈਏ, ਬਿਨਵੰਤ ਨਾਨਕ ਦਿਨ ਸਰੈਣੀ, ਸਦਾ ਹਰ ਹਰ ਤਿਆਈਏ, ਦਰ ਵਾਜੇ ਅਣਹਦ ਵਾਜੇ ਰਾਮ, ਕਟ ਕਟ ਹਰ ਗੋਬਿੰਦ ਗਾਜੇ ਰਾਮ, ਗੋਬਿੰਦ ਗਾਜੇ ਸਦਾ ਬਿਰਾਜੇ, ਅਗਮੇ ਅਗੋਚਰੀ ਉੱਚਾ, ਗੁਣ ਬੇਅੰਤ ਕਿਛ ਕਹਿਣ ਨਾ ਜਾਈ, ਕੋਈ ਨਾ ਸਕੇ ਪਹੁੰਚਾ, ਆਪ ਉਪਾਏ ਆਪ ਪ੍ਰਤਪਾਲੇ, ਜੀ ਜੰਤ ਸਭ ਸਾਜੇ, ਬਿਨਵੰਤ ਨਾਨਕ ਸੁਖ ਨਾ ਭਗਤੀ, ਦਰ ਵੱਜੇ ਅਣਖਦ ਵਾਜੇ, ਰਾਗ ਵਡਹੰਸ ਮਹੱਲਾ ਪਹਿਲਾ, ਘਰ ਪੰਜਵਾਂ ਅਲਾਣੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤਨ ਸਿਰਨ ਦਾ ਸੱਚਾ ਪਾਤਸ਼ਾਹੋ, ਜਿਨ ਜਗ ਤੰਦੇ ਲਾਇਆ, ਮੋਲਤ ਪੁੰਨੀ ਪਾਈ ਭਰੀ, ਜਾਨੀ ਜਿਹੜਾ ਕੱਤ ਚਲਾਇਆ, ਜਾਨੀ ਕੱਤ ਚਲਾਇਆ, ਲਿਖਿਆ ਆਇਆ ਰੁੰਨੇ ਵੀਰ ਸਵਾਏ, ਕਾਇਆ ਹਸਤੀ ਆਵੇ ਛੋੜਾ, ਜਾਂ ਦਿਨ ਪੁੰਨੇ ਮੇਰੀ ਮਾਏ, ਜੇਹਾ ਲਿਖਿਆ ਤੇਹਾ ਪਾਇਆ, ਜੇਹਾ ਪੁਰਬ ਕੁਮਾਇਆ, ਤਨ ਸਰੰਦਾ ਸੱਚਾ ਪਾਤਸ਼ਾਹੋ, ਜਿਨ ਜਗ ਤੰਡੇ ਲਾਇਆ, ਸਾਹਿਬ ਸਿਮਰੋ ਮੇਰੇ ਪਾਈ ਹੋ, ਸਭਨਾ ਇਹੋ ਪਏ ਆਣਾ, ਇੱਥੇ ਤੰਦਾ ਕੂੜਾ ਚਾਰ ਦੇਹਾ, ਆਗੇ ਸਰ ਪਰ ਜਾਣਾ, ਆਗੇ ਸਰ ਪਰ ਜਾਣਾ, ਜਿਓ ਮਹਿਮਾਣਾ, ਕਾਹੇ ਗਾਰਵ ਕੀਜੈ, ਜਿਤ ਸੇਵੇ ਦਰਗੈ ਸੁਖ ਪਾਈਐ, ਨਾਮ ਤਿਸੇ ਕਾ ਲੀਜੈ,
آگے حکم نہ چلے مولے سر سر کیا وکھانا صاحب سمرو میرے پائی ہو سب نہ ایو پے آنا جو پاوے سمرت سوتھیے ہلڑا ایو سنسارو جل تھل مئی رب رہا

ਇੱਕ ਮਨ ਜਿਨੀ ਧਿਆਇਆ, ਟਾਹੇ ਟਾਹੇ ਉਸਾਰੇ ਆਪੇ, ਹੁਕਮ ਸਵਾਰਨ ਹਾਰੋ। ਜੁੱਤ ਪਾਵੇ ਸਮਰਥ ਸੋਚੀਏ, ਹੀਲੜਾ ਇਹ ਸੰਸਾਰੋ। ਨਾਨਕ ਰੁਨਾ ਬਾਬਾ ਜਾਣੀਏ, ਜੇ ਰੋਵੇ ਲਾਏ ਪਿਆਰੋ। ਵਾਲੇ ਵੇ ਕਾਰਨ ਬਾਬਾ ਰੋਈਏ, ਰੋਵਣ ਸਗਲ ਵਿਕਾਰੋ। ਰੋਵਣ ਸਗਲ ਵਿਕਾਰੋ, ਗਾਫਲ ਸੰਸਾਰੋ, ਮਾਇਆ ਕਾਰਨ ਰੋਵੇ। ਚੰਗਾ ਮੰਦਾ ਕੇ ਸੂਝੇ ਨਾਹੀਂ, ਇਉ ਤਨ ਏਵੇ ਖੋਵੇ। ਇੱਥੇ ਆਇਆ ਸਭ ਕੋ ਜਾਸੀ, ਕੂੜ ਕਰੋ ਅਹੰਕਾਰੋ। ਨਾਨਕ ਰੁਨਾ ਬਾਬਾ ਜਾਣੀਏ, ਜੇ ਰੋਵੇ ਲਾਏ ਪਿਆਰੋ। ਵਡਹੰਸ ਮਹੱਲਾ ਪਹਿਲਾ, ਆਵੋ ਮਿਲੋ ਸਹੇਲੀ ਹੋ, ਸੱਚੜਾ ਨਾਮ ਲੈ ਹਾਂ। ਰੋਵੇ ਬਿਰਗਾ ਤਨਕਾ ਆਪਣਾ, ਸਾਹਿਬ ਸੰਭਾਲੇ ਹਾਂ। ਸਾਹਿਬ ਸੰਭਾਲੇ ਪੰਥ ਨਿਹਾਲੇ, ਅਸਾਂ ਪੇ ਉੱਥੇ ਜਾਣਾ। ਜਿਸ ਕਾ ਕੀਆ ਤਿਨ ਹੀ ਲੀਆ, ਹੋਆ ਤਿਸੇ ਕਾ ਪਾਣਾ। ਜੋ ਤਿਨ ਕਰ ਪਾਇਆ, ਤੋ ਆਗੇ ਆਇਆ, ਅਸੀਂ ਕੇ ਹੁਕਮ ਕਰੇਗਾ। ਆਵੋ ਮਿਲੋ ਸਹੇਲੀ ਹੋ, ਸੱਚੜਾ ਨਾਮ ਲੈ ਹਾਂ। ਮਰਨਾ ਮੰਦਾ ਲੋਕਾਂ ਆਖੀਏ, ਨੇ ਮਰ ਜਾਣੇ ਐਸਾ ਕੋਏ। ਸੇਵਿਓ ਸਾਹਿਬ ਸਮਰਥ ਆਪਣਾ, ਪੰਥ ਸੁਹੇਲਾ ਆਗੇ ਹੋਏ। ਪੰਥ ਸੁਹੇਲੇ ਜਾਵੋ, ਤਾਂ ਫਲ ਪਾਵੋ, ਆਗੇ ਮਿਲੇ ਵਡਾਈ। ਭੇਟੇ ਸਿਉਂ ਜਾਵੋ ਸੱਚ ਸਮਾਓ, ਤਾਂ ਪਤ ਲੇਖੇ ਪਾਈ। ਮੈਲੀ ਜਾਏ ਪਾਵੋ ਖਸਮੇ ਭਾਵੋ, ਰੰਗ ਸੁਰਲੀਆ ਮਾਣੇ। ਮਰਨਾ ਮੰਦਾ ਲੋਕਾਂ ਆਖੀਏ, ਜੇ ਕੋਈ ਮਰ ਜਾਣੇ। ਮਰਨ ਮੁਨਸਾ ਸੂਰਿਆ ਹੱਕ ਹੈ, ਜੇ ਹੋਏ ਮਰਨ ਪਰਵਾਣੋ। ਸੂਰੇ ਸੇਈ ਆਗੇ ਆਖੀਏ, ਦਰਗੇ ਪਾਵੇ ਸਾਚੀ ਮਾਣੋ। ਦਰਗੇ ਮਾਨ ਪਾਵੇ ਪਾਸਿਓ ਜਾਵੇ, ਆਗੇ ਦੁੱਖ ਨਾ ਲਾਗੇ। ਕਰ ਏਕ ਧਿਆਵੇ ਤਾਂ ਫਲ ਪਾਵੇ, ਜਿੱਤ ਸੇਵੇ ਪਉ ਪਾਗੇ। ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ, ਆਪੇ ਜਾਣੇ ਜਾਣੋ। ਮਰਨ ਮੁਨਸਾ ਸੂਰਿਆ ਹੱਕ ਹੈ, ਜੇ ਹੋਏ ਮਰੇ ਪਰਵਾਣੋ। ਨਾਨਕ ਕਿਸ ਨੂੰ ਬਾਬਾ ਰੋਈਏ, ਬਾਜੀ ਗਏ ਉਹ ਸੰਸਾਰੋ। ਕੀਤਾ ਵੇਖੇ ਸਾਹਿਬ ਆਪਣਾ, ਕੁਦਰਤ ਕਰੇ ਵਿਚਾਰੋ। ਕੁਦਰਤ ਵਿਚਾਰੇ ਧਾਰਨ ਧਾਰੇ, ਜਿਨ ਕੀ ਆ ਸੋ ਜਾਣੇ। ਆਪੇ ਵੇਖੇ ਆਪੇ ਬੂਝੇ, ਆਪੇ ਹੁਕਮ ਪਛਾਣੇ। ਜਿਨ ਕੁਛ ਕੀ ਆ ਸੋਈ ਜਾਣੇ, ਤਾ ਕਾ ਰੂਪ ਅਪਾਰੋ। ਨਾਨਕ ਕਿਸ ਨੂੰ ਬਾਬਾ ਰੋਈਏ, ਬਾਜੀ ਗਏ ਉਹ ਸੰਸਾਰੋ। ਵਡਹੰਸ ਮਹੱਲਾ ਪਹਿਲਾ, ਦੱਖਣੀ ਸੱਚ ਸਰੰਦਾ ਸੱਚਾ ਜਾਣੀਏ। ਸੱਚੜਾ ਪਰਬਤ ਗਾਰੋ, ਜਿਨੇ ਆਪੀ ਨੇ ਆਪ ਸਾਜਿਆ, ਸੱਚੜਾ ਅਲਾਖਿਆ ਪਾਰੋ। ਦੋਏ ਪੁਲ ਜੋੜ ਵਿਛੋੜਿਅਨ, ਗੁਰਬਿਨ ਕੋਰ ਅੰਧਾਰੋ। ਸੂਰਜ ਚੰਦ ਸਿਰਜਿਅਨ, ਅਹੇ ਨਿਸਚਲਤ ਵਿਚਾਰੋ। ਸੱਚੜਾ ਸਾਹਿਬ ਸੱਚ ਤੂੰ, ਸੱਚੜਾ ਦੇ ਪਿਆਰੋ। ਅਰਹਾਓ ਤੋ ਸਿਰਜੀ ਮੇਦਨੀ, ਦੁਸੁਖ ਦੇਵਣ ਹਾਰੋ। ਨਾਰੀ ਪੁਰਖ ਸਿਰਜਿਐ, ਬਿਖ ਮਾਇਆ ਮੋਹ ਪਿਆਰੋ। ਖਾਣੀ ਬਾਣੀ ਤੇਰੀਆਂ, ਦੇ ਜੀਆਂ ਆਧਾਰੋ। ਕੁਦਰਤ ਤਖਤ ਰਚਾਇਆ, ਸੱਚ ਨਿਬੇੜ ਨਗਾਰੋ। ਆਵਾ ਗਮਨ ਥਿਰਜਿਆ, ਤੂੰ ਥਿਰ ਕਰਨੇ ਹਾਰੋ। ਜੰਮਣ ਮਰਨਾ ਆਏ ਗਿਆ, ਬਦਕ ਜੀਓ ਬਿਕਾਰੋ। ਭੂਡੜੇ ਨਾਮ ਸਾਰਿਆ, ਬੂਡੜੇ ਕਿਆ ਤੁਸੀਂ ਚਾਰੋ। ਗੁਣ ਛੋੜ ਬਿਖ ਲੱਦਿਆ, ਅਬ ਗੁਣ ਕਾ ਵਣਜਾਰੋ। ਸਦੜੇ ਆਏ ਤਿਨਾ ਜਾਨੀਆਂ, ਹੁਕਮ ਸੱਚੇ ਕਰਤਾਰੋ। ਨਾਰੀ ਪੁਰਖ ਵਿਛੁੰਨਿਆ, ਵਿਛੜਿਆ ਮਿਲਣ ਹਾਰੋ। ਰੂਪ ਨਾ ਜਾਣੇ ਸੋਹਣੀਏ, ਹੁਕਬਦੀ ਸਿਰਕਾਰੋ। ਬਾਲਕ ਬਿਰਧ ਨਾ ਜਾਣਨੀ, ਤੋੜਨ ਖੇਤ ਪਿਆਰੋ।

ਜਿਨ ਥਾਪੀ ਵਿਧ ਜਾਣੇ ਸੋਈ ਕਿਆ ਕੋ ਕਹਿ ਵਖਾਣੋ ਜਿਨ ਜਗ ਥਾ ਬਤਾਇਆ ਜਲੋ ਸੋ ਸਾਹਿਬ ਪਰਵਾਣੋ ਬਾਬਾ ਆਇਆ ਗਏ ਉੱਠ ਚੱਲਣਾ ਹੜ ਪੰਦੇ ਗਏ ਸੰਸਾਰੋ ਵਾ ਸਿਰ ਸਿਰ ਸਚੜੇ ਲਿਖਿਆ

ਦੂਜੀ ਕਾਰ ਨਾ ਪਾਲੇ ਆਪ ਨਿਰਾਲਮ ਤੰਦੇ ਬਾਦੀ ਘਰੋਂ ਚਿੜਾਵਣ ਸਾਰੋ ਅੱਜ ਕੱਲ ਕਰਦਿਆਂ ਕਾਲ ਬਿਆਪੇ ਦੂਜੇ ਪਾਏ ਵਿਕਾਰੋ ਜਮ ਮਾਰਗ ਪੰਥ ਨਾ ਸੁਜਈ ਉਜੜ ਅੰਧ ਗੁਬਾਰੋ ਵਾ ਨਾ ਜਲੇ ਫੁੱਤਲਾਈਆਂ ਨਾ ਭੋਜਨ ਪ੍ਰਕਾਰੋ ਵਾ ਭੋਜਨ ਪਾਓ ਨਾ ਠੰਡਾ ਪਾਣੀ ਨਾ ਕਾਪੜ ਸੀਗਾਰੋ ਗਲ ਸੰਗਲ ਸਿਰ ਮਾਰੇ ਉਭੋ ਨਾ ਦੀਸੇ ਕਰ ਬਾਰੋ ਇਬ ਕੇ ਰਾਹੇ ਜੰਮਣ ਨਾਹੀ ਪਛਤਾਣੇ ਸਿਰ ਪਾਰੋ ਬਿਰ ਸੱਚ ਕੋ ਬੇਲੀ ਨਾਹੀ ਸੱਚਾ ਇਹ ਵਿਚਾਰੋ ਬਾਬਾ ਰੋਵੇ ਰਵੇ ਸੋ ਜਾਣੀਏ ਮਿਲ ਰੋਵੇ ਗੁਣ ਸਾਰੇ ਵਾ ਰੋਵੇ ਮਾਇਆ ਮੁੱਠੜੀ ਧੰਦੜਾ ਰੋਵਣ ਹਾਰੇ ਵਾ ਧੰਦਾ ਰੋਵੇ ਮਾਇਲ ਨਾ ਧੋਵੇ ਸੁਪਨੰਤਰ ਸੰਸਾਰੋ ਜਿਉਂ ਬਾਜੀਗਰ ਪਰਮੇ ਫੂਲੇ

ਨਾਨਕ ਸਹਿਜ ਸੁਭਾਇ। ਵਡਹੰਸ ਮਹੱਲਾ ਪਹਿਲਾ। ਬਾਬਾ ਆਇਆ ਹੈ ਉੱਠ ਚੱਲਣਾ, ਇਹੋ ਜਗ ਝੂਠ ਪਸਾਰੋ ਵਾ। ਸੱਚਾ ਕਰ ਸੱਚੜੇ ਸੇਵੀਐ, ਸੱਚ ਕਰਾ ਸਚਿਆਰੋ ਵਾ। ਕੂੜ ਲੱਭ ਜਾ ਥਾਏ ਨਾ ਪਾਸੀ, ਅੱਗੇ ਲਏ ਨਾ ਠਾਓ। ਅੰਤਰਾਓ ਨਾ ਬੈਸੋ ਕਹੀਐ, ਜੋ ਸੁਣੀਏ ਕਰ ਕਾਓ। ਜੰਮਣ ਮਰਨ ਵੱਡਾ ਵਿਛੋੜਾ, ਬਿਨਸੇ ਜਗ ਸੁਭਾਏ। ਲਵ ਤੰਦੇ ਮਾਇਆ ਜਗਤ ਭੁਲਾਇਆ, ਕਾਲ ਖੜਾਰੂ ਆਏ। ਬਾਬਾ ਆਵੋ ਭਾਈ ਹੋ, ਗਾਲ ਮਿਲੇ ਮਿਲ ਮਿਲ ਦੇ ਆਸੀਸਾਂ ਗਏ। ਬਾਬਾ ਸਜੜਾ ਮੇਲ ਨਾ ਚੁੱਕਈ, ਪ੍ਰੀਤਮ ਕੀਆਂ ਦੇ ਆਸੀਸਾਂ ਗਏ। ਆਸੀਸਾਂ ਦੇਵੋ ਭਗਤ ਕਰੇਵੋ, ਮਿਲਿਆ ਕਾ ਕਿਆ ਮਿਲੋ। ਇੱਕ ਪੂਲੇ ਨਹਾਵੋ, ਥੇ ਹੋ ਥਾਵੋ, ਗੁਰਸਬ ਦੀ ਸਚ ਖੇਲੋ। ਜਾਂ ਮਾਰਗ ਨਹੀਂ ਜਾਣਾ ਸ਼ਬਦ ਸੁਮਾਣਾ, ਜੁਗ ਜੁਗ ਸਾਚੇ ਵੇਸੇ। ਸਾਜਣ ਸਹਿਣ ਮਿਲੋ ਸੰਜੋਗੀ, ਗੁਰਮਿਲ ਖੋਲੇ ਫਾਸੇ। ਬਾਬਾ ਨਾਂਗੜਾ ਆਇਆ ਜਗ ਮੈਂ, ਦੁਖ ਸੁਖ ਲੇਖ ਲਖਾਇਆ। ਲਿਖੇੜਾ ਸਹਾ ਨਾ ਟਲੇ, ਜਿਹੜਾ ਪੁਰਬ ਕਮਾਇਆ। ਬੈ ਸਾਚੇ ਲਿਖਿਆ ਅੰਮ੍ਰਿਤ ਵਿਖਿਆ, ਜਿਤ ਲਾਇਆ ਤਿਤ ਲਾਗਾ। ਕਾਮਣ ਆਰੀ ਕਾਮਣ ਪਾਏ, ਬਹੁ ਰੰਗੀ ਗਲ ਤਾਗਾ। ਹੋਸ਼ੀ ਮਤ ਪਇਆ ਮਨ ਹੋਚਾ, ਗੁੜ ਸਾਹ ਮੱਖੀ ਖਾਇਆ। ਨਾ ਮਰਜਾਦ ਆਇਆ ਕਲ ਪੀਤਰ, ਨਾਂਗੋ ਬੰਦ ਚਲਾਇਆ। ਬਾਬਾ ਰੋਵੋ ਜੇ ਕਿਸੇ ਰੋਵਣਾ, ਜਾਨੀੜਾ ਬੰਦ ਪਠਾਇਆ ਹੈ। ਲਿਖੇੜਾ ਲੇਖ ਨਾ ਮੇਟੀਐ, ਡਰ ਹਾਕਾਰੜਾ ਆਇਆ ਹੈ। ਹਾਕਾਰਾ ਆਇਆ ਜਾਂ ਤੁਸ ਭਾਇਆ, ਰੁੰਨੇ ਰੋਵਣ ਹਾਰੇ। ਪੁੱਤ ਭਾਈ ਭਾਤੀਜੇ ਰੋਵੇ, ਪ੍ਰੀਤਮ ਅਤ ਪਿਆਰੇ। ਭੈ ਰੋਵੇ ਗੁਣਸਾਰ ਸੰਭਾਲੇ, ਕੋ ਮਰੇ ਨਾ ਮੋਇਆ ਨਾਲੇ। ਨਾਨਕ ਜੁਗ ਜੁਗ ਜਾਣ ਸਿਜਾਣਾ, ਰੋਵੇ ਸੱਚ ਸੰਭਾਲੇ।

ਅਨੁਮਾਤੀ ਫਿਰ ਕਹਿ ਅੰਕ ਸਮਾਏ ਸਚੜਾ ਸਾਹਿਬ ਸ਼ਬਦ ਪਛਾਣੀਐ ਆਪੇ ਲਏ ਮਿਲਾਏ ਜਿਨੀ ਆਪਣਾ ਕੰਤ ਪਛਾਣਿਆ ਹਉ ਤਿਨ ਪੁੱਛੋ ਸੰਤਾਂ ਜਾਏ ਆਪ ਛੋੜ ਸੇਵਾ ਕਰੀ ਤੇ ਸਚੜਾ ਮਿਲੇ ਸਹਿਜ ਸੁਪਾਏ।

ਅੰਤਰ ਸਹਿਜ ਸਮਾਧੀ ਤਿਰ ਰਹਿਆ ਪਰ ਪੂਰੇ ਵੇਖ ਹਦੂਰੇ ਰੰਗ ਮਾਣੇ ਸਹਿਜ ਸੁਪਾਏ ਜਿੰਨੀ ਆਪਣਾ ਕੰਤ ਪਛਾਣਿਆ ਹਉ ਤਿਨ ਪੂਛੋ ਸੰਤਾਂ।

ਪਰਾਤੀ ਫਿਰ ਨਿਰਮਾਇਲ ਸਦਾ ਸੁਖਦਾਤਾ ਨਾਨਕ ਸ਼ਬਦ ਮਿਲਾਏ ਫਿਰ ਉਹ ਸ਼ੁਨੀਆਂ ਪੀ ਮਿਲੇ ਜੇ ਸਤਿਗੁਰ ਲਾਗੇ ਸਾਚੇ ਪਾਏ ਵਡਹੰਸ ਮਹੱਲਾ।

ਜੋ ਕੁਛ ਆਇਆ ਸਭ ਕੇ ਜਾਸੀ, ਦੁੱਖ ਲਾਗਾ ਭਾਏ ਦੂਜੇ, ਜਮ ਕਾਲ ਨਾ ਸੂਝੇ, ਮਾਇਆ ਜਗ ਲੂਝੇ, ਲੱਭ ਲੋਭ ਚਿਤ ਲਾਏ। ਸੋ ਫਿਰ ਸਾਚਾ

ਤਿਰ ਗਏ ਨਾਲੇ। ਵਡਹੰਸ ਮਹੱਲਾ ਤੀਜਾ, ਰੋਵੇ ਤੇਰੇ ਵਿਛੁਨੀਆਂ, ਮੈਂ ਤਿਰ ਸਚੜਾ ਗਏ ਸਦਾ ਨਾਲੇ। ਜਿੰਨੀ ਚੱਲਣ ਸਹੀ ਜਾਣਿਆ, ਸਤਿਗੁਰ ਸੇਵੇ ਨਾਮ ਸੰਭਾਲੇ। ਸਦਾ ਨਾਮ ਸੰਭਾਲੇ, ਸਤਿਗੁਰ ਹੈ ਨਾਲੇ, ਸਤਿਗੁਰ ਸੇਵ ਸੁਖ ਪਾਇਆ। ਸਭ ਦੇ ਕਾਲ ਮਾਰ, ਸੱਚ ਉਰ ਧਾਰ, ਫਿਰ ਆਵਣ ਜਾਣ ਨਾ ਹੋਇਆ। ਸੱਚਾ ਸਾਹਿਬ ਸੱਚੀ ਨਾਈ, ਵੇਖੈ ਨਦਰ ਨਿਹਾਲੇ। ਰੋਵੇ ਪਿਰੋ ਵਿਛੁਨੀਆਂ, ਮੈਂ ਫਿਰ ਸਚੜਾ ਗਏ ਸਦਾ ਨਾਲੇ। ਪ੍ਰਭ ਮੇਰਾ

ਪਖਿਸੈ ਫਿਰ ਰੰਗ ਰਾਤਾ ਸੋ ਸੱਚਾ ਚੋਲਾ ਤੇ ਪੈਦੇ ਤਿਖਾ ਨਿਵਾਰੇ। ਪਰਾ ਮੇਰਾ ਸਾਹਿਬ ਸਬਦ ਉੱਚਾ ਹੈ ਕਿਉਂ ਮਿਲਾਂ ਪ੍ਰੀਤਮ ਪਿਆਰੇ। ਮੈਂ ਪ੍ਰਭ ਸੱਚ ਪਛਾਣਿਆ ਹੋਰ ਫੂਲੀ ਅਵਗਣਿਆਰੇ। ਮੈਂ ਸਦਾ ਰਾਵੇ ਪੇਰੇ ਆਪਣਾ ਸਚੜੇ ਸਬਦ ਵਿਚਾਰੇ।

ਸਚੜੇ ਆਪ ਜਗਤਿਉ ਪਾਇਆ ਗੁਰਬਿਨ ਘੋਰ ਅੰਧਾਰੋ ਵਡਹੰਸ ਮਹੱਲਾ ਤੀਜਾ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੇ ਆਏ ਗੁਰ ਰਾਖੇ ਸੇ ਉਭਰੇ

ਸੱਚ ਸਲਾਹੀਏ ਜੇ ਸਤਿਗੁਰ ਦੇ ਬੁਝਾਏ ਬਿਨ ਸਤਿਗੁਰ ਪਰਮ ਭੁਲਾਣੀਆਂ ਕਿਆ ਮੋਹ ਦਿਸਨ ਆਗੇ ਜਾਏ ਕਿਆ ਦੇਨ ਮੋਹ ਜਾਏ ਅਵਗੁਣ ਪਛਤਾਏ ਦੁਖੋ ਦੁਖ ਕਮਾਏ ਨਾਮ ਰਤੀਆ ਸੇ ਰੰਗ ਚਲੂਲਾ ਪਿਰਕੇ ਅੰਕ ਸਮਾਏ ਤੇ ਜੇਵੜ ਅਵਰ ਨਾ ਸੂਝਈ ਕਿਸੇ ਆਗੇ ਕਹੀਏ ਜਾਏ ਤੂੰ ਸੱਚਾ ਸੱਚ ਸਲਾਹੀਏ ਜੇ ਸਤਿਗੁਰ ਦੇ ਬੁਝਾਏ ਜਿਨੀ ਸੱਚੜਾ ਸੱਚ ਸਲਾਹਿਆ ਹਉ ਤਿਨ ਲਾਗੋ ਪਾਏ ਸੇਜਨ ਸੱਚੇ ਨਿਰਮਲੇ ਤਿਨ ਮਿਲਿਆ ਮਲ ਸਭ ਜਾਏ ਤਿਨ ਮਿਲਿਆ ਮਲ ਸਭ ਜਾਏ।

ਵਡਹੰਸ ਹੈ ਸੱਚ ਨਾਮ ਉਰ ਧਾਰ ਸੱਚ ਸੰਗ੍ਰਹਿ ਸਹਿ ਸੱਚ ਰਹਿ ਸੱਚੇ ਨਾਮ ਪਿਆਰ ਸਦਾ ਨਿਰਮਲ ਮੈਲ ਨਾ ਲੱਗਈ ਨਦਰ ਕੀਤੀ ਕਰਤਾਰ ਨਾਨਕ ਹਉ ਤਿਨ ਕਹਿ ਬਲਿਹਾਰਣ ਜੋ

ਨਾਨਕ ਆਪੇ ਹੀ ਪਤ ਰਖਸੀ, ਕਾਰਜ ਸਵਾਰੇ ਸੋਏ ਮਹੱਲਾ ਤੀਜਾ। ਇੱਕ ਸੱਜਣ ਚੱਲੇ ਇੱਕ ਚੱਲ ਗਏ, ਰਹਿੰਦੇ ਪੀ ਫੁਨ ਜਾਵੇ। ਜਿੰਨੀ ਸਤਿਗੁਰ ਨਾ ਸੇਵਿਓ, ਸੇ ਆਏ ਗਏ ਪਛਤਾਵੇ। ਨਾਨਕ ਸਾਚਰ ਤੇ ਸੇ ਨਾ ਵਿਛੜੇ, ਸਤਿਗੁਰ ਸੇਵ ਸਮਾਹੇ ਪੌੜੀ। ਤਿਸ ਮਿਲ ਗਏ ਸਤਿਗੁਰ ਸੱਜਣ, ਜਿਸ ਅੰਤਰ ਹਰ ਗੁਣਕਾਰੀ। ਤਿਸ ਮਿਲ ਗਏ ਸਤਿਗੁਰ ਪ੍ਰੀਤ ਮੈਂ, ਜਿਨ ਹਉਮੈ ਵਿੱਚੋਂ ਮਾਰੀ। ਸੋ ਸਤਿਗੁਰ ਪੂਰਾ ਤਨ ਤਨ ਹੈ, ਜਿਨ ਹਰ ਉਪਦੇਸ਼ ਦੇ ਸਭ ਸ੍ਰਿਸ਼ਟ ਸਵਾਰੀ। ਨਿਤ ਜਪਿਓ ਸੰਤੋ ਰਾਮ ਨਾਮ, ਭੌਜਲ ਬਿਖਤਾਰੀ। ਗੁਰਪੂਰੇ ਹਰ ਉਪਦੇਸਿਆ, ਗੁਰ ਵਿਚੜਿਓ ਹਉ ਸਦਵਾਰੀ। ਸਲੋਕ ਮਹੱਲਾ ਤੀਜਾ। ਸਤਿਗੁਰ ਕੀ ਸੇਵਾ ਚਾਕਰੀ, ਸੁਖੀ ਹੂੰ ਸੁਖਸਾਰ। ਇੱਥੇ ਮਿਲਣ ਵਡਿਆਈਆਂ, ਦਰਗਹਿ ਮੋਹ ਦੁਆਰ। ਸੱਚੀ ਕਾਰ ਕਮਾਵਣੀ, ਸੱਚ ਪਹਿਨਣ ਸੱਚ ਨਾਮ ਆਧਾਰ। ਸੱਚੀ ਸੰਗਤ ਸੱਚ ਮਿਲੇ, ਸੱਚੇ ਨਾਏ ਪਿਆਰ। ਸੱਚੇ ਸ਼ਬਦ ਹਰ ਖਸਦਾ, ਦਰ ਸੱਚੇ ਸਚਿਆਰ। ਨਾਨਕ ਸਤਿਗੁਰ ਕੀ ਸੇਵਾ ਸੋ ਕਰੇ, ਜਿਸ ਨੂੰ ਨਦਰ ਕਰੇ ਕਰਤਾਰ। ਮਹੱਲਾ ਤੀਜਾ। ਹੋਰ ਵਡਾਣੀ ਚਾਕਰੀ, ਤ੍ਰਿਗ ਜੀਵਨ ਤ੍ਰਿਗਵਾਸ। ਅੰਮ੍ਰਿਤ ਛੋੜ ਦਿਖ ਲੱਗੇ, ਬਿਖ ਖਟਣਾ ਬਿਖ ਰਾਸ। ਬਿਖ ਖਾਣਾ ਬਿਖ ਪਹਿਨਣਾ, ਬਿਖ ਕੇ ਮੁਖ ਗਿਰਾਸ। ਇੱਥੇ ਦੁੱਖੋ ਦੁੱਖ ਕਮਾਵਣਾ, ਮੋਇਆ ਨਰਕ ਨਿਵਾਸ। ਮਾਨਮੁਖ ਮੋਏ ਮੈਲੇ ਸ਼ਬਦ ਨਾ ਜਾਣਨੀ, ਕਾਮ ਕ੍ਰੋਧ ਵਿਨਾਸ। ਸਤਿਗੁਰ ਕਾ ਪਉ ਛੋਡਿਆ, ਮਨ ਹੜ ਕਾਮਨ ਆਵੈ ਰਾਸ। ਜੰਪੁਰ ਬੱਧੇ ਮਾਰੀਐ, ਕੋ ਨਾ ਸੁਣੇ ਅਰਦਾਸ। ਨਾਨਕ ਪੂਰਬ ਲਿਖਿਆ ਕਮਾਵਣਾ, ਗੁਰਮੁਖ ਨਾਮ ਨਿਵਾਸ ਪੌੜੀ। ਸੋ ਸਤਿਗੁਰ ਸੇਵਿਓ ਸਾਧ ਜਾਨ, ਜਿਨ ਹਰ ਘਰ ਨਾਮ ਦਿਰੜਾਇਆ। ਸੋ ਸਤਿਗੁਰ ਪੂਜੋ ਦਿਨ ਸਰਾਤ, ਜਿਨ ਜਗਨਨਾਥ ਜਗਦੀਸ਼ ਜਪਾਇਆ। ਸੋ ਸਤਿਗੁਰ ਦੇਖੋ ਇੱਕ ਨਿਮਖ ਨਿਮਖ, ਜਿਨ ਹਰ ਕਾ ਹਰ ਪੰਥ ਬਤਾਇਆ। ਤਿਸ ਸਤਿਗੁਰ ਕੀ ਸਾ ਪਗੀ ਪਾਓ, ਜਿਨ ਮੋਹ ਅੰਧੇਰ ਚੁਕਾਇਆ। ਸੋ ਸਤਿਗੁਰ ਕਹੋ ਸਭ ਤਨ ਤਨ, ਜਿਨ ਹਰ ਭਗਤ ਭੰਡਾਰ ਲਹਾਇਆ। ਸਲੋਕ ਮਹੱਲਾ ਤੀਜਾ। ਸਤਿਗੁਰ ਮਿਲੇ ਭੁੱਖ ਗਈ, ਭੇਖੀ ਭੁੱਖ ਨਾ ਜਾਏ। ਦੁੱਖ ਲੱਗੇ ਕਰ

ਲੈਣਾ ਦੁੱਖ ਮਨਾਏ, ਇਸ ਭੇਖੇ ਥਾਵੋ ਗਿਰਹੋ ਭਲਾ, ਜਿੱਥੋਂ ਕੋ ਵਰਸਾਏ। ਸਬਦਰ ਤੇ ਤਿਨ ਸੋਝੀ ਪਈ, ਦੂਜੇ ਪਰਮ ਭੁਲਾਏ, ਪਏ ਕਿਰਤ ਕਮਾਵਣਾ, ਕਹਿਣਾ ਕਛੂ ਨਾ ਜਾਏ। ਨਾਨਕ ਜੋਤ ਪਾਵੇ ਸੇ ਫਲੇ, ਜਿਨ ਕੀ ਪਦ ਪਾਵੇ ਥਾਏ। ਮਹੱਲਾ ਤੀਜਾ, ਸਤਿਗੁਰ ਸੇਵਿਐ ਸਦਾ ਸੁਖ, ਜਨਮ ਮਰਨ ਦੁਖ ਜਾਏ। ਚਿੰਤਾ ਮੂਲ ਨਾ ਹੋਵਈ, ਅਚਿੰਤ ਵਸੈ ਮਨ ਆਏ।

ਪੜਿਆ ਜਿਨ ਹਰ ਕੀ ਹਰ ਕਥਾ ਸੁਣਾਈ ਤਿਸ ਗੁਰ ਕੋ ਸਦ ਬਲਿਹਾਰਣੇ ਜਿਨ ਹਰ ਸੇਵਾ ਬਣਤ ਬਣਾਈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਡਾਈ।

ਤੇ ਸਤਿਗੁਰ ਕੋ ਵੱਡ ਪੁੰਨ ਹੈ ਜਿਨ ਅਵਗੁਣ ਕੱਟ ਗੁਣੀ ਸਮਝਾਇਆ। ਸੋ ਸਤਿਗੁਰ ਤਿਨ ਕੋ ਪੇਟਿਆ ਜਿਨ ਕੈ ਮੁਖ ਮਸਤਕ ਭਾਗ ਲਿਖ ਪਾਇਆ। ਸਲੋਕ ਮਹੱਲਾ ਤੀਜਾ। ਭਗਤ ਕਰੇ ਮਰ ਜੀਵੜ ਗੁਰਮੁਖ ਭਗਤ ਸਦਾ ਹੋਏ। ਉਹਨਾਂ ਕਉ ਤੋਰ ਭਗਤ ਖਜਾਨਾ ਬਖਸਿਆ ਮੇਟ ਨਾ ਸਕੈ ਕੋਏ। ਗੁਣ ਨਿਧਾਨ ਮਨ ਪਾਇਆ ਇਕੋ ਸੱਚਾ ਸੋਏ। ਨਾਨਕ ਗੁਰਮੁਖ ਮਿਲ ਰਹੇ

ਅਵਤਾਰ ਨਾ ਜਾਣੀ ਅਗਿਆਨੀ ਅੰਧ ਅੰਧਾਰ ਰਤਨ ਗੁਰੂ ਕਾ ਸ਼ਬਦ ਹੈ ਬੂਝੇ ਬੂਝਣਹਾਰ ਮੂਰਖ ਆਪ ਗਣਾਏ ਦੇ ਮਰ ਜੰਮੇ ਹੋਏ ਖੁਆਰ ਨਾਨਕ ਰਤਨਾ ਸੋ ਲਹੇ ਜਿਸ ਗੁਰਮੁਖ ਲੱਗੇ ਪਿਆਰ ਸਦਾ ਸਦਾ ਨਾਮ ਉਚਰੈ ਹਰ ਨਾਮੋ ਨਿਤ ਵਿਵਹਾਰ ਕਿਰਪਾ ਕਰੇ ਜੇ ਆਪਣੀ ਤਾਂ ਹਰ ਰੱਖਾਂ ਉਰ ਧਾਰ ਮਹੱਲਾ ਤੀਜਾ।

ਉਸਾਰਿਆ ਗੁਰਬੁੱਧ ਵਿਚਾਰੀ। ਸਲੋਕ ਮਹੱਲਾ ਤੀਜਾ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ ਵਿੱਚ ਹਉਮੈ ਕਰਮ ਕਮਾਹੇ। ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੀ, ਮਰ ਜੰਮੇ ਆਵੇ ਜਾਵੇ। ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਨਾਮ ਨਾ ਵਸੇ ਮਨ ਮਾਹੇ।

ਪ੍ਰੀਤ ਜਿਤ ਸਾਹਿਬ ਸੇਤੀ ਪਤ ਰਹੇ ਪੌੜੀ ਹਰ ਇੱਕੋ ਦਾਤਾ ਸੇਵੀਏ ਹਰ ਇੱਕ ਧਿਆਈਏ ਹਰ ਇੱਕੋ ਦਾਤਾ ਮੰਗੀਏ ਮਨ ਚਿੰਦਿਆ ਪਾਈਏ ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ ਜਿਨ ਸੇਵਿਆ ਤਿੰਨ ਫਲ ਪਾਇਆ ਤਿਸ ਜਨ ਕੀ ਸਾ ਭੁੱਖ ਗਵਾਈਏ ਨਾਨਕ ਤਿੰਨ ਮਿੱਟੋਂ ਵਾਰਿਆ ਜਿਨ ਅਨਦਿਨ ਹਿਰਦੈ

ਤਾਂ ਹੀ ਭਗਤ ਜਨਾ ਕੋ ਦਿੱਤੀ ਹਨ ਸਿਰ ਛੱਤ ਸੱਚਾ ਹਰ ਬਣਾਏ ਸਦਾ ਸੁਹੀਏ ਨਿਰਮਲ ਸਤਿਗੁਰ ਕੀ ਕਾਰ ਕਮਾਏ ਹਰਾਰੇ ਓਏ ਨਾ ਆਖੀ ਹੈ ਫਿਰ ਮਰੇ ਫਿਰ ਜੂਨੀ ਪਾਹੇ ਨਾਨਕ ਵਿਣ ਨਾਵੇ ਨੱਕੀ ਵੱਡੀ ਫਿਰੇ ਹੋਬਾ ਮੂਲ ਨਾ ਪਾਹੇ ਮਹੱਲਾ ਤੀਜਾ ਹੁਣ ਸਿੱਖਿਆ ਸਾਧਨ ਆਇਓ ਜਿਤ ਚਿਰ ਗੁਰਮੁਖ ਸ਼ਬਦ ਨ ਲਾਗੇ ਸਤਿਗੁਰ ਸੇਵਿਐ ਨਾ ਮਨ ਵਸੈ ਵਿਚੋਂ ਪ੍ਰਮ ਪਉ ਭਾਗੈ ਜੇਹਾ ਸਤਿਗੁਰ ਨੂੰ ਜਾਣੈ ਤੇ ਹੋਵੇ ਤਾਂ ਸੱਚ ਨਾਮ ਲਿਵ ਲਾਗੈ ਨਾਨਕ ਨਾਮ ਮਿਲੇ ਵਡਿਆਈ ਹਰ ਦਰ ਸੋਹਨ ਆਗੈ ਪੌੜੀ ਗੁਰ ਸਿੱਖਾਂ ਮਨ ਹਰ ਪ੍ਰੀਤ ਹੈ ਗੁਰ ਪੂਜਣ ਆਵੇ ਹਰ ਨਾਮ ਵਣੰਜੇ ਰੰਗ ਸਿਉ ਲਾਹ ਹਰ ਨਾਮ ਲੈ ਜਾਵੇ ਗੁਰ ਸਿੱਖਾਂ ਕੇ ਮੁਖ ਉਜਲੇ ਹਰ ਦਰਗੇ ਪਾਵੇ ਗੁਰ ਸਤਿਗੁਰ ਬੋਲ ਹਰ ਨਾਮ ਕਾ ਵਡਭਾਗੀ ਸਿੱਖ ਗੁਣ

ਕਿਸੇ ਦੀ ਨਾਹੀ, ਹਰ ਦੀਬਾਨ ਹਵਿਆਣ ਪੈਰੀ ਪਾਇਆ। ਮਾਨਸਾ ਕਿਉ ਦੀਬਾਣੋ, ਕੋਈ ਨਸ ਭਜ ਨਿਕਲੇ, ਹਰ ਦੀਬਾਣੋ ਕੋਈ ਕਿੱਥੇ ਜਾਇਆ। ਤੂੰ ਐਸਾ ਹਰ ਦੀਬਾਨ ਮਸਿਆ, ਭਗਤਾਂ ਕੈ ਹਿਰਦੈ ਤਿੰਨ ਰਹਿੰਦੇ ਖੋਂਦੇ ਆਣ, ਤਾਂ ਭਗਤਾਂ ਅੱਗੇ ਖਲਵਾਇਆ। ਹਰ ਨਾਵੇ ਕੀ ਵਡਿਆਈ, ਕਰਮ ਪ੍ਰਾਪਤ ਹੋਵੇ, ਗੁਰਮੁਖ ਵਿਰਲੈ ਕਿਨੇ ਧਿਆਇਆ। ਸਲੋਕ ਮਹੱਲਾ ਤੀਜਾ, ਬਿਨ ਸਤਿਗੁਰ ਸੇਵੇ

ਨਾਵੇ ਜਮ ਮਾਰ ਸੀ ਪੰਤ ਗਿਆ ਪਛਤਾਏ ਮਹੱਲਾ ਤੀਜਾ। ਇਹ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ। ਸਭ ਕੜ ਭੋਗ ਵੇ ਅਲਿਪਤ ਰਹੇ ਅਲਖ ਨ ਲਖਣਾ ਜਾਈ। ਪੂਰੇ ਗੁਰ ਵੇਖਾ ਲਿਆ ਸਬਦੇ ਸੋਝੀ ਪਾਈ। ਪੁਰਖੇ ਸੇਵੇ ਸੇ ਪੁਰਖ ਹੋਵੇ ਜਿੰਨੀ ਹੋਮੇ ਸ਼ਬਦ ਜਲਾਈ। ਤਿਸ ਕਾ ਸਰੀਰ ਕੋ ਨਹੀਂ ਨਾ ਕੋ ਕੰਟਕ ਵੈਰਾਈ। ਨਿਚਲ ਰਾਜ ਹੈ ਸਦਾ ਸਕੇਰਾ ਨਾ ਆਵੇ ਨਾ ਜਾਈ। ਅਨਦਨ ਸੇਵਕ ਸੇਵਾ ਕਰੇ ਹਰ ਸੱਚੇ ਕੇ ਗੁਣ ਗਾਈ। ਨਾਨਕ ਵੇਖ ਵਿਗਸਿਆ ਹਰ ਸੱਚੇ ਕੀ ਵਡਿਆਈ। ਪੌੜੀ ਜਿਨ ਕੇ ਹਰ ਨਾਮ ਸਿਆਸਤ ਹਿਰਦੇ ਹਰ ਨਾਮੋ ਤਿਨ ਕਉ ਰੱਖਣ ਹਾਰਾ। ਹਰ ਨਾਮ ਪਿਤਾ ਹਰ ਨਾਮੋ ਮਾਤਾ ਹਰ ਨਾਮ ਸਿਖਾਈ ਮਿੱਤਰ ਹਮਾਰਾ। ਹਰ ਨਾਵੇ ਨਾਲ ਗੱਲਾਂ ਹਰ ਨਾਵੇ ਨਾਲ ਮਸਲਤ ਹਰ ਨਾਮ ਹੁਮਾਰੀ ਕਰਦਾ ਨਿਤ ਸਾਰਾ। ਹਰ ਨਾਮ ਹੁਮਾਰੀ ਸੰਗਤ ਅਤ ਪਿਆਰੀ ਹਰ ਨਾਮ ਕੋਲ

ਤੀਜਾ ਜਿਨ ਕਉ ਸਤਿਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹੇ ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ ਸੱਚੇ ਸ਼ਬਦ ਸਮਾਹੇ ਕੋਲ ਉਧਾਰੇ ਆਪਣਾ ਮੋਹ ਪਦਵੀ ਆਪੇ ਪਾਹੇ ਪਾਰਬਨ ਤਿਨ ਕੋ ਸੰਤੁਸ਼ਟ ਪਾਇਆ ਜੋ ਗੁਰ ਚਰਨੀ ਜਨ ਪਾਹੇ ਜਨ ਨਾਨਕ ਹਰ ਕਾ ਦਾਸ ਹੈ ਕਰ ਕਿਰਪਾ ਹਰ ਲਾਜ ਰਖਾਹੇ ਮਹੱਲਾ ਤੀਜਾ ਹਉਮੈ ਅੰਦਰ ਖੜਕ ਹੈ ਖੜਕੇ ਖੜਕ ਵਿਹਾਏ ਹਉਮੈ ਵੱਡਾ ਰੋਗ ਹੈ ਮਰ ਜੰਮੈ ਆਵੈ ਜਾਏ ਜਿਨ ਕੋ ਪੂਰਬ ਲਿਖਿਆ ਤਿਨਾ ਸਤਿਗੁਰ ਮਿਲਿਆ ਪ੍ਰਵਿਆਏ ਨਾਨਕ ਗੁਰਪ੍ਰਸਾਦੀ ਉਭਰੇ ਹਉਮੈ ਸ਼ਬਦ ਜਲਾਏ ਪੌੜੀ ਹਰ ਨਾਮ ਹਮਾਰਾ ਪ੍ਰਭ ਅਵਗਤ ਅਗੋਚਰ ਅਵਨਾਸੀ ਪੁਰਖ ਵਿਧਾਤਾ ਹਰ ਨਾਮ ਹਮ ਸ੍ਰੇਵੈ ਹਰ ਨਾਮ ਹਮ ਪੂਜੇ ਹਰ ਨਾਮੇ ਹੀ ਮਨ ਰਾਤਾ ਹਰ ਨਾਮੇ ਜੇਵੜ ਕੋਈ ਅਵਰ ਨ ਸੂਝੇ ਹਰ ਨਾਮੋ ਅੰਤ ਛਡਾਤਾ ਹਰ ਨਾਮ ਦੀਆ ਗੁਰਪਾਰੇ ਉਪਕਾਰੀ ਧਨ ਧਨ ਗੁਰੂ ਕਾ ਪਿਤਾ ਮਾਤਾ ਹਉ ਸਤਿਗੁਰ ਆਪਣੇ ਕਉ ਸਦਾ ਨਮਸਕਾਰ।

ਜਿਨ ਕੋ ਨਜ਼ਰ ਕਰੇ ਤੇ ਗੁਰਮੁਖ ਲੰਘੇ ਪਾਰ। ਮਹੱਲਾ ਤੀਜਾ, ਇੱਕੋ ਸਤਿਗੁਰ ਜਾਗਤਾ ਹੋਰ ਜਗ ਸੂਤਾ ਮੋਏ ਪਿਆਸ। ਸਤਿਗੁਰ ਸੇਵਨ ਜਾਗਨ ਸੇ ਜੋ ਰੱਤੇ ਸੱਚ ਨਾਮ ਗੁਣਤਾਸ। ਮਨਮੁਖ ਅੰਧਨਾ ਚੇਤਨੀ ਜਨਮ ਮਰ ਹੋਏ ਬਿਨਾਸ਼। ਨਾਨਕ ਗੁਰਮੁਖਤਨੀ ਨਾਮ ਤੇ ਆਇਆ ਜਿਨ ਕੌ ਤੁਰ ਪੂਰਬ ਲਿਖਿਆਸ। ਪੌੜੀ, ਹਰ ਨਾਮ ਹਮਾਰਾ ਭੋਜਨ ਛੱਤੀ ਪ੍ਰਕਾਰ। ਜਿਦ ਖਾਇ ਹਮ ਕੋ ਤ੍ਰਿਪਤ ਭਈ। ਹਰ ਨਾਮ ਹਮਾਰਾ ਪਹਿਨਣ ਜਿਤ ਫਿਰ ਨੰਗੇ ਨਾ ਹੋਵੇ। ਹੋਰ ਪਹਿਨਣ ਕੀ ਹਮਾਰੀ ਸਰਦ ਗਈ। ਹਰ ਨਾਮ ਹਮਾਰਾ ਵਣਜ ਹਰ ਨਾਮ ਵਾਪਾਰ। ਹਰ ਨਾਮੇ ਕੀ ਹਮ ਕੌ ਸਤਿਗੁਰ ਕਾਰ ਕੁੰਨੀ ਜੀ। ਹਰ ਨਾਮੇ ਕਾ ਹਮ ਲੇਖਾ ਲਿਖਿਆ ਸਭ ਜਮਕੀ ਅਗਲੀ ਕਾਣ ਗਈ। ਹਰ ਕਾ ਨਾਮ ਗੁਰਮੁਖ ਕਿਨੇ ਵਿਰਲੇ ਤਿਆਇਆ ਜਿਨ ਕੌ ਤੁਰ ਕਰਮ ਪ੍ਰਾਪਤ ਲਿਖਤ ਪਈ। ਸਲੋਕ ਮਹੱਲਾ ਤੀਜਾ, ਜਗਤ ਅਗਿਆਨੀ ਅੰਧ ਹੈ ਦੂਜੇ ਭਾਏ ਕਰਮ ਕਮਾਏ। ਦੂਜੇ ਭਾਏ ਜੇਤੇ ਕਰਮ ਕਰੇ ਦੁਖ ਲੱਗੇ ਤਨ ਤਾਏ। ਗੁਰ ਪ੍ਰਸਾਦੀ ਸੁਖੀ ਉਪਜੇ ਜਾਂ ਗੁਰ ਕਾ ਸ਼ਬਦ ਕਮਾਏ। ਸੱਚੀ ਬਾਣੀ ਕਰਮ ਕਰੇ ਅਨ ਦਿਨ ਨਾਮ ਤੇ ਆਏ। ਨਾਨਕ ਜਿਤ ਆਪੇ ਲਾਏ ਤਿਤ ਲੱਗੇ ਕਹਿਣਾ ਕਿਛੂ ਨਾ ਜਾਏ। ਮਹੱਲਾ ਤੀਜਾ, ਹਮ ਕਰ ਨਾਮ ਖਜਾਨਾ ਸਰਾਹੇ।

ਅੰਮ੍ਰਿਤ ਸੱਚਾ ਨਾਉ ਭੋਜਨ ਚਾਖਿਆ, ਤ੍ਰਿਪਤ ਰਹਿ ਆਘਾਇ ਮਿਟੀ ਪਪਾਖਿਆ, ਸਭ ਅੰਦਰ ਇਕ ਵਰਤੈ ਇਨੇ ਵਿਰਲੇ ਲਾਖਿਆ, ਜਨ ਨਾਨਕ ਪਏ ਨਿਹਾਲ ਪ੍ਰਭ ਕੀ ਪਾਖਿਆ। ਸਲੋਕ ਮਹੱਲਾ ਤੀਜਾ। ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ ਡਿੱਠੈ ਮੁਕਤ ਨਾ ਹੋਵੇ, ਜਿਤਿਰ ਸ਼ਬਦ ਨਾ ਕਰੇ ਵਿਚਾਰ। ਹਉ ਮੈ ਮਹਿਲ ਨਾ ਚੁੱਕਈ ਨਾਮ ਨਾ ਲੱਗੇ ਪਿਆਰ, ਇਕ ਆਪੇ ਬਖਸ ਮਲਾਇਨ ਦੁਬਦਾ ਤਜ ਵਿਕਾਰ। ਨਾਨਕ ਇਕ ਦਰਸ਼ਨ ਦੇਖ ਮਰ ਮਿਲੇ ਸਤਿਗੁਰ ਹੇਤ ਪਿਆਰ। ਮਹੱਲਾ ਤੀਜਾ। ਸਤਿਗੁਰੂ ਨਾ ਸੇਵਿਓ ਮੂਰਖ ਅੰਧ ਗਵਾਰ, ਦੂਜੇ ਪਾਏ ਬਹੁ ਦੁਖ ਲਾਗਾ ਜਲਤਾ ਕਰੇ ਪੁਕਾਰ। ਜਿਨ ਕਾਰਨ ਗੁਰੂ ਵਿਸਾਰਿਆ ਸੇ ਨਾ ਉਪਕਰੇ ਅੰਤੀ ਵਾਰ। ਨਾਨਕ ਗੁਰਮਤੀ ਸੁਖ ਪਾਇਆ ਬਖਸੇ ਬਖਸਣ ਹਾਰ। ਪੌੜੀ ਤੂੰ ਆਪੇ ਆਪ ਆ ਸਭ ਕਰਤਾ, ਕੋਈ ਦੂਜਾ ਹੋਏ ਸੋ ਅਵਰੋ ਕਹੀਏ। ਹਰ ਆਪੇ ਬੋਲੇ ਆਪ ਬੁਲਾਵੇ, ਹਰ ਆਪੇ ਜਲ ਥਲ ਰਵ ਰਹੀਏ। ਹਰ ਆਪੇ ਮਾਰੇ ਹਰ ਆਪੇ ਛੋਡੇ, ਮਨ ਹਰ ਸਰਣੀ ਪੜ ਰਹੀਏ। ਹਰ ਬਿਨ ਕੋਈ ਮਾਰ ਜੀਵਾਲ ਨਾ ਸਕੈ, ਮਨ ਹੋਏ ਨਿਚਿੰਦ ਨਿਸਲ ਹੋਈ ਰਹੀਏ। ਉਠਦਿਆਂ ਬਹਿੰਦਿਆਂ ਸੁਤਿਆਂ ਸਦਾ ਸਦਾ ਹਰਨਾਮ ਧਿਆਈਏ, ਜਨ ਨਾਨਕ।

ਗੁਰ ਪ੍ਰਸਾਦ ਸੋਰਠ ਮਹੱਲਾ ਪਹਿਲਾ ਕਰ ਪਹਿਲਾ ਚੌਪ ਦੇ ਸਭਨਾ ਮਰਨਾ ਆਇਆ ਵਿਛੋੜਾ ਸਭਨਹਾ ਪੁੱਛੋ ਜਾਏ ਸਿਆਣਿਆ ਆਗੇ ਮਿਲ ਕੇ ਨਾਹਾਂ ਜਿਨ ਮੇਰਾ ਸਾਹਿਬ ਵਿਸਰ ਵੱਡੀ ਵੇਦਨ ਤਨਾਹ ਕੀ ਸਾਹਾਇਓ ਸਾਚਾ ਸੋਏ ਜਾ ਕੀ ਨਦਰ

ਹੋਏ। ਧਰਤੀ ਉੱਪਰ ਕੋੜ ਗੜ ਕੀਤੀ ਗਈ ਵਜਾਏ, ਜੋ ਅਸਮਾਨ ਨਾ ਮਾਵਨੀ ਤਿੰਨ ਨੱਕ ਨੱਥਾਂ ਪਾਏ। ਜੇ ਮਨ ਜਾਣੇ ਸੂਲੀਆਂ ਕਾਹੇ ਮਿੱਠਾ ਖਾਹੇ, ਨਾਨਕ ਔ ਗੁਣ ਚੇਤੜੇ।

ਪਹਿਲਾ ਕਰ ਪਹਿਲਾ ਮਨਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨਖੇਤ ਨਾ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਪਾਉ ਕਰਮ ਕਰ ਜਮਸੀ ਸੇ ਕਰ ਭਾਗਠ ਦੇਖ ਬਾਬਾ ਮਾਇਆ ਸਤ ਨ ਹੋਏ ਇਨ ਮਾਇਆ ਜਗਮ ਹੋਇਆ

ਕਰ ਲੈ ਲਾਹਾ ਮਨ ਹੱਸ, ਸੁਣ ਸਾਤ ਸੌ ਦਾਗਰੀ ਸਤ ਘੋੜੇ ਲੈ ਚੱਲ, ਖਰਚ ਬੰਨ ਚੰਗਿਆਈਆਂ ਮਤ ਮਨ ਜਾਣੇ ਕੱਲ, ਨਿਰੰਕਾਰ ਕਹਿ ਦੇਸ ਜਾਹੇ ਤਾਂ ਸੁਗ ਲਹਿ ਮਹੱਲ, ਲਾਏ ਚਿਤ ਕਰ ਚਾਕਰੀ ਮਨ ਨਾਮ ਕਰ ਕੰਮ, ਬਣ ਬਦੀਆਂ ਕਰ ਤਾਵਣੀ ਤਾਕੋ ਆਖੇ ਧੰਨ, ਨਾਨਕ ਵੇਖੇ ਨਦਰ ਕਰ ਚੜੇ ਚਵਗਣ ਵੰਨ।

ਭਾਈ ਕਉ ਅਤ ਭਾਈ। ਹੁਕਮ ਪਇਆ ਬਾਹਰ ਕਰ ਛੋਡਿਆ, ਖਿਰ ਮੈਂ ਪਈ ਪਰਾਈ। ਨਾਮਦਾਨ ਇਸਨਾਨ ਨਾ ਮਨਮੁਖ, ਪਿਤ ਤਨ ਧੂੜ ਤੁਮਾਈ। ਮਨ ਮਾਨਿਆ ਨਾਮ ਸਿਖਾਈ, ਪਾਏ ਪਰੋ ਗੁਰ ਕੈ ਬਲਿਹਾਰ। ਜਿਨ ਸਾਚੀ ਬੂਝ ਬੁਝਾਈ ਰਖਾਓ, ਜਸਿਓ ਝੂਠ ਪ੍ਰੀਤ ਮਨ ਵਿਦਿਆ। ਜਨ ਸਿਉ ਵਾਦ ਰਚਾਈ, ਮਾਇਆ ਮਗਨ ਐਨਸ ਮੰਗ ਜੋਗ ਹੈ। ਨਾਮ ਨਾ ਲੇਵੇ ਮਰੇ ਬਿਖਾਈ, ਗੰਧਨ ਵੈਣ ਤਹਿਤ ਕਾਰੀ। ਸਬਦੇ ਸੁਰਤ ਨ ਆਈ, ਰੰਗ ਨ ਰਾਤਾ ਰਸ ਨੀ ਵਿਦਿਆ।

ਪ੍ਰਸ਼ੰਨ ਕੋਈ ਨਾ ਕਿਸੀ ਜੇਹ ਅੰਡਜ ਜੇਰਜ ਉਤ ਕੁਝ ਸਿਤਜ ਤੇਰੇ ਕੀਤੇ ਜਨਤਾ ਏਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਹਿਰਵੰਤਾ ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ ਮੈਂ ਮੂਰਖ ਕਿਛ ਦੀਜੈ ਪਰਮਤ ਨਾਨਕ ਸੁਣ ਮੇਰੇ ਸਾਹਿਬਾ ਡੁਬਦਾ ਪੱਥਰ ਲੀਜੈ ਸੋਰਠ ਮਹੱਲਾ ਪਹਿਲਾ ਹਉ ਪਾਪੀ ਪਤਤ ਪਰਮ ਪਾਖੰਡੀ ਤੂੰ ਨਿਰਮਲ ਨਿਰੰਕਾਰੀ ਅੰਮ੍ਰਿਤ ਚਾਖ।

ਰੱਖਿਆ ਤਾਤੇ ਸ਼ਬਦ ਨਿਸ਼ਾਨ ਰਹਾਉ। ਨਾਥ ਮਾਤ ਪਿਤਾ ਸੁਧ ਬੰਧਵ, ਨਾਥ ਕਾਮਨਾ ਨਾਰੀ, ਅਕੋਲ ਨਿਰੰਜਨ ਅਪਰ ਪਰੰਪਰ, ਸਗਲੀ ਜੋਤ ਤੁਮਾਰੀ। ਘੜਘੜ ਅੰਤਰ ਬ੍ਰਹਮ ਲੁਕਾਇਆ, ਘੜਘੜ ਜੋਤ ਸਬਾਈ, ਬਜਰ ਕਪਾਟ ਮੁਗਤੇ ਗੁਰਮਤੀ, ਨਿਰਭੈ ਤਾੜੀ ਲਾਈ। ਜਨ ਤੋ ਪਾਏ ਕਾਲ ਸਿਰਜੰਤਾ, ਵਸ ਗਤ ਜੁਗਤ ਸੁਬਾਈ, ਸਤਿਗੁਰ ਸੇ ਪਦਾਰਥ ਪਾਵੇ, ਝੂਟੇ ਸ਼ਬਦ ਕਮਾਈ, ਸੂਚੇ ਪਾਂਡੇ ਸਾਚ ਸਮਾਵੇ, ਵਿਰਲੇ ਸੂਚਾਚਾਰੀ। ਤੰਤੇ ਕੋ ਪਰਮ ਤੰਤ ਮਿਲਾਇਆ, ਨਾਨਕ ਸਰਣ ਤੁਮਾਰੀ। ਸੋਰਠ ਮਹੱਲਾ ਪਹਿਲਾ, ਜੋ ਮੀਨਾ ਬਿਨ ਪਾਣੀਏ, ਤੂੰ ਸਾਕਤ ਮਰੇ ਪਿਆਸ, ਤੂੰ ਹਰ ਬਿਨ ਮਰੀਏ ਰੇ ਮਨਾ, ਜੋ ਬਿਰਥਾ ਜਾਵੇ ਸਾਸ, ਮਨ ਰੇ ਰਾਮ ਨਾਮ ਜਸ ਲੇ, ਬਿਨ ਗੁਰ ਇਉ ਰਸ ਕਿਉ ਲਹੋ, ਗੁਰ ਮਿਲੇ ਹਰ ਦੇ ਰਹਾਓ। ਸੰਤ ਜਿਨਾ ਮਿਲ ਸੰਗਤੀ, ਗੁਰਮੁਖ ਤੀਰਥ ਹੋਏ, ਅੜਸੜ ਤੀਰਥ ਮਜਨਾ, ਗੁਰਦਰਸ ਪ੍ਰਾਪਤ ਹੋਏ। ਜਿਉ ਜੋਗੀ ਜਤ ਬਾਰਾ, ਤਪ ਨਾਹੀ ਸਤ ਸੰਤੋਖ, ਤਿਉ ਨਾਮੇ ਬਿਨ ਦਿਹੋਰੀ, ਜਾ ਮਾਰੇ ਅੰਤਰ ਦੋਖ, ਸਾਕਤ ਪ੍ਰੇਮ ਨਾ ਪਾਈਏ, ਹਰ ਪਾਈਏ ਸਤਿਗੁਰ ਪਾਏ, ਸੁਖ ਦੁਖ ਦਾਤਾ ਗੁਰ ਮਿਲੈ, ਕਉ ਨਾਨਕ ਸਿਫਤ ਸੁਮਾਏ।

ਜਲ ਥਲ ਮਹੀਲ ਗੁਪਤੋ ਵਰਤੈ ਗੁਰਸਬਦੀ ਦੇਖ ਨਿਹਾਰੀ ਜੀਉ ਰਹਾਉ ਮਰਤ ਪਿਆਲ ਆਕਾਸ਼ ਦਿਖਾਇਓ ਗੁਰ ਸਤਗੁਰ ਕਿਰਪਾ ਧਾਰੀ ਜੀਉ ਤੂੰ ਬ੍ਰਹਮ ਅਜੋਨੀ ਹੈ ਪੀ ਹੋਨੀ ਹੜ ਪੀਤਰ ਦੇਖ ਮੁਰਾਰੀ ਜੀਉ ਜਨਮ ਮਰਨ ਤੋਂ ਇਹੋ ਜਗ ਬਪੜੋ ਇਨ ਦੂਜੇ ਭਗਤ ਵਿਸਾਰੀ ਜੀਉ ਸਤਗੁਰ ਮਿਲੇ ਤਾਂ ਗੁਰਮੁਦ ਪਾਈਏ ਸਾਕਤ ਬਾਜੀ ਹਾਰੀ ਜੀਉ ਸਤਗੁਰ ਬੰਧਨ ਤੋੜ ਨਿਰਾਰੇ ਬਹੁੜ ਨਾ ਗਰਭ ਮਝਾਰੀ ਜੀਉ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨੁਸਿਆ ਨਿਰੰਕਾਰੀ ਜੀਉ ਸੋਰਠ ਮਹੱਲਾ ਪਹਿਲਾ ਜੇ ਜਲਨ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਉ ਛੋਡੋ ਵੇਸ਼ ਪੇਖ ਚ ਤਰਾਈ ਦੁਬਦਾ ਇਉ ਫਲ ਨਾਹੀ ਜੀਉ ਮਨ ਰੇ ਥਿਰ ਰਹੋ ਮਤ ਕਦ ਜਾਹੀ ਜੀਉ ਬਾਰ ਢੂੰਡਤ ਬਹੁਤ ਦੁਖ ਪਾਵੇ ਹਰ ਅੰਮ੍ਰਿਤ ਕਟ ਮਾਹੀ ਜੀਉ ਰਹਾਉ ਅਵਗੁਣ ਛੋੜ ਗੁਣਾ ਕੋ ਧਾਵੋ ਤਰ ਅਵਗੁਣ ਪਛਤਾਹੀ ਜੀਉ ਤਰ ਅਵਸਰ ਕੀ ਸਾਰ ਨ ਜਾਣੇ ਫਿਰ ਫਿਰ ਕੀਚ ਬੁੜਾਹੀ ਜੀਉ ਅੰਤਰ ਮੈਲ ਲੋਭੋ ਝੂਠੇ ਬਾਹਰ ਨਾਵੋ ਕਾਹੀ ਜੀਉ ਨਿਰਮਲ ਨਾਮ ਜਪੋ ਸਤ ਗੁਰਮੁਖ ਅੰਤਰ ਕੀ ਗਤ ਤਾਹੀ ਜੀਉ ਪਰ ਹਰ ਲੋਭ ਨਿੰਦਾ ਕੂੜ ਤਿਆਗ ਹੋ ਸਤ ਗੁਰਬਚਨੀ ਫਲ ਪਾਹੀ ਜੀਉ ਜੋ ਭਾਵੇ ਤਿਉਂ ਰਾਖੋ ਹਰ ਜੀਉ ਜਨ ਨਾਨਕ ਸ਼ਬਦ ਸਲਾਹੀ ਜੀਉ ਸੋਰਠ ਮਹੱਲਾ ਪਹਿਲਾ ਪੰਚ ਬਦੇ

ਲਾਗਾ ਮਨ ਰੇ ਸਮਝ ਕਵਨ ਮਤ ਲਾਗਾ ਨਾਮ ਸਾਰ ਅਨਸ ਲੋਕ ਹਨ ਹੇ ਪਛਤਾਏ ਅਭਾਗਾ ਰਖਾਓ ਆਪਤ ਕੋ ਹਰਖ ਜਦ ਕੋ ਰੋਵੇ ਇਹ ਦੁਖ ਸੁਖ ਨਾ ਲੈਣ ਲਾਗਾ ਆਪੇ ਦੁਖ ਸੁਖ ਭੋਗ ਪੁਗਾਵੇ ਗੁਰਮੁਖ ਸੁਖ ਅਨਰਾਗਾ ਹਰਸ ਉਪਰ ਅਵਰ ਕਿਆ ਕਹੀਏ ਜਿਨ ਪੀਆ ਸੋ ਤ੍ਰਿਪਤਾਗਾ ਮਾਇਆ ਮੋਹਿਤ ਜਿਨ ਇਹ ਰਸ ਖੋਇਆ।

ਨਾਨਕ ਰਾਮ ਨਾਮ ਜਪ ਗੁਰਮੁਖ ਹਰ ਪਾਏ ਮਸਤਕ ਪਾਗਾ। ਸੋਰਠ ਮਹੱਲਾ ਪਹਿਲਾ ਸਰਬ ਜੀਆਂ ਸਿਰ ਲੇਖ ਤੁਰਾਹੂ ਬਿਨ ਲੇਖੇ ਨਹੀਂ ਕੋਈ ਜੀਓ। ਆਪ ਲੇਖ ਕੁਦਰਤ ਕਰ ਦੇਖੈ ਹੁਕਮ ਚਲਾਏ ਸੋਈ।

ਗੁਰਮੁਖ ਏਕ ਰਿਟ ਕਰ ਦੇਖੋ, ਧੜਕੜ ਜੋਤ ਸਮੋਈ ਜੀਓ, ਚਲ ਤੋ ਠਾਕ ਰੱਖੋ ਘਰ ਆਪਣੇ, ਗੁਰ ਮਿਲੇ ਇਹ ਮਤ ਹੋਈ ਜੀਓ, ਦੇਖ ਅਦ੍ਰਿਸ਼ਟ ਰਹੋ ਬਿਸਮਾਦੀ, ਦੁੱਖ ਬਿਸਰੈ ਸੁਖ ਹੋਈ ਜੀਓ, ਪੀਵੋ ਅਪਿਓ ਪਰਮ ਸੁਖ ਪਾਈਏ, ਨਿਰ ਕਰਵਾਸਾ ਹੋਈ ਜੀਓ, ਜਨਮ ਮਰਨ ਵਾ ਪੰਜਨ ਗਾਈਏ, ਪੁਨਰਪ ਜਨਮ ਨਾ ਹੋਈ ਜੀਓ, ਤਤ ਨਿਰੰਜਨ ਜੋਤ ਸਵਾਈ, ਸੋ ਹੰ ਭੇਦ ਨਾ ਕੋਈ ਜੀਓ, ਅਪਰੰਪਰ ਪਾਰਵਰਮ ਪਰਮੇਸ਼ਰ, ਨਾਨਕ ਗੁਰਮੇ

ਮਨ ਮੇਰੇ ਗੁਰਬਚਨੀ ਨਿਧ ਪਾਈ, ਤਾਤੇ ਸਤਮੈ ਰਹਿਆ ਸਮਾਈ ਰਹਾਉ। ਗੁਰਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ, ਗੁਰਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਿਆਰਾ।

ਗਿਰ ਹੀ ਮੈਂ ਸਦਾ ਹਰ ਜਨ ਉਦਾਸੀ, ਗਿਆਨ ਤਤ ਵਿਚਾਰੀ। ਸਤਿਗੁਰ ਸੇ ਉਸਦਾ ਸੋ ਪਾਇਆ, ਹਰ ਰਾਖਿਆ ਉਰਧਾਰੀ। ਇਹੋ ਮਨੁਆ ਦਹਿ ਦਿਸ ਤਾਮਦਾ, ਦੂਜੇ ਪਾਏ ਖੁਆਇਆ। ਮਨ ਮੁਖ ਮੁਧ ਹਰ ਨਾਮ ਨ ਚੇਤੈ, ਬਿਰਥਾ ਜਨਮ ਗਵਾਇਆ। ਸਤਿਗੁਰ ਪੇਟੇ ਤਾ ਨਾ ਉਪਾਏ, ਹਉਮੈ ਮੋਹ ਚੁਕਾਇਆ। ਹਰ ਜਨ ਸਾਚੇ ਸਾਚ ਕਮਾਵੈ, ਗੁਰ ਕੇ ਸ਼ਬਦ ਵਿਚਾਰੀ। ਆਪੇ ਮੇਲ ਲਏ ਪ੍ਰ ਸਾਚੈ, ਸਾਜ ਰਖਿਆ ਉਰਧਾਰੀ। ਨਾਨਕ ਨਾਭੋ ਗਤ ਮਤ ਪਾਈ, ਏਹਾ ਰਾਸ ਹਮਾਰੀ। ਸੋਰਠ ਮਹੱਲਾ ਤੀਜਾ। ਭਗਤ ਖਜ਼ਾਨਾ ਭਗਤਨ ਕਉ ਦੀਆ, ਨਾਉ ਹਰ ਤਨ ਸਚ ਸੋਏ। ਅਖੁੱਟ ਨਾਮ ਤਨ ਕਦੇ ਨਿਖੁੱਟੈ ਨਾਹੀ, ਕਿਨੇ ਨਾ ਕੀਮਤ ਹੋਏ। ਨਾਮ ਤਾਨ ਮੁਖ ਉਜਲੇ ਹੋਏ, ਹਰ ਪਾਇਆ ਸਚ ਸੋਏ। ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਏ, ਬਿਨ ਸ਼ਬਦੇ ਜਗ ਭੁੱਲਦਾ ਫਿਰਦਾ। ਦਰਗਹਿ ਮਿਲੇ ਸਜਾਏ ਰਖਾਉ, ਇਹ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਅੰਮ੍ਰਿਤ ਲੂਟੈ ਮਨੁੱਖ ਨਹੀਂ ਬੂਝੈ, ਕੋਈ ਨਾ ਸੁਣੇ ਪੁਕਾਰਾ। ਅੰਧਾ ਜਗਤ ਅੰਧ ਵਰਤਾਰਾ, ਵਾਜਗੁਰੂ ਗੁਬਾਰਾ। ਹਉਮੈ ਮੇਰਾ ਕਰ ਕਰ ਵਿਗੁੱਤੇ, ਕਿਹੋ ਚੱਲੇ ਨਾ ਚਲਦਿਆਂ ਨਾਲ। ਗੁਰਮੁਖ ਹੋਵੇ ਸੋ ਨਾਮ ਤੇ ਆਵੇ, ਸਦਾ ਹਰ ਨਾਮ ਸਮਾਲ। ਸੱਚੀ ਬਾਣੀ ਹਰ ਗੁਣ ਗਾਵੇ, ਨਦਰੀ ਨਦਰ ਨਿਹਾਲ। ਸਤਿਗੁਰ ਗਿਆਨ ਸਦਾ ਕੜ ਚਾਨਣ,

ਤਾਂ ਇੱਕ ਰੰਗੀ ਸ਼ਬਦ ਸਵਾਰਨ ਹਾਰਾ। ਸੋਰਠ ਮਹੱਲਾ ਤੀਜਾ, ਹਰ ਜੀਉ ਤੁਧ ਨੂੰ ਸਦਾ ਸਾਲਾ ਹੀ ਪਿਆਰੇ, ਜੇ ਚਿਰ ਕੜ ਅੰਤਰ ਹੈ ਸਾਸਾ। ਇੱਕ ਪਾਲਖਿਨ ਵਿਸਰੈ ਤੂੰ ਸੁਆਮੀ, ਜਾਣੋ ਬਰਸ ਪਚਾਸਾ। ਹਮ ਮੂੜ ਮੁਗਧ ਸਦਾ ਸੇ ਪਾਈ, ਗੁਰ ਕੈ ਸ਼ਬਦ ਪਰਗਾਸਾ। ਹਰ ਜੀਉ ਤੁਮ ਆਪੇ ਦਿਉ ਬੁਝਾਈ, ਹਰ ਜੀਉ ਤੁਮ ਮਿਟੋ ਆਰਿਆ ਸਦਗੀ, ਤੇਰੇ ਨਾਮ ਮਿਟੋ ਬਲ ਜਾਈ ਰਹਾਓ। ਹਮ ਸ਼ਬਦ ਮੋਏ ਸ਼ਬਦ ਮਾਰ ਜੀ ਵਾਲੇ ਭਾਈ, ਸਬਦੇ ਹੀ ਮੁਕਤ ਪਾਈ। ਸਬਦੇ ਮਨ ਤਨ ਨਿਰਮਲ ਹੋਆ, ਹਰ ਵਸਿਆ ਮਨ ਆਈ। ਸਤਿਗੁਰ ਦਾਤਾ ਜਿਤ ਮਨ ਰਾਤਾ, ਹਰ ਸਿਉ ਰਹਿਆ ਸਮਾਈ। ਸ਼ਬਦ ਨਾ ਜਾਣੇ ਸੇ ਅੰਨੇ ਬੋਲੇ, ਸੇ ਕਿਤ ਆਏ ਸੰਸਾਰਾ। ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ, ਜੰਮੇ ਵਾਰੋ ਵਾਰਾ। ਬਿਸ਼ਟਾ ਕੇ ਕੀੜੇ ਬਿਸ਼ਟਾ ਮਾਏ ਸਮਾਣੇ, ਮਾਨਮੁਖ ਮੁਗਧ ਗੁਬਾਰਾ। ਆਪੇ ਕਰ ਵੇਖੇ ਮਾਰਗ ਲਾਏ ਭਾਈ, ਇਸ ਬਿਨ ਅਵਰ ਨਾ ਕੋਈ। ਜੋ ਤੁਰ ਲਿਖਿਆ ਸੋ ਕੋਈ ਨਾ।

ਦੁੱਟ ਚੌਕੜੀ ਸਦਾ ਕੂੜ ਕਮਾਵੇ, ਨਾ ਬੂਝੇ ਵਿਚਾਰੇ। ਨਿੰਦਾ ਦੁਸ਼ਟੀ ਤੇ ਕਿਨ ਫਲ ਪਾਇਆ, ਹਰਨਾਕਸ ਨਖੇ ਬਿਦਾਰੇ। ਪ੍ਰਹਿਲਾ ਜਾਨ ਸਦ ਹਰ ਗੁਣ ਗਾਵੇ, ਹਰ ਜੀਉ ਲਏ ਉਬਾਰੇ। ਆਸ ਕੋ ਬੋ ਭਲਾ ਕਰ ਜਾਣ, ਮਨਮੁਖ ਮਤ ਨਕਾਈ। ਸਾਧੂ ਜਨ ਕੀ ਨਿੰਦਾ ਵਿਆਪੇ, ਜਸਨ ਜਨਮ ਗਵਾਈ। ਰਾਮ ਨਾਮ ਕਦੇ ਚੇਤੇ ਨਾਹੀ, ਅੰਤ ਗਏ ਪਛਤਾਈ।

ਹਉ ਮੇਰਾ ਜਗ ਪਲਚ ਰਹਿਆ ਭਾਈ, ਕੋਈ ਨ ਕਿਸੇ ਕੇਰਾ, ਗੁਰਮੁਖ ਮੈਲ ਪਾਇਨ ਗੁਣ ਗਾਵਨ, ਨਿਰਕਰ ਹੋਏ ਬਸੇਰਾ, ਇੱਥੇ ਬੂਝੇ ਸੋ ਆਪ ਛਾਣੇ, ਹਰ ਪ੍ਰਭੈ ਤਿਸ ਕੇਰਾ, ਸਤਿਗੁਰੂ ਸਦਾ ਦਇਆਲ ਹੈ ਭਾਈ, ਵਿਣ ਭਾਗਾਂ ਚਾ ਪਾਈਏ, ਏਕ ਨਦਰ ਘਰ ਵੇਖੇ।

ਕਵਿਆ ਸਭ ਠਾਈ ਹਿਰਦੇ ਨਾਮ ਅਪਾਰਾ, ਜੋ ਜੁਗ ਬਾਣੀ ਸ਼ਬਦ ਪਛਾਣੀ, ਨਾਓ ਮੀਠਾ ਮਨੇ ਪਿਆਰਾ। ਸਤਿਗੁਰ ਸੇਵ ਜੇ ਨਾਮ ਪਛਾਤਾ, ਸਫਲ ਜਨਮ ਜਗ ਆਇਆ। ਹਾਰ ਚਾਖ ਸਦਾ ਮਨ ਤ੍ਰਿਪਤਿਆ, ਗੁਣ ਗਾਵੇ ਗੁਣੀ ਅਗਾਇਆ। ਕਮਲ ਪ੍ਰਗਾਸ ਦਾ ਰੰਗ ਰਾਤਾ, ਅਨਖਾ ਸ਼ਬਦ ਵਜਾਇਆ। ਤਨ ਮਨ ਨਿਰਮਲ ਨਿਰਮਲ ਬਾਣੀ, ਸੱਚੇ ਸੱਚ ਸਮਾਇਆ। ਰਾਮ ਨਾਮ ਕੀ ਗਤ ਕੋਈ ਨਾ ਬੂਝੇ, ਗੁਰਮਤਿ ਹਿਰਦੇ ਸਮਾਈ। ਗੁਰਮੁਖ ਹੋਵੇ ਸੋ ਮਗ ਪਛਾਣੇ, ਹਰ ਰਸ ਰਸਨ ਰਸਾਈ। ਜਬ ਤਬ ਸੰਜਮ ਸਭ ਗੁਰ ਤੇ ਹੋਵੇ, ਹਿਰਦੇ ਨਾਮ ਵਸਾਈ। ਨਾਨਕ ਨਾਮ ਸੰਭਾਲੇ ਸੇ ਜਨ ਸੋਹਨ, ਦਰ ਸਾਚੇ ਪਦ ਪਾਈ। ਸੋਰਠ ਮਹੱਲਾ ਤੀਜਾ ਦੋ ਤੁਕੇ, ਸਤਿਗੁਰ ਮਿਲੇ ਉਲਟੀ ਪਈ ਭਾਈ। ਜੀ

ਲਾਗੇ ਪਾਈ, ਗੁਰਮੁਖ ਪਾਏ ਹਰ ਥਾਏ ਰਖਾਓ। ਬਿਨ ਗੁਰਪ੍ਰੀਤ ਨਾ ਉਪਜੈ ਪਾਈ, ਮਨਮੁਖ ਦੂਜੇ ਪਾਏ। ਤੋ ਕੁੱਟੇ ਮਨਮੁਖ ਕਰਮ ਕਰੇ ਪਾਈ, ਪੱਲੇ ਕਿਛੂ ਨਾ ਪਾਏ। ਗੁਰ ਮਿਲੇ ਨਾਮ ਮਨ ਰਵਿਆ ਪਾਈ, ਸਾਚੀ ਪ੍ਰੀਤ ਪਿਆਰ ਸਦਾ ਹਰ ਕੇ ਗੁਣ ਰਵੇ ਪਾਈ। ਗੁਰ ਕੈ ਖੇਤ ਅਪਾਰ ਆਇਆ ਸੋ ਪ੍ਰਵਾਨ ਹੈ ਭਾਈ, ਜੇ ਗੁਰ ਸੇਵਾ ਚਿਤ ਲਾਏ। ਨਾਨਕ ਨਾਮ ਹਰ ਪਾਈਏ ਪਾਈ, ਗੁਰ ਸਭ ਦੀ ਮੇਲ ਆਏ। ਸੋਰਠ ਮਹੱਲਾ ਤੀਜਾ ਕਰ ਪਹਿਲਾ, ਤੀ ਗੁਣੀ ਤਿਰਪਣ ਵਿਆਪਿਆ ਪਾਈ, ਗੁਰਮੁਖ ਬੂਝ ਬੁਝਾਏ। ਰਾਮ ਨਾਮ ਲਗ ਛੁਟੀਏ ਪਾਈ, ਪੁੱਛੋ ਗਿਆਨੀਆਂ ਜਾਏ। ਮਨ ਰੇ ਤ੍ਰੈ ਗੁਣ ਛੋੜ ਚੌਥੇ ਚਿਤ ਲਾਏ, ਹਰ ਜੂ ਤੇਰੇ ਮਨ ਵਸੈ ਪਾਈ, ਸਦਾ ਹਰ ਕੇ ਗੁਣ ਗਾਏ ਰਖਾਓ। ਨਾਮੇ ਤੇ ਸਭ ਉਪਜੇ ਪਾਈ, ਨਾਏ ਵਿਸਰਿਆ ਮਰ ਜਾਏ। ਅਗਿਆਨੀ ਜਗਤ ਅੰਧ ਹੈ ਪਾਈ, ਸੂਤੇ ਗਏ ਮੁਹਾਏ। ਗੁਰਮੁਖ ਜਾਗੇ ਸੇ ਉਭਰੇ ਪਾਈ, ਭਵਜਲ ਪਾਰ ਉਤਾਰ। ਜਗ ਮੈਂ ਲਾਹਾ ਹਰ ਨਾਮ ਹੈ ਪਾਈ, ਹਿਰਦੇ ਰੱਖਿਆ ਉਰਧਾਰ। ਗੁਰ ਸਰਣਾਈ ਉਭਰੇ ਪਾਈ, ਰਾਮ ਨਾਮ ਲਿਵ ਲਾਏ। ਨਾਨਕ ਨਾਉ ਬੇੜਾ ਨਾਉ ਤੁਲਹੜਾ ਪਾਈ, ਜਿਤ ਲਗ ਪਾਰ ਜਨ ਪਾਏ। ਤੋਰਠ ਮਹੱਲਾ ਤੀਜਾ ਕਰ ਪਹਿਲਾ, ਸਤਗੁਰ ਸੁਖ ਸਾਗਰ ਜਗ ਅੰਤਰ, ਹੋਰ ਥੈ ਸੁਖ ਨਾਹੀ। ਹਉਮੈ ਜਗਤ ਦੁਖ ਰੋਗ ਵਿਆਪਿਆ, ਮਰ ਜਨਮੈ ਰੋਵੇ ਤਾਹੀ। ਪ੍ਰਾਣੀ ਸਤਗੁਰ ਸੇਵ ਸੁਖ ਪਾਏ,

ਮਨਸਾ ਮਾਰ ਦੁਬਦਾ ਸਏ ਸੁਮਾਣੀ ਪਾਇਆ ਨਾਮ ਅਪਾਰਾ ਹਾਰ ਚਾਹ ਮਨ ਨਿਰਮਲ ਹੋਆ ਕਿਲਵ ਕਾਟਣ ਹਾਰਾ ਸ਼ਬਦ ਮਰੋ ਫਿਰ ਜੀਵੋ ਸਦਗੀ ਤਾਂ ਫਿਰ ਮਰਨ ਨ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸਬਦੇ ਪਾਵੇ ਕੋਈ ਦਾਤੇ ਦਾਤ ਰੱਖੀ ਹੱਥ ਆਪਣੇ ਜੇ ਪਾਵੇ ਥੇ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਖੇ ਜਾਪੇ ਸੇਈ ਸੋਰਠ ਮਹੱਲਾ ਤੀਜਾ ਸਤਿਗੁਰ ਸੇਵੇ ਤਾਂ ਸਹਿਤ ਉਭਜੇ ਗਤ ਮਤਦ ਹੀ ਪਾਏ ਹਰ ਕਾ ਨਾਮ ਸੁੱਚਾ ਮਨ ਵਸਿਆ ਨਾਮੇ ਨਾਮ ਸਮਾਏ ਬਿਨ ਸਤਿਗੁਰ ਸਭ ਜਗ ਪਹੁਰਾਨਾ ਮਨ ਮੁਖ ਅੰਧਾ ਸ਼ਬਦ ਨਾ ਜਾਣੇ ਝੂਠੇ ਪਰਮ ਭੁਲਾਨਾ ਰਹਾਓ ਤ੍ਰੈ ਗੁਣ ਮਾਇਆ ਪਰਮ ਭੁਲਾਇਆ ਹਉਮੈ ਬੰਧਨ ਕਮਾਏ ਜੰਮਣ ਮਰਨ ਸਿਰ ਉਪਰ ਉਭੋ ਗਰਭ ਜੋਨ ਦੁਖ ਪਾਏ ਤ੍ਰੈ ਗੁਣ ਵਰਤੇ ਸਗਲ ਸੰਸਾਰ ਹਉਮੈ ਵਿਚ ਪਦ ਖੋਈ ਗੁਰਮੁਖ ਹੋਵੇ ਚੌਥਾ ਪਦ ਚੀਨੇ ਰਾਮ ਨਾਮ ਸੁਖ ਹੋਈ।

ਜਾਪਮਾਨ ਹਰ ਹਰ ਨਾਮ ਸਲਾਹਾ ਗੁਰ ਕਿਰਪਾ ਤੇ ਪਾਈਏ ਪਿਆਰਾ ਅੰਮ੍ਰਿਤ ਅਗਮ ਅਥਾਹਾ ਰਹਾਉ ਆਪੇ ਸੁਣਸਾ ਵੇਖਦਾ ਪਿਆਰਾ ਮੁਖ ਬੋਲੇ ਆਪ ਮੁਹਾਹੋ ਆਪੇ ਉੱਜੜ ਪਾਏ ਦਾ।

ਆਪੇ ਅੰਡਜ ਜੇਰਜ ਸਿਹਤ ਉਤਪੁਜ ਆਪੇ ਖੰਡ ਆਪੇ ਸਭ ਲੋਏ ਆਪੇ ਸੂਤ ਆਪੇ ਬਹੁ ਮਣੀਆਂ ਕਰ ਸਕਤੀ ਜਗਤ ਪਰੋਏ ਆਪੇ ਹੀ ਸੂਦ ਤਾਰ ਹੈ ਪਿਆਰਾ ਸੂਦ ਖਿੰਚੇ ਟਹਿ ਠੇਰੀ ਹੋਏ ਮੇਰੇ ਮਨ ਮੈਂ ਹਰ ਬਿਨ ਅਵਰ ਨ ਕੋਏ ਸਤਿਗੁਰ ਵਿਚ ਨਾਮ ਨਿਧਾਨ ਹੈ ਪਿਆਰਾ ਕਰ ਦਇਆ ਅੰਮ੍ਰਿਤ ਮੁਖ ਚੋਏ ਰਹਾਓ ਆਪੇ ਜਲ ਤਲ ਸਬਤ ਹੈ ਪਿਆਰਾ ਪ੍ਰਵੇ ਆਪੇ ਕਰੇ ਸੋਏ ਸਭਨਾ ਰਿਜਕ ਸਮਾਹ ਦਾ ਪਿਆਰਾ ਦੂਜਾ ਅਵਰ ਨਾ ਕੋਏ ਆਪੇ ਖੇਲ ਖਿਲਾਏ ਦਾ ਪਿਆਰਾ ਆਪੇ ਕਰੇ ਸੋਏ।

ਚਲ ਮਾਟੀ ਬੰਦ ਰਖਾਇਆ, ਆਪ ਹੀ ਪਉ ਪਾਏ ਦਾ ਪਿਆਰਾ, ਬਨ ਬੱਕਰੀ ਸੀ ਉਹ ਹੰਡਾਇਆ, ਆਪੇ ਕਾਸ਼ਟ ਆਖ ਵਰ ਪਿਆਰਾ, ਵਿਚ ਕਾਸ਼ਟ ਅਗਨ ਰਖਾਇਆ, ਆਪ ਹੀ ਆਪ ਵਰਤਦਾ ਪਿਆਰਾ, ਪਏ ਅਗਨ ਨਾ ਸਕੇ ਜਲਾਇਆ, ਆਪੇ ਮਾਰ ਜੀਵਾਏ ਦਾ ਪਿਆਰਾ, ਸਾਹ ਲੈਂਦੇ ਸਭ ਲਵਾਇਆ, ਆਪੇ ਤਾਣ ਦੀ ਬਾਣ ਹੈ ਪਿਆਰਾ, ਆਪੇ ਘਰ ਲਾਇਆ, ਜੋ ਆਪ ਚਲਾਏ ਤਿਉ ਚਲੀ ਗਏ ਪਿਆਰੇ, ਜੋ ਹਰ ਪ੍ਰਭ ਮੇਰੇ ਪਾਇਆ, ਆਪੇ ਜੰਤੀ ਜੰਤ ਹੈ ਪਿਆਰਾ, ਜਨ ਨਾਨਕ ਵਜੇ ਵਜਾਇਆ, ਸੋਰਠ ਮਹੱਲਾ ਚੌਥਾ, ਆਪੇ ਸਿਸ਼ਟ ਉਪਾਏ ਦਾ ਪਿਆਰਾ, ਕਰ ਸੂਰਜ ਚੰਦ ਚਾਨਾਣ, ਆਪਨ ਤਾਣਿਆ ਤਾਣ ਹੈ ਪਿਆਰਾ, ਆਪ ਨੇ ਮਾਣਿਆ ਮਾਣ, ਆਪ ਦਇਆ ਕਰ ਰੱਖਦਾ ਪਿਆਰਾ, ਆਪੇ ਸੁੜ ਸੁਜਾਨ, ਮੇਰੇ ਮਨ ਜਾਪ ਰਾਮ ਨਾਮ ਨੀਸਾਨ, ਸਾਹ ਸੰਗਤ ਮਿਲ ਧਿਆਏ ਤੂੰ ਹਰ ਹਰ, ਬੋੜ ਨ ਆਵਣ ਜਾਣ ਰਖਾਓ, ਆਪੇ ਹੀ ਗੁਮਰਤ ਦਾ ਪਿਆਰਾ, ਆਪੇ ਹੀ ਪਰਵਾਨ, ਆਪੇ ਬਖਸ ਕਰਾਏ ਦਾ ਪਿਆਰਾ, ਆਪੇ ਸਚ ਨੀਸਾਨ, ਆਪੇ ਗੁਮਰਤ ਦਾ ਪਿਆਰਾ, ਆਪੇ ਹੀ ਫੁਰਮਾਨ, ਆਪੇ ਭਗਤ ਭੰਡਾਰ ਹੈ ਪਿਆਰਾ, ਆਪੇ ਦੇਵੈ ਦਾਨ, ਆਪੇ ਸੇਵ ਕਰਾਏ ਦਾ ਪਿਆਰਾ, ਆਪ ਦਿਵਾਵੇ ਮਾਣ।

ਪਿਆਰਾ, ਆਪੇ ਸ਼ਬਦ ਸਮਾਹਾ, ਆਪੇ ਲਿਖਣ ਆਪ ਲਿਖਾਰੀ, ਆਪੇ ਲੇਖ ਲਿਖਾਹਾ, ਮੇਰੇ ਮਨ ਜਪ ਰਾਮ ਨਾਮ ਓਮਾਹਾ, ਅਨਦਿਨ ਅਨਦ ਹੋਵੇ ਵਡਭਾਗੀ, ਲੈ ਗੁਰ ਪੂਰੇ ਹਰ ਲਾਹਾ ਰਹਾਓ, ਆਪੇ ਗੋਪੀ ਕਾਨ ਹੈ ਪਿਆਰਾ, ਬਨ ਆਪੇ ਗਊ ਚਰਾਹਾ, ਆਪੇ ਸਾਵ

ਚੌਥਾ ਦੋ ਤੁਕੇ ਆਨਕ ਜਨਮ ਵਿਛੜੇ ਦੁਖ ਪਾਇਆ ਮਨਮੁਖ ਕਰਮ ਕਰੇ ਅਹੰਕਾਰੀ ਸਾਧੂ ਪਰਸਦ ਹੀ ਪ੍ਰਪਾਇਆ ਗੋਬਿੰਦ ਸਰਨ ਤੁਮਾਰੀ ਗੋਬਿੰਦ ਪ੍ਰੀਤ ਲੱਗੀ ਅਲ ਪਿਆਰੀ ਜਬ ਸਤਸੰਗ ਪੈ ਸਾਧੂ ਜਾਨ ਫਿਰਦੇ ਮਿਲਿਆ ਸਾਂਤ ਮੁਰਾਰੀ ਰਹਾਓ ਤੂੰ ਹਿਰਦੇ ਗੁਪਤ ਵਸੇ ਦਿਨ ਰਾਤੀ ਤੇਰਾ ਭਾਉ ਨਾ ਬੁਝੇ ਗੁਵਾਰੀ ਸਗੁਰ ਪੁਰਖ ਮਿਲਿਆ ਪ੍ਰਪਟਿਆ ਗੁਣ ਗਾਵੇ ਗੁਣ ਵਿਚਾਰੀ ਗੁਰਮੁਖ ਪ੍ਰਗਾਸ ਪਿਆ ਸਾਂਤ ਆਈ ਦੁਰਮਤ ਬੁੱਧ ਨਿਵਾਰੀ ਆਤਮ ਬ੍ਰਹਮ ਚੀਨ ਸੁਭ ਪਾਇਆ ਸਤ ਸੰਗਤ ਪੁਰਖ ਤੁਮਾਰੀ ਪੁਰਖੇ ਪੁਰਖ ਮਿਲਿਆ ਗੁਰ ਪਾਇਆ ਜਿਨ ਕਉ ਕਿਰਪਾ ਪਈ ਤੁਮਾਰੀ ਨਾਨਕ ਅਤੁਲ ਸਹਿਜ ਸੁਖ ਪਾਇਆ ਅਣ ਦਿਨ ਜਾਗਤ ਰਹਿ ਬਨਵਾਰੀ ਸੋਰਠ ਮਹੱਲਾ ਚੌਥਾ ਹਰ ਸਿਉ ਪ੍ਰੀਤ ਅੰਤਰ ਮਨ ਬੇਦਿਆ ਹਰ ਬਿਨ ਰਹਿਣ ਨਾ ਜਾਈ ਜੋ ਮਛਲੀ ਬਿਨ ਨੀਰੈ ਬਿਨਸੈ ਤਿਉ ਨਾਮੇ ਬਿਨ ਮਰ ਜਾਈ ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰ ਨਾਈ ਹਉ ਅੰਤਰ ਨਾਮ ਗਾਂ ਦਿਨ ਰਾਤੀ ਨਾਮੇ ਹੀ ਸਾਂਤ ਪਾਈ ਰਹਾਓ ਜਿਉ ਚਾਤਰਕ ਜਲ ਬਿਨ ਬਿਲ ਲਾਵੇ ਬਿਨ ਜਲ ਪਿਆਸ ਨਾ ਜਾਈ ਗੁਰਮੁਖ ਜਲ ਪਾਵੇ ਸੋ ਸਹਿਜੇ ਹਰਿਆ ਪਾਏ ਸੁਪਾਈ ਮਨਮੁਖ ਪੂਲੇ ਦੇ ਡੋਲੇ ਬਿਨ ਨਾਵੇ ਦੁਖ ਪਾਈ।

ਤਿਸਨਾ ਸ਼ਬਦ ਬੁਝਾਈ। ਸੋਰਠ ਮਹੱਲਾ ਚੌਥਾ ਪੰਜ ਪਦਾ ਅਚਰ ਚਰੇ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ। ਪ੍ਰੇਮ ਕੇ ਸਰ ਲਾਗੇ ਤਨ ਪੀਤਰ ਤਾਂ ਪ੍ਰਮ ਕਾਟਿਆ ਜਾਈ। ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵਡਿਆਈ। ਗੁਰਮਤ ਰਾਮ ਨਾਮ ਪਰਗਸ ਹੋ ਸਦਾ ਰਹੋ ਸਰਣਾਈ ਰਹਾਓ। ਇਹੋ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੇਤ ਅਜਾਣਾ। ਹਰ ਜਿਉ ਕਿਰਪਾ ਕਰੋ ਗੁਰ ਮਿਲੋ ਤਾਂ ਹਰ ਨਾਮ ਸਮਾਣਾ। ਜਿਸ ਕੀ ਵਤ ਸੋਈ ਪ੍ਰਭ ਜਾਣੇ ਜਿਸ ਨੂੰ ਦੇਸੋ ਪਾਏ। ਵਸ ਅਨੂਪ ਅਤ ਅਗਮ ਅਗੋਚਰ ਗੁਰਪੂਰਾ ਅਲੱਖ ਲਖਾਏ। ਜਿਨ ਇਹ ਚਾਖੀ ਸੋਈ ਜਾਣੇ ਗੂੰਗੇ ਕੀ ਮਿਠਿਆਈ। ਰਤਨ ਲੁਕਾਇਆ ਲੂਕੇ ਨਾਹੀ ਜੇ ਕੋ ਰੱਖੇ ਲੁਕਾਈ। ਸਭ ਕੁਛ ਤੇਰਾ ਤੂੰ ਅੰਤਰ ਜਾਮੀ ਤੂੰ ਸਭਨਾ ਕਾ ਪ੍ਰਸੋਈ। ਜਿਸ ਨੂੰ ਦਾਦ ਕਰੇ ਸੋ ਪਾਏ

ਕਿਸ ਹੋ ਜਾਚੀ ਕਿਸ ਆਰਾਧੀ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀ ਸੇ ਵੱਡਾ ਵਡੇਰਾ ਸੋ ਸੋਖਾ ਕੂਰਲ ਸੀ ਨਿਰਭਉ ਨਿਰੰਕਾਰ ਪਵਖੰਡਨ ਸਭ ਸੁਖ ਨਵ ਨਿਰਦੇਸ਼।

ਜਿਉਂ ਪਿਤਾ ਪੂਰ ਕਿਰਪਾਲਾ। ਸੋਰਠ ਮਹੱਲਾ ਪੰਜਵਾਂ। ਕਰ ਪਹਿਲਾ ਚੌਤਕੇ ਗੁਰ ਗੋਬਿੰਦ ਸਲਾਹੀਏ ਪਾਈ, ਮਨ ਤਨ ਹਿਰਦੇ ਤਾਰ, ਤਾਚਾ ਸਾਹਿਬ ਮਨ ਵਸੇ ਪਾਈ, ਏਹਾ ਕਰਨੀ ਸਾਰ। ਜਿਤ ਤਨ ਨਾਮ ਨਾ ਉਪਜੈ ਭਾਈ, ਸੇ ਤਨ ਹੋਏ ਸ਼ਾਰ, ਸਾਧ ਸੰਗਤ ਕਉ ਵਾਰਿਆ ਪਾਈ। ਜਿਨ ਏਕੰਕਾਰ ਆਧਾਰ, ਸੋਈ ਸੱਚ ਆਰਾਧਨਾ ਪਾਈ, ਜੇਤੇ ਸਭ ਕਿਛ ਹੋਏ, ਗੁਰ ਪੂਰੇ ਜਾਣਾਇਆ ਪਾਈ। ਤਿਸ ਬਿਨ ਅਵਰ ਨਾ ਕੋਏ ਰਹਾਉ, ਨਾਮ ਵਿਹੂਣੇ ਪਚਮੋਏ ਪਾਈ, ਗਣਤ ਨਾ ਜਾਏ ਗਣੀ, ਵਿਣ ਸੱਚ ਸੋਚ ਨਾ ਪਾਈਏ ਪਾਈ। ਸੱਚਾ ਅਗਮ ਧਣੀ, ਆਮਣ ਜਾਣ ਨਾ ਚੁੱਕਈ ਪਾਈ, ਝੂਠੀ ਦੁਨੀ ਮਣੀ, ਗੁਰਮ ਕੋਟ ਉਧਾਰ ਦਾ ਪਾਈ। ਦੇ ਨਾਵੇ ਏਕ ਕਣੀ, ਸਿਮਰਤ ਸਾਸਤ ਸੁਧਿਆ ਪਾਈ, ਵਿਣ ਸਤਿਗੁਰ ਭਰਮ ਨਾ ਜਾਏ, ਆਨਕ ਕਰਮ ਕਰ ਥਾਕਿਆ ਪਾਈ। ਫਿਰ ਫਿਰ ਬੰਧਨ ਪਾਏ, ਚਾਰੇ ਕੁੰਡਾ ਸੋਧੀਆਂ ਪਾਈ, ਵਿਣ ਸਤਿਗੁਰ ਨਾਹੀ ਜਾਏ, ਵਡਭਾਗੀ ਗੁਰ ਪਾਇਆ ਪਾਈ। ਹਰ ਹਰ ਨਾਮ ਧਿਆਏ, ਸੱਚ ਸਦਾ ਹੈ ਨਿਰਮਲਾ ਭਾਈ, ਨਿਰਮਲ ਸੱਚੇ ਸੋਏ, ਨਦਰ ਕਰੇ ਜਿਸ ਆਪਣੀ ਪਾਈ, ਤਿਸ ਪ੍ਰਾਪਤ ਹੋਏ, ਕੋੜ ਮੱਦੇ ਜਨ ਪਾਈਗੇ ਭਾਈ।

ਜਾਓ ਲਓ ਪਾਓ ਅਪਾਓ ਉਹ ਮਨ ਹੈ ਤੌਲੋ ਮਿਲਣ ਦੁਰਾਈ ਆਣ ਆਪਣਾ ਕਰਤ ਵਿਚਾਰਾ ਤੌਲੋ ਬੀਜ ਵਿਖਾਈ ਮਾਧਵੇ ਐਸੀ ਦਿਓ ਬੁਝਾਈ ਸੇਵੋ ਸਾਧ ਗਹੁ ਓੜ ਚਰਨਾ ਨੈ ਬਿਸਰੈ ਮੋਤ ਚਸਾਈ ਰਹਾਓ ਰੇ ਮਨ ਮੁਗਦ ਅਚੇਤ ਚੰਚਲ ਚਿੱਤ ਤੁਮੇ ਐਸੀ ਹਿਰਦੇ ਨਾ ਆਈ ਪ੍ਰਾਣ ਪਾ ਤਿਆਗ ਆਣ ਤੂੰ ਰਚਿਆ ਉਰਜੋ ਸੰਗ ਬੈਰਾਈ ਸੋਗ ਨਾ ਵਿਆਪੇ ਆਪ ਨਾ ਥਾਪੇ ਸਾਧ ਸੰਗਤ ਬੁੱਧ ਪਾਈ ਸਾਇਦ ਕਾਬਕ ਨਾ ਇਉ ਜਾਨੋ ਜੈਸੇ ਭਵਨ ਚੁਲਾਈ ਕੋੜ ਪਰਾਧ ਅਸ਼ਾਧਿਓ ਇਹੋ ਮਨ ਕਹਿਣਾ ਕਛੂ ਨਾ ਜਾਈ ਜਨ ਨਾਨਕ ਦੀਨ ਸਰਨ ਆਇਓ ਪ੍ਰਭ ਸਭ ਲੇਖਾ ਰੱਖੋ ਉਠਾਈ ਸੋਰਠ ਮਹੱਲਾ ਪੰਜਵਾਂ ਪੁੱਤਰ ਕਲੱਤਰ ਲੋਗਰੇ ਬੰਤਾ ਮਾਇਆ ਸਨ ਬੰਦੇ ਹੀ ਅੰਤ ਕੀ ਵਾਰ ਕੋ ਖਰਾ ਨਾ ਹੋਸੀ ਸਾ ਮਿਥਿਆ ਅਸਨੇ ਹੀ ਰੇ ਨਰ ਕਾਹੇ ਪਪੋਰੋ ਦੇਹੀ ਊੜ ਜਾਏ ਗੋ ਤੂਮ ਬਾਦਰੋ ਇਕ ਪਾਜੋ ਰਾਮ ਸੁਨੇਹੀ ਰਹਾਓ ਤੀਨ ਸੰਗਿਆ ਕਰ ਦੇਹੀ ਕੀਨੀ ਜਲ ਕੂਕਰ ਪਸਮੇਹੀ ਹੋਏ ਆਮਰੋ ਗ੍ਰਹਿ ਮੈਂ ਬੈਠਾ ਕਰਨ ਕਾਰਨ ਬਿਸਰੋਹੀ ਅਣਗ ਪਾਨ ਕਰ ਮਣੀਏ ਸਾਜੇ ਕਾਚੇ ਤਾਗ ਪਰੋਹੀ ਤੂੜ ਜਾਏ ਗੋ ਸੂਤ ਬਾਪਰੇ ਫਿਰ ਪਾਛੇ ਪਛਤੋਹੀ ਜਿਨ ਤੁਮ ਸਿਰਜੇ ਸਿਰਜ ਸਵਾਰੇ ਤਿਸ ਤਿਆਵੋ ਦਿਨ ਰਹਿਨੇ ਹੀ ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈਂ ਸਤਿਗੁਰ ਓਟ ਗਹੇ ਹੀ ਸੋਰਠ ਮਹੱਲਾ ਪੰਜਵਾਂ ਗੁਰਪੂਰਾ ਪਿੱਟ ਵਡ ਭਾਗੀ ਮਨੇ ਪਇਆ ਪਰਗਾਸਾ ਹੋਏ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਿਗੁਰ ਕੈ ਬਲਿਹਾਰ ਹੈ ਆਗੇ ਸੁਖ ਪਾਛੇ ਸੁਖ ਸਹਿਜਾ ਕਰ ਆਨੰਦ ਹਮਾਰ ਹੈ ਰਹਾਉ ਅੰਤਰਜਾਮੀ ਕਰਨੇ ਹਾਰਾ ਸੋਈ ਖਸਮ ਹਮਾਰਾ ਨਿਰਪੋ ਪਏ ਗੁਰਚਰਣੀ ਲਾਗੇ ਇਕ ਰਾਮ ਨਾਮ ਆਧਾਰ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਪੀ ਹੋ ਮਨਹਾਰਾ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕਹੁ ਗੁਰ ਪੂਰਾ ਪੇਟਿਓ ਸਗਲੇ ਦੁਖ ਬਿਨਾਸੇ ਸੋਰਠ ਮਹੱਲਾ ਪੰਜਵਾਂ ਸੁਖੀਏ ਕੋ ਪੇਖੇ ਸਭ ਸੁਖੀਆ ਰੋਗੀ ਕੈ ਪਾਣੇ ਸਭ ਰੋਗੀ ਕਰਨ ਕਰਾਮਨ ਹਾਰ ਸੁਆਮੀ ਆਪਣਾ।

ਤੇਖਤ ਸੁਨਤ ਸਦਾ ਖੇ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ। ਹਰ ਬੇਅੰਤ ਹੋ ਮਿਤ ਕਰ ਵਰਨੋ, ਕਿਆ ਜਾਨਾ ਹੋਏ ਕੈਸੋ ਰੇ। ਕਰੋ ਬੇਨਤੀ ਸਤਿਗੁਰ ਆਪਣੇ, ਮੈਂ ਮੂਰਖ ਦੇ ਉਪਦੇਸੋ ਰੇ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਸੋਰਠ ਮਹੱਲਾ ਪੰਜਵਾਂ, ਜਿਨ੍ਹਾਂ ਬਾਲਕੋ ਬਹੁਤ ਅੰਦੇਸਰੋ, ਤੇ ਮਿਟੇ ਸਵ ਗਇਆ। ਸਹਿਜ ਸੈਨ ਅਰ ਸੁਖ ਮਨ ਨਾਰੀ, ਓਂਦ ਕਮਲ ਵਿਗਸਾਇਆ। ਦੇਖੋ ਅਜਰਜ ਪਇਆ, ਜੇ ਠਾਕੁਰ ਕੋ ਸੁਣ ਅਗਾਧ ਬੋਧ, ਤੁਰਦੇ ਗੁਰਦਇਆ। ਅਰਹਾਉ ਜੋਏ ਦੂਤ ਮੈਂ ਬੋ ਸੰਤਾਵਕ, ਤੇ ਪਏ ਆਨਕ ਪਇਆ। ਤਰੇ ਬੇਨਤੀ ਰਾਖ ਠਾਕੁਰ ਤੇ, ਹਮ ਤੇਰੀ ਸਰਣਿਆ। ਜੇ ਭੰਡਾਰ ਗੋਬਿੰਦ ਕਾ ਖੁਲਿਆ, ਜੇ ਪ੍ਰਾਪਤ ਤੇ ਲਇਆ। ਏਕ ਰਤਨ ਮੋਕੋ ਗੁਰਦੀਨਾ, ਮੇਰਾ ਮਨ ਤਨ ਸੀਤਲ ਥਿਆ। ਏਕ ਬੂੰਦ ਗੁਰ ਅੰਮ੍ਰਿਤ ਦੀਨੋ, ਤਾਂ ਅਟਲ ਅਮਰ ਨਾਮ ਹੋਆ। ਭਗਤ ਭੰਡਾਰ

ਸੇਜਨ ਤ੍ਰਿਪਤ ਅਘਾਈ ਗੁਣ ਅਮੋਲ ਜਿਸ ਦੇ ਨਮਸਿਆ ਤੇ ਨਰ ਤ੍ਰਿਸੰਤ ਰਖਾਈ ਹਰ ਆਰਾਧੇ ਅਰੋਗ ਅਨਦਾਈ ਜਿਸ ਨੂੰ ਮਿਸਰੇ ਮੇਰਾ ਰਾਮ ਸੁਨੇਹੀ ਇਸ ਲਾਖ ਬੇਦਨ ਜਣ ਆਈ ਰਖਾਓ ਜੇ ਜਨ ਓੜ ਗਹੀ ਪ੍ਰਾ ਤੇਰੀ ਸੇ ਸੁਗੇ ਪ੍ਰਸਰਣੇ ਜੇ ਨਰ ਵਿਸਰਿਆ ਪੁਰਖ ਵਿਧਾਤਾ ਤੇ ਦੁਖੀਆ ਮੈਂ ਗਣਨੇ ਜੇ ਗੁਰਮਾਨ ਪ੍ਰਭੂ ਲਿਵਲਾਈ ਤੇ ਮਾਂ ਆਨੰਦ ਰਸ ਕਰਿਆ ਜੇ ਪ੍ਰਭੂ ਵਿਸਾਰ ਗੁਰ ਤੇ ਬੇਮੁਖਾਈ ਤੇ ਨਰਕ ਹੋਰ ਮੈਂ ਪਰਿਆ ਜਿਤ ਕੋ ਲਾਇਆ ਤਿਤ ਘੀ ਲਾਗਾ ਤੈ ਸੋ ਹੀ ਵਰਤਾਰਾ ਨਾਨਕ ਸਹਿ ਪਕਰੀ ਸੰਤਨ ਕੀ ਹਿਰਦੇ ਪਏ ਮਗ ਚਰਨਾਰਾ ਤੋਰਠ ਮਹੱਲਾ ਪੰਜਵਾਂ ਰਾਜਨ ਮੈਂ ਰਾਜਾ ਉਰਝਾਇਓ ਮਾਨਨ ਮੈਂ ਅਭਮਾਨੀ ਲੋਭਨ ਮੈਂ ਲੋਭੀ ਲੋਭਾਇਓ ਤਿਉ ਹਰ ਨਰਚੇ ਗਿਆਨੀ ਹਰ ਜਨ ਕੋ ਈ ਸੁਹਾਵੇ ਤੇ ਨਿਟ ਕਰ ਸੇਵਾ ਸਤਿਗੁਰ ਹਰ ਕੀਰਤਨ ਹੀ ਤ੍ਰਿਪਤਾਵੇ ਰਹਾਉ ਅਮਲ ਸਿਉ ਅਮਲੀ ਲਵਟਾਇਓ ਪੂਮਨ ਪੂਮ ਪਿਆਰੀ ਖੀਰ ਸੰਗ ਬਾਰ ਖੈ ਲੀਨਾ ਪ੍ਰਸੰਤ ਸੇ ਹਿਤਕਾਰੀ ਵਿਦਿਆ ਮੈਂ ਵਿਦਿਅ ਸੀਰਤਿਆ ਨੈਣ ਦੇਗ ਸੁਖ ਪਾਵੇ ਜੈਸੇ ਰਸਨਾ ਸਾਧ ਲੁਭਾਨੀ ਤਿਉ ਹਰ ਜਨ ਹਰ ਗੁਣ ਗਾਵੇ ਜੈਸੀ ਭੂਖ ਤੈਸੀ ਕਾਪੂਰ ਸਗਲ ਕਟਾਂ ਕਾ ਸੁਆਮੀ ਨਾਨਕ ਪਿਆਸ ਲੱਗੀ ਦਰਸ਼ਨ ਕੀ ਪ੍ਰਾ ਮਿਲਿਆ ਅੰਤਰ ਜਾਮੀ ਸੋਰਠ ਮਹੱਲਾ ਪੰਜਵਾਂ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਦਰ ਸਿਆਣੇ

ਤੂੰ ਦਾਤਾ ਮੰਗਣ ਕੋ ਸਗਲੀ ਦਾਨ ਦੇ ਪ੍ਰਪੰਨ ਖਿਰ ਮੈਂ ਅਵਰ ਖਿਨੇ ਮੈਂ ਅਵਰਾ ਅਚਰਜ ਚਲਤ ਤੁਮਾਰੇ ਰੂੜੋ ਗੂੜੋ ਗੈਰ ਗੰਭੀਰੋ ਊਚੋ ਅਗਮ ਅਪਾਰੇ ਸਾਧ ਸੰਗ ਜੋ ਤੁਮੇ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ ਅੰਧ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ।

ਤਨਸਿਓ ਬਣਿਆਈ, ਪੂਰਬ ਲਿਖਿਆ ਪਾਈ, ਇਹੋ ਮਨ ਤੇਰਾ ਪਾਈ ਰਖਾਓ। ਸੰਤਨ ਸਿਉ ਮਰੀਲੇ ਵਾ ਦੇਵੀ, ਸੰਤਨ ਸਿਉ ਬਿਓਹਾਰਾ, ਸੰਤਨ ਸਿਉ ਹਮਲਾ ਖਾਟਿਆ, ਹਰ ਭਗਤ ਪਰੇ ਭੰਡਾਰਾ। ਸੰਤਨ ਮੋਕੋ ਪੂੰਜੀ ਸੌਂਪੀ, ਤਾ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਾਂ ਕਰੇ ਗੋ, ਜੋ ਵਾਟਿਓ ਸਗਲੋ ਲੇਖਾ। ਮਹਾਂ ਆਨੰਦ ਪਏ ਸੁਖ ਪਾਇਆ, ਸੰਤਨ ਕਹਿ ਪ੍ਰਸਾਦੇ, ਕਹੋ ਨਾਨਕ ਹਰਸੋ ਮਨ ਮਾਨਿਆ, ਰੰਗ ਰਤੇ ਵਿਸਮਾਦੇ। ਸੋਰਠ ਮਹੱਲਾ ਪੰਜਵਾਂ, ਜੇਤੀ ਸਮੱਗਰੀ ਦੇਖ।

ਆਈ ਜਦ ਕਦ ਪੂਰ ਰਹੇ ਹੋ ਪਰਮੇਸ਼ਰ ਕਤ ਆਵੇ ਕਦ ਜਾਈ ਜਪ ਤਬ ਸੰਜਮ ਗਿਆਨ ਤਦ ਬੇਤਾ ਜਿਸ ਮਨ ਵਸੇ ਗੋਪਾਲਾ ਨਾਮ ਰਤਨਜਨ ਗੁਰਮੁਖ ਪਾਇਆ ਤਾਂ ਕੀ ਪੂਰਨ ਕਾਲਾ ਕਾਲ ਕਲੇਸ਼ ਮਿਟੇ ਦੁਖ ਸਗਲੇ ਕਾਟੀ ਜਮਕੀ ਵਾਸਾ ਕਹੋ ਨਾਨਕ ਪ੍ਰਭ ਕਿਰਪਾ ਧਾਰੀ।

ਨੇ ਗੁਣ ਗਾਵਤ ਆਰਾਧ ਨਾਮ ਹਰ ਆਏ ਆਪਣੇ ਥਾਨੇ ਜੈ ਜੈਕਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੀ ਸਭ ਬਲਿਹਾਰ ਜਾਓ ਪ੍ਰਭ ਆਪਣੇ ਜਿਨ ਪੂਰਨ ਪੈ ਜਸਵਾਰੀ ਗੋਸ਼ਟ ਗਿਆਨ ਨਾਮ ਸੁਨ ਉਧਰੇ ਜਿਨ ਜਿਨ ਦਰਸ਼ਨ ਪਾਇਆ ਭਇਓ ਕਿਰਪਾਲ ਨਾਂਗ ਪ੍ਰਭ ਆਪਣਾ ਹੰਦ ਸੇਤੀ ਕਰ ਆਇਆ ਸੋਰਠ ਮਹੱਲਾ ਪੰਜਵਾਂ ਪ੍ਰਭ ਕੀ ਸਾਰਣ ਸਗਲ ਪੈ ਲਾਥੇ ਦੁਖ ਬਿਨ ਸੇ ਸੁਖ ਪਾਇਆ ਦਇਆਲ ਹੁਆ ਪਾਰ ਬ੍ਰਹਮ ਸੁਆਮੀ

ਕੀ ਕਰ ਕਿਰਪਾ ਆਪਣੋ ਕਰ ਲੀਨਾ ਮਨਵਸਿਆ ਅਵਨਾਸੀ ਤਾ ਕੋ ਵਿਘਨ ਨਾ ਕੋ ਲਾਗ ਜੋ ਸਤਗੁਰ ਆਪਣੇ ਰਾਖੇ ਚਰਨ ਕਮਰ ਬਸੇ ਅੰਤਰ ਅੰਮ੍ਰਿਤ ਹਰਸ ਜਾਖੇ ਹਰ ਸੇਵਾ ਸੇਵ ਪ੍ਰਵਿਆਪਨੇ ਜਿਨ ਮਨ ਕੀ ਇਛ ਪੁਜਾਈ ਨਾਨਕ ਦਾਤਾ ਕੇ ਬਲਿਹਾਰ ਜਿਨ ਪੂਰਨ ਪੈਜ ਰਖਾਈ ਸੋਰਠ ਮਹੱਲਾ ਪੰਜਵਾਂ ਮਾਇਆ ਮੋਹ ਮਗਨ ਅੰਧਿਆਰ ਹੈ

ਸਤ ਮੈਂ ਬੈਸੰਤਰ ਸਗਲ ਦੂਧ ਮੈਂ ਕੀਆ, ਊਚ ਨੀਚ ਮੈਂ ਜੋਸਤ ਮਾਣੀ, ਖੜਕੜ ਮਾਧੋ ਜੀਆ। ਸੰਤੋ ਕੜਕੜ ਰਹਿਆ ਸਮਾਇਓ, ਪੂਰਨ ਪੂਰ ਰਹੋ ਸਰਬ ਮੈਂ, ਜਲ ਥਲ ਰਮਈਆ ਆਇਓ ਰਗਾਓ। ਗੁਣ ਨਿਧਾਨ ਨਾਨਕ ਜਗਾਵੇ, ਸਤਿਗੁਰ ਪਰਮ ਚੁਕਾਇਓ, ਸਰਬ ਨਿਵਾਸੀ ਸਦਾ ਅਲੇਪਾ, ਸਭ ਮੈਂ ਰਹਿਆ ਸਮਾਇਓ। ਸੋਰਠ ਮਹੱਲਾ ਪੰਜਵਾਂ, ਜਾ ਕੇ ਸਿਮਰਨ ਹੋਏ ਆਨੰਦਾ, ਬਿਨ ਸੇ ਜਨਮ ਮਰਨ ਪੈ ਦੁਖੀ, ਚਾਰ ਪਦਾਰਥ ਨਾ ਬਿੰਦ ਪਾਵੇ, ਬੌਰ ਨਾ ਤਿਸ ਨਾ ਭੁਖੀ, ਜਾ ਕੋ ਨਾਮ ਲੈਤ ਤੂੰ ਸੁਖੀ, ਸਾ ਸਾ ਧਾਵੋ ਠਾਕੁਰ ਕਹੋ, ਮਨ ਤਨ ਜੀਅਰੇ ਮੁਖੀ ਰਖਾਓ। ਸਾਧ ਪਾਵੇ ਹੋਵੇ ਮਨ ਸੀਤਲ, ਅਗਨ ਅੰਤਰ ਤੁਖੀ, ਗੁਰੂ ਨਾਨਕ ਕੋ ਪ੍ਰਭੂ ਦਿਖਾਇਆ।

ਗੁਰ ਗੋਪਾਲ ਪ੍ਰਸੋਈ, ਜਾ ਕੀ ਸਰ ਪਿਆ ਸੁਖ ਪਾਈ ਹੈ, ਬਹੁੜ ਦੁਖ ਨਾ ਹੋਈ ਰਹਾਉ। ਵਡਭਾਗੀ ਸਾਹ ਸੰਗ ਪ੍ਰਾਪਤ, ਤਿਨ ਪੇਟ ਦੁਰਮਦ ਖੋਈ, ਤਿਨ ਕੀ ਤੂਰ ਨਾਨਕ ਦਾਸ ਬਾਂਛੈ, ਜਿਨ ਹਰ ਨਾਮ ਹਿਰਦੇ ਪਰੋਈ। ਸੋਰਠ ਮਹੱਲਾ ਪੰਜਵਾਂ, ਜਨਮ ਜਨਮ ਕੇ ਦੁਖ ਨਿਵਾਰੈ, ਸੂਕਾ ਮਨ ਸਾਧਾਰੈ, ਦਰਸ਼ਨ ਪੀੜਤ ਹੋਤ ਨਿਹਾਲਾ, ਹਰ ਕਾ ਨਾਮ ਵਿਚਾਰੈ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵ ਹੈ, ਘਾਟੇ ਜਮਕੀ ਫੰਦਾ ਰਹਾਉ। ਸਮਰਥ ਪੁਰਖ ਪੂਰਨ ਵਿਧਾਤੇ, ਆਪੇ ਕਰਣੇ ਹਾਰਾ, ਆਪਣਾ ਦਾਸ ਹਰ

ਮੇਰੇ ਸੁਆਮੀ ਪ੍ਰੀਤਮ ਆਪਣੇ, ਹਰ ਮੰਦਰ ਸੁਖਦਾਈ, ਹਰ ਨਾਮ ਨਿਧਾਨ ਨਾਨਕ ਜਨ ਪਾਇਆ, ਸਗਲੀ ਇਛ ਪੁਜਾਈ। ਸੋਰਠ ਮਹੱਲਾ ਪੰਜਵਾਂ, ਗੁਰ ਕੇ ਚਰਨ ਬਸੇ ਪੀਤਰ, ਸੁਭ ਲਖਣ ਪ੍ਰਭਕੀ ਨੇ, ਹੈ ਕਿਰਪਾਲ ਪੂਰਨ ਪਰਮੇਸ਼ਰ, ਨਾਮ ਨਿਧਾਨ ਮਨ ਚੀਨੇ, ਮੇਰੋ ਗੁਰ ਰਖਵਾਰੋ ਮੀਤ, ਦੂਣ ਚੌਣੀ ਦੇ ਵਡਿਆਈ, ਹੋਬਾ ਨੀਤਾ ਨੀਤ ਰਹਾਉ, ਜੀ ਜਨ ਪ੍ਰਸਗਲ ਉਧਾਰੇ, ਦਰਸ਼ਨ ਦੇਖਣ ਹਾਰੇ, ਗੁਰਪੂਰੇ ਕੀ ਅਚਰਜ ਵਡਿਆਈ, ਨਾਨਕ ਸਦ ਭਲੇ ਹਾਰੇ। ਸੋਰਠ ਮਹੱਲਾ ਪੰਜਵਾਂ, ਸੰਚਨ ਕਰੋ ਨਾਮ ਤਾਂ ਨਿਰਮਲ, ਧਰਤੀ ਅਗਮ ਅਪਾਰ, ਬਿਲਸ਼ ਮਨੋਦ ਆਨਾ ਸੁਗਮਾਣੋ, ਖਾਏ ਜੀਵੋ ਸਿੱਖ ਪਰਵਾਰ, ਹਰ ਕੇ ਚਰਨ ਕਮਲ ਆਧਾਰ, ਸੰਤ ਪ੍ਰਸਾਦ ਪਾਇਓ ਸਰਬੋਇਤ, ਜੜ ਲੰਗੋ ਬਿਗ ਸੰਸਾਰ ਰਹਾਉ, ਹੈ ਕਿਰਪਾਲ ਪੂਰਨ ਅਵਨਾਸੀ, ਆਪੇ ਕੀ ਨਿਸਾਰ, ਪੇਗ ਪੇਗ ਨਾਨਕ ਬਿਗ ਸਾਨੋ, ਨਾਨਕ ਨਹੀਂ ਸੁਮਾਰ। ਸੋਰਠ ਮਹੱਲਾ ਪੰਜਵਾਂ, ਗੁਰਪੂਰੇ ਆਪਣੀ ਕਲਤਾਰੀ, ਸਾਭ ਕਾ ਉਬਜੀ ਦਇਆ, ਆਪੇ ਵੇਲ ਵਡਾਈ ਕੀਨੀ, ਕੁਲ ਖੇਮ ਸਭ ਭਇਆ, ਸਤਿਗੁਰ ਪੂਰਾ ਮੇਰੇ ਨਾਲ, ਪਾਰ ਬ੍ਰਹਮ ਜਿਸ ਸਦਾ ਨਿਹਾਲ, ਰਹਾਉ ਅੰਤਰ ਬਾਰ ਥਨ ਥਨੰਤਰ, ਜਦ ਕਦ ਪੇਖੋ ਸੋਈ, ਨਾਨਕ ਗੁਰ ਪਾਇਓ ਵਡਭਾਗੀ, ਤੇ ਜੇਵੜ ਅਵਰ ਨਾ ਕੋਈ। ਸੋਰਠ ਮਹੱਲਾ ਪੰਜਵਾਂ, ਸੁਖ ਮੰਗਲ ਕਲਿਆਣ ਸਹਿਜ ਧੋਨ, ਪ੍ਰਭ ਕੇ ਚਰਨ ਨਿਹਾਰਿਆ, ਰਾਖਣ ਹਾਰੇ ਰਾਖੋ ਬਾਰ, ਸਤਿਗੁਰ ਤਾਪ ਉਤਾਰਿਆ, ਉਬਰੇ ਸਤਿਗੁਰ ਕੀ ਸਰਣਾਈ, ਜਾ ਕੀ ਸੇਵਨਾ ਬਿਰਤੀ ਜਾਈ, ਰਹਾਉ ਕਰ ਮੈਂ ਸੁਖ ਵਾਰ ਪੁਨ ਸੁਖਾ, ਪ੍ਰਭ ਆਪਣੇ ਪਏ ਦਿਆਲਾ, ਨਾਨਕ ਬਿਘਨ ਨਾ ਲਾਗੇ ਕੋ, ਮੇਰਾ ਪ੍ਰਭੋਆ ਕਿਰਪਾਲਾ। ਸੋਰਠ ਮਹੱਲਾ ਪੰਜਵਾਂ, ਸਾਧੂ ਸੰਗ ਪਇਆ ਮਨ ਉਦਮ, ਨਾਮ ਰਤਨ ਜਸ ਗਾਈ, ਮਿੜ ਗਈ ਚਿੰਤਾ ਸਿਮਰ ਅਨੰਤਾ, ਸਾਗਰ ਤਰਿਆ ਪਾਈ, ਹਿਰਦੇ ਹਰ ਕੇ ਚਰਨ ਮਸਾਈ, ਸੁਖ ਪਾਇਆ ਸਹਿਤ ਉਬਜੀ, ਰੋਗਾਂ ਕਾਣ ਮਿਟਾਈ, ਰਹਾਉ ਕਿਆ ਗੁਣ ਤੇਰੇ ਆਖ ਵਖਾਣਾ, ਕੀਮਤ ਕਹਿਣ ਨਾ ਜਾਈ, ਨਾਨਕ ਭਗਤ ਪਏ ਅਵਨਾਸੀ, ਆਪਣਾ ਪਿਆ ਸਖਾਈ। ਸੋਰਠ ਮਹੱਲਾ ਪੰਜਵਾਂ, ਗਏ ਕਲੇਸ਼ ਰੋਸ ਅਵਨਸ, ਪ੍ਰਭ ਆਪਣੇ ਕਿਰਪਾ ਥਾਰੀ, ਆੜ ਪੈਰ ਆਰਾਧੋ ਸਵਾਮੀ, ਪੂਰਨ ਕਾਲ ਹਮਾਰੀ, ਹਰ ਜੀਉ ਤੂੰ ਸੁਖ ਸੰਪਤ ਰਾਸ, ਰਾਖ ਲੈ ਹੋ ਪਾਈ ਮੇਰੇ ਕਉ, ਪ੍ਰਭ ਆਗੇ ਅਰਦਾਸ ਰਖਾਓ, ਜੋ ਮੰਗੋ ਸੋਈ ਸੋਈ ਪਾਵੋ, ਆਪਣੇ ਖਸਮ ਭਰੋਸਾ, ਕਉ ਨਾਨਕ ਗੁਰਪੂਰਾ ਪੇਟਿਓ, ਮਿਟਿਓ ਸਗਲ ਅੰਦੇਸਾ। ਸੋਰਠ ਮਹੱਲਾ ਪੰਜਵਾਂ, ਸੇਮਰ ਸੇਮਰ ਗੁਰ ਸਤਿਗੁਰ ਆਪਣਾ, ਅਗਲਾ ਦੁੱਖ ਮਿਟਾਇਆ, ਤਾਪ ਰੋਗੇ ਗੁਰਬਚਨੀ ਮਾਂ।

ਪੀਤਰ ਹੋਆ ਭਾਰ ਬ੍ਰਹਮ ਰਖਵਾਲਾ ਸੋਰਠ ਮਹੱਲਾ ਪੰਜਵਾਂ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ ਹਾ ਦੇ ਰਾਖੇ ਘਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਵਾਨ ਬੰਦ ਪਾਇਆ ਮੇਰੇ ਸੋ ਗੁਰਪੂਰੇ ਹੋਈ ਸਰਬ ਕਲਿਆਣ ਰਹਾਓ ਜੀਓ ਪਾਏ ਪਿੰਡ ਦਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਹੈ ਜਰਾਖੀ ਨਾਨਕ ਸਦ ਕੁਰਬਾਨ ਸੋਰਠ ਮਹੱਲਾ ਪੰਜਵਾਂ ਦੁਰਤ ਗਵਾਇਆ ਘਰ ਪ੍ਰਵਿਆ ਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਧ ਸਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਤੂਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇਹ ਸੁਖਾਲੀ ਰਖਾਓ ਪਤਿਤ ਉਦਾਹਰਣ ਸਤਿਗੁਰ ਮੇਰਾ ਮੁਇਤ ਕਾ ਪਰਵਾਸਾ ਬਖਸਲੇ ਸਰ ਸੱਚੇ ਸਾਹਿਬ ਤੁਣ ਨਾਨਕ ਕੀ ਅਰਦਾਸਾ ਸੋਰਠ ਮਹੱਲਾ ਪੰਜਵਾਂ ਬਖਸਿਆ ਪਾਰ ਬ੍ਰਹਮ ਪਰਮੇਸ਼ਰ ਫਗਲੇ ਰੋਗ ਬੇਦਾਰੇ ਗੁਰਪੂਰੇ ਕੀ ਸਰਣੀ ਉਬਰੇ ਕਾਰਜ ਸਗਲ ਸਵਾਰੇ ਹਰ ਦਿਨ ਸਿਮਰਿਆ ਨਾਮ ਆਧਾਰ ਤਾਵਿਓ ਤਾਰਿਆ ਸਤਿਗੁਰ ਪੂਰੇ ਆਪਣੀ ਕਿਰਪਾ ਧਾਰ ਰਖਾਓ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਬਿੰਦ ਗੁਰ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸਬਦ ਸਦ ਪਾਖਿਆ ਸੋਰਠ ਮਹੱਲਾ ਪੰਜਵਾਂ ਭਏ ਕਿਰਪਾਲ ਸੁਆਮੀ ਮੇਰੇ ਤੇ ਸਾਚੇ ਦਰਬਾਰ ਤਾ ਗੁਰਤਾਪ ਗੁਆਇਆ ਪਾਈ ਠਾਂਡ ਪਈ ਸੰਸਾਰ ਆਪਣੇ ਜੀ ਜੰਤ ਆਪੇ ਰਾਖੇ ਜਮੇ ਕੀ ਹਟਤਾਰ ਹਰ ਕੇ ਚਰਨ ਹਿਰਦੇ ਉਰਤਾਰ ਸਦਾ ਸਦਾ ਪ੍ਰਭ ਸਿਮਰਗੇ ਪਾਈ ਦੁੱਖ ਕਿਲਬ ਕਾਟਣ ਹਾਰ ਰਹਾਓ ਤਿਸ ਕੀ ਸਰਣੀ ਉਬਰੇ ਭਾਈ ਜਿਨ ਰਚਿਆ ਸਭ ਕੋਏ ਕਾਰਨ ਕਾਰਨ ਸਮਰਸੋ ਪਾਈ ਸੱਚੇ ਸੱਚੀ ਸੋਏ ਨਾਨਕ ਪ੍ਰਭੂ ਤੇ ਆਈ ਗੇ ਪਾਈ ਮਨ ਤਨ ਸੀਤਲ ਹੋਏ ਸੋਰਠ ਮਹੱਲਾ ਪੰਜਵਾਂ ਸੰਤੋ ਹਰ ਹਰ ਨਾਮ ਤੇ ਆਈ ਸੁਖ ਸਾਗਰ ਪ੍ਰਾ ਵਿਸਰੋ ਨਾਹੀ ਮਨ ਚਿੰਦੇ ਅੜਾ ਫਲ ਪਾਈ ਰਹਾਓ ਸਭ ਗੁਰਪੂਰੇ ਤਾਪ ਗਵਾਇਆ ਆਪਣੀ ਕਿਰਪਾ ਥਾਰੀ ਪਾਰ ਬ੍ਰਹਮ ਪ੍ਰਭ ਹੈ ਦਿਆਲਾ ਦੁਖ ਮਿਟਿਆ ਸਭ ਪਰਵਾਰੀ ਸਰਬਨਦਾਨ ਮੰਗਲ ਸਰੂਪਾ ਹਰ ਕਾ ਨਾਮ ਅਧਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਦਰਿਆ ਸਭ ਸੰਸਾਰੋ ਸੋਰਠ ਮਹੱਲਾ ਪੰਜਵਾਂ ਮੇਰਾ ਸਤਿਗੁਰ ਹਵਾਲਾ ਹੋਆ ਧਾਰ ਕਿਰਪਾ ਪ੍ਰਭਾਤ ਦੇ ਰਾਖਿਆ ਹਰ ਗੋਬਿੰਦ ਨਵਾਂ ਨਰੂਆ ਰਹਾਓ ਤਾਪ ਗਿਆ ਪ੍ਰਭ ਆ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤੇ ਸਫਲ ਪਾਏ ਸਤਿਗੁਰ ਕੈ ਬਲ ਜਾਇ ਹਲਤ ਪਲਤ ਪ੍ਰਭ ਦੋਵੇਂ ਸਵਾਰੇ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸੋਰਠ ਮਹੱਲਾ ਪੰਜਵਾਂ ਜੀ ਜੰਤਰ ਸਭ ਸਿੱਕੇ ਕੀ ਹੈ ਸੋਈ ਸੰਸਖਾਈ ਆਪਣੇ ਸੇਵ ਕੀ ਆਪੇ ਰਾਖੈ ਪੂਰਨ ਪਈ ਬੜਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰਪੂਰੇ ਪੂਰੀ ਸਭ ਰਾਖੀ ਹੋਏ ਸਰਬ ਦਿਆਲ ਰਹਾਓ ਅਨਦਿਨ ਨਾਨਕ ਨਾਮ ਤਿਹਾਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕਹੋ ਕੰਠ ਲਾਇ ਰਾਖੈ ਜੂ ਬਾਰਗ ਪਿਤ ਮਾਤਾ ਸੋਰਠ ਮਹੱਲਾ ਪੰਜਵਾਂ ਘਰ ਤੀਜਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਲ ਪੰਚੋ ਨੀ

ਆਈ ਗੋਬਿੰਦ ਪੇਟੇ ਗੁਰ ਗੋਸਾਈ ਰਹਾਉ। ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮਿੱਟੀ ਪੁਕਾਰਾ, ਲਭਦ ਆਪਣੀ ਪਾਈ ਤਾਂ ਕਤੇ ਆਵੇ ਕਦ ਜਾਈ, ਤੇ ਸਾਚ ਨਿਆਏ ਨਬੇਰਾ ਊਹਾ ਸਮਠਾ ਗੁਰ ਸਮਚੇਰਾ, ਅੰਤਰ ਜਾਮੀ ਜਾਣੈ ਬਿਨ ਬੋਲਤਿਆ ਪਛਾਣੈ, ਸਰਬ ਥਾਨ ਕੋ ਰਾਜਾ ਤੇ ਅਣਹਰ ਸ਼ਬਦ ਅਗਾਜਾ, ਤਿਸ ਪੈ ਕਿਆ ਚਤਰਾਈ ਮਿਲ ਨਾਨਕ ਆਪ ਗਵਾਈ। ਸੋਰਠ ਮਹੱਲਾ ਪੰਜਵਾਂ, ਹਿਰਦੇ ਨਾਮ ਸਾਇਹੋ ਘਰ ਬੈਠੇ ਗੁਰੂ ਤਿਆਇਹੋ, ਗੁਰ ਪੂਰੇ ਸਤ ਕਹਿਆ ਸੋ ਸੁਖ ਸਾਚਾ ਲਹਿਆ, ਆਪਣਾ ਹੋਇਓ ਗੁਰ ਮਿਹਰਵਾਨਾ, ਅੰਧ ਸੂਖ ਕਲਿਆਣ ਮੰਗਲ ਸਿਉ ਕਰ ਆਏ ਕਰ ਸਿਨਾਨਾ, ਰਹਾਉ ਸਾਚੀ ਗੁਰ ਵਡਿਆਈ ਤਾਂ ਕੀ ਕੀਮਤ ਕਹਿਣ ਨਾ ਜਾਈ, ਸਿਰ ਸਾਹਾ ਪਾਤਸ਼ਾਹ ਉਰ ਪੇੜਤ ਮਨ ਓ ਮਾਹਾ, ਸਗਲ ਪਰਾਜਤ ਲਾਥੇ ਮਿਲ ਸਾਧ ਸੰਗਤ ਕੈ ਸਾਥੇ, ਗੁਣ ਨਿਦਾਨ ਹਰ ਨਾਮਾ ਜਪ ਪੂਰਨ ਹੋਏ ਕਾਮਾ, ਗੁਰ ਕੀਨੋ ਮੁਕਤ ਦੁਆਰਾ ਹਲਸਿਟ ਕਰੇ ਜੈਕਾਰਾ, ਨਾਨਕਾ ਮੇਰੇ ਸਾਥੇ ਜਨਮ ਮਰਨ ਪੈ ਲਾਥੇ। ਤੋਰਠ ਮਹੱਲਾ ਪੰਜਵਾਂ, ਗੁਰ ਪੂਰੇ ਕਿਰਪਾ ਤਾਰੀ ਪ੍ਰਾਪੂਰੀ ਲੋਚ ਹਮਾਰੀ, ਕਰ ਇਸ਼ਨਾਨ ਗ੍ਰਹਿ ਆਏ ਅੰਦ ਮੰਗਲ ਸੁਖ ਪਾਏ, ਸੰਤੋ ਰਾਮ ਨਾਮ ਨਿਸਤਰੀਏ ਉਠਤ ਬੈਠਤ ਹਰ ਹਰ ਤਿਆਈਏ, ਆਨ ਦਿਨ ਸੁਕਰਤ ਕਰੀਏ ਰਹਾਉ। ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਿਡ ਪਾਗੀ ਪਾਏ, ਕੋੜ ਜਨਮ ਕੇ ਕਿਲ ਵਿਖ ਨਾਸੇ ਹਰ ਚਰਣੀ ਚਿਤ ਲਾਏ, ਉਸ ਕਰੋ ਉਸਦਾ ਪ੍ਰਵੇ ਆਪਣੇ ਜਿਨ ਪੂਰੀ ਕਲ ਰਾਖੀ, ਜੀ ਜਨ ਸਭ ਪਏ ਪਵਿੱਤਰਾ ਸਤਿਗੁਰ ਕੀ ਸਚ ਸਾਖੀ, ਬਿਘਨ ਮਿਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ, ਖੋਏ ਪਾਪ ਪਏ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ। ਸੋਰਠ ਮਹੱਲਾ ਪੰਜਵਾਂ, ਸਾਹਿਬ ਗੁਣੀ ਗਹੇਰਾ ਕਰ ਲਸਕਰ ਸਭ ਤੇਰਾ, ਰਖਵਾਲੇ ਗੁਰ ਗੋਪਾਲਾ ਸਭ ਜੀ ਪਏ ਦਇਆਲਾ, ਜਾਪ ਅੰਦਰ ਹੋ ਗੁਰ ਚਰਣਾ ਪਉ ਕਤੇ ਨਹੀਂ ਪ੍ਰਸਰਣਾ, ਰਹਾਉ ਤੇਰਿਆਂ ਦਾਸਾਂ ਹਿਰਦੇ ਮੁਰਾਰੀ ਪ੍ਰਭ ਅਵਚਲ ਨੀਬ ਉਸਾਰੀ, ਬਾਲ ਤਨ ਤਕੀਆ ਤੇਰਾ ਤੂੰ ਪਾਰ ਉਠਾ ਗੁਰ ਮੇਰਾ, ਜਿਨ ਜਿਨ ਸਾਧ ਸੰਗ ਪਾਇਆ ਤੂੰ ਪ੍ਰਭ ਆਪ ਤਰਾਇਆ, ਕਰ ਕਿਰਪਾ ਨਾਮ ਰਹਦੀਆ ਫੁਲ ਖੇਮ ਸਵਤੀਆ, ਹੋਏ ਪ੍ਰਭੂ ਸਗਾਈ ਸਭ ਉਠਲਾ ਗੀ ਪਾਈ, ਸਾਸ ਸਾਸ ਪ੍ਰਤਿਆਈ ਹੈ ਹਰ ਮੰਗਲ ਨਾਨਕ ਗਾਈਏ। ਸੋਰਠ ਮਹੱਲਾ ਪੰਜਵਾਂ, ਸੋਗ ਸਹਿਜ ਆਨੰਦਾ ਪ੍ਰਾ ਮਿਲਿਓ ਮਨ ਪਾਵੰਦਾ, ਪੂਰੇ ਗੁਰ ਕਿਰਪਾ ਤਾਰੀ ਤਾਂਗਲ ਪਈ ਹਮਾਰੀ, ਹਰ ਕੀ ਪ੍ਰੇਮ ਭਗਤ ਮਨ ਲੀਨਾ ਨਿਤ ਬਾਜੇ ਅਨਹਤ ਬੀਨਾ, ਰਹਾਉ ਹਰ ਚਰਨ ਕੀ ਓੜ ਸਤਾਣੀ ਸਾ ਚੁੱਕੀ ਕਾਣ ਲੁਕਾਣੀ, ਜਗ ਜੀਵਨ ਦਾਤਾ ਪਾਇਆ ਹਰ ਰਸਕ ਰਸ ਗੁਣ ਗਾਇਆ, ਪ੍ਰੋ ਕਾਟਿਆ ਜਮਕਾ ਫਾਸਾ ਮਨ ਪੂਰਨ ਹੋਈ ਆਸਾ, ਜੈ ਪੇਖਾਂ ਤੈ ਸੋਈ ਹਾਰ ਪ੍ਰਭ ਅਵਰ ਨਾ ਕੋਈ, ਕਰ ਕਿਰਪਾ ਪ੍ਰਭ ਰਾਖੇ ਸਾਭ ਜਨਮ ਜਨਮ ਦੁਖ ਲਾਥੇ, ਨਿਰਭਉ ਨਾਮ ਧਿਆਇਆ ਅਟਲ ਸੁਖ ਨਾਨਕ ਪਾਇਆ। ਸੋਰਠ ਮਹੱਲਾ ਪੰਜਵਾਂ, ਠਾਣ ਪਾਈ ਕਰਤਾਰੇ ਤਾਵ ਛੋੜ ਗਿਆ ਪਰਵਾਰੇ, ਗੁਰਪੂਰੇ ਹੈ ਰਾਖੀ ਸਰਨ ਸੱਚੇ ਕੀ ਤਾਕੀ, ਪਰਮੇਸ਼ਰ ਆਪ ਹੋਆ ਰਖਵਾਲਾ ਸਾਂਤ ਸਹਿਜ ਸੁਖਿਰ ਮੈਂ ਉਪਜੇ, ਮਨ ਹੋਵਾ ਸਦਾ ਸੁਖਾਲਾ, ਰਹਾਉ ਹਰ ਹਰ ਨਾਮ ਦੀ ਉਦਾਰੂ ਤਿਨ ਸਗਲਾ ਰੋਗ ਬਿਦਾਰੂ, ਆਪਣੀ ਕਿਰਪਾ ਥਾਰੀ ਤਿਨ ਸਗਲੀ ਬਾਤ ਸਵਾਰੀ, ਪ੍ਰਭ ਆਪਣਾ ਬਿਰਧ ਸਮਾਰਿਆ ਹਮਰਾ ਗੁਣ ਅਵਗੁਣ ਨਾ ਵਿਚਾਰਿਆ, ਗੁਰ ਕਾ ਸਦ ਪਿਓ ਸਾਖੀ ਤਿਨ ਸਗਲੀ ਲਾਜ ਰਾਖੀ, ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ, ਜਪ ਨਾਨਕ ਨਾਮ ਸਦ ਸਾਖੀ ਆਪਣੇ ਦਾਸ ਕੀ ਪੈਜ ਰਾਖੀ। ਸੋਰਠ ਮਹੱਲਾ ਪੰਜਵਾਂ, ਵਿਜ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ, ਮੱਜਨ ਗੁਰ ਅੰਧਾ ਰਾਸੇ ਜਪ ਹਰ ਹਰ ਕਿਲ ਖਨਾਸੇ।

ਨਾਏ ਆਏ ਆਪਣਾ ਪ੍ਰਭੂ ਧਿਆਏ ਸੰਤ ਸਰੋਵਰ ਨਹਾਵੇ ਤੋਜਨ ਪਰਮਗਤ ਪਾਵੇ ਮਰੈ ਨ ਆਵੇ ਜਾਈ ਹਰ ਹਰ ਨਾਮ ਧਿਆਈ ਤੋ ਬ੍ਰਹਮਚਾਰ ਸੋ ਜਾਨ।

ਧਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ ਤਾਰੀ, ਨਾ ਪਰਿਓ ਭਗਤ ਗੋਬਿੰਦ ਕਾ, ਇਹ ਰਾਖੋ ਪੈਜ ਤੁਮਾਰੀ, ਹਰ ਜੀਉ ਨਿਮਾਣਿਆ ਤੂੰ ਮਾਣ, ਨਤੀਜਿਆਂ ਚੀਜ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਉ ਕੁਰਬਾਨ। ਅਰਹਾਉ ਜੈਸਾ ਬਾਲਕ ਪਾਏ ਸੁਪਾਈ, ਲਖ ਅਪਰਾਧ ਕਮਾਵੇ, ਕਰ ਉਪਦੇਸ਼ ਛਿੜਕੇ ਬਹੁ ਪਾਤੀ, ਬੋੜ ਪਿਤਾ ਗਲ ਲਾਵੇ, ਪਿਛਲੇ ਔਗੁਣ ਬਖਸ਼ ਲਏ ਪ੍ਰਭ, ਆਗੇ ਮਾਰਗ ਪਾਵੇ, ਹਰ ਅੰਤਰ ਜਾਮੀ ਸਾਬਿਦ ਜਾਣੇ, ਤਾਂ ਕਿਸ ਪੈ ਆਗ ਸੁਣਾਈਏ, ਕਹਿਣੇ ਕਦਨ ਨਾ ਪੀਜੇ ਗੋਬਿੰਦ, ਹਰ ਪਾਵੇ ਪੈਜ ਰਖਾਈਏ, ਆਵਰ ਓਟ ਮੈਂ ਸਗਲੀ ਦੇਖੀ, ਇਕ ਤੇਰੀ ਓਟ ਰਖਾਈਏ, ਹੋਏ ਦਯਾਲ ਕਿਰਪਾਲ ਪ੍ਰਭ ਠਾਕੁਰ, ਆਪੇ ਸੁਣੇ ਬੇਨਤੀ, ਪੂਰਾ ਸਤਿਗੁਰ ਮੇਲ ਮਿਲਾਵੇ, ਸਭ ਚੁਕੇ ਮਨ ਕੀ ਚਿੰਤੀ, ਹਰ ਹਰ ਨਾਮ ਔਖਦ ਮੁਖ ਪਾਇਆ, ਜਨ ਨਾਨਕ ਸੁਖ ਬਸੰਤੀ। ਸੋਰਠ ਮਹੱਲਾ ਪੰਜਵਾਂ। ਸੇਮਰ ਸਿਮਰ ਪ੍ਰਭਏ ਆਨੰਦਾ, ਦੋਕਲੇ ਸਭ ਨਾਠੇ, ਗੁਣ ਗਾਵਤ ਧਿਆਦ ਪ੍ਰਭ ਅਪਣਾ, ਕਾਰਜ ਸਗਲੇ ਸਾਂਠੇ, ਜਗ ਜੀਵਨ ਨਾਮ ਤੁਮਾਰਾ, ਗੁਰਪੂਰੇ ਦੀਓ ਉਪਦੇਸਾ, ਜਪ ਕੌਜਲ ਪਾਰ ਉਤਾਰਾ, ਰਹਾਉ ਤੂੰ ਹੈ ਮੰਤਰੀ ਸੁਣੇ ਪ੍ਰਭ, ਤੂੰ ਹੈ ਸਭ ਕੁਛ ਕਰਨੇ ਹਾਰਾ, ਤੂੰ ਆਪੇ ਦਾਤਾ ਆਪੇ ਭੁਗਤਾ, ਕਿਆ ਇਹੋ ਜੰਤ ਵਿਚਾਰਾ, ਕਿਆ ਗੁਣ ਤੇਰੇ ਆਖ ਵਖਾਣੀ, ਕੀਮਤ ਕਹਿਣ ਨਾ ਜਾਈ, ਪੇਖ ਭੇਜੀ ਵੇ ਪ੍ਰਭ ਆਪਣਾ, ਅਚਰਜ ਤੁਮੇ ਵਡਾਈ, ਤਾਰ ਅਨੁਗ੍ਰਹ ਆਪ ਪ੍ਰਭ ਸੁਆਮੀ, ਪਤ ਮਦ ਕਿੰਨੀ ਪੂਰੀ, ਸਦਾ ਸਾ ਨਾਨਕ ਬਲਿਹਾਰੀ, ਬਾਛੋ ਸੰਤਾਂ ਧੂਰੀ। ਸੋਰਠ ਮਹੱਲਾ ਪੰਜਵਾਂ। ਗੁਰਪੂਰਾ ਨਮਸਕਾਰੇ,

ਹੈ ਕਿਰਪਾਲਾ। ਜੈ ਜੇ ਕਾਰ ਗੁਸਵਾਈ ਜਿਨ ਪੂਰੀ ਬਣਤ ਬਣਾਈ, ਤੂੰ ਪਾਰੂ ਸਵਾਮੀ ਮੋਰਾ, ਇਹ ਪੁੰਨ ਪਦਾਰਥ ਤੇਰਾ। ਜਨ ਨਾਨਕ ਏਕ ਧਿਆਇਆ, ਸਰਬ ਫਲਾ ਪੁੰਨ ਪਾਇਆ। ਸੋਰਠ ਮਹੱਲਾ ਪੰਜਵਾਂ, ਕਰ ਤੀਜਾ ਦੋ ਪਦੇ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਰਾਮਦਾਸ ਤਰੋਵਰ ਨਾਤੇ, ਤਬ ਉਤਰੇ ਪਾਪ ਕਮਾਤੇ। ਨਿਰਮਲ ਹੋਏ ਕਰ ਇਸਨਾਨਾ, ਗੁਰ ਪੂਰੇ ਕੀਨੇ ਦਾਨਾ। ਸਭ ਕੁਸਲ ਖੇਮ ਪ੍ਰਤਾਰੇ, ਸਹੀ ਸਲਾਮਤ ਸਭ ਥੋਕ ਉਬਾਰੇ। ਗੁਰ ਕਾ ਸ਼ਬਦ ਵਿਚਾਰੇ ਹਰਹਾਉ, ਸਾਧ ਸੰਗ ਮੱਲਾਥੀ, ਪਾਰ ਬ੍ਰਹਮ ਪਇਓ ਸਾਥੀ। ਨਾਨਕ ਨਾਮ ਧਿਆਇਆ, ਆਦਿ ਪੁਰਖ ਪ੍ਰਾਪਾਇਆ। ਸੋਰਠ ਮਹੱਲਾ ਪੰਜਵਾਂ, ਜਿਦ ਪਾਰ ਬ੍ਰਹਮ ਚਿਤ ਆਇਆ, ਸੋ ਕਰ ਦਈਏ ਵਸਾਇਆ। ਤੂੰ ਸਾਗਰ ਗੁਰ ਪਾਇਆ, ਤਾਂ ਸਹਿਸਾ ਸਗਲ ਮਿਟਾਇਆ। ਹਰ ਕੇ ਨਾਮ ਕੀ ਵਡਿਆਈ, ਆੜ ਪੈਰ ਗੁਣ ਗਾਈ। ਗੁਰ ਪੂਰੇ ਤੇ ਪਾਈ ਰਹਾਉ, ਪ੍ਰਭ ਕੀ ਅਕਥ ਕਹਾਣੀ, ਜਨ ਬੋਲੇ ਅੰਮ੍ਰਿਤ ਬਾਣੀ। ਨਾਨਕ ਦਾਸ ਵਖਾਣੀ, ਗੁਰ ਪੂਰੇ ਤੇ ਜਾਣੀ। ਸੋਰਠ ਮਹੱਲਾ ਪੰਜਵਾਂ, ਆਗੇ ਸੋ ਗੁਰ ਦੀਆ, ਪਾਛੇ ਕੁਸਲ ਖੇਮ ਗੁਰ ਕੀਆ। ਸਰਬਨਿਧਾਨ ਸੋ ਪਾਇਆ, ਗੁਰ ਆਪਣਾ ਹਿਰਦੇ ਤੇ ਆਇਆ। ਆਪਣੇ ਸਤਿਗੁਰ ਕੀ ਵਡਿਆਈ, ਮਾਨ ਇੱਛੇ ਬਲ ਪਾਈ। ਸੰਤੋ ਦਿਨ ਦਿਨ ਚੜੇ ਸਵਾਈ ਰਹਾਉ, ਜੀ ਜਸ ਪਏ ਦਇਆਲਾ, ਪ੍ਰਭ ਨੇ ਕਰ ਦੀਨੇ। ਸਹਿ ਸੁਕਾਏ ਮਿਲੇ ਗੋਪਾਲ।

ਆਓ। ਨਾਨਕ ਪ੍ਰਭ ਅਬਨਾਸੀ ਤਾਂ ਕੀ ਸੇਵਾ ਬਿਰਥੀਜਾ ਸੀ, ਅੰਧ ਕਰੇ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਸੋਰਠ ਮਹੱਲਾ ਪੰਜਵਾਂ। ਗੁਰ ਆਪਣੇ ਬਲਿਹਾਰੀ, ਜਿਨ ਪੂਰਨ ਪੈ ਜਸਵਾਰੀ, ਮਨ ਚਿੰਦਿਆ ਫਲ ਪਾਇਆ, ਪ੍ਰਭ ਆਪਣਾ ਸਦਾ ਧਿਆਇਆ। ਸੰਤੋ ਤ੍ਰਿਬਨ ਅਵਰ ਨਾ ਕੋਈ, ਕਰਨ ਕਾਰਨ ਪ੍ਰਸੋਈ ਹੀ ਰਹਾਉ। ਪ੍ਰਭ ਆਪਣੇ ਵਰ ਦੀਨੇ, ਸਗਲ ਜੀਵ ਅਸਪੀਨੇ, ਜਾਂ ਨਾਨਕ ਨਾਮ ਧਿਆਇਆ, ਤਾਂ ਸਗਲੇ ਦੁੱਖ ਮਿਟਾਇਆ। ਸੋਰਠ ਮਹੱਲਾ ਪੰਜਵਾਂ। ਤਾਪ ਗਵਾਇਆ ਗੁਰਪੂਰੇ, ਵਾਜੇ ਅਨਹਦ ਤੂਰੇ, ਸਰਬ ਕਲਿਆਣ ਪ੍ਰਕੀਨੇ, ਕਰ ਕਿਰਪਾ ਆਪ ਦੀਨੇ, ਬੇਦਨ ਸਤਿਗੁਰ ਆਪ ਗਵਾਈ, ਸਿੱਖ ਸੰਤ ਸਭ ਸਰਸੇ ਹੋਏ, ਹਰ ਹਰ ਨਾਮ ਧਿਆਈ ਰਖਾਓ। ਜੋ ਮੰਗੈ ਸੋ ਲੇਵਹਿ, ਪ੍ਰਭ ਆਪਣੇ ਸੰਤਾਂ ਦੇਵਹਿ, ਹਰ ਗੋਬਿੰਦ ਪ੍ਰਭ ਰਾਖਿਆ, ਜਨ ਨਾਨਕ ਸਾਚ ਸੋ ਪਾਖਿਆ। ਸੋਰਠ ਮਹੱਲਾ ਪੰਜਵਾਂ। ਤੋਈ ਕਰਾਏ ਜੋ ਤੁਦ ਪਾਵੇ, ਮੋਏ ਸਿਆਣ ਕਛੂ ਨਾ ਆਵੇ, ਅੰਬਾਰਗ ਤੋ ਸਰਣਾਈ, ਪ੍ਰਭਿਆ ਪੇ ਪੈਜ ਰਖਾਈ। ਮੇਰਾ ਮਾਤ ਪਿਤਾ ਹਰ ਰਾਇਆ, ਕਰ ਕਿਰਪਾ ਪ੍ਰਭ ਪਾਲਣ ਲਾਗਾ, ਕਰੀ ਤੇਰਾ ਕਰਾਇਆ ਰਖਾਓ। ਜੀ ਜਨ ਤੇਰੇ ਤਾਰੇ, ਪ੍ਰਭ ਡੋਰੀ ਹੱਥ ਤੋਂ ਮਾਰੇ, ਜੇ ਕਰਾਵੇ ਸੋ ਕਰਣਾ, ਨਾਨਕ ਦਾ ਤੇਰੀ ਸਰਣਾ। ਤੋਰਠ ਮਹੱਲਾ ਪੰਜਵਾਂ। ਹਰ ਨਾਮ ਹਿਰਦੇ ਪਰੋਇਆ, ਤਬ ਕਾਜ ਹਮਾਰਾ ਹੋਇਆ, ਪ੍ਰਭ ਚਰਣੀ ਮਨ ਲਾਗਾ, ਪੂਰਨ ਜਾ ਕੇ ਭਾਗਾ, ਮਿਲ ਸਾ ਸੰਘਰ ਧਿਆਇਆ, ਆੜ ਪੈਰ ਅਰਾਧਿਓ ਹਰ ਹਰ, ਮਨ ਚਿੰਦਿਆ ਫਲ ਪਾਇਆ ਰਖਾਓ। ਬੜਾ ਪੂਰਬਲਾ ਅੰਕੁਰ ਜਾਗਿਆ, ਰਾਮ ਨਾਮ ਮਨ ਲਾਗਿਆ, ਮਨ ਤਨ ਹਰ ਦਰਸ ਸੁਮਾਵੇ, ਨਾਨਕ ਦਾਸ ਸੱਚੇ ਗੁਣ ਗਾਵੇ। ਸੋਰਠ ਮਹੱਲਾ ਪੰਜਵਾਂ। ਗੁਰਮਨ ਪ੍ਰਭੂ ਚਿਤਾਰਿਆ, ਕਾਰਜ ਸਭ ਸਵਾਰਿਆ, ਮੰਦਾ ਕੋ ਨਾ ਅਲਾਏ, ਸਭ ਜੈ ਜੈਕਾਰ ਸੁਣਾਏ। ਸੰਤੋ ਸਾਚੀ ਸਰਣ ਸੁਆਮੀ, ਜੀ ਜੰਤ ਸਭ ਹਾਥ ਤਿਸੈ ਕਹਿ, ਤੋ ਪ੍ਰਭ ਅੰਤਰ ਜਾਮੀ ਰਹਾਓ। ਕਰਤਬ ਸਭ ਸਵਾਰੇ, ਪ੍ਰਭ ਆਪਣਾ ਬਿਰਧ ਸੁਮਾਰੇ, ਪਤਤ ਪਾਵਨ ਪ੍ਰਭ ਨਾਮਾ, ਜਾਂ ਨਾਨਕ ਸਤਿਗੁਰੁ ਬਾਨਾ। ਤੋਰਠ ਮਹੱਲਾ ਪੰਜਵਾਂ। ਪਾਰ ਬ੍ਰਹਮ ਸਾਹਿਬ ਸਵਾਰਿਆ, ਇਉ ਲੋੜਾ ਗੁਰੂ ਉਬਾਰਿਆ, ਅੰਧ ਕਰੋ ਪਿਤ ਮਾਤਾ, ਪਰਮੇਸ਼ਵਰ ਜੀ ਕਾ ਦਾਤਾ। ਤੁਭ ਚਿਤਵਨ ਦਾਸ ਤੁਮਾਰੇ, ਰਾਖੇ ਪੈਜ ਦਾਸ।

ਨਾਮ ਧਿਆਇਆ, ਤਿੰਨ ਸਰਬ ਸੁਖਾਂ ਫਲ ਪਾਇਆ। ਸੋਰਠ ਮਹੱਲਾ ਪੰਜਵਾਂ, ਪਰਮੇਸ਼ਰ ਦਿੱਤਾ ਬੰਨਾ, ਦੁਖ ਰੋਗ ਕਾ ਡੇਰਾ ਪੰਨਾ। ਅਨੰਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਸੰਤੋ ਸੁਖੋ

ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਜ ਵਖਾਨਾ। ਸੋਰਠ ਮਹੱਲਾ ਪੰਜਵਾਂ। ਇੱਥੇ ਉੱਥੇ ਰਖਵਾਲਾ, ਪ੍ਰਭ ਸਤਿਗੁਰ ਦੀਨ ਦਇਆਲਾ, ਦਾਸ ਆਪਣੇ ਆਪ ਰਾਖੇ, ਖੜਖੜ ਸ਼ਬਦ ਸੁਪਾਖੇ, ਗੁਰ ਕੇ ਚਰਨ ਉਪਰ ਬਲ ਜਾਈ, ਦਿਨ ਸਰੈਨ ਸਤਾ ਸਾ ਸੰਭਾਲੀ।

ਕੋਟਾ ਜੋ ਸਿਮਰੈ ਹਕੀਕਤ ਹੋਵੇ ਉਧਰੈ ਸਗਲੇ ਕੋਟਾ ਰਗਾਉ ਸੰਤ ਸੰਗ ਜਸ ਗਾਇਆ ਇਹ ਪੂਰਨ ਗਰਤਨ ਪਾਇਆ ਕਉ ਨਾਨਕ ਆ ਮਿਟਾਇਆ।

ਨਿਤ ਅਨੰਦ ਸੁਖ ਪਾਇਆ, ਹਾਵ ਸਗਲੇ ਸੁਗੀ ਵਸਾਇਆ, ਹਰ ਕੀ ਭਗਤ ਫਲ ਦਾਤੀ, ਗੁਰ ਪੂਰੇ ਕਿਰਪਾ ਕਰ ਦੀਨੀ, ਵਿਰਲੇ ਕਿਨਹੀ ਜਾਤੀ ਰਹਾਓ। ਗੁਰਬਾਣੀ ਗਾਵੇ ਭਾਈ, ਉਹ ਸਬਰ ਸਦਾ ਸੁਖਦਾਈ, ਨਾਨਕ ਨਾਮ ਧਿਆਇਆ ਪੂਰਬ ਲਿਖਿਆ ਪਾਇਆ। ਤੋਰਠ ਮਹੱਲਾ ਪੰਜਵਾਂ, ਗੁਰਪੂਰਾ ਆਰਾਧੇ ਕਾਰਜ ਸਗਲੇ ਸਾਧੇ, ਸਗਲ ਮਨੋਰਥ ਪੂਰੇ ਬਾਜੇ ਅਨਹਦ ਤੂਰੇ। ਸੰਤੋ ਰਾਮ ਜਬਦ ਸੁਖ ਪਾਇਆ, ਸੰਤ ਅਸਥਾਨ ਬਸੇ ਸੁਖ ਸਹਿਜੇ, ਸਗਲੇ ਦੁਖ ਮਿਟਾਇਆ ਰਹਾਉ। ਗੁਰਪੂਰੇ ਕੀ ਬਾਣੀ, ਪਾਰ ਬ੍ਰਹਮ ਮਨ ਫਾਣੀ, ਨਾਨਕ ਦਾਸ ਵਖਾਣੀ, ਨਿਰਮਲ ਅਕਥ ਕਹਾਣੀ। ਸੋਰਠ ਮਹੱਲਾ ਪੰਜਵਾਂ, ਭੁੱਖੇ ਖਾਵਤ ਲਾਜਨ ਆਵੇ, ਤਿਉ ਹਰ ਜਨ ਹਰ ਗੁਣ ਗਾਵੇ, ਆਪਣੇ ਕਾਜ ਕੋ ਕਿਉ ਅਲਕਾਈਏ, ਜਿਤ ਸਿਮਰਨ ਦਰਗਹਿ ਮੁਖ ਉਜਲ।

ਤੂੰ ਪਾਰੂ ਸੁਆਮੀ ਮੇਰਾ, ਸੰਤਾ ਪਰਵਸਤਾ ਤੇਰਾ, ਨਾਨਕ ਪ੍ਰਭ ਸਰਣਾਈ, ਮੁਖ ਨਿੰਦਕ ਕੈ ਛਾਈ। ਸੋਰਠ ਮਹੱਲਾ ਪੰਜਵਾਂ। ਆਗੇ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ, ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਦਹੂ ਨਾਹੀ। ਸਾਚੇ ਸਾਹਿਬ ਸਿਓ ਮਨ ਮਾਨਿਆ, ਹਰ ਸਰਬ ਨਿਰੰਤਰ ਜਾਣਿਆ ਰਹਾਉ। ਸਭ ਜੀ ਤੇਰੇ ਦਇਆਲਾ, ਆਪਣੇ ਭਗਤ ਕਰੇ ਪ੍ਰਤਪਾਲਾ, ਅਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ।

ਸੱਚ ਸਾਖੇ ਗੁਰ ਪੂਰੇ ਪੂਰੀ ਕੀਤੀ, ਦੁਸ਼ਮਨ ਮਾਰ ਵਡਾਰੇ ਸਗਲੇ, ਦਾਸ ਕੋ ਸੁਮਤ ਦਿੱਤੀ ਰਖਾਓ। ਪ੍ਰਭ ਸਗਲੇ ਥਾਨ ਵਸਾਏ, ਸੁਖ ਸਾਂਝ ਫਿਰ ਆਏ, ਨਾਨਕ ਪ੍ਰਭ ਸਰਣ ਆਏ, ਜਿਨ ਸਗਲੇ ਰੋਗ ਮਿਟਾਏ। ਸੋਰਠ ਮਹੱਲਾ ਪੰਜਵਾਂ, ਸਰ ਸੁਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਏ, ਦਰਸ਼ਨ ਤੇੜਤ ਹੋਦ ਅਨੰਦਾ ਦੁਖ ਗਿਆ ਹਰ ਗਾਈਏ। ਹਾਰਸ ਪੀਵੋ ਭਾਈ, ਨਾਮ ਜਪੋ ਨਾਮੋ ਆਰਾਧੋ, ਗੁਰ ਪੂਰੇ ਕੀ ਸਰਣਾਈ ਰਹਾਓ। ਕਿਸੇ ਪ੍ਰਾਪਤ ਜਿਸ ਤੁਰ ਲਿਖਿਆ, ਜੋਈ ਪੂਰਨ ਭਾਈ, ਨਾਨਕ ਕੀ ਬੇਨੰਤੀ, ਪ੍ਰਭ ਜੀ ਨਾਮ ਰਹਾ ਲਿਵਲਾਈ। ਸੋਰਠ ਮਹੱਲਾ ਪੰਜਵਾਂ, ਕਰਨ ਕਰਾਮ ਨਗਰ ਅੰਤਰ ਜਾਮੀ, ਜਮੈ ਪਨੇ ਕੀ ਰਾਖੈ, ਜੈ ਜੈਕਾਰ ਹੋ ਜਲ ਪੀਤਰ, ਸ਼ਬਦ ਗੁਰੂ ਰਹਿ ਚਾਖੈ। ਪ੍ਰਭ ਜੀ ਤੇਰੀ ਓਟ ਗੁਸਾਈ, ਤੂੰ ਸਮਰਥ ਸਰਨ ਕਾ ਦਾਤਾ, ਆਠ ਪੈਰ ਤੁਮ ਤਿਆਈ ਰਹਾਓ। ਜੋ ਜਨ ਭਜਨ ਕਰੇ ਪ੍ਰਭ ਤੇਰਾ, ਇਸੇ ਅੰਦੇਸਾ ਨਾਹੀ, ਸਤਿਗੁਰ ਚਰਨ ਲੱਗੇ ਪਉ ਮਿਟਿਆ, ਹਰ ਗੁਣ ਗਾਏ ਮਨ ਮਾਹੀ। ਦੁਖ ਸਹਿਜ ਆਨੰਦ ਕਨੇਰੇ, ਸਤਿਗੁਰ ਦੀਆ ਦਿਲਾਸਾ, ਜਿਨ ਕਰ ਆਏ ਸੋਭਾ ਸੇਤੀ, ਪੂਰਨ ਹੋਈ ਆਸਾ। ਪੂਰਾ ਗੁਰ ਪੂਰੀ ਮਤ ਜਾਕੀ, ਪੂਰਨ ਪ੍ਰਭ ਕੇ ਕਾਮਾ, ਗੁਰ ਚਰਨੀ ਲਾਗ ਤਰਿਓ ਪਉ ਸਾਗਰ, ਜਪ ਨਾਨਕ ਹਰ ਹਰ ਨਾਮਾ। ਸੋਰਠ ਮਹੱਲਾ ਪੰਜਵਾਂ, ਹਉ ਕਿਰਪਾਲ ਦੀਨ ਦੁਖ ਪੰਜਨ, ਆਪੇ ਸਭ ਜਥਾਟੀ, ਫਿਨ ਮੈਂ ਰਾਖ ਲਿਓ ਜਨ ਆਪਣਾ, ਗੁਰ ਪੂਰੇ ਬੇੜੀ ਕਾਟੀ ਮੇਰੇ ਮਨ, ਗੁਰ ਗੋਬਿੰਦ ਸਦ ਤਿਆਈਏ, ਸਗਲ ਕਲੇਸ਼ ਮਿਟੇ ਇਸ ਤਨ ਤੇ, ਮਨ ਚਿੰਦਿਆ ਫਲ ਪਾਈਐ ਰਹਾਓ। ਜੀ ਜੰਤ ਜਾ ਕੇ ਸਭ ਕੀਨੇ, ਪ੍ਰਭ ਉੱਚਾ ਅਗਮ ਅਪਾਰਾ, ਸਾਧ ਸੰਗ ਨਾਨਕ ਨਾਮ ਤੇ ਆਇਆ, ਮੁਖ ਉਜਲ ਪਏ ਦਰਬਾਰਾ। ਸੋਰਠ ਮਹੱਲਾ ਪੰਜਵਾਂ, ਸਿਮਰੋ ਆਪਣਾ ਸਾਈ ਦਿਨ ਸਰ।

ਸੁਖ ਪੁੰਚੋ ਮੇਰੇ ਪਾਈ। ਸੋਰਠ ਮਹੱਲਾ ਪੰਜਵਾ। ਸੁਣੋ ਬੇਨੰਤੀ ਠਾਕੁਰ ਮੇਰੇ ਜੀ ਜੰਤ ਤੇਰੇ ਥਾਰੇ, ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਂ ਮਨਹਾਰੇ। ਪ੍ਰਭ ਜੀਓ ਖੁਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ ਰਹਾਓ। ਸੁਣੀ ਪੁਕਾਰ ਸੁਮਰਾ ਸੁਵਾਮੀ, ਬੰਧਨ ਕਾੜ ਸੁਵਾਰੇ, ਪੈਰ ਸਿਰ ਪਾਓ ਸੇਵਕ ਜਨ ਮੇਲੇ, ਨਾਨਕ ਪ੍ਰਗਟ ਪਹਾਰੇ। ਸੋਰਠ ਮਹੱਲਾ ਪੰਜਵਾ। ਜੀ ਜਨ ਸਬਸ ਕਰ ਦੀਨ, ਸੇਵਕ ਸਭ ਦਰਬਾਰੇ, ਅੰਗੀਕਾਰ ਕਿਉ ਪ੍ਰਭ ਆਪਣੇ ਭਵਨ ਦਰਪਾਰੇ ਉਤਾਰੇ। ਸੰਤਨ ਕੇ ਕਾਰਜ ਸਗਲ ਸਵਾਰੇ, ਦੀਨ ਦਿਆਲ ਕਿਰਪਾਲ ਕਿਰਪਾ ਨਿਧ, ਪੂਰਨ ਖਸਮ ਹਮਾਰੇ ਰਹਾਉ। ਆਓ ਬੈਠ ਆਦਰ ਸਵਥਾਈ, ਊ ਨਾ ਕਤਹੂੰ ਬਾਤਾ, ਭਗਤ ਸਿਰ ਪਾਓ ਜੀਉ ਜਨੇ ਆਪਣੇ, ਪ੍ਰਤਾਪ

ਪ੍ਰਗਾਉ ਪਰ ਸਾ ਸੰਗਤ ਸਿਮਰਮਾਦ ਹੋਹੇ ਪਤ ਪੁਨੀਤ ਕਾਲ ਵਿਆਹ ਜਿਉਂ ਭਰਿਓ ਡੁੱਲੈ ਮੁੱਖ ਵਸਾਰੇ ਮੀਤ ਆਦਿ ਕਾਲ ਹੁਣ ਤੁਹੇ ਗ੍ਰਸ ਹੈ ਸਮਝੇ ਰਾਖੋ ਚੀਤ ਕਹੇ ਨਾਨਕ ਰਾਮ ਫਜ ਲੈ ਜਾਤ ਅਵਸਰ ਬੀਤ ਸੋਰਠ ਮਹੱਲਾ ਨਾਵਾਂ ਮਨ ਕੀ ਮਨ ਹੀ ਮਾਏ ਰਹੀ।

ਨਾਮ ਕੋ ਸਹੀ, ਫਿਰਤ ਫਿਰਤ ਬਹੁਤੇ ਜੁਗਹਾਰਿਓ, ਮਾਨਸ ਦੇ ਲਹੀ, ਨਾਨਕ ਕਹਿਤ ਮਿਲਨ ਕੀ ਬਰੀਆ, ਸਿਮਰਤ ਕਹਾ ਨਹੀਂ, ਸੋਰਠ ਮਹੱਲਾ ਨਾਵਾਂ, ਮਨ ਰੇ ਕੌਣ ਕੁਮਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ।

ਆ ਬੰਧਾਇਆ ਨਾਰ ਭਜੋ ਨਾ ਗੁਰਜਨ ਸੇਵਿਓ ਨੇ ਉਪਜੋ ਕੁਛ ਗਿਆਨਾ ਘਟ ਗਈ ਮਾਏ ਨਿਰੰਜਨ ਤੇਰੇ ਤੈ ਖੋਜ ਉਦਿਆਨਾ ਬਹੁਤ ਜਨਮ ਪਰਮ ਤੇ ਹਾਰਿਓ ਹਸਤਰ ਮਤ ਨਹੀਂ ਪਾਈ ਮਨ ਦੇ ਪਾਏ ਪਦ ਹਰ ਪਦ ਨਾਨਕ ਬਾਤ ਬਤਾਈ ਸੋਰਠ ਮਹੱਲਾ ਨਾਮਾ ਮਨ ਦੇ ਪ੍ਰਭ ਕੀ ਸਰਨ ਵਿਚਾਰੋ ਜੇ ਸਿਮਰਤ ਗਨ ਕਾਸੀ ਉਦਰੀ ਤਾਕੋ ਜਸ ਉਰ ਤਾਰੋ ਰਹਾਓ ਅਟਲ ਭਇਓ ਤਰੂ ਜਾ ਕੇ ਸਿਮਰਨ ਹਰ ਨਿਰਭੈ ਪਦ ਪਾਇਆ ਦੋਖਰਤਾ ਏ ਵਿਦਕੋ ਸਵਾਮੀ ਤੈ ਕਾਹੇ ਬਿਸਰਾਇਆ ਜਬ ਹੀ ਸਰਨ ਗਹੀ ਕਿਰਪਾ ਨਿਧ ਗਜ ਗ੍ਰਹ ਤੇ ਛੂਟਾ ਮਹਿਮਾ ਨਾਮ ਕਹਾ ਲੋ ਬਰਨੋ ਰਾਮ ਕਹਿਤ ਬੰਧਨ ਤੇ ਟੂਟਾ ਅਜਾਮਲ ਪਾਪੀ ਜਗ ਜਾਨੇ ਨਿਮਖ ਮਾਏ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਾਨ ਤੈ

ਇਹੋ ਗੋਬਿੰਦ ਸਿਉਂ ਕਿਉਂ ਪਾਨੀ ਸੰਗ ਪਾਨੀ ਤੋਰਠ ਮਹੱਲਾ ਨਾਮਾ ਪ੍ਰੀਤਮ ਜਾਨ ਲਿਓ ਮਨ ਮਾਹੀ ਆਪਣੇ ਸੁਖ ਸਿਉਂ ਹੀ ਜਗ ਫਾਂਦਿਓ ਓ ਕਾਹੂ ਕੋ ਨਾਹੀ ਰਖਾਵ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਕੇਰੈ ਬਿਤ ਪਰੀ ਸਭ ਹੀ ਸੰਗ ਛਾੜਤ ਓ ਨ ਆਵਤ ਨੇਰੈ ਘਰ ਕੀ ਨਾਰ ਬਹੁਤ ਹਿਤ ਜਾ ਸਿਉਂ ਸਧਾਰਿਤ ਸੰਗ ਲਾਗੀ ਜਾ ਵੀ ਹੰਸ ਜੀ ਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਏ ਵਿਦ ਕੋ ਵਿਵਹਾਰ ਬਣਿਓ ਹੈ ਜਾ ਸਿਉ ਨਿਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਓ ਕਾਮਨਾ ਆਇਓ ਸੋਰਠ ਮਹੱਲਾ ਪਹਿਲਾ ਠਾਰ ਪਹਿਲਾ ਅਸ਼ਟਪਦੀਆਂ ਚੌਤੁਕੀ ਇਕ ਓਹੰਕਾਰ ਸਤਿਗੁਰ ਪ੍ਰਸਾਦ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੇ ਮਸਾਣ ਨਾ ਜਾਈ।

ਸਹਿਜ ਪਿਆਈ। ਦੁਬਧਾ ਵਿਚ ਬੈ ਰਾਗ ਨਾ ਹੋਵੀ, ਜਬ ਲਗ ਦੂਜੀ ਰਾਈ, ਸਭ ਜਗ ਤੇਰਾ ਤੂੰ ਇੱਕੋ ਦਾਤਾ, ਅਵਰ ਨਾ ਦੂਜਾ ਪਾਈ। ਮਾਨਮੁਖ ਜੰਤ ਤੁਸਦਾ ਨਿਵਾਸੀ, ਗੁਰਮੁਖ ਦੇ ਵਡਿਆਈ, ਅਪਰ ਅਪਾਰ ਅਗੰਮ ਅਗੋਚਰ, ਕਹਿਣੇ ਕੀਮ ਨ ਪਾਈ। ਤੁਨ ਸਮਾਤ ਮਹਾਪਰਮਾਰਥ, ਤੀਨ ਪੁਣਪਤ ਨਾਮੰ, ਮਸਤਕ ਲੇਖ ਜੀਆਂ ਜਗ ਜੋਨੀ, ਸਿਰ ਸਿਰ ਲੇਖ ਸਹਾਮੰ, ਕਰਮ ਸੁਕਰਮ ਕਰਾਏ ਆਪੇ ਆਪੇ ਭਵਿਦਰ ਰਾਮੰ, ਮਾਨ ਮੁਖ ਜੂਠ ਲਏ ਪੈਮਾਨੰ, ਆਪੇ ਗਿਆਨ ਅਗਾਮੰ, ਜਿਨ ਚਾਖੈ ਸੇਈ ਸਾਧ ਜਾਣਨ, ਜਿਉਂ ਗੂੰਗੇ ਮਿਠਿਆਈ, ਅਕਥੇ ਕਾ ਕਿਆ ਕਥੀਏ ਭਾਈ, ਚੱਲ ਉਸਦਾ ਰਜਾਈ। ਗੁਰਦਾਤਾ ਮੇਲੇ ਤਾਂ ਮਤ ਹੋਵੇ, ਨਿਗੁਰੇ ਮਤ ਨਾ ਕਾਈ, ਜਿਉਂ ਚਲਾਏ ਤਿਉਂ ਚੱਲੇ ਪਾਈ, ਹੋਰ ਕਿਆ ਕੋ ਕਰੇ ਚਤਰਾਈ। ਇਕ ਪਰਮ ਭੁਲਾਏ ਇਕ ਭਗਤੀ ਰਾਤੇ, ਤੇਰਾ ਖੇਲ ਅਪਾਰਾ, ਜਿਤ ਤੁਦ ਲਾਏ ਤੇਗਾ ਫਲ ਪਾਇਆ, ਸੁਗਮ ਚਲਾ ਮਨਹਾਰਾ। ਸੇਵਾ ਕਰੀ ਜੇ ਕਿਸ਼ੋਵੇ ਆਪਣਾ, ਜੀਓ ਪਿੰਡ ਤੁਮਾਰਾ, ਸਤਿਗੁਰ ਮਿਲੇ ਕਿਰਪਾ ਕੀਨੀ, ਅੰਮ੍ਰਿਤ ਨਾਮ ਅਧਾਰਾ। ਗਗਨੰਤਰ ਵਾਸਿਆ ਗੁਣ ਪਰਗਾਸਿਆ, ਹੁਣ ਮੈਂ ਗਿਆਨ ਧਿਆਨ, ਨਾ ਮਨ ਪਾਵੇ ਕਹਿ ਕਹਾਵੇ, ਤੱਤੋ ਤੱਤ ਵਖਾਨ। ਸਤਿਗੁਰ ਪੀਰਾ ਗੈਰ ਗੰਭੀਰਾ, ਬਿਨ ਸਬਦੇ ਜਗ ਬਉਰਾਨ, ਪੂਰਾ ਬੈਰਾਗੀ ਸਹਿ ਸੁਭਾਗੀ, ਸਚ ਨਾਨਕ ਮਨ ਮਾਨ। ਤੋਰਠ ਮਹੱਲਾ ਪਹਿਲਾ ਤੇਤੁਕੀ, ਆਸਾ ਮਨਸਾ ਬੰਧਨੀ ਪਾਈ, ਕਰਮ ਧਰਮ ਬੰਦਕਾਰੀ, ਪਾਪ ਜਾਇਆ ਪਾਈ, ਬਿਨਸੇ ਨਾਮ ਸਾਰੀ। ਇਹ ਮਾਇਆ ਜਗ ਮੋਹਣੀ ਪਾਈ, ਧਰਮ ਸਭੇ ਵੇਕਾਰੀ, ਸੁਣ ਪੰਡਿਤ ਕਰਮਾ ਕਾਰੀ, ਜਿਤ ਕਰਮ ਸੁ ਉਬਜੇ ਪਾਈ, ਤੋਇ ਆਤਮ ਤਤ ਵਿਚਾਰੀ, ਰਖਾਵ ਸਾਸਤ ਵੇਦ ਬਕੇ ਖੜੋ ਪਾਈ, ਕਰਮ ਕਰੋ ਸੰਸਾਰੀ, ਪਾਖੰਡ ਮਹਿਲ ਨਾ ਚੂਕੀ ਪਾਈ, ਅੰਤਰ ਮਹਿਲ ਵਿਕਾਰੀ, ਇੰਦ ਡੂਬੀ ਮਾਕਰੀ ਪਾਈ, ਉਂਡੀ ਸਿਰ ਕੈ ਪਾਰੀ, ਦੁਰਮਦ ਕਣੀ ਵਿਭੂਤੀ ਪਾਈ, ਦੂਜੇ ਪਾਏ ਖੁਆਈ, ਬਿਨ ਸਤਿਗੁਰ ਨਾਮ ਨਾ ਪਾਈ ਗੇ ਪਾਈ, ਬਿਨ ਨਾਮੇ ਪਰਮ ਨ ਜਾਈ, ਤਾਂ ਗੁਰ ਸੇਵੇ ਤਾਂ ਸੁਖ ਪਾਏ ਪਾਈ, ਆਮਣ ਜਾਣ ਰਖਾਈ, ਸਾਚ ਸਹਿਜ ਗੁਰ ਤੇ ਉਬਜੇ ਭਾਈ।

ਤੇ ਪਉ ਮਾਨਮਸਤੇ ਪਾਈ ਪਏ ਮਰਣਾ ਸਚ ਲੇਖ ਮੱਜਨ ਦਾਨ ਚੰਗਿਆਈਆਂ ਭਾਈ ਦਰਗੇ ਨਾਮ ਸੇਖ ਗੁਰ ਅੰਕਸ ਜਿਨ ਨਾਮ ਦਿਰੜਾਇਆ ਪਾਈ ਮਨ ਵਸਿਆ ਚੂਕਾ ਭੇਖ ਇਹੋ ਤਨਹਾਰ ਸਾਹਿਬ ਕੋ ਭਾਈ ਵੱਖਰ ਨਾਮ ਅਪਾਰ ਇਹੋ ਵੱਖਰ ਵਾਪਾਰੀ ਸੋ ਦਿਰੜੇ ਭਾਈ ਪੁਰ ਸ਼ਬਦ ਕਰੇ ਵਿਚਾਰ ਧਨ ਵਾਪਾਰੀ ਨਾਨਕਾ ਭਾਈ ਮੇਲ ਕਰੇ ਵਾਪਾਰ ਸੋਰਠ ਮਹੱਲਾ ਪਹਿਲਾ ਜਿਨੀ ਸਤਿਗੁਰ ਸੇ ਵਿਆਪਾਰੇ ਤਿਨ ਕੇ ਸਾਥ ਤਰੇ ਤਿਨਾ ਠਾਕ ਨਾ ਪਾਈਏ ਪਿਆਰੇ ਅੰਮ੍ਰਿਤ ਰਸਨ ਹਰੇ।

ਪ੍ਰਸਾਲਾਹਨ ਸੇ ਪਲੇ ਪਿਆਰੇ, ਸ਼ਬਦਰਤੇ ਰੰਗ ਹੋਏ, ਤਿਸ ਕੀ ਸੰਗਤ ਜੇ ਮਿਲੇ ਪਿਆਰੇ, ਰਸਲੇ ਤਤ ਵਿਲੋਏ, ਪਤ ਪ੍ਰਵਾਨਾ ਸਾਜ ਕਾ ਪਿਆਰੇ, ਨਾਮ ਸੱਚਾ ਨਿਸ਼ਾਨ, ਆਇਆ ਲਿਖ ਲੇ ਜਾਮਣਾ ਪਿਆਰੇ, ਹੁਕਮੀ ਹੁਕਮ ਪਛਾਣ, ਗੁਰ ਬਿਨ ਹੁਕਮ ਨਾ ਬੂਝੀਏ ਪਿਆਰੇ, ਸਾਚੀ ਸਾਚਾ ਤਾਣ, ਹੁਕਮੇ ਅੰਦਰ ਨਿਮਿਆ ਪਿਆਰੇ, ਹੁਕਮੇ ਉਦਰ ਮਜਹਾਰ, ਹੁਕਮੇ ਅੰਦਰ ਜੰਮਿਆ ਪਿਆਰੇ, ਹੁੰਦੋ ਸਿਰ ਕੈ ਪਾਰ, ਗੁਰਮੁਖ ਦਰਗੇ ਜਾਣੀਏ ਪਿਆਰੇ, ਚੱਲੇ ਕਾਰਜ ਸਾਰ, ਹੁਕਮੇ ਅੰਦਰ ਆਇਆ ਪਿਆਰੇ, ਹੁਕਮੇ ਜਾਦੂ ਜਾਏ, ਹੁਕਮੇ ਬੰਨ ਚਲਾਈਏ ਪਿਆਰੇ, ਮਨਮੁਖ ਲਏ ਸਜਾਏ, ਹੁਕਮੇ ਸ਼ਬਦ ਪਛਾਣੀਏ ਪਿਆਰੇ, ਦਰਗੇ ਪੈਦਾ ਜਾਏ, ਹੁਕਮੇ ਗਣਤ ਗਣਾਈਏ ਪਿਆਰੇ, ਹੁਕਮੇ ਹੋਮੇ ਦੋਏ, ਹੁਕਮੇ ਪਵੇ ਪੁਆਈਏ ਪਿਆਰੇ, ਅਵਗੁਣ ਮੁੱਠੀ ਰੋਏ, ਹੁਕ ਸੰਜਾਪੇ ਸਾਕਾ ਪਿਆਰੇ, ਸੱਚ ਮਿਲੇ ਵਡਿਆਈ ਹੋਏ, ਆਖਣੇ ਔਖਾ ਆਖੀਏ ਪਿਆਰੇ, ਕਿਉ ਸੁਣੀਏ ਸਚ ਨਾ ਓ, ਜਿੰਨੀ ਸੋ ਸਾਰਾਇਆ ਪਿਆਰੇ, ਓ ਤਿੰਨ ਬਲਹਾਰੇ ਜਾਓ, ਨਾਓ ਮਿਲੇ ਸੰਤੋਖੀਆਂ ਪਿਆਰੇ, ਨਦਰੀ ਮੇਲ ਮਿਲਾਓ, ਤਾਇਆ ਕਾਗਦ ਜੇਥੀਏ ਪਿਆਰੇ, ਮਨ ਸਵਾਣੀ ਧਾਰ, ਲਲਤਾ ਲੇਖਣ ਸਜ ਕੀ ਪਿਆਰੇ।

ਜੀਓ। ਹਰ ਨਾਗਸ ਮਾਰ ਪਚਾਇਆ, ਗੁਰਮੁਖਾਂ ਨੂੰ ਪ੍ਰਤੀਤ ਗਏ ਹਰ ਜੀਓ, ਮਨਮੁਖ ਪਰਮ ਭੁਲਾਇਆ। ਹਰ ਜੀ ਇਹ ਤੇਰੀ ਵਡਿਆਈ, ਭਗਤਾਂ ਕੀ ਪੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸਰਣਾਈ ਰਹਾਉ। ਭਗਤਾਂ ਨੂੰ ਜਮ ਜੋਏ ਨਾ ਸਕੈ, ਕਾਲ ਨਾ ਨੇੜੇ ਜਾਈ, ਕੇਵਲ ਰਾਮ ਨਾਮ ਮਨ ਵਸਿਆ, ਨਾਮੇ ਹੀ ਮੁਕਤ ਪਾਈ। ਰਿੱਧ ਸਿੱਧ ਸਾ ਭਗਤਾਂ ਚਰਣੀ ਲਾਗੀ, ਗੁਰ ਕੈ ਸਹਿਜ ਸੁਭਾਈ। ਮਨਮੁਖਾਂ ਨੂੰ ਪ੍ਰਤੀਤ ਨ ਆਵੀ, ਅੰਤਰ ਲੋਭ ਸੁਆ

ਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂੰ ਤੂੰ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਇੱਕੋ ਪੁਰਖ ਵਿਧਾਤਾ ਹਉ ਮੇ ਮਾਰ ਮਨਸਾ ਮਨੇ ਸਮਾਣੀ ਗੁਰ ਕੈ ਸ਼ਬਦ ਪਛਾਤਾ ਅਚਿੰਤ ਕੰਮ ਕਰੇ ਪ੍ਰਤਿਨ ਕੇ ਜਿਨ ਹਰ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ ਉਨ੍ਹਾਂ ਕੀ ਰੀਸ ਕਰੇ ਸੋ ਵਿਗੁਚੈ ਜਿਨ ਹਰ ਪ੍ਰਭ ਹੈ ਰਖਵਾਰਾ ਬਿਨ ਸਤਿਗੁਰ ਸੇ ਵੇਖਣੇ ਨਾ ਪਾਇਆ ਮਨਮੁਖ ਭੌਂਕ ਮੋਏ ਬਿਲ ਲਾਈ ਆਵੇ ਜਾਵੇ ਠੌਰ ਨਾ ਪਾਵੇ ਦੁੱਖ ਮੈਂ ਦੁੱਖ ਸਮਾਈ ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ ਸਹਿਜੇ ਸਾਹ ਸਮਾਈ ਬਿਨ ਸਤਿਗੁਰ ਸੇਵੇ ਜਨਮ ਨਾ ਛੋਡੈ ਜੇ ਅਨੇਕ ਕਰਮ ਕਰੇ ਅਧਕਾਈ ਵੇਦ ਪੜੇ ਤੇ ਵਾਦ ਵਖਾਣੇ ਬਿਨ ਹਰ ਪਤ ਗਵਾਈ ਸੱਚਾ ਸਤਿਗੁਰ ਸਾਚੀ ਜਿਸ ਬਾਣੀ ਵਾ ਛੂਟੈ ਗੁਰ ਸਰਣਾਈ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਸਚਿਆਰਾ ਉਨ੍ਹਾਂ ਦੀ ਸੋਭਾ ਜੋ ਜੁਗ ਹੋਈ ਕੋਇ ਨਾ ਮੇਟਣ ਹਾਰਾ ਨਾਨਕ ਤਿਨ ਕੈ ਸਦ ਬਲਿਹਾਰੇ ਜਿਨ ਹਾਰ ਆਖਿਆ ਉਰਤਾਰਾ ਸੋਰਠ ਮਹੱਲਾ ਤੀਜਾ ਦੋ ਤੁਕੀ ਨਿਗੁਣਿਆਂ ਨੂੰ ਆਪੇ ਬਖਸ ਲੈ ਪਾਈ।

ਆਪੇ ਬਖਸ਼ ਮਿਲਾਏ, ਗੁਣਹੀਨ ਹਮ ਅਪਰਾਧੀ ਪਾਈ, ਪੂਰੇ ਸਤਿਗੁਰ ਲੈ ਰਲਾਏ ਰਹਾਉ। ਕੌਣ ਕੌਣ ਅਪਰਾਧੀ ਬਖਸ਼ਿਨ ਪਿਆਰੇ, ਸਾਚੇ ਸ਼ਬਦ ਵਿਚਾਰ, ਭੌਜਲ ਪਾਰ ਉਤਾਰਿਨ ਪਾਈ, ਸਤਿਗੁਰ ਦੇੜੇ ਚਾੜ, ਮਨੂਰੇ ਤੇ ਕੰਚਨ ਪਏ ਭਾਈ, ਗੁਰ ਪਾਰ ਸੁਮੇਲ ਮਿਲਾਏ, ਆਪ ਛੋੜ ਨਾਉ ਮਨ ਵਸਿਆ ਪਾਈ, ਜੋਤੀ ਜੋਤ ਮਿਲਾਏ, ਹੋ ਵਾਰੀ ਹੋ ਵਾਰਣੇ ਪਾਈ, ਸਤਿਗੁਰ ਕੋ ਸਦ ਬਲਿਹਾਰੇ ਜਾਓ, ਨਾਮ ਨਿਧਾਨ ਜਿਨ ਦਿੱਤਾ ਪਾਈ, ਗੁਰਮਤ ਸਹਿਜ ਸਮਾਓ, ਗੁਰਬਿਨ ਸਹਿਜ ਨਾ ਉਪਜੇ ਪਾਈ, ਪੁੱਛੋ ਗਿਆਨੀਆਂ ਜਾਏ, ਸਤਿਗੁਰ ਕੀ ਸੇਵਾ ਸਦਾ ਕਰ ਪਾਈ, ਵਿਚੋਂ ਆਪ ਗਵਾਏ, ਗੁਰਮਤੀ ਪਉ ਉਪਜੇ ਪਾਈ, ਪਉ ਕਰਣੀ ਸਰਸਾਰ, ਪ੍ਰੇਮ ਪਦਾਰਥ ਪਾਈਏ ਪਾਈ, ਸੱਚ ਨਾਮ ਆਧਾਰ, ਜੋ ਸਤਿਗੁਰ ਸੇਵੇ ਆਪਣਾ ਭਾਈ, ਤਿਨ ਕੇ ਹੋਂ ਲਾਗੋ ਪਾਏ, ਜਨਮ ਸਵਾਰੀ ਆਪਣਾ ਪਾਈ, ਕੋਲ ਪੀ ਲਈ ਬਖਸਾਏ, ਸੱਚ ਬਾਣੀ ਸਰ ਸ਼ਬਦ ਹੈ ਭਾਈ, ਗੁਰ ਕਿਰਪਾ ਤੇ ਹੋਏ, ਨਾਨਕ ਨਾਮ ਹਰ ਮਨ ਵਸੇ ਪਾਈ, ਤਿਸ ਬਿਘਨ ਨਾ ਲਾਗੈ ਕੋਏ। ਸੋਰਠ ਮਹੱਲਾ ਤੀਜਾ, ਹਰ ਜੀਉ ਸਬਦੇ ਜਾਪਦਾ ਪਾਈ, ਪੂਰੇ ਭਾਗ ਮਿਲਾਏ, ਸਦਾ ਸੁਖ ਸੁਹਾਗਣੀ ਪਾਈ, ਅਨਰਤ

ਕੀ ਕਾਰ ਕਮਾਵਣੀ ਭਾਈ, ਆਪ ਛੋੜ ਚਿਤ ਲਾਏ, ਸਦਾ ਸਹਿਜ ਫਿਰ ਦੁੱਖ ਨਾ ਲੱਗੇ ਭਾਈ, ਹਰਿ ਆਪ ਸੇ ਮਨ ਆਏ, ਫਿਰ ਕਾ ਹੁਕਮ ਨਾ ਜਾਣੀ ਭਾਈ, ਸਾਹ ਕੁਲੱਖਣੀ ਕੁਨਾਰ, ਮਨੜ ਕਾਰ ਕਮਾਵਣੀ ਭਾਈ, ਵਿਣ ਨਾਵੇ ਕੂੜਿਆਰ, ਸੇ ਗਾਵੇ ਜਿਨ ਮਸਤਕ ਭਾਗ ਹੈ ਭਾਈ, ਪਾਏ ਸੱਚੇ ਬੈਰਾਗ, ਅੰਧ ਨ ਰਾਤੇ ਗੁਣ ਰਵੇ ਭਾਈ, ਨਿਰਭਉ ਗੁਰ ਲਿਵ ਲਾਗ, ਸਭਨਾ ਮਾਰ ਜੀ ਵਾਲਦਾ ਪਾਈ, ਸੋ ਸੇਵੋ ਦਿਨ ਰਾਤ, ਸੋ ਕਿਉ ਮਨੋ ਮਸਾਰੀਏ ਪਾਈ, ਜਿਦੀ ਵੱਡੀ ਹੈ ਦਾਤ, ਮਨਮੁਖ ਮੈਲੀ ਡੁੰਮਣੀ ਪਾਈ, ਦਰਗੇ ਨਾਹੀ ਤਾਓ, ਗੁਰਮੁਖ ਹੋਵੇ ਤਾਂ ਗੁਣ ਰਵੇ ਪਾਈ, ਮਿਲ ਪ੍ਰੀਤਮ ਸਾਚ ਸਮਾਓ, ਏਤ ਜਨਮ ਹਰਨਾ ਚੇਤਿਓ ਪਾਈ, ਕਿਆ ਮੋ ਦੇਸੀ ਜਾਏ, ਕਿੜੀ ਪੁੰਦੀ ਮੁਹਾਯੂਨ ਪਾਈ, ਵਿਖਿਆ ਨੂੰ ਲੋਭਾਏ, ਨਾਮ ਸੰਭਾਲ ਹੈ ਸੁਖ ਵਸੇ ਭਾਈ, ਸਦਾ ਸੁਖ ਸ਼ਾਂਤ ਸਰੀਰ, ਨਾਨਕ ਨਾਮ ਸੰਭਾਲ ਤੂੰ ਪਾਈ, ਅਪਰੰਪਰ ਗੁਣੀ ਗਹੀਰ, ਸੋਰਠ ਮਹੱਲਾ ਪੰਜਵਾਂ, ਕਰ ਪਹਿਲਾ ਅਸ਼ਟਪਦੀਆਂ, ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਸਭ ਜਗ ਜਿਨੇ ਉਪਾਇਆ ਭਾਈ, ਕਰਨ ਕਾਰਨ ਸਮਰੱਥ, ਜੀਓ ਪਿੰਡ ਜਿਨ ਸਾਜਿਆ ਭਾਈ, ਦੇ ਕਰ ਆਪਣੀ ਵੱਥ, ਕਿਨ ਕਹੀਏ ਕਿਉਂ ਦੇਖੀਏ ਭਾਈ, ਕਰਤਾ ਏਕ ਅਕਥ, ਗੁਰ ਗੋਬਿੰਦ ਸਲਾਈਏ ਪਾਈ, ਜਿਥੇ ਜਾਪੇ ਤਥ, ਮੇਰੇ ਮਨ ਜਪੀਏ ਹਰ ਭਗਵੰਤਾ, ਨਾਮ ਦਾਨ ਦੇ ਜਨੇ ਆਪਣੇ, ਦੁਖ ਦਰਦ ਕਾ ਹੰਤਾ ਰਹਾਉ, ਜਾ ਕੇ ਘਰ ਸਭ ਕਿਛ ਗਏ ਭਾਈ, ਨੌਨਦ ਫਰੇ ਭੰਡਾਰ, ਜਿਸਕੀ ਕੀਮਤ ਨਾ ਪਵੇ ਪਾਈ, ਉੱਚਾ ਅਗਮੇ ਅਪਾਰ, ਜੀ ਜੰਦ ਪ੍ਰਤਪਾਲ ਦਾ ਪਾਈ, ਨਿਤ ਨਿਤ ਕਰਦਾ ਸਾਰ, ਸਤਿਗੁਰ ਪੂਰਾ ਪੇਟੀਏ ਪਾਈ, ਸ਼ਬਦ ਮਿਲਾਵਣ ਹਾਰ, ਸੱਚੇ ਚਰਨ ਸਰੇਵੀਏ ਪਾਈ, ਭ੍ਰਮ ਪਹੋਵੇ ਨਾਸ, ਮਿਲ ਸੰਤ ਸਭਾ ਮਨ ਮਾਂਜੀਏ ਪਾਈ, ਹਰ ਕੈ ਨਾਮ ਨਿਵਾਸ, ਮਿਟੇ ਅੰਧੇਰਾ ਅਗਿਆਨਤਾ ਪਾਈ, ਕਮਲ ਹੋਵੇ ਪ੍ਰਗਾਸ, ਗੁਰਬਚਨੀ ਸੁਖ ਉਪਜੇ ਪਾਈ, ਸਭ ਫਲ ਸਤਿਗੁਰ ਪਾਸ, ਮੇਰਾ ਤੇਰਾ ਛੋਡੀਏ ਪਾਈ, ਹੋਈਏ ਸਭ ਕੀ ਤੂਰ, ਘਟ ਘਟ ਬ੍ਰਹਮ ਪਸਾਰਿਆ ਪਾਈ, ਪੇਖੇ ਸੁਣੇ ਹਜੂਰ, ਜਿਤ ਦਿਨ ਵਿਸਰੇ ਪਾਰ ਬ੍ਰਹਮ ਪਾਈ, ਤਿਤ ਦਿਨ ਮਰੀਏ ਚੂਰ, ਕਰਨ ਕਰਮ ਸਮਰੱਥੋ ਪਾਈ, ਸਰਬ ਕਲਾ ਭਰਪੂਰ, ਪ੍ਰੇਮ ਪਦਾਰਥ ਨਾਮ ਹੈ ਭਾਈ, ਮਾਇਆ ਮੋਹ ਵਿਨਾਸ਼, ਭਾਵੇ ਤਾਂ ਮੇਲ ਲੈ ਪਾਈ, ਹਿਰਦੇ ਨਾਮ ਨਿਵਾਸ, ਗੁਰਮੁਖ ਕਮਲ ਪ੍ਰਗਾਸੀਏ ਪਾਈ, ਹਿਰਦੇ ਹੋਵੇ ਪ੍ਰਗਾਸ, ਫਰਡ ਪਿਆ ਪ੍ਰਤਾਪ ਪ੍ਰਪਾਈ, ਮੌਲਿਆ ਤਰਤ ਆਕਾਸ, ਗੁਰਪੂਰੇ ਸੰਤੋਖਿਆ ਪਾਈ, ਅਹਿਨਿਸ ਲਾਗਾ ਪਾਓ, ਰਸਨਾ ਰਾਮ ਰਵੇ ਸਦਾ ਪਾਈ, ਸਾਚਾ ਸਾਧ ਸੁਆਓ, ਕਰਣੀ ਸੁਨ ਸੁਨ ਜੀਵਿਆ ਪਾਈ, ਨਿਚਲ ਪਾਇਆ ਥਾਓ, ਜਿਸ ਪ੍ਰਤੀਤ ਨੇ ਆਵੀ ਪਾਈ, ਸੋ ਜੀੜਾ ਜਲ ਜਾਓ, ਬਹੁ ਗੁਣ ਮੇਰੇ ਸਾਹਿਬੇ ਭਾਈ, ਹੌਥ ਕੇ ਬਲ ਜਾਓ, ਓ ਨਿਰਗੁਣਿਆਰੇ ਪਾਲਦਾ ਪਾਈ, ਦੇਨ ਤਾ ਵੇਤਾਓ, ਰਿਜਕ ਸਮਾ ਕੇ ਸਾਸ ਸਾਸ ਭਾਈ, ਗੂੜਾ ਜਾ ਕਾਨਾਓ, ਜਿਸ ਗੁਰ ਸਾਚਾ ਭੇਟੀਏ ਪਾਈ, ਪੂਰਾ ਤਿਸ ਕਰਮ ਆਓ, ਜਿਸ ਬਿਨ ਘੜੀ ਨਾ ਜੀਵੀਏ ਭਾਈ, ਸਰਬ ਕਲਾ ਭਰਪੂਰ, ਸਾਧਗਰਾਸ ਨਾ ਵਿਸਰੈ ਪਾਈ, ਵੇਖੋ ਸਦਾ ਹਜੂਰ, ਸਾਧੂ ਸੰਗ ਮਿਲਾਇਆ ਭਾਈ, ਸਰਬ ਰਹਿਆ ਭਰਪੂਰ, ਜਿਨ੍ਹਾਂ ਪ੍ਰੀਤ ਨਾ ਲੱਗਿਆ ਪਾਈ, ਸੇ ਨਿਤ ਨਿਤ ਮਰਦੇ ਚੂਰ, ਅੰਚਲ ਲਾਏ ਤਰਾਇਆ ਪਾਈ, ਭੌਜਲ ਦੁਖ ਸੰਸਾਰ, ਕਰ ਕਿਰਪਾ ਨਦਨ ਨਿਹਾਲਿਆ ਪਾਈ, ਕੀ ਤੋਨ ਅੰਗ ਅਪਾਰ, ਮਨ ਤਨ ਸੀਤਲ ਹੋਇਆ ਭਾਈ, ਭੋਜਨ ਨਾਮ ਆਧਾਰ, ਨਾਨਕ ਤੇ ਸਰਣਾ ਗਤੀ ਪਾਈ, ਜੇ ਕਿਲ ਵਿਖ ਕਾਟਣ ਹਾਰ, ਸੋਰਠ ਮਹੱਲਾ ਪੰਜਵਾਂ, ਮਾਧ ਗਰਭ ਦੁਖ ਸਾਗਰੋ ਪਿਆਰੇ, ਤੇ ਆਪਣਾ ਨਾਮ ਜਪਾਇਆ, ਬਾਹਰ ਕਾਢ ਵਿਖ ਪਸਰੀਆ ਪਿਆਰੇ, ਮਾਇਆ ਮੋਹ ਵਧਾਇਆ, ਜਿਸ ਨੂੰ ਕੀਤੋ ਕਰਮ ਆਪ ਪਿਆਰੇ।

ਤੇਰੀ ਟੇਕ ਤੁਧ ਬਿਨ ਅਵਰ ਨਾ ਕਰਨ ਹਾਰ ਪਿਆਰੇ ਅੰਤਰ ਜਾਮੀ ਏਕ ਰਵਾਉ ਕੋੜ ਜਨਮ ਪ੍ਰਮ ਆਇਆ ਪਿਆਰੇ ਅਨਕ ਜੂਨ ਦੁਖ ਪਾਏ ਸਾਚਾ ਸਾਹਿਬ ਵਿਸਰਿਆ ਪਿਆਰੇ ਬਹੁਤੀ ਮਿਲੇ ਸਜਾਏ ਜਿਨ ਪੀਟੇ ਪੂਰਾ ਸਤਿਗੁਰੂ ਪਿਆਰੇ ਤੇ ਲਾਗੇ ਸਾਚੇ ਨਾਏ ਤਿਨਾ ਪਿੱਛੇ ਛੁਟੀਏ ਪਿਆਰੇ ਜੋ ਸਾਚੀ ਸਰਣ ਆਏ ਮਿੱਠਾ ਕਰਕੇ ਖਾਇਆ ਪਿਆਰੇ ਤਿੰਨ ਤਨ ਕੀਤਾ ਰੋਗ ਕੌੜਾ ਹੋਏ ਪ੍ਰਤਿਸ਼ਠਿਆ ਪਿਆਰੇ ਤਿਸ ਤੇ ਉਭਜਿਆ ਸੋਗ ਭੋਗ ਪੁੰਚਾਏ ਪੁਲਾਇਣ ਪਿਆਰੇ ਉਤਰੇ ਨਹੀਂ ਵਿਜੋਗ ਜੋ ਗੁਰਮੇਲ ਉਧਾਰਿਆ ਪਿਆਰੇ ਤਿਨ ਤੁਰੇ ਪਿਆ ਸੰਜੋਗ ਮਾਇਆ ਲਾਲਚ ਅਟਿਆ ਪਿਆਰੇ ਚੇਤਨ ਆਵੇ ਮੂਲ ਜਿਨ ਤੂੰ ਵਿਸਰੇ ਪਾਰ ਬ੍ਰਹਮ ਸਵਾਮੀ ਚੇਤਨ ਹੋਏ ਧੂੜ ਬਿਲਾੜ ਕਰੇ ਬੋ ਤੇਰਿਆ ਪਿਆਰੇ ਉਤਰੇ ਨਾਹੀ ਸੂਲ ਜੋ ਗੁਰਮੇਲ ਸਵਾਰਿਆ ਪਿਆਰੇ ਤਿਨਕਾਰੇ ਆ ਮੂਲ ਸਾਕਤ ਸੰਗ ਨਾ ਕੀਜੇ ਪਿਆਰੇ ਜੇ ਕਾ ਪਾਰ ਵਸਾਏ ਜਿਸ ਮਿਲੇ ਹਰ ਵਿਸਰੇ ਪਿਆਰੇ ਤੂੰ ਮੁਹਿ ਕਾਲੇ ਉਠ ਜਾਏ ਮਨਮੁਖ ਢੋਈ ਨਹਿ ਮਿਲੇ ਪਿਆਰੇ ਦਰਗਹਿ ਮਿਲੇ ਸਜਾਏ ਜੋ ਗੁਰਮੇਲ ਸਵਾਰਿਆ ਪਿਆਰੇ ਤਿਨਾ ਪੂਰੀ ਪਾਏ ਸੰਜਮ ਸਹਿਸ ਸਿਆਣਪਾਂ ਪਿਆਰੇ ਇਕ ਨਾ ਚੱਲੀ ਨਾਲ ਜੋ ਬੇਮੁਖ ਗੋਬਿੰਦ ਤੇ ਪਿਆਰੇ ਤਿਨ ਕੁਲ ਲਾਗੇ ਗਾਲ ਹੁੰਦੀ ਵਸਤ ਨਾ ਜਾਤੀਆ ਪਿਆਰੇ ਕੂੜ ਨਾ ਚੱਲੀ ਨਾਲ ਸਤਿਗੁਰ ਜਿਨਾ ਮਲਾਏ ਹੋਣ ਪਿਆਰੇ ਸਾਚਾ ਨਾਮ ਸਮਾਲ ਸਤ ਸੰਤੋਖ ਗਿਆਨ ਧਿਆਨ ਪਿਆਰੇ ਜਿਸ ਨੂੰ ਨਦਰ ਕਰੇ ਅਨਦਨ ਕੀਰਤਨ ਗੁਣ ਰਵੇ ਪਿਆਰੇ ਅੰਮ੍ਰਿਤ ਪੂਰ ਭਰੇ ਦੁਖ ਸਾਗਰ ਤਨ ਲੰਘਿਆ ਪਿਆਰੇ ਹਉ ਜਲ ਪਾਰ ਭਰੇ ਜਿਸ ਪਾਵੇ ਤਿਸ ਮੇਲ ਲੈ ਪਿਆਰੇ ਸੇਈ ਸਦਾ ਖਰੇ ਸਮਰੱਥ ਪੁਰਖ ਦਿਆਲ ਦਿਓ ਪਿਆਰੇ ਭਗਤਾਂ ਤਿਸ ਕਾ ਤਾਣ ਤੇ ਸਰਣਾਈ ਤੈ ਪੈ ਪਿਆਰੇ ਜੇ ਅੰਤਰ ਜਾਮੀ ਜਾਣ ਹਲਤ ਪਲਤ ਸਵਾਰਿਆ ਪਿਆਰੇ

ਅਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਪੋਇੰਗਮ ਸਾਧੇ ਪੰਜ ਜਣਾ ਸੋ ਸੰਗ ਨਾ ਛੁਟਕਿਓ ਅਦਕ ਅੰਗ ਬੁੱਧ ਬਾਧੇ ਪਿਆਰੇ ਇਨ ਵਿਧ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸਵਾਮੀ ਕੈ ਦੁਆਰੇ ਦੀਜੇ ਬੁੱਧ ਵਿਵੇਕਾ ਰਹਾਉ ਮੋਨ ਪਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਤੜ ਤੀਰਥ ਸਭ ਧਰਤੀ ਭਰਮਿਓ ਦੁਬਦਾ ਛੁਟਕੇ ਨਾਹੀ ਮਨ ਕਾਮਨਾ ਤੀਰਥ ਜਾਇ ਬਸਿਓ ਸਿਰ ਕਰਵਤ ਤਰਾਏ ਮਨ ਕੀ ਮੈਲ ਨਾ ਉਤਰੈ ਇਹ ਵਿਧ ਜੇ ਲਖ ਯਤਨ ਕਰਾਏ ਕਨਕ ਕਾਮਨੀ ਗੈਬਰ ਗੈਬਰ ਬਹੁ ਵਿਧ ਦਾਨ ਦਾ ਤਾਰਾ ਅੰਨ ਬਸਤਰ ਭੂਮ ਬਹੁ ਅਰਪੇ ਨੈ ਮਿਲ ਗਏ ਹਰ ਦੁਆਰਾ ਪੂਜਾ ਅਰਚਾ ਬੰਧਨ ਡੰਡੋਤ ਖੜ ਕਰ ਮਾਰਤ ਰਹਿਤਾ ਹਉ ਕਰਤ ਬੰਧਨ ਮੈਂ ਪਰਿਆ ਨੈ ਮਿਲ ਗਏ ਇਹ ਜੁਗਤਾ ਜੋਗ ਸਿੱਧ ਆਸਨ ਚੌਰਾਸੀ ਇਹ ਪੀ ਕਰ ਕਰ ਰਹੇ ਆ ਵੱਡੀ ਯਾਰ ਜਾ ਫਿਰ ਜਨਮੈ ਹਰਸੋ ਸੰਗ ਨਾ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋ ਨੇ ਚੰਦਨ ਚੋਆ ਨਰਕ ਕੋਰ ਕਾ ਦੁਆਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ।

ਤੀਨ ਦੁਖ ਪੰਜਨ ਹਰ ਹਰ ਕੀਰਤਨ ਇਹੋ ਮਨ ਰਾਤਾ ਰਹਾਉ ਦੂਜਾ ਰਾਗ ਸੋਰਠ ਵਾਰ ਮਹੱਲੇ ਚੌਥੇ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਤੋਰਠ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ ਦੰਦੀ ਮੈਲ ਨਾ ਕਤ ਮਨ ਜੀਬੈ ਸੱਚਾ ਸੋਏ ਸਸਰੇ ਪਈਏ ਪੈ ਵਸੀ ਸਤਿਗੁਰ ਸੇਵਨ ਸੰਗ ਪਰ ਹਰ ਕੱਪੜ ਜੇ ਪਿਰ ਮਿਲੈ ਉਸੀ ਰਾਵੇ ਪਿਰ ਸੰਗ ਸਦਾ ਸਿਗਾਰੀ ਨਾਓ ਮਨ ਕਦੇ ਨਾ ਮੈਲ ਪਤੰਗ ਦੇਵਰ ਜੇਠ ਮੋਏ ਦੁਖ ਸੱਸੂ ਕਾ ਡਰ ਕਿਸ ਜੇ ਪਿਰ ਪਾਵੇ ਨਾਨਕਾ ਕਰਮ ਮਣੀ ਸਭ ਸੱਚ ਮਹੱਲਾ ਚੌਥਾ ਸੋਰਠ ਤਾਮ ਸੁਹਾਵਣੀ ਜਾਂ ਹਰ ਨਾਮ ਟੰਡੋਲੇ ਗੁਰਪੁਰਖ ਮਨਾਵੇ ਆਪਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਰਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨਾ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਿਗੁਰ ਨਾਮ ਦਿੜਾਇਆ ਮਨ ਅੰਤ ਨ ਕਾਹੂ ਡੋਲੇ ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਿਗੁਰ ਕੇ ਗੋਲ ਗੋਲੇ ਪੌੜੀ ਤੂੰ ਆਪੇ ਸਿੱਟ ਕਰਤਾ ਸਿਰਜਣ ਹਾਰਿਆ ਤੁਦੇ ਆਪੇ ਖੇਲ ਰਚਾਏ ਤੁਦੇ ਆਪ ਸਵਾਰਿਆ ਦਾਤਾ ਕਰਤਾ ਆਪ ਆਪ ਭੋਗਣ ਹਾਰਿਆ ਸਭ ਤੇਰਾ ਸ਼ਬਦ ਵਰਤ ਹੈ ਉਹ ਪਾਵਣ ਹਾਰਿਆ ਹਉ ਗੁਰਮੁਖ ਸਦਾ ਸਲਾਹੀ ਗੁਰ ਕੋ ਵਾਰਿਆ ਸਲੋਕ ਮਹੱਲਾ ਤੀਜਾ ਹਉਮੈ ਜਲ ਤੇ ਜਲ ਮੋਏ ਪ੍ਰਮ ਆਏ ਦੂਜੇ ਪਾਏ ਪੂਰੇ ਸਤਿਗੁਰ ਰਾਖ ਲਈਏ ਆਪਣੇ ਪੰਨੇ ਪਾਏ ਇਹੋ ਜਗ ਜਲਤਾ ਨਦਰੀ ਆਇਆ ਗੁਰ ਕੈ ਸ਼ਬਦ ਸੁਪਾਏ ਸਬਦਰ ਤੇ ਸੇ ਸੀ ਤਲਪੈ ਨਾਨਕ ਸੱਚ ਕੁਮਾਏ ਮਹੱਲਾ ਤੀਜਾ ਸਭਲਿਓ ਸਤਿਗੁਰ ਸੇਵਿਆ ਤਨ ਜਨਮ ਪਰਵਾਨ ਜਿਨ੍ਹਾਂ ਸਤਿਗੁਰ ਜੀਵਦਿਆਂ ਮੋਇਆ ਨਾ ਵਿਸਰੇ ਸੇਹੀ ਪੁਰਖ ਸੁਜਾਨ ਕੁਲ ਉਧਾਰੇ ਆਪਣਾ ਦੋ ਜਨ ਹੋਵੇ ਪ੍ਰਵਾਨ ਗੁਰਮੁਖ ਮੋਏ ਜੀਵ ਦੇ ਪ੍ਰਵਾਨ ਹੈ ਮਨਮੁਖ ਜਨਮ ਮਰਾਹੇ ਨਾਨਕ ਮੋਏ ਨਾ ਆਖੀਐ ਇਹ ਗੁਰ ਕੈ ਸ਼ਬਦ ਸਮਾਹੇ ਪੌੜੀ ਹਰ ਪੁਰਖ ਨਿਰੰਜਨ ਸੇਵ ਹਰ ਨਾਮ ਤਿਆਈ ਹੈ ਸਤਸੰਗਤ ਸਾਧੂ ਲੱਗ ਹਰ ਨਾਮ ਸਮਾਈ ਹੈ ਹਰ ਤੇਰੀ ਵੱਡੀ ਕਾਰ ਮੈਂ ਮੂਰਖ ਲਾਈ ਹੈ ਹਉ ਗੋਲਾ ਲਾਲਾ ਤੁਧ ਮੈਂ ਹੁਕਮ ਫੁਰਮਾਈਏ ਹਉ ਗੁਰਮੁਖ ਕਾਰ ਕਮਾਵਾਂ ਜੇ ਗੁਰ ਸਮਝਾਈ ਹੈ ਸਲੋਕ ਮਹੱਲਾ ਤੀਜਾ ਪੂਰਬ ਲਿਖਿਆ ਕਮਾਵਣਾ ਜੇ ਕਰਤੇ ਆਪ ਲਿਖਿਆਸ ਮੋਠ ਗੌਲੀ ਪਾਈਅਨ ਵਿਸਰਿਆ ਗੁਣਤਾਸ ਮਤ ਜਾਣਹੁ ਜਗ ਜੀਵਨ ਦਾ ਦੂਜੇ ਪਾਏ ਮੋਏ ਆਸ ਜਿਨੀ ਗੁਰਮੁਖ ਨਾਮ ਨਾ ਚੇਤਿਓ ਸੇ ਬਹਿਣ ਨਾ ਮਿਲਨੀ ਪਾਸ ਦੁਖ ਲਾਗਾ ਬੋ ਅਤ ਘਣਾ ਉਤ ਕਲਤ ਨਾ ਸਾਥ ਕੋਈ ਜਾਸ ਲੋਕਾਂ ਵਿਚ ਮੋਹ ਕਾਲਾ ਹੋਆ ਅੰਦਰ ਉਭੇ ਸਾਸ ਮਨਮੁਖਾਂ ਨੂੰ ਕੋ ਨਾ ਵਿਸਹੀ ਚੁੱਕ ਗਿਆ ਵੇ ਸਾਸ ਨਾਨਕ ਗੁਰਮੁਖਾਂ ਨੂੰ ਸੋ ਅਗਲਾ ਜਿਨ੍ਹਾਂ ਅੰਤਰ ਨਾਮ ਨੇ ਵਾਸ ਮਹੱਲਾ ਤੀਜਾ ਸੇ ਸੈਣ ਸੇ ਸਜਣਾ ਜੇ ਗੁਰਮੁਖ ਮਿਲੇ ਸੁਭਾਏ ਤਾਂ ਗੁਰ ਕਾ ਪਾਣਾ ਅਨਦਿਨ ਕਰੇ ਸੇ ਸਚ ਰਹੇ ਸਮਾਏ ਦੂਜੇ ਭਾਏ ਲੱਗੇ ਸੱਜਣ ਨਾ ਆਖੀਏ ਜੇ ਅਪਮਾਨ ਕਰੇ ਵੇਕਾਰ ਮਨਮੁਖ ਆਪ ਸਵਾਰਥੀ ਕਾਰਜ ਨਾ ਸਕੇ ਸਵਾਰ ਨਾਨਕ ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ ਪੌੜੀ ਤੁਧ ਆਪੇ ਜਗਤਿਓ ਪਾਏ ਕੈ ਆਪ ਖੇਲ ਰਚਾਇਆ ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ ਵਿਚ ਹਉਮੈ ਲੇਖਾ ਮੰਗੀਏ ਫਿਰ ਆਵੇ ਜਾਇਆ ਜਿਨ੍ਹਾਂ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ ਸਲੋਕ ਮਹੱਲਾ ਤੀਜਾ ਮਾਇਆ ਮਮਤਾ ਮੋਹਣੀ ਜੇਨ ਵੇਣ ਦੰਤਾ ਜਗ ਖਾਇਆ ਮਨਮੁਖ ਖਾਧੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ ਬਿਨ ਨਾਵੇ ਜਗ ਕਮਲਾ ਫਿਰੇ ਗੁਰਮੁਖ ਨਦਰੀ ਆਇਆ ਧੰਦਾ ਕਰਤਿਆਂ ਨੇ ਫਲ ਜਨਮ ਗਵਾਇਆ ਸੁਖਦਾਤਾ ਮਨ ਨਾ ਵਸਾਇਆ ਨਾਨਕ ਨਾਮ ਤਿਨਾ ਕੋ ਮਿਲਿਆ ਜਿਨ ਕਉ ਤੁਰ ਲਿਖ ਪਾਇਆ ਮਹੱਲਾ ਤੀਜਾ ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁਖਾਂ ਸਾਧਨ ਪਾਇਆ ਜੋ ਕਸਤੂਰੀ ਮਿਰਗ ਨਾ ਜਾਣ ਪ੍ਰਮ ਦਾ ਪਰਮ ਭੁਲਾਇਆ ਅੰਮ੍ਰਿਤ ਤਜ ਬਿਗ ਸੰਗ੍ਰਹਿ ਕਰਤੇ ਆਪ ਖੁਆਇਆ ਗੁਰਮੁਖ ਵਿਰਲੇ ਸੋਝੀ ਪਈ ਤਿਨਾ ਅੰਤਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਘਰ ਸਾਧ ਆਇਆ ਸਬਦੇ ਹੀ ਨਾਉ ਉਪਜੈ ਸਬਦੇ ਮੇਲ ਮਿਲਾਇਆ ਬਿਨ ਸਬਦ ਸਭ ਜਗ ਬਉਰਾਨਾ ਬਿਰਥਾ ਜਨਮ ਗਵਾਇਆ
ਅੰਮ੍ਰਿਤ ਏਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ ਪੌੜੀ। ਸੋ ਹਰ ਪੁਰਖ ਅਗੰਮ ਹੈ, ਕਹੁ ਕਿਦ ਪਾਈਏ, ਤਿਸ ਰੂਪ ਨਾ ਰੇਖ ਅਦ੍ਰਿਸ਼ਟ, ਕਹੁ ਜਨ ਕਿਉਂ ਤਿਆਈਏ। ਨਿਰੰਕਾਰ ਨਿਰੰਜਨ ਹਰ ਅਗਮ, ਕਿਆ ਕਹਿ ਗੁਣ ਗਾਈਏ, ਆਪ ਬੁਝਾਏ ਆਪ।

ਨਾਨਕ ਮੇਲ ਨਾ ਚੁੱਕਈ ਰਾਤੀ ਅਤੇ ਡੇਹ। ਮਹੱਲਾ ਤੀਜਾ ਸੱਜਣ ਮੈਂਡਾ ਰੰਗੁਲਾ ਰੰਗ ਲਾਏ ਮਨ ਲੇਹ। ਜੋ ਮਾਂ ਜੀਠੇ ਕੱਪੜੇ ਰੰਗੇ ਪੀ ਪਾਹੇ। ਨਾਨਕ ਰੰਗ ਨਾ ਉਤਰੇ ਪਿਆਰ ਲੱਗੇ ਕੇਹੇ ਪੌੜੀ। ਹਰ ਆਪ ਵਰਤੇ ਆਪ ਹਰ ਆਪ ਬੁਲਾਏਂਦਾ ਹਰ ਆਪੇ ਸਿਰਟ ਸਵਾਰ ਸਿਰ ਧੰਦੇ ਲਾਏਂਦਾ। ਇੱਕ ਨਾ ਭਗਤੀ ਲਾਏ ਇੱਕ ਆਪ ਖੁਆਏਂਦਾ ਇੱਕ ਨਾ ਮਾਰਗ ਪਾਏ ਇੱਕ ਉੱਜੜ ਪਾਏਂਦਾ। ਜਨ ਨਾਨਕ ਨਾਮ ਧਿਆਏ ਗੁਰਮੁਖ ਗੁਣ ਗਾਏਂਦਾ। ਸਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਮਨ ਚੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਬੰਧਨ ਤੋੜੇ ਮੁਕਤ ਹੋਏ ਸੱਚੇ ਰਹੇ ਸਮਾਏ। ਇਹ ਜਗ ਮੈਂ ਨਾਮ ਅਲਭ ਹੈ ਗੁਰਮੁਖ ਵਸੈ ਮਨ ਆਏ। ਨਾਨਕ ਜੋ ਗੁਰ ਸੇਵੇ ਆਪਣਾ ਹਉ ਤਿਨ ਬਰਹਾਰੇ ਜਾਓ। ਮਹੱਲਾ ਤੀਜਾ ਮਨਮੁਖ ਮਨ ਅਜਿੱਤ ਹੈ ਦੂਜੇ ਲੱਗੇ ਜਾਏ। ਇਸ ਨੂੰ ਸੁਖ ਸੁਪਨੇ ਨਹੀਂ ਦੁਖੇ ਦੁਖ ਵਿਖਾਏ। ਘਰ ਘਰ ਪੜ ਪੜ ਪੰਡਿਤ ਥੱਕੇ ਸਿੱਧ ਸਮਾਧ ਲਗਾਏ। ਜੋ ਮਨ ਵਸ ਨਾ ਆਵਈ ਥੱਕੇ ਕਰਮ ਕਮਾਏ। ਪੇਖ ਧਾਰੀ ਪੇ ਕਰ ਥੱਕੇ ਆਠਸਰ ਤੀਰਥ ਨਹਾਏ। ਮਨ ਕੀ ਸਾਰ ਨਾ ਜਾਣਨੀ ਹਉਮੈ ਪਰਮ ਭੁਲਾਏ। ਗੁਰ ਪ੍ਰਸਾਦੀ ਭਉ ਪਇਆ ਵੜ ਭਾਗ ਵਸਿਆ ਮਨ ਆਏ। ਪਏ ਪਏ ਮਨ ਵਸ ਹੋਆ ਹਉਮੈ ਸ਼ਬਦ ਜਲਾਏ। ਸੱਚ ਰਤੇ ਸੇ ਨਿਰਮਲੇ ਜੋਤੀ ਜੋਤ ਮਲਾਏ। ਸਤਿਗੁਰ ਮਿਲੇ ਨਾ ਹੋ ਪਾਇਆ ਨਾਨਕ ਸੁਖ ਸਮਾਏ ਪੌੜੀ। ਇਹ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ ਕਿਉ ਮਾਇਆ ਰੰਗ ਸੁੰਭ ਖਿਰ ਮੈਂ ਲੈ ਜਾਵਣਾ। ਚਲਦਿਆਂ ਨਾਲ ਨਾ ਚੱਲੇ ਸਿਰ ਪਾਪ ਲੈ ਜਾਵਣਾ। ਜਾਂ ਪਗੜ ਚਲਾਇਆ ਕਾਲ ਤਾਂ ਖਰਾ ਡਰਾਵਣਾ। ਉਹ ਵੇਲਾ ਹੱਥ ਨ ਆਵੇ ਫਿਰ ਪਛਤਾਵਣਾ। ਸਲੋਕ ਮਹੱਲਾ ਤੀਜਾ ਸਤਿਗੁਰ ਤੇ ਜੋ ਮੋਹ ਫਿਰੇ ਸੇ ਬੱਧੇ ਦੁਖ ਸਹਾਹੇ। ਫਿਰ ਫਿਰ ਮਿਲਣ ਨਾ ਪਾਏ ਨੀ ਜੰਮੇ ਤੈ ਮਰ ਜਾਹੇ। ਸਹਿਸਾ ਰੋਗ ਨਾ ਛੋਡਈ ਦੁਖ ਹੀ ਮੈਂ ਦੁਖ ਪਾਹੇ। ਨਾਨਕ ਨਦਰੀ ਬਖਸਲੇ ਸਭਦੇ ਮੇਲ ਮਿਲਾਹੇ। ਮਹੱਲਾ ਤੀਜਾ ਜੋ ਸਤਿਗੁਰ ਤੇ ਮੋਹ ਫਿਰੇ ਤਿਨਾ ਠੌਰ ਨਾ ਠਾਓ। ਜਿਉਂ ਛੁੱਟੜ ਘਰ ਘਰ ਫਿਰੇ ਦੋ ਚਾਰਨ ਬਦਨਾਓ। ਨਾਨਕ ਗੁਰਮੁਖ ਬਖਸੀਏ ਤੇ ਸਤਿਗੁਰ ਮੇਲ ਮਿਲਾਓ ਪੌੜੀ। ਜੋ ਸੇਵੇ ਸਤ ਮੁਰਾਰ ਸੇ ਫਵਜਲ ਤਰ ਗਏ ਆ। ਜੋ ਬੋਲੇ ਹਰ ਹਰ ਨਾਓ ਤਿੰਨ ਜਮ ਛੱਡ ਗਇਆ। ਤੇ ਦਰ ਗਏ ਪੈਦੇ ਜਾਗੇ ਜਿੰਨਾ ਹਰ ਜਪ ਲਿਆ। ਹਰ ਸੇਵੇ ਸੇ ਹੀ ਪੁਰਖ ਜਿੰਨਾ ਹਰ ਤੁਧ ਮਾਇਆ। ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਭ੍ਰਮ ਪਉ ਗਇਆ। ਸਲੋਕ ਮਹੱਲਾ ਤੀਜਾ ਥਾਲੇ ਵਿਚ ਤੈ ਵਸਤੂ ਪਈਓ ਹਰ ਪੂਜਨ ਅੰਮ੍ਰਿਤ ਸਾਰ। ਜਿਤ ਖਾਧੇ ਮਨ ਤ੍ਰਿਪਤੀ ਹੈ ਪਾਈਏ ਮੋਹ ਦੁਆਰ। ਇਹ ਭੋਜਨ ਅਲੱਭ ਹੈ ਸੰਤੋ ਲੱਭੇ ਗੁਰ ਵਿਚਾਰ। ਇਹ ਮੁਦਾਵਣੀ ਕਿਉਂ ਵਿੱਚੋਂ ਕੱਢੀਏ ਸਦਾ ਰੱਖੀਏ ਉਰਤਹਾਰ। ਇਹ ਮੁਦਾਵਣੀ ਸਤਿਗੁਰੂ ਪਾਈ ਉਰ ਸਿੱਖਾਂ ਲੱਦੀ ਪਾਲ। ਨਾਨਕ ਜਿਸ ਬੁਝਾਏ ਸੋ ਬੁਝ ਸੀ ਪਰ ਪਾਇਆ ਗੁਰਮੁਖ ਕਾਲ। ਮਹੱਲਾ ਤੀਜਾ ਜੋ ਤੁਰ ਮੇਲੇ ਸੇ ਮਿਲ ਰਹੇ ਸਤਿਗੁਰ ਸਿਉ ਚਿਤ ਲਾਏ। ਆਪ ਛੋੜੇ ਨ ਸੇ ਵਿਛੜੇ ਦੂਜੇ ਪਾਏ ਖੁਆਏ। ਨਾਨਕ ਵਿਣ ਕਰਮਾ ਕਿਆ ਪਾਈਏ ਪੂਰਬ ਲਿਖਿਆ ਕਮਾਏ। ਪੌੜੀ ਬੈਸਗੀਆਂ ਜਿਸ ਗਾਵੇ ਗਾਵਣ ਹਾਰੀਆਂ। ਹਰ ਨਾਮ ਸਲਾਹੋ ਨਿਤ ਹਰ ਕੋ ਬਲਿਹਾਰੀਆਂ। ਜਿੰਨੀ ਸੁਣ ਮੰਨਿਆ ਹਰ ਨਾਮ ਤਿਨਾ ਹੋ ਵਾਰੀਆ। ਗੁਰਮੁਖੀਆਂ ਹਰ ਮੇਲ ਮਿਲਾਵਣ ਹਾਰੀਆਂ। ਹਉ ਬਲ ਜਾਵਾਂ ਦਿਨ ਰਾਤ ਗੁਰ ਦੇਖਣ ਹਾਰੀਆਂ। ਸਲੋਕ ਮਹੱਲਾ ਤੀਜਾ ਵਿਣ ਨਾਵੇ ਸਭ ਭਰਮ ਦੇ ਨਿਤ ਜਗ ਤੋਟਾ ਸਹਿਸਾਰ। ਮਨਮੁਖ ਕਰਮ ਕਮਾਵਣੇ ਹੋਮੇ ਅੰਧ ਗੁਬਾਰ। ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ। ਮਹੱਲਾ ਤੀਜਾ ਸਹਿਜੇ ਜਾਗੇ ਸਹਿਜੇ ਸੋਵੇ ਗੁਰਮੁਖ ਅਨਦਿਨ ਉਸਤਤ ਹੋਵੇ। ਮਨਮੁਖ ਪਰਮੇ ਸਹਿਸਾ ਹੋਵੇ ਅੰਤਰ ਚਿੰਤਾ ਨੀਂਦ ਨਾ ਸੋਵੇ। ਗਿਆਨੀ ਜਾਗੇ ਸਵੇ ਸੁਭਾਏ ਨਾਨਕ ਨਾਮ ਰਤਿਆ ਬਲ ਜਾਓ ਪੌੜੀ। ਸੇ ਹਰ ਨਾਮ ਧਿਆਵੇ ਜੋ ਹਰ ਰਤਿਆ ਹਰ ਇੱਕ ਧਿਆਵੇ ਇੱਕ ਇੱਕੋ ਹਰ ਸਤਿਆ। ਹਰ ਇੱਕੋ ਵਰਤੇ ਇੱਕ ਇੱਕੋ ਉਦਪਤਿਆ ਜੋ ਹਰ ਨਾਮ ਧਿਆਵੇ ਤਿੰਨ ਡਰ ਸੜ ਕਤਿਆ। ਗੁਰਮਤੀ ਦੇਵੇ ਆਪ ਗੁਰਮੁਖ ਹਰ ਜਪਿਆ। ਸਲੋਕ ਮਹੱਲਾ ਤੀਜਾ ਅੰਤਰ ਗਿਆਨ ਨਾ ਆਇਓ ਜਿਤ ਕਈ ਸੋਝੀ ਪਾਏ। ਵਿੰਡਾ ਕਿਆ ਸਾਲ ਆਈਏ ਅੰਧਾ ਅੰਧ ਕਮਾਏ।
ਨਾਨਕ ਸ਼ਬਦ ਪਛਾਣੀਐ ਨਾਮ ਸੇ ਮਨ ਆਏ ਮਹੱਲਾ ਤੀਜਾ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਸੱਚਾ ਸ਼ਬਦ ਹਟ ਸੱਚ ਰਤਨੀ ਪਰੇ ਭੰਡਾਰ। ਗੁਰ ਕਿਰਪਾ ਤੇ ਪਾਈਐਨ ਜੇ ਦੇਵੈ ਦੇਵਣ ਹਾਰ, ਸੱਚਾ ਸ਼ਬਦ ਲਾਭ ਸਦਾ ਖਟਿਆ ਨਾਮ ਅਪਾਰ। ਵਿਖ ਵਿਚ ਅੰਮ੍ਰਿਤ ਪ੍ਰਗਟਿਆ ਕਰਮ ਪਿਆਵਣ ਹਾਰ, ਨਾਨਕ ਸੱਚ ਸਲਾਹੀਐ ਤਨ ਸਵਾਰਣ ਹਾਰ। ਪੌੜੀ ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਪਾਵਈ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ। ਕੂੜਿਆਰੀ ਰੱਜੇ ਕੂੜ ਜੋ ਵਿਸ਼ਟਾ ਕਾਗ ਖਾਵਈ, ਜਿਸ ਹਰ ਹੋਏ ਕਿਰਪਾਲ ਤੋ ਰਾਮ ਪਿਆਵਈ। ਹਰ ਗੁਰਮੁਖ ਨਾਮ ਅਰਾਧ ਕੂੜ ਪਾਪ ਲੈ ਜਾਵਈ। ਸਲੋਕ ਮਹੱਲਾ ਤੀਜਾ। ਸੇਖਾ ਚੌ ਚੱਕਿਆ ਚੌ ਵਾਇਆ, ਇਉ ਮਨ ਇਕਤ ਕਰ ਆਣ, ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਸਤਿਗੁਰ ਅੱਗੇ ਟਹਿ ਪਉ ਸਭ ਕੇ ਜਾਣੇ ਜਾਣ, ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਹਿਮਾਨ। ਸਤਿਗੁਰ ਕੇ ਪਾਣੇ ਪੀ ਚੱਲੇ ਤਾਂ ਦਰਗੇ ਪਾਵੇ ਮਾਣ, ਨਾਨਕ ਜੇ ਨਾਮ ਨਾ ਚਿਤਨੀ ਤੇਨ ਤਿਗ ਪਹਿਨਣ ਤਿਗ ਖਾਣ। ਮਹੱਲਾ ਤੀਜਾ। ਹਰ ਗੁਣ ਤੋਟ ਨ ਆਵਈ ਕੀਮਤ ਕਹਿਣ ਨਾ ਜਾਏ, ਨਾਨਕ ਗੁਰਮੁਖ ਹਰ ਗੁਣ ਰਵੈ ਗੁਣਮੈ ਰਹੇ ਸੁਮਾਏ। ਪੌੜੀ ਹਰ ਚੋਲੀ ਦੇ ਸਵਾਰੀ ਕੜ ਪੈਦੀ ਭਗਤ ਕਰ, ਹਰ ਪੜ ਲੱਗਾ ਅਧਕਾਈ ਬਹੁ ਬਹੁ ਬਦ ਪਾਂਦ ਕਰ। ਕੋਈ ਬੂਝੇ ਬੂਝਣ ਹਾਰਾ ਅੰਤਰ ਵਿਵੇਕ ਕਰ, ਸੋ ਬੂਝੇ ਇਹੋ ਵਿਵੇਕ ਜਿਸ ਬੁਝਾਏ ਆਪ ਹਰ। ਜਨ ਨਾਨਕ ਕਹੇ ਵਿਚਾਰਾ ਗੁਰਮੁਖ ਹਰ ਸਤ ਹਰ। ਸਲੋਕ ਮਹੱਲਾ ਤੀਜਾ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ, ਗੁਰਮੁਖ ਹੋਏ ਸੋ ਪਉ ਕਰੇ ਆਪਣਾ ਆਪ ਪਛਾਣੇ। ਗੁਰਪ੍ਰਸਾਦੀ ਜੀਵਿਤ ਮਰੇ ਤਾਂ ਮਨ ਹੀ ਤੇ ਮਨ ਮਾਨੈ, ਜਿਨ ਕੋ ਮਨ ਕੀ ਪ੍ਰਤੀਤ ਨਾਹੀ, ਨਾਨਕ ਸੇ ਕਿਆ ਕਥੈ ਗਿਆਨੈ। ਮਹੱਲਾ ਤੀਜਾ। ਗੁਰਮੁਖ ਚਿੱਤ ਨ ਲਾਇਓ ਅੰਤ ਦੁਖ ਪਹੁਤਾ ਆਏ, ਅੰਦਰੋਂ ਬਾਹਰੋਂ ਅੰਧਿਆਂ ਸੁਧ ਨ ਕਾਹੀ ਪਾਏ। ਪੰਡਿਤ ਤਿਨ ਕੀ ਬਰਕਤੀ ਸਭ ਜਗਤ ਖਾਏ, ਜੋ ਰੱਤੇ ਹਰਨ ਆਏ ਜਿਨ ਗੁਰ

ਸ਼ਬਦ ਸਲਾਹਿਆ ਹਰ ਸਿਉ ਰਹੇ ਸਮਾਏ। ਪੰਡਿਤ ਦੂਜੇ ਭਾਏ ਬਰਕਤ ਨਾ ਹੋਵਈ, ਨਾ ਥਨ ਪੱਲੇ ਪਾਏ, ਫੜ ਥੱਕੇ ਸੰਤੋਖ ਨ ਆਇਓ, ਅਨਦਿਨ ਜਲਤ ਵਿਖਾਏ। ਕੂਕ ਪੁਕਾਰ ਨਾ ਚੁੱਕਈ, ਨਾ ਸੰਸਾਰ ਵਿੱਚ ਹੋ ਜਾਏ, ਨਾਨਕ ਨਾਮ ਵਿਹੂਣਿਆ ਮੋਹ ਕਾਲੇ ਉੱਠ ਜਾਏ ਪੌੜੀ। ਹਰ ਸੱਜਣ ਮੇਲ ਪਿਆਰੇ, ਮੇਲ ਪੰਥ ਦਸਾਈ, ਜੋ ਹਰ ਦੱਸੇ ਮਿੱਤ ਤਿਸ ਹੋਂ ਬਲ ਜਾਈ। ਗੁਣ ਸਾਂਝੀ ਤਿੰਨ ਸਿਉ ਕਰੀ, ਹਰ ਨਾਮ ਧਿਆਈ, ਹਰ ਸੇਵੀ ਪਿਆਰਾ ਨਿਤ, ਸੇਵ ਹਰ ਸੁਖ ਪਾਈ। ਬਲਿਹਾਰੀ ਸਤਿਗੁਰ ਤਿਸ ਜਿਨ ਸੋਝੀ ਪਾਈ। ਸਲੋਕ ਮਹੱਲਾ ਤੀਜਾ। ਪੰਡਿਤ ਮਾਇਲ ਨਾ ਚੁੱਕਈ, ਜੇ ਵੇਦ ਪੜੇ ਜੁਗ ਚਾਰ, ਤ੍ਰੈ ਗੁਣ ਮਾਇਆ ਮੂਲ ਹੈ ਵਿਚ ਹਉਮੈ ਨਾਮ ਸਾਰ। ਪੰਡਿਤ ਭੁੱਲੇ ਦੂਜੇ ਲਾਗੇ, ਮਾਇਆ ਕੈ ਵਾਪਾਰ, ਅੰਤਰ ਤਿਸ ਨਾ ਭੁੱਖ ਹੈ, ਮੂਰਖ ਭੁੱਖਿਆ ਮੋਏ ਗਵਾਰ। ਸਤਿਗੁਰ ਸੇਵੈ ਸੁਖ ਪਾਇਆ, ਸੱਚੇ ਸ਼ਬਦ ਵਿਚਾਰ, ਅੰਦਰੋਂ ਤਿਸ ਨਾ ਭੁੱਖ ਗਈ, ਸੱਚੇ ਨਾ ਪਿਆਰ। ਨਾਨਕ ਨਾਮ ਰਤੇ ਸਹਿਜੇ ਰੱਜੇ, ਜਿਨ੍ਹਾਂ ਹਰ ਰਾਖਿਆ ਉਰਤਾਰ। ਮਹੱਲਾ ਤੀਜਾ। ਮਨਮੁਖਰ ਨਾਮ ਨਾ ਸੇਵਿਆ, ਦੁਖ ਲੱਗਾ ਬਹੁਤਾ ਆਏ, ਅੰਤਰ ਅਗਿਆਨ ਅੰਧੇਰ ਹੈ, ਸੁਧ ਨ ਕਾਈ ਪਾਏ। ਮਨ ਹਰ ਸਹਿਜ ਨਾ ਬੀਜਿਓ, ਭੁੱਖਾ ਕੇ ਅੱਗੇ ਖਾਏ, ਨਾਮ ਦਾਨ ਮਸਾਰਿਆ ਦੂਜੇ ਲੱਗਾ ਜਾਏ। ਨਾਨਕ ਗੁਰਮੁਖ ਮਿਲੇ ਵਡਿਆਈਆਂ, ਜੇ ਆਪੇ ਮੇਲ ਮਿਲਾਏ ਪੌੜੀ। ਹਰਸਨ ਹਰਸ ਗਾਵੇ ਖਰੀ ਸੁਹਾਵਣੀ, ਜੋ ਮਨ ਤਨ ਮੁਖਰ ਬੋਲੇ ਸਾਹਰ ਭਾਵਣੀ। ਜੋ ਗੁਰਮੁਖ ਚੱਖੇ ਸਾਧ ਸਾ ਤ੍ਰਿਪਤਾਵਣੀ, ਗੁਣ ਗਾਵੇ ਪਿਆਰੇ ਨਿਤ, ਗੁਣ ਗਾਏ ਗੁਣੀ ਸਮਝਾਵਣੀ। ਜਿਸ ਹੋਵੇ ਆਪ ਦਿਆਲ ਸਾ ਸਤਿਗੁਰੂ ਗੁਰੂ ਬੁਲਾਵਣੀ। ਸਲੋਕ ਮਹੱਲਾ ਤੀਜਾ। ਹਸਤੀ ਸਿਰ ਜੋ ਅੰਕਸ ਹੈ, ਅਹਿਰਣ ਜੋ ਸਿਰ ਦੇ, ਮਨ ਤਨ ਆਗੇ ਰਾਖ ਕਹਿ ਉਬੀ ਸੇਵ ਕਰੇ। ਕਿਉ ਗੁਰਮੁਖ ਆਪ ਨਿਵਾਰੀਏ, ਸਭ ਰਾਸ ਟਕਾ ਲੇ, ਨਾਨਕ ਗੁਰਮੁਖ ਬੁਝੀਏ ਜਾਂ ਆਪੇ ਨਦਰ ਕਰੇ। ਮਹੱਲਾ ਤੀਜਾ। ਜਿਨ ਗੁਰਮੁਖ ਨਾਮ ਧਿਆਇਆ, ਆਏ ਤੇ ਪ੍ਰਵਾਨ, ਨਾਨਕ ਕੋਲ ਉਧਾਰੇ ਆਪਣਾ, ਦਰਗੇ ਪਾਵੇ ਮਾਣ ਪੌੜੀ। ਗੁਰਮੁਖ ਸਖੀਆਂ ਸਿੱਖ ਗੁਰੂ ਮੇਲਾਈਆ, ਇਕ ਸਿਵ ਗੁਰਪਾਸ ਇਹ ਗੁਰਕਾਰੇ ਲਾਈਆ। ਜਿਨ੍ਹਾਂ ਗੁਰ ਪਿਆਰਾ ਮਨ ਚਿੱਤ, ਤਿਨਾ ਪਾਉ ਗੁਰੂ ਦੇਵਾਈਆ। ਗੁਰਸਿੱਖਾਂ ਇਕੋ ਪਿਆਰ, ਗੁਰਮਿੱਤਾਂ ਪੁੱਤਾਂ ਪਾਈਆਂ, ਗੁਰ ਸਤਿਗੁਰ ਬੋਲੋ ਸਭ, ਗੁਰ ਆਖ ਗੁਰੂ ਜੀਵਾਈਆ। ਸਲੋਕ ਮਹੱਲਾ ਤੀਜਾ। ਨਾਨਕ ਨਾਮ ਨਾ ਚੇਤਨੀ, ਅਗਿਆਨੀ ਅੰਧਲੇ, ਅਵਰੇ ਕਰਮ ਕਮਾਹੇ, ਜਮ ਦਰ ਬੱਧੇ ਮਾਰੀਏ, ਫਿਰ ਵਿਸ਼ਟਾ ਮਾਏ ਪਚਾਹੇ। ਮਹੱਲਾ ਤੀਜਾ। ਨਾਨਕ ਸਤਿਗੁਰ ਸੇਵੇ ਆਪਣਾ, ਸੇਜਨ ਸੱਚੇ ਪ੍ਰਵਾਨ, ਹਰ ਕੇ ਨਾਏ ਸਮਾਏ ਰਹੇ, ਚੂਕਾ ਆਵਣ ਜਾਣ ਪੌੜੀ। ਹਨ ਸੰਪੇ ਮਾਇਆ ਸੰਚੀਏ, ਅੰਤੇ ਦੁਖਦਾਈ, ਹਰ ਮੰਦਰ ਮਹਿਲ ਸੁਵਾਰੀਏ, ਕਿ ਸਾਥ ਨਾ ਜਾਈ। ਹਰੰਗੀ ਤੁਰੇ ਨਿਤ ਪਾਲੀਏ, ਕਿਤੇ ਕਾਮ ਨਾ ਆਈ, ਜਨ ਲਾਭੋ ਚਿਤ ਹਰ ਨਾਮ ਸਿਉ, ਅੰਤ ਹੋਏ ਸਖਾਈ। ਜਾਂ ਨਾਨਕ ਨਾਮ ਧਿਆਇਆ, ਗੁਰਮੁਖ ਸੁਖ ਪਾਈ। ਸਲੋਕ ਮਹੱਲਾ ਤੀਜਾ। ਬਿਨ ਕਰਮੇ ਨਾਉ ਨਾ ਪਾਈਏ, ਪੂਰੇ ਕਰਮ ਪਾਇਆ ਜਾਏ, ਨਾਨਕ ਨਦਰ ਕਰੇ ਜੇ ਆਪਣੀ, ਤਾਂ ਗੁਰਮਤ ਮੇਲ ਮਿਲਾਏ। ਮਹੱਲਾ ਪਹਿਲਾ। ਇਕ ਦੱਜ ਹੈ, ਇਕ ਦੱਬੀ ਹੈ, ਇਕ ਨਾ ਕੁੱਤੇ ਖਾਹੇ, ਇਕ ਪਾਣੀ ਵਿਚ ਉਹ ਸੱਟੀ ਹੈ, ਇਕ ਪੀ ਫਿਰ ਹਸਣ ਪਾਹੇ। ਨਾਨਕ ਏਵ ਨਾ ਜਾਪਈ, ਕਿੱਥੇ ਜਾਏ ਸਮਾਹੇ ਪੌੜੀ। ਤਿਨਕਾ ਖਾਦਾ ਪੈਦਾ ਮਾਇਆ ਸਾ ਪਵਿੱਤ ਹੈ, ਜੋ ਨਾਮ ਹਰ ਰਾਤੇ, ਤਿਨਕੇ ਘਰ ਮੰਦਰ ਮੈਲ ਸਰਾਈ ਸਾ ਪਵਿੱਤ ਹੈ। ਜਿਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ, ਤਿਨਕੇ ਤੁਰੇ ਜੀਨ ਖੁਰਗੀਰ ਸਾ ਪਵਿੱਤ ਹੈ। ਜਿਨੀ ਗੁਰਮੁਖ ਸਿੱਖ ਸਾਧ ਸੰਤ ਚੜ ਜਾਤੇ, ਤਿਨਕੇ ਕਰਮ ਧਰਮ ਕਾਰ ਸਾ ਪਵਿੱਤ ਹੈ। ਜੋ ਬੋਲੇ ਹਰ ਹਰ ਰਾਮ ਨਾਮ ਹਰ ਸਾਤੇ, ਜਿਨ ਕਹਿ ਪੋਤੇ ਪੁੰਨ ਹੈ, ਸੇ ਗੁਰਮੁਖ ਸਿੱਖ ਗੁਰੂ ਪਏ ਜਾਤੇ। ਸਲੋਕ ਮਹੱਲਾ ਤੀਜਾ। ਨਾਨਕ ਨਾਮ ਉਹ ਕੁੱਤਿਆਂ ਹਲਤ ਪਲਤ ਸਭ ਜਾਏ, ਜਬ ਤਬ ਸੰਜਮ ਸਭ ਹਿਰ ਲਿਆ, ਮੁੱਠੀ ਦੂਜੇ ਪਾਏ, ਜਮਦਰ ਬੱਧੇ ਮਾਰੀਏ, ਬਹੁਤੀ ਮਿਲੇ ਸਜਾਏ। ਮਹੱਲਾ ਤੀਜਾ। ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ, ਅੱਗੇ ਪਿੱਛੇ ਸੁਖ ਨਹੀਂ, ਮਰ ਜੰਮੇ ਵਾਰੋ ਵਾਰ, ਤਿਸ਼ਨਾ ਕਦੇ ਨਾ ਬੁਝਈ, ਦੁਬਦਾ ਹੋਏ ਖੁਆਰ, ਮੋਹ ਕਾਲੇ ਤਿਨ ਨਿੰਦਕਾਂ ਤੇ ਸੱਚੇ ਦਰਬਾਰ। ਨਾਨਕ ਨਾਮ ਵੀ ਹੋਣਿਆ, ਨਾ ਉਰਵਾਰ ਨਾ ਪਾਰ ਪੌੜੀ। ਜੋ ਹਰ ਨਾਮ ਧਿਆਏ ਦੇ
से हर घर नाम रते मन माही, जिन्ना मन च एक आराध्या तिना इस बिन दूजा को नाही। सेई पुरखर सेम दे जिन तुर मस्तक लेख लिखाही, हर के गुणत गाम दे हर गुण गाए गुणी समझाही। वड्याई वड्डी गुरमखां गुर पूरे हर नाम समाही। सलोक महला तीजा। सतगुर की सेवा गाखड़ी सिर दीजे आप गवाए, शब्द मरे फिर ना मरे ता सेवा पवे सबताए। पारस परसे पारस होवे सच रखे लिवलाए, ये पूर्व होवे लिखिया तेस सगुर मिले प्रव्याय। नानक गणते सेवक ना मिले जे बगसे सो पवे थाए। महला तीजा। मैल कुमैल ना जाननी मूर्ख अपने स्वाए, सब चीने ता मैल लह जो तीजो समाए। सदा सचे का पौ मानवस ता सबा सोजी पाए, सगुर अपने कर वर्तदा आपे लय मिलाए। नानक सतगुर मिले ऐसा पूरी पई, जिसनु कृपा करे रिजाए। पौड़ी। तन तन भाग तिना भगत जना, जो हर नामा हर मुख तिया। तन तन भाग तिना संत जना, जो हर जस रमणी सुनतिया। तन तन भाग तिना साध जना, हर कीर्तन गाए गुणी जन बनतिया। तन तन भाग तिना गुरमुखा, जो गुर सिख लय मन जिनतिया। सब दू वड्डे भाग गुरसिखा के, जो कुरचरणी सिख पड़तिया। सलोक महला तीजा। ब्रह्म बिंदे थेदा ब्रह्म तरह, एक शब्द लिवलाए। नव निधि अठारे सिद्धि पिछे लगियां फिरे, जो हर हिरदे सदा वसाए। जिन सतगुर नव ना पाईए, बुझो कर विचार। नानक पूरे भाग सब गुर मिले, सुख पाए जुग चार। महला तीजा। क्या गबरू क्या बिरदख, मानो तुझ ना भुख न जाए। गुरमुख शब्दे रतिया, शीतल होए आप गवाए। अंदर तृप्त संतोखिया, फिर भुख न लगे आए। नानक जे गुरम करे सो प्रवान है, जो नाम रहे लिवलाए। पौड़ी। हों बलिहारी तिन कौ, जो गुरमुख सिखा। जो हर नाम ते आए दे, तिन दर्शन पिखा। सुन कीर्तन हर गुण रवा, हर जस मन लिखा। हर नाम सलाही रंग स्यों, सब किलभ किरखा। तन तन सुहावा सो शरीर थान है, जिथे मेरा गुर तरे विखा। सलोक महला तीजा। गुर बिन ज्ञान न होवई, ना सुख वसे मन आए। नानक ना विहूणे मनमुखी, जसन जन्म गवाए। महला तीजा। सिद्ध साधक नावे नू सब खोज दे, थक रहे लिवलाए। बिन सतगुर किने ना पायो, गुरमुख मिले मिलाए। बिन नावे पैनन खान सा बाद है, तिग सिद्धि तिग करमात। सा सिद्ध सा करमात है, अचिंत करे जिस दात। नानक गुरमुख हर नाम मन वसै, एहा सिद्ध एहा करमात। पौड़ी। हम ढाडी हर प्रभ खसम के, निद गावे हर गुण संता। हर कीर्तन करे हर जा सुने, तिस कवला कंता। हर दाता सब जगत पिखारिया, मंगत जन जनता। हर देव दान दयाल होए, विज पाथर क्रिम जनता। जन नानक नाम ते आया, गुरमुख तनवंता। सलोक महला तीजा। पढ़ना गुड़ना संसार की कार है, अंदर तृष्णा विकार।

ਵਿਣ ਮਨ ਮਾਰੇ ਕੋਈ ਨਾ ਸਿਜਈ, ਵੇਖੋ ਕੋਲ ਵਿਲਾਏ ਪੇਖ ਤਾਰੀ ਤੀਰਥੀ ਪਵਥ ਕੇ, ਨਾ ਇਹੋ ਮਨ ਮਾਰਿਆ ਜਾਏ ਗੁਰਮੁਖ ਇਹੋ ਮਨ ਜੀਵਿਤ ਮਰੇ, ਸੱਚ ਰਹੇ ਲਿਵਲਾਏ ਨਾਨਕ ਇਸ ਮਨ ਕੀ ਮਲ ਇਉ ਉਤਰੈ, ਹਉਮੈ ਸ਼ਬਦ ਜਲਾਏ ਪੌੜੀ, ਹਰ ਘਰ ਸੰਤ ਮਿਲੋ ਮੇਰੇ ਭਾਈ, ਹਰ ਨਾਮ ਦਿਰੜਾਓ ਇਕ ਕਿਨਕਾ, ਹਰ ਘਰ ਸੀਗਾਰ ਬਣਾ।

ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰ ਬਲ ਬਲ ਜਾਵਣਾ। ਸਲੋਕ ਮੁਹੱਲਾ ਚੌਥਾ। ਅੰਤਰ ਅਗਿਆਨ ਪਈ ਮਤ ਮੱਧਮ ਸਤਿਗੁਰ ਕੀ ਪ੍ਰਤੀਤ ਨਾਹੀ। ਅੰਦਰ ਕਪਟ ਸਭ ਕਪਟੋ ਕਰ ਜਾਣੇ ਕਪਟੇ ਖਪੇ ਖਵਾਹੀ। ਸਤਿਗੁਰ ਕਾ ਪਾਣਾ ਚਿੱਤ ਨ ਆਵੇ ਆਪਣੇ ਸੁਆਏ ਫਿਰਾਹੀ। ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸਬਦ ਸਵਾਹੀ। ਮਹੱਲਾ ਚੌਥਾ। ਮਨੁੱਖ ਮਾਇਆ ਮੋਹੇ ਆਪੇ ਦੂਜੇ ਪਾਏ ਮਨੁਆ ਥਿਰ ਨਾਹੇ। ਅਨਦਨ ਜਲ ਰਹਿ ਦਿਨ ਰਾਤੀ ਹੋਮੇ ਖਪੇ ਖਪਾਹੇ। ਅੰਤਰ ਲੋਭ ਮਹਾ ਗੁਬਾਰਾ ਤਿਨਕੇ ਨਿਟ ਨਾ ਕੋਈ ਜਾਵੇ। ਕੋਈ ਆਪ ਦੁਖੀ ਸੋ ਕਭੂ ਨਾ ਪਾਵੇ ਜਨਮ ਮਰੇ ਮਰ ਜਾਵੇ। ਨਾਨਕ ਬਖਸ ਲਏ ਪ੍ਰਾ ਸਾਚਾ ਜੇ ਗੁਰ ਚਰਣੀ ਚਿਤ ਲਾਹੇ ਪੌੜੀ। ਸੰਤ ਭਗਤ ਪ੍ਰਵਾਨ ਜੋ ਪ੍ਰਭਾਇਆ ਸਹੀ ਵਿਚੱਖਣ ਜੰਤ ਜਿਨੀ ਹਰ ਚਾਇਆ। ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ। ਨਾਨਕ ਪਏ ਪੁਨੀਤ ਹਰ ਤੀਰਥ ਨਾਇਆ। ਸਲੋਕ ਮਹੱਲਾ ਚੌਥਾ। ਗੁਰਮੁਖ ਅੰਤਰ ਸਾਂਤ ਹੈ ਮਨ ਤਨ ਨਾਮ ਸਮਾਏ। ਨਾਮੋ ਚਿਤ ਦੇ ਨਾਮ ਪੜੇ ਨਾਮ ਰਹੇ ਲਿਵ ਲਾਏ। ਨਾਮ ਪਦਾਰਥ ਪਾਇਆ ਚਿੰਤਾ ਗਈ ਬਲਾਏ। ਸਤਿਗੁਰ ਮਿਲਿਆ ਨਾਮ ਉਬਜੇ ਤਿਸ ਨਾ ਭੁੱਖ ਸਭ ਜਾਏ। ਨਾਨਕ ਨਾਮੇ ਰਤਿਆ ਨਾਮੋ ਪੱਲੇ ਪਾਏ। ਮਹੱਲਾ ਚੌਥਾ। ਸਤਿਗੁਰ ਪੁਰਖ ਜੇ ਮਾਰਿਆ ਪ੍ਰਮ ਪ੍ਰਮਿਆ ਕਰ ਛੋੜ ਗਇਆ। ਉਸ ਪਿੱਛੇ ਵੱਜੇ ਫੱਕੜੀ ਮੋਹ ਕਾਲਾ ਆਗੇ ਪਇਆ। ਉਸ ਅਰਲ ਬਰਲ ਮੋਹ ਨਿਕਲੇ ਨਿਤ ਝੱਗੂ ਸੁੜਦਾ ਮੋਹਾ। ਕਿਆ ਹੋਵੇ ਕਿਸੇ ਹੀ ਦੇ ਕੀਤੇ ਜਾਂ ਤੁਰ ਕਿਰਤ ਉਸ ਦਾ ਇਹੋ ਜਿਹਾ ਪਇਆ। ਜਿੱਥੇ ਉਹ ਜਾਏ ਤਿੱਥੇ ਉਹ ਝੂਠਾ ਕੂੜ ਬੋਲੇ ਕਿਸੇ ਨਾ ਭਾਵੇ। ਵੇਖੋ ਭਾਈ ਵਡਿਆਈ ਹਰ ਸੰਤੋ ਸਵਾਮੀ ਆਪਣੇ ਕੀ। ਜੈਸਾ ਕੋਈ ਕਰੇ ਤੈਸਾ ਕੋਈ ਪਾਵੇ। ਕਿਉਂ ਬ੍ਰਹਮ ਵਿਚਾਰ ਹੋਵੇ ਦਰ ਸਾਚੇ ਅੱਗੋਂ ਦੇ। ਜਨ ਨਾਨਕ ਆਖ ਸੁਣਾਵੇ ਪੌੜੀ। ਉਹ ਸੱਚੇ ਬੱਧਾ ਥਿਹੋ ਰਖਵਾਲੇ ਗੁਰ ਦਿੱਤੇ। ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ। ਗੁਰ ਕਿਰਪਾਲ ਬੇਅੰਤ ਅਵਗਣ ਸਭ ਹਤੇ। ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ। ਨਾਨਕ ਸਦ ਬਲਿਹਾਰ ਜਿਸ ਗੁਰ ਕੇ ਗੁਣ ਇੱਤੇ। ਸਲੋਕ ਮਹੱਲਾ ਪਹਿਲਾ। ਤਾਂ ਕੀ ਰਜਾਏ ਲਿਖਿਆ ਪਾਏ ਆਪ ਕਿਆ ਕੀਜੇ ਪਾਂਡੇ। ਹੁਕਮ ਹੁਆ ਹਾਸਲ ਤਦੇ ਹੋਏ ਨਿਬੜਿਆ ਹੰਡੇ ਜੀ ਕਮਾਂਦੇ। ਮਹੱਲਾ ਦੂਜਾ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਾਂ ਖਾਣੇ। ਨਾਨਕਾ ਸੱਚ ਹੇ ਪੌੜੀ ਸਭੇ ਗੱਲਾਂ ਆਪ ਹਾੜ ਬਹਾਲਿਓਨ। ਆਪੇ ਰਚਨ ਰਚਾਏ ਆਪੇ ਹੀ ਕਾਲਿਓਨ। ਆਪੇ ਜੰਤਿਓ ਪਾਏ ਆਪ ਪ੍ਰਤਪਾਲਿਓਨ। ਦਸ ਰੱਖੇ ਕੰਠ ਲਾਏ ਨਦਰ ਨਿਹਾਲਿਓਨ। ਨਾਨਕ ਭਗਤਾਂ ਸਦਾ ਆਨੰਦ ਪਾਉ ਦੂਜਾ ਜਾ ਲਿਓਨ। ਸਲੋਕ ਮਹੱਲਾ ਤੀਜਾ। ਇਹ ਮਨ ਹਰ ਜੀ ਧਿਆਏ ਤੂੰ ਇਕ ਮਨ ਇਕ ਚਿਤ ਭਾਏ। ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਹਉ ਹਰ ਕੇ ਸਦ ਬਲਿਹਾਰਣੇ ਜਿਤ ਸੇਵੈ ਸੁਖ ਪਾਏ। ਨਾਨਕ ਗੁਰਮੁਖ ਮਿਲ ਰਹੇ ਹਉ ਮੈਂ ਸ਼ਬਦ ਜਲਾਏ। ਮਹੱਲਾ ਤੀਜਾ। ਆਪੇ ਸੇਵਾ ਲਾਇਨ ਆਪੇ ਬਖਸ ਕਰੇ। ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ। ਨਾਨਕ ਨਾਮ ਧਿਆਨ ਤੇ ਨਿਜ ਕਰਵਾ ਸਕੇ ਜੁਗ ਜੁਗ ਸੋਭਾ ਹੋਏ ਪੌੜੀ। ਤੂੰ ਕਰਨ ਕਾਰਨ ਸਮਰਥ ਹੈ ਕਰਤੇ ਮੈਂ ਤੁਝ ਬਿਨ ਅਵਰ ਨਾ ਕੋਈ। ਤੁਧ ਆਪੇ ਸਿੱਟ ਸਿਰਜੀਆ ਆਪੇ ਫੁਨਗੋਈ। ਤਾਂ ਵੇਖੋ ਸ਼ਬਦ ਵਰਤਦਾ ਜੋ ਕਰੇ ਸੋਈ। ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ। ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ ਧੰਨ ਧੰਨ ਗੁਰਸੋਈ। ਸੁਧ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ। ਹਰ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ। ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰ ਨਾਈ। ਉਹਲੇ ਜਾਰੇ ਉਹਲੇ ਗਾਡੇ ਤੇਰੀ ਗਦ ਦੂਹੂ ਨਾ ਪਾਈ। ਮਨ ਰੇ ਸੰਸਾਰ ਅੰਧ ਗਹੇਰਾ ਚੌਧ ਪਸਰੇ ਹੋਏ ਜਮ ਜੇਵਰ ਆ ਰਹਾ। ਕਵਤ ਪੜੇ ਪੜ ਕਵਤਾ ਮੂਏ ਕਪੜ ਕੇਦਾਰੇ ਜਾਈ। ਜਟਾਂ ਧਾਰ ਤਰ ਜੋਗੀ ਮੂਏ ਤੇਰੀ ਗਤ ਇਹਨੇ ਨਾ ਪਾਈ। ਦਰਬ ਸੰਚ ਸੰਜਰਾ ਜੇ ਮੂਏ ਗੜਲੇ ਕੰਚਨ ਭਾਰੀ। ਵੇਦ ਪੜੇ ਪੜ ਪੰਡਿਤ ਮੂਏ ਰੂਪ ਦੇਖ ਦੇਖ ਨਾਰੀ। ਰਾਮ ਨਾ ਬਿਨ ਸਭੇ ਬਗੂਤੇ ਦੇਖੋ ਨਿਰਖ ਸਰੀਰਾ। ਹਰ ਕੇ ਨਾ ਬਿਨ ਕਿਨ ਗਦ ਪਾਈ ਹੈ ਉਪਦੇਸ਼ ਕਬੀਰਾ। ਜਬ ਜਰਗੇ ਤਬ ਹੋਏ ਪਸਮ ਤਨ ਰਹੇ ਕਿਰਮ ਦਲ ਖਾਈ। ਕਾਚੀ ਗਾਗਰ ਨੀਰ ਪਰਤ ਹੈ ਇਹ ਤਨ ਕੀ ਇਹ ਬਡਾਈ। ਤਾਹੇ ਪਈਆ ਫਿਰ ਤਾਓ ਫੂਲਿਆ ਫੂਲਿਆ
جب دس ماس ارد مکرتا سو دن کیسے پھولیا رہا جو مد ماکھی کیوں سٹھور رس جور جور تن کیا مرتی بار لہو لو کریے ہوت رین کیوں دیا دیوری لو بری نار سنگ پئی آگے سجن سہیلا مر کٹ لو سب لو کٹم پیو آگے ہنس اکیلا کہے تکبیر سنو رے پانی پرے کاگرس بوا جھوٹھی مایا آپ بندھایا جو نلنی پرمسوا بید پران سب مد سن کے کری کرم کی آسا کال گر سب لوگ سیانے اڑ پنڈت پہ چلے نراسا مان رے سرو نہ ایک کاجا پجو نہ رگ پت راجا رکھاؤ بان کھن جائے جوگ تب کینو کند مول چون کھایا نادی بےدی سب دی مونی جم کے پٹے لکھایا بھگت نار دی ردے نہ آئی کاش کوش تن دینا راگ راگ نی ڈمب ہوئے بیٹھا

ਤੇਰੀ ਹਾਥ ਵਿਚਾਰੀ ਸੋਈ ਸੋਈ ਜਾਗੀ ਜਿਤ ਲਾਈ ਤਿਤ ਲਾਗੀ ਤੇਰੀ ਤੈ ਸੁਮਤ ਕਹਾਂ ਤੇ ਪਾਈ ਜਾ ਤੇ ਪ੍ਰਮ ਕੀ ਲੀਕ ਮਿਟਾਈ ਤੋ ਰਸ ਕਬੀਰੇ ਜਾਣਿਆ ਮੇਰੋ ਗੁਰਪ੍ਰਸਾਦ ਮਨ ਮਾਨਿਆ ਜੇ ਬਾਜ ਨਾ ਜੀਆ ਜਾਈ ਜੋ ਮਿਲੇ ਤਾਂ ਕਾਲ ਅਘਾਈ ਤਾਂ ਜੀਵਨ ਪਲੋ ਕਹਾਂ ਹੀ ਮੂਏ ਬਿਨ ਜੀਵਨ ਨਾਹੀ ਅਬ ਕਿਆ ਕਸੀਏ ਗਿਆਨ ਵਿਚਾਰਾ ਨਿਜ ਨਿਰਖਤ ਗਲ ਵਿਉਹਾਰਾ ਰਖਾਓ ਕਸ ਕੁੰਕਮ ਚੰਦਨ ਗਾਰਿਆ ਬਿਨ ਨਏ ਨੂੰ ਜਗਤ ਨਿਹਾਰਿਆ ਪੂਤ ਪਿਤਾ ਇਕ ਜਾਇਆ ਬਿਨ ਠਾਹਰ ਨਗਰ ਵਸਾਇਆ

ਝੂਠੇ ਖਾਂ ਬਿਲੋਬਸ ਪਾਨੀ ਤਾਇਆ ਮਾਜਸ ਕੌਣ ਗੁਨਾ ਜੋ ਕੜਪੀਤਰ ਗਏ ਮਲਨਾ ਰਗਾਓ ਲੋਕੀ ਅੱਠ ਸੜ ਤੀਰਥ ਨਾਈ।

ਤਹੁ ਮਨ ਪਵਨੇ ਸੁਖ ਬਣਿਆ, ਕੇਸੇ ਜੋਗ ਪ੍ਰਾਪਤ ਗਣਿਆ ਰਖਾਉ, ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ, ਮੂੰਹ ਦਲਿਗੇ ਦਰਵਾਜੇ, ਬਾਜੀ ਅਲੇ ਅਨਹਦ ਬਾਜੇ, ਕੁੰਭ ਕਮਲ ਜਲ ਭਰਿਆ, ਜਲ ਮਿਟਿਆ ਉਬਾ ਕਰਿਆ, ਕਹੋ ਕਬੀਰ ਜਨ ਜਾਣਿਆ, ਜੋ ਜਾਣਿਆ ਤਉ ਮਨ ਮਾਨਿਆ, ਰਾਗ ਸੋਰਠ

ਚਾਨੀ ਰਤਨ ਕਮਲ ਕੋਠਰੀ ਚਮਕਾਰ ਬੀਜਲ ਤਹੀ ਨੇਰੇ ਨਾਹੀ ਦੂਰ ਨਿਜ ਆਤਮੈ ਰਹਿਆ ਭਰਪੂਰ ਜੇ ਅਨਹ ਸੂਰ ਉਜਿਆਰਾ ਤੇ ਦੀਪਕ ਜਲੇ ਸੰਸਾਰਾ ਗੁਰਪ੍ਰਸਾਦੀ ਜਾਣਿਆ ਜਨਨਾਮਾ ਸਹਿਜ ਸਮਾਨਿਆ ਕਾਰ ਚੌਥਾ ਸੋਰਠ ਪਾੜ ਪੜੋਸਨ ਪੂਛਲੇ ਨਾਮਾ ਕਾ ਪਹਿਚਾਣ ਸਵਾਈ ਹੋ ਤੋ ਪੈ ਦੁਗਣੀ ਮਜੂਰੀ ਦੇਹ ਮੋਕੋ ਬੇਡੀ ਦੇਹੋ ਬਤਾਈ ਹੋ ਰੀ ਬਾਈ ਬੇਡੀ ਦੇਣ ਨਾ ਜਾਈ ਦੇਖ ਬੇਡੀ ਰਹੋ ਸਮਾਈ।

ਤੀਜਾ ਅਣਮੜਿਆ ਮੰਦਲ ਬਾਜੇ ਮੇ ਸਾਵਣ ਕਨ ਹਰ ਗਾਜੇ ਬਾਦਲ ਬਿਨ ਬਰਖਾ ਹੋਈ ਜੋ ਤਤ ਵਿਚਾਰੇ ਕੋਈ ਮੋਕੋ ਮਿਲਿਓ ਰਾਮ ਸੁਨੇਹੀ ਜੇ ਮਿਲੇ ਦੇ ਸੁਦੇਹੀ ਰਖਾਓ ਮਿਲ ਪਾਰਸ ਕੰਚਨ ਹੋਇਆ ਮੁਖ ਮਨਸਾ ਰਤਨ ਪਰੋਇਆ ਇਹ ਪਾਉ ਗਿਆ ਪਰਮ ਪਾਗਾ ਗੁਰ ਪੁੱਛੇ ਮਨ ਪਤੀ ਆਗਾ ਜਲ ਪੀਤਰ ਕੁੰਭ ਸਮਾਨਿਆ ਸਭ ਰਾਮ ਏਕ ਕਰ ਜਾਣਿਆ ਗੁਰ ਚੇਲੇ ਹੈ ਮਨ ਮਾਨਿਆ ਜਨ ਨਾ ਮੈਂ ਤਤ ਪਛਾਨਿਆ ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਅਨਲ ਅਗਮ ਜੈਸੇ ਲਹਿਰ ਮੈਂ ਓਧ ਜਲ ਕੇਵਲ ਜਲ ਮਾਹੀ ਮਾਧਵੇ ਕਿਆ ਕਹੀਏ ਪ੍ਰਮੇ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ ਰਹਾਉ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਪਇਆ ਭਿਖਾਰੀ ਅਸ਼ਤਰਾਜ ਬਿਸ਼ਰਤ ਦੁਖ ਪਾਇਆ ਸੋ ਗਲ ਪਈ ਹਮਾਰੀ ਰਾਜ ਪੁਯੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ ਅਨਕ ਕਟਕ ਜੈਸੇ ਪੂਲ ਪਰੇ ਅਬ ਕਹਿਤੇ ਕਹਿਣ ਨਾ ਆਇਆ ਸਰਬੇ ਏਕ ਅਨੇਕੈ ਸਵਾਮੀ ਸਭ ਕੜ ਭੁਗਵੈ ਸੋਈ ਕਹੇ ਰਵਿਦਾਸ ਹੱਥ ਪੈਨੇ ਰਹਿ ਸਹਿਜੇ ਹੋਏ ਸੋਈ ਜੋ ਹਮ ਬਾਂਧੇ ਮੂਹ ਫਾਸ ਹਾਂ ਪ੍ਰੇ ਬੰਧਨ ਤੁਮ ਬਾਂਧੇ ਆਪਣੇ ਛੂਟਣ ਕੋ ਯਤਨ ਕਰੋ ਹਮ ਛੂਟੇ ਤੁਮ ਆਰਾਧੇ ਮਾਧਵੇ ਜਾਨ ਹੋ ਜੈਸੀ ਤੈਸੀ ਅਬ ਕਹਾਂ ਕਰੋਗੇ ਐਸੀ ਰਹਾਉ ਮੀਨ ਪਕੜ ਫਾਂਕਿਓ ਅਰ ਕਾਟਿਓ ਰਾਂਧ ਕੀਓ ਬਹੁ ਬਾਨੀ ਖੰਡ ਖੰਡ ਕਰ ਪੂਜਨ ਕੀਨੋ ਤਉ ਨਾ ਵਿਸਰਿਓ ਪਾਨੀ ਆਪਨ ਬਾਪੇ ਨਾਹੀ ਕਿਸੀ ਕੋ ਪਾਵਨ ਕੋ ਹਰ ਰਾਜਾ ਮੋਹ ਪਟਲ ਸਭ ਜਗਤ ਵਿਆਪਿਓ ਭਗਤ ਨਹੀਂ ਸੰਤਾਪਾ ਕਹਿ ਰਵਿਦਾਸ ਭਗਤ ਇਕ ਬਾਢੀ ਆਬ ਹੇ ਕਾਸੋ ਕਹੀਏ ਜਾਂ ਕਾਰਨ ਹਮ ਤੁਮ ਆਰਾਧੇ ਸੋ ਦੁਖ ਅਜੂ ਸਹੀਏ ਦੁਲਭ ਜਨਮ ਪੁੰਨ ਫਲ

ਹੈ ਕਰਕ ਕਰੇ ਜੇ ਮਾਹੀ ਐਸੀ ਬੇਦਨ ਉਪਜ ਖਰੀ ਪਈ ਵਾ ਕਾ ਔਖਦ ਨਾਹੀ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹੋ ਔਖਦ ਜਗ ਸਾਰਾ ਗੁਰ ਪ੍ਰਸਾਦ ਕਹੇ ਜਨ ਪੀਖਣ ਪਾਵੋ ਮੋਖ ਦੁਆਰਾ ਐਸਾ ਨਾਮ ਰਤਨ ਨਿਰਮੋਲ ਪੁੰਨ ਪਦਾਰਥ ਪਾਇਆ ਆਨਕ ਜਤਨ ਕਰ ਹਿਰਦੇ ਰਾਖਿਆ ਰਤਨ ਨਾ ਛੱਪੇ ਛਪਾਇਆ ਹਰ ਗੁਣ ਕਹਿਤੇ ਕਹਿਣ ਨ ਜਾਈ ਜੈਸੇ ਗੂੰਗੇ ਕੀ ਮਿਠਿਆਈ ਰਹਾਉ ਰਸਨਾ ਰਮਤ ਸੁਨਤ ਸੁਖ ਸਰਵਨਾ ਚਿਤ ਚੇਤੇ ਸੁਖ ਹੋਈ ਕਹੋ ਪੀਖਣ ਦੁਇ ਨੈਣ ਸੰਤੋਖੇ ਜੈ ਦੇਖਾਂ ਤੈ ਸੋਈ ਤਨਾਸਰੀ ਮਹੱਲਾ ਪਹਿਲਾ ਕਰ ਪਹਿਲਾ ਚੌਪਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ।

ਅਨਦਨ ਸਾਹਿਬ ਸੇਵੀਏ ਅੰਤ ਛਿਡਾਏ ਸੋਏ, ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ, ਦਿਆਲ ਤੇਰੇ ਨਾਮ ਤਰਾ ਸਦ ਕੁਰਬਾਣੇ ਜਾਓ ਰਹਾਉ, ਸਰਬੰ ਸਾਚਾ ਏਕ ਹੈ ਦੂਜਾ ਨਾਹੀ ਕੋਏ, ਤਾਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ, ਤੁਧ ਬਾਜ ਪਿਆਰੇ ਕੇਵ ਰਹਾ ਸਾਵੜੇ ਆਈ ਦੇਹ, ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀ ਕੋਏ, ਜਿਸ ਆਗੇ ਪਿਆਰੇ ਜਾਏ ਕਹਾਂ ਰਹਾਉ, ਸੇਵੀ ਸਾਹਿਬ ਆਪਣਾ ਅਵਰ ਨਾ ਜਾ ਚੌਂ ਕੋਏ, ਨਾਨਕ ਤਾ ਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ, ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁਖ ਚੁਖ।

ਮੂਹ ਦੁਆਰ ਜਾਪ ਤਪ ਸਭ ਇਹੋ ਸਬਦ ਗਏ ਸਾਰ ਤਨਾ ਸ੍ਰੀ ਮਹੱਲਾ ਪਹਿਲਾ ਜੀਉ ਤਪਤ ਹੈ ਬਾਰੂ ਬਾਰ ਤਪ ਤਪ ਖਾਵੇ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਚੱਖਣ ਹੋਏ ਵਿਨ ਬੋਲੇ ਜਾਣੇ ਸਭ ਸੋਏ ਰਹਾਓ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੇਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੇ ਪਵਣ ਆਖੇ ਸਭ ਜਾਏ ਜੇ ਤਾਂ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾ ਗਾਦਾ ਦਾਗ ਦੋਸ਼ ਮੁਚ ਲਿਆ।

ਖੋਟਾ ਕਾਮਨ ਆਵੇ ਵੇਖ। ਨਾਨਕ ਜੇਬ ਚ ਰੁਪਾ ਹੋਏ ਖਰਾ ਖਰਾ ਆਖੇ ਸਭ ਕੋਏ ਰਹਾਉ। ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੇ ਜੀਆ ਖਾਏ। ਜੋਗੀ ਜੁਗਤ ਨ ਜਾਣੇ ਅੰਧ ਤੀਨੇ ਉਜਾੜੇ ਕਾ ਬੰਧ। ਸੋ ਜੋਗੀ ਜੋ ਜੁਗਤ ਪਛਾਣੇ ਗੁਰ ਪ੍ਰਸਾਦੀ ਏਕੋ ਜਾਣੇ। ਕਾਜੀ ਸੋ ਜੋ ਉਲਟੀ ਕਰੇ ਗੁਰ ਪ੍ਰਸਾਦੀ ਜੀਵਿਤ ਮਰੇ। ਤੋ ਬ੍ਰਾਹਮਣ ਜੋ ਬ੍ਰਹਮ ਵਿਚਾਰੇ ਆਪ ਤਰੇ ਸਗਲੇ ਕੁਲ ਤਾਰੇ। ਦਾਨ ਸਬੰਧ ਸੋਈ ਦਿਲ ਧੋਵੇ ਮੁਸਲਮਾਨ ਸੋਈ ਮਲ ਖੋਵੇ। ਪੜਿਆ ਬੂਝੇ ਸੋ ਪ੍ਰਵਾਨ ਜਿਸ ਸਿਰ ਦਰਗਹਿ ਕਾ ਨਿਸ਼ਾਨ। ਤਨਾਸਰੀ ਮਹੱਲਾ ਪਹਿਲਾ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਾਲ ਨਾਹੀ ਜੋਗ ਨਾਹੀ ਨਾਹੀ ਸਦਕਾ ਟਬ ਥਾਹਿਤ ਜਗ ਪ੍ਰਿਸ਼ਟ ਹੋਏ ਡੂਬਤਾ ਇਵ ਜਗ। ਕਰ ਮੈਂ ਰਾਮ ਨਾਮ ਸਾਰ ਅੱਖੀ ਤਾਂ ਮੀਟੇ ਨਾਗ ਪਕੜੇ ਠੱਗਣ ਕੋ ਸੰਸਾਰ ਰਹਾਉ। ਆਣ ਸੇਤੀ ਨਾਗ ਪਕੜੇ ਸੂਝਤੇ ਤਿਨ ਲੋ ਮਗਰ ਪਾਛੇ ਕਛ ਨਾ ਸੂਝੇ ਹਿਉ ਪਦਮ ਅਲੋ। ਖੱਤਰੀਆਂ ਤਾਂ ਧਰਮ ਛੋਡਿਆ ਮਲੇਸ਼ ਪਾਖਿਆ ਗਹੀ। ਸਿਰਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ। ਅਸ਼ਟ ਸਾਜ ਸਾਜ ਪੁਰਾਣ ਸੁਧ ਕਰੇ ਵੇਦ ਅਭਿਆਸ ਦਿਨ ਨਾਮ ਹਰ ਕੇ ਮੁਕਤ ਨਾਹੀ ਕਹੇ ਨਾਨਕ ਦਾਸ। ਧਨਾਸਰੀ ਮਹੱਲਾ ਪਹਿਲਾ ਆਰਤੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ। ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ। ਅਨਹਤਾ ਸਬਦ ਵਾਜੰਤ ਤੇਰੀ ਰਹਾਉ। ਸਹਿਸਤਾ ਵਨੈਨ ਨਾ ਨੈਨ ਹੈ ਤੋਏ ਕਉ। ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਬੇਨ। ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ। ਇਸ ਕੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ। ਜੋਤ ਭਾਵੇ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਤ ਮਨੋ ਅਨਦਨੋ ਮੋਹੇ ਆਹੀ।

ਪਰ ਦੂਜਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਤਨ ਅਖੁੱਟ ਨਾਨਕ ਖੁੱਟੇ ਨਾ ਜਾਏ ਪੂਰੇ ਸਤਿਗੁਰ ਦੀਆ ਦਿਖਾਏ ਆਪਣੇ ਸਤਿਗੁਰ ਕੋ ਸਦਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇਤਨਵੰਤ ਹਰ ਨਾਮ ਲਿਵ ਲਾਏ ਗੁਰ ਪੂਰੇ ਹਰ ਤਨ ਪਰਗਾਸਿਆ ਹਰ ਕਿਰਪਾ ਤੇ ਵਸੇ ਮਨ ਆਏ ਰਗਾਉ ਅਵਗੁਣ ਕਾਟ ਗੁਣ ਹਿਰਦੇ ਸਮਾਏ ਪੂਰੇ ਗੁਰ ਕੇ ਸਹਿਜ ਸੁਭਾਏ ਪੂਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਿਜ ਸਮਾਣੀ ਏਕ ਅਚਰਜ ਜਨ ਦੇਖੋ ਪਾਈ ਦੁਬਦਾ ਮਾਰ ਹਰ ਮਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੇ ਮਨ ਆਏ ਸਭ ਮੈਂ ਵਸੇ ਪ੍ਰਭ ਏਕੋ ਸੋਏ ਗੁਰਮਤੀ ਕੜ ਪ੍ਰਗਟ ਹੋਏ ਸਹਿਜੇ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੇ ਮਨ ਮਾਨਿਆ ਧਨਾਸਰੀ ਮਹੱਲਾ ਤੀਜਾ ਹਰ ਨਾਮ ਤਨ ਨਿਰਮਲ ਅਤਿ ਅਪਾਰਾ ਗੁਰ ਕੈ ਸ਼ਬਦ ਪਰੇ ਭੰਡਾਰਾ ਨਾਮ ਤਨ ਬਿਨ ਹੋਰ ਸਭ ਬਿਖ ਜਾਣ ਮਾਇਆ ਮੋਹੇ ਜਲੇ ਅਵਮਾਨ ਗੁਰਮੁਖ ਹਰ ਹਸ ਚਾਖੈ ਕੋਏ ਇਸ ਸਦਾ ਆਨੰਦ ਹੋਵੇ ਦਿਨ ਰਾਤੀ ਪੂਰੇ ਭਾਗ ਪ੍ਰਾਪਤ ਹੋਏ ਰਹਾਉ ਸ਼ਬਦ ਦੀਪਕ ਵਰਤੇ ਤਿਉ ਲੋਏ ਜੋ ਚਾਖੇ ਸੋ ਨਿਰਮਲ ਹੋਏ ਨਿਰਮਲ

ਭੋਗ ਆਪ ਮੁਕਤ ਅਵਰਾ ਮੁਕਤ ਕਰਾਵੇ ਹਰ ਨਾਮ ਜਪੇ ਘਰ ਤੇ ਸੁਖ ਪਾਵੇ ਬਿਨ ਸਤਿਗੁਰ ਸਭ ਮੋਈ ਬਿਲ ਲਾਏ ਅਣ ਦਿਨ ਦਾਜੇ ਸਾਂਤ ਨਾ ਪਾਏ ਸਤਿਗੁਰ ਮਿਲੇ ਸਭ ਤ੍ਰਿਸ਼ਨ ਬੁਝਾਏ ਨਾਨਕ ਨਾਮ ਸਾਂਤ ਸੁਖ ਪਾਏ ਧਨਾ ਸ੍ਰੀ ਮਹੱਲਾ ਤੀਜਾ ਸਦਾ ਤਨ ਅੰਤਰ ਨਾਮ ਸੰਭਾਲੇ ਜੀ ਜੰਤ ਜਿਨੇ ਪ੍ਰਤ ਪਾਲੇ ਮੁਕਤ ਪਦਾਰਥ ਤਿਨ ਕਉ ਪਾਏ ਹਰ ਕੇ ਨਾਮ ਰਤੇ ਲਿਵ ਲਾਏ ਗੁਰ ਸੇਵਾ ਤੇ ਹਰ ਨਾਮ ਤਨ ਪਾਵੇ ਅੰਤਰ ਪ੍ਰਗਾਸ ਹਰ ਨਾਮ ਧਿਆਵੇ ਰਖਾਓ ਇਹ ਹਰ ਅੰਗੂੜਾ।

ਸਾਂਤ ਸਹਿ ਸੁਖਬਾਣੀ, ਸੇਵਾ ਸਾਚੀ ਨਾਮ ਸਮਾਣੀ, ਸਬਦ ਮਿਲੈ ਪ੍ਰੀਤਮ ਸਦਾ ਧਿਆਇ, ਸਾਜ ਨਾਮ ਵਡਿਆਈ ਪਾਏ, ਆਪੇ ਕਰਤਾ ਜੁਗ ਜੁਗ ਸੋਏ।

ਰਹਾਉ। ਗੁਰਮੁਖ ਉਭਰੇ ਹਰ ਸਰਣਾਈ, ਰਾਮ ਨਾਮ ਰਾਤੇ ਭਗਤ ਦਿਰੜਾਈ, ਭਗਤ ਕਰੇ ਜਨ ਵਡਿਆਈ, ਪਾਏ ਸਾਜ ਰਤੇ ਸੁਖ ਸਹਿਜ ਸੁਮਾਏ, ਤਾਚੇ ਕਾ ਗਾਹਕ ਵਿਰਲਾ ਕੋ ਜਾਣ, ਗੁਰ ਕੈ ਸ਼ਬਦ ਆਪ ਪਛਾਣ, ਸਾਚੀ ਰਾਸ ਸਾਚਾ ਵਾਪਾਰ, ਸੋ ਤਨ ਪੁਰਖ ਜਿਸ ਨਾਮ ਪਿਆਰ, ਤਿਨ ਪ੍ਰਭ ਸਾਚੇ ਇਕ ਸਚ ਲਾਏ, ਊ ਤੁਮ ਬਾਣੀ ਸ਼ਬਦ ਸੁਣਾਏ, ਪ੍ਰਭ ਸਾਚੇ ਕੀ ਸਾਚੀ ਕਾਰ, ਨਾਨਕ ਨਾਮ ਸਵਾਰਨ ਹਾਰ, ਤਨਾਸਰੀ ਮੁਹੱਲਾ ਤੀਜਾ, ਜੋ ਹਰ ਸੇਵੈ ਤਿਨ ਬਲ ਜਾਓ, ਤਿਨ ਹਿਰਦੇ ਸਾਚ ਸੱਚਾ ਮੁਖ ਨਾਓ, ਸਾਚੋ ਸਾਚ ਸੰਭਾਲਿਓ ਦੁਖ ਜਾਏ, ਸਾਚੇ ਸ਼ਬਦ ਵਸੈ ਮਨ ਆਏ, ਗੁਰਬਾਣੀ ਸੁਣ ਮੈਲ ਗਵਾਏ, ਸਹਿਜੇ ਹਰ ਨਾਮ ਮਨ ਵਸਾਏ, ਹਰਹਾਉ ਕੂੜ ਕੁਸਤ ਤਿਸ਼ਨਾ ਅਗਨ ਬੁਝਾਏ, ਅੰਤਰ ਸ਼ਾਂਤ ਸਹਿਜ ਸੁਖ ਪਾਏ, ਗੁਰ ਕੇ ਭਾਣੇ ਚੱਲੇ ਤਾਂ ਆਪ ਜਾਏ।

ਘਰ ਪਾਏ। ਇਉ ਮਨ ਮਰੇ ਦਾਰੂ ਜਾਣੇ ਕੋਏ, ਮਨ ਸ਼ਬਦ ਮਰੇ ਬੂਝੇ ਜਨ ਸੋਏ। ਜਿਸ ਨੂੰ ਬਖਸ਼ੇ ਹਰ ਦੇ ਵਡਿਆਈ, ਗੁਰ ਪ੍ਰਸਾਦ ਵਸੇ ਮਨ ਆਈ। ਰਹਾਉ ਗੁਰਮੁਖ ਕਰਣੀ ਕਾਰ ਕਮਾਵੇ, ਤਾਂ ਇਸ ਮਨ ਕੀ ਸੋਝੀ ਪਾਵੇ। ਮਨ ਮੈਂ ਮਤ ਮੈਂ ਗਲ ਮਿਗਦਾਰਾ, ਗੁਰ ਅੰਕ ਸਮਾਰ ਜੀ ਵਾਲਣ ਹਾਰਾ। ਮਨ ਅਸਾਧ ਸਾਧੇ ਜਨ ਕੋਈ, ਅਜਲ ਚਰੇ ਤਾਂ ਨਿਰਮਲ ਹੋਈ। ਗੁਰਮੁਖ ਇਹੋ ਮਨ ਲਿਆ ਸਵਾਰ, ਹਉਮੈ ਵਿਚੋਂ ਤਜੈ ਵਿਕਾਰ। ਜੋ ਤੁਰ ਰੱਖੇ ਨ ਮੇਲ ਮਿਲਾਏ, ਕਦੇ ਨਾ ਵਿਛੜੇ ਸ਼ਬਦ ਸਮਾਏ। ਆਪਣੀ ਕਲਾ ਆਪੇ ਪ੍ਰਭ ਜਾਣੇ, ਨਾਨਕ ਗੁਰਮੁਖ ਨਾਮ ਪਛਾਣੇ।

ਬਗਸ ਕਰੀਜੇ, ਪੰਤ ਨਾਨਕ ਪਰਮ ਪੜ ਖੂਲੇ, ਗੁਰ ਪ੍ਰਸਾਦੀ ਜਾਣਿਆ, ਸਾਚੀ ਲਿਵ ਲਾਗੀ ਹੈ ਪੀਤਰ, ਸਤਿਗੁਰ ਸਿਉ ਮਨ ਮਾਨਿਆ।

ਜੋ ਹਰ ਸੇਵੇ ਸੰਤ ਭਗਤ ਤਿਨ ਕੇ ਸਾ ਪਾਪ ਨਿਵਾਰੀ। ਹਮ ਉਪਰ ਕਿਰਪਾ ਕਰ ਸਵਾਮੀ, ਅਰਖ ਸੰਗਤ ਤੁਮ ਜੋ ਪਿਆਰੀ। ਹਰ ਗੁਣ ਕਹਿ ਨਾ ਸਕੋ।

ਅੱਗੇ ਬਿਖ ਮੋਰਚਾ ਲਗ ਸੰਗਤ ਸਾਧ ਸਵਾਰੀ ਜੋ ਕੰਚਨ ਬੈ ਸੰਤਰ ਤਾਇਓ ਮਲ ਕਾਟੀ ਕਟਤ ਉਤਾਰੀ ਹਰ ਹਰ ਜਪਨ ਜਪੋ ਦਿਨ ਰਾਤੀ ਜਪ ਹਰ ਹਰ ਹਰ ਉਰਤਾਰੀ ਹਰ ਹਰ ਹਰ ਔਖਦ ਜਗ ਪੂਰਾ ਜਪ ਹਰ ਹਰ ਹੋਮੇ ਮਾਰੀ ਹਰ ਹਰ ਅਗਮ ਅਗਾਧ ਬੋਧ ਅਪਰੰਪਰ ਪੁਰਖੇ ਪਾਰੀ ਜਨ ਕੋ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈਜ ਸਵਾਰੀ ਧਨਾਸਰੀ ਮਹੱਲਾ ਚੌਥਾ ਹਰ ਕੇ ਸੰਤ ਜਨਾ ਹਰ ਜਪਿਓ ਤਿਨਕਾ ਦੂਖ ਪਰਮ ਪਉ ਪਾਗੀ ਆਪਣੀ ਸੇਵਾ ਆਪ ਕਰਾਈ ਗੁਰਮਤ ਅੰਤਰ ਜਾਗੀ ਹਰ ਕੈ ਨਾਮਰਤਾ ਬੈਰਾਗੀ ਹਰ ਹਰ ਕਥਾ ਸੁਣੀ ਮਨ ਪਾਈ ਗੁਰਮਤ ਹਰ ਲਿਵ ਲਾਗੀ ਰਹਾਉ ਸੰਤ ਜਿਨਾ ਕੀ ਜਾਤ ਹਰ ਸਵਾਮੀ ਤੁਮ ਠਾਕੁਰ ਹਮ ਸੰਗੀ ਜੈਸੀ ਮਤ ਦੇਵੋ ਹਰ ਸਵਾਮੀ ਹਮ ਤੈਸੇ ਬੁਲਗ ਬੋਲਾਗੀ ਕਿਆ ਹਮ ਕਿਰਮ ਨਾਨਕ ਕੀਰੇ ਤੁਮ ਵੜ ਪੁਰਖ ਵਡਾਗੀ ਤੁਮਰੀ ਗਤਮਿਲ ਕਹਿ ਨਾ ਸਕੇ ਪ੍ਰਭ ਹਮ ਕਿਉ ਕਰ ਮਿਲੇ ਅਪਾਗੀ ਹਰ ਪ੍ਰਭ ਸਵਾਮੀ ਕਿਰਪਾ ਤਾਰੋ ਹਮ ਹਰ ਹਰ ਸੇਵਾ ਲਾਗੀ ਨਾਨਕ ਦਾਸਨ ਦਾਸ ਕਰੋ ਪ੍ਰਭ ਹਮ ਹਰ ਕਥਾ ਕਥਾਗੀ ਧਨਾਸਰੀ ਮਹੱਲਾ ਚੌਥਾ ਹਰ ਕਾ ਸੰਤ ਸਤਿਗੁਰ ਸਤਿਪੁਰਖਾ ਜੋ ਬੋਲੇ ਹਰ ਹਰ ਬਾਨੀ ਜੋ ਜੋ ਕਹਿ ਸੁਣੇ ਸੋ ਮੁਕਤਾ ਹਮ ਤਿਸਕੇ ਸਤਿਕੁਰਬਾਨੀ ਹਰ ਕੇ ਸੰਤ ਸੁਣੋ ਜਸ ਕਾਨੀ ਹਰ ਹਰ ਕਥਾ ਸੁਣੋ ਇਕ ਨਿਮਖ ਪਾਲ ਤਬ ਕੇ ਲਿਖ ਪਾਪ ਲੈ ਜਾਨੀ ਰਖਾਓ ਐਸਾ ਸੰਤ ਸਾਧ ਜਿਨ ਪਾਇਆ ਤੇ ਵੜ ਪੁਰਖ ਵਡਾਨੀ ਤਿਨ ਕੀ ਤੂਰ ਮੰਗੇ ਪ੍ਰਭ ਸਵਾਮੀ ਹਮ ਘਰ ਲੋਚ ਲੁਚਾਨੀ ਹਰ ਘਰ ਸਫਲ ਬਿਰਖ ਪ੍ਰਭ ਸਵਾਮੀ ਜਿਨ ਜਪਿਓ ਸੇ ਤ੍ਰਿਪਤਾਨੀ ਹਰ ਘਰ ਅੰਮ੍ਰਿਤ ਪੀ ਤ੍ਰਿਪਤਾ ਸੇ ਤਬਲਾਥੀ ਭੂਖ ਪੁਖਾਨੀ ਜਿਨ ਕੇ ਵੱਡੇ ਭਾਗ ਵੜ ਉੱਚੇ ਤਿਨ ਘਰ ਜਪਿਓ ਜਪਾਨੀ ਤਿਨ ਘਰ ਸੰਗਤ ਮੇਲ ਪ੍ਰਭ ਸਵਾਮੀ ਜਨ ਨਾਨਕ ਦਾਸ ਦਸਾਨੀ ਧਨਾਸਰੀ ਮਹੱਲਾ ਚੌਥਾ ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉ ਚੱਲ ਹੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਨ ਪਾਲੀ ਗੁਰ ਸਿਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹਿ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ ਰਹਾਓ ਹਰ ਕੇ ਸੰਤ ਸੁਣੋ ਜਨ ਪਾਈ ਗੁਰ ਸੇਵਿਓ ਬੇਗ ਬੇਗਾਲੀ ਸਤਿਗੁਰ ਸੇਵ ਖਰਚ ਹਰ ਬੰਧੋ ਮਤ ਜਾਣੋ ਆਜ ਕੇ ਕਾਲੀ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚਲੇ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਲਾਲੀ ਹਰ ਹਰ ਜਪਨ ਜਪ ਲੋਚ ਲੁਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮਿਲੋ ਅਮ ਸਾਧ ਜਨਾ ਪਗਰਾਲੀ ਧਨਾਸਰੀ ਮਹੱਲਾ ਚੌਥਾ ਹਰ ਹਰ ਬੂੰਦ ਪਏ ਹਰ ਸਵਾਮੀ ਹਮ ਚਾਤਰਕ ਬਿਲਲ ਬਿਲ ਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵੋ ਹਰ ਨਿਮਖਾਤੀ ਹਰ ਬਿਨ ਰਹਿ ਨਾ ਸਕੋ ਇਕ ਰਾਤੀ ਜਿਉ ਮਿਲ ਅਮਲੇ ਅਮਲੀ ਮਰ ਜਾਈ ਹੈ ਤੋ ਹਰ ਬਿਨ ਹਮ ਮਰ ਜਾਤੀ ਰਹਾਓ ਤੁਮ ਹਰ ਸਰਵਰ ਆਪ ਅਗਾਹ ਹਮ ਲੈ ਨਾ ਸਕੇ ਅੰਤ ਮਾਤੀ ਤੂੰ ਪਰੈ ਪਰੈ ਅਪਰਮ ਪਰ ਸਵਾਮੀ ਮਿਤ ਜਾਨੋ ਆਪਨ ਗਾਤੀ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂ ਲੈ ਰਾਤੀ ਹਰ ਘਰ ਭਗਤ ਬਣੀ ਅਧ ਸੋਭਾ ਹਰ ਜਪਿਓ ਊਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੇ ਭਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰਾਖੋ ਲਾਜ ਪਗਾਤੀ ਧਨਾਸਰੀ ਮਹੱਲਾ ਚੌਥਾ ਕਰ ਜੋ ਕਾ ਧਰਮ ਕਹੋ ਤੂੰ ਭਾਈ ਕੇ ਛੂਟੇ ਹਮ ਛੁਟਕਾ ਕੀ ਹਰ ਹਰ ਜਾ ਬੇੜੀ ਹਰ ਤੁਲਖਾ ਹਰ ਜਪਿਓ ਤਰੈ ਤਰਾਕੀ ਹਰ ਜੀ ਲਾਜ ਰੱਖੋ ਹਰ ਜਨ ਕੀ ਹਰ ਹਰ ਜਪਨ ਜਪਾਵੋ ਆਪਣਾ ਹਮ ਮੰਗੀ ਭਗਤ ਇਕਾਕੀ ਰਹਾਓ ਹਰ ਕੇ ਸੇਵਕ ਸੇ ਹਰ ਪਿਆਰੇ ਜਿਨ ਜਪਿਓ ਹਰ ਬਚਨਾ ਕੀ ਲੇਖਾ ਚਿੱਤਰ ਗੁਪਤ ਜੋ ਲਿਖਿਆ ਕਾ ਛੂਟੀ ਜਮਕੀ ਬਾਕੀ ਹਰ ਕੇ ਸੰਤ ਜਪਿਓ ਮਨ ਹਰ ਹਰ ਲਗ ਸੰਗਤ ਸਾਧ ਜਨਾ ਕੀ ਦਿਨਿਅਰ ਸੂਰ ਤਿਸਨਾ ਅਗਨ ਬੁਝਾਨੀ ਸਿਵ ਚਰਿਓ ਚੰਦ ਚੰਦਾ ਕੀ ਤੁਮ ਵੜ ਪੁਰਖ ਵੜ ਅਗਮ ਅਗੋਚਰ ਤੁਮ ਆਪੇ ਆਪਿਆ ਪਾਕੀ ਜਨ ਨਾਨਕ ਕੋ ਪ੍ਰ ਕਿਰਪਾ ਕੀ ਜੈ ਕਰ ਦਸਨ ਦਾਸ ਦਸਾਕੀ।

ਹਰ ਲਹੁ ਕਰ ਸੇਵਾ ਸਤਿਗੁਰ ਇਵ ਹਰ ਹਰ ਨਾਮ ਧਿਆਈ ਹਰ ਦਰਗੇ ਭਾਵੈ ਫਿਰ ਜਨ ਮਨ ਆਵੈ ਹਰ ਹਰ ਹਰ ਜੋਤ ਸਮਾਈ ਜਪ ਮਨ ਨਾਮ ਹਰੀ ਹੋਗੇ ਸਰਵ ਸੁਖੀ ਹਰ ਊਚ ਸਭਨਾ ਤੇ ਉਪਰ ਹਰ ਹਰ ਹਰ ਸੇਵ ਛਡਾਈ ਰਖਾਓ ਹਰ ਕਿਰਪਾ ਯਕੀਨੀ ਗੁਰ ਭਗਤ ਹਰ ਦੀਨੀ ਤਬ ਹਰ ਸੋ ਪ੍ਰੀਤ ਬਣਿਆਈ ਬਹੁ ਚਿੰਤ ਵਸਾਰੀ ਹਰ ਨਾਮ ਉਰ ਧਾਰੀ ਨਾਨਕ ਹਰ ਪਏ ਹੈ ਸਖਾਈ ਤਨਾਸਰੀ ਮਹੱਲਾ ਚੌਥਾ ਹਰ ਪੜ ਹਰ ਲਿਖ ਹਰ ਜਪ ਹਰ ਗਾਓ ਹਰ ਪੌਜਲ ਪਾਰ ਉਤਾਰੀ ਮਨ ਬਚਨ ਹਿਰਦੇ ਧਿਆਇ ਹਰ ਹੋਏ ਸੰਤੁਸ਼ਟ ਏਵ ਪਾਣ ਹਰ ਨਾਮ ਮੁਰਾਰੀ ਮਨ ਜਪੀਏ ਹਰ ਜਗਦੀਸ਼ ਮਿਲ ਸੰਗਤ ਸਾਧੂ ਮੀਤ ਤਦਾ ਆਨੰਦ ਹੋਵੇ ਦਿਨ ਰਾਤੀ ਹਰ ਕੀਰਤ ਕਰ ਬਨਵਾਰੀ ਹਰਹਾਉ ਹਰ ਹਰ ਕਰੀ ਦ੍ਰਿਸ਼ਟਤਾ ਪਯੋ ਮਨ ਉਦਮ ਹਰ ਹਰ ਨਾਮ ਜਪਿਓ ਗਲ ਪਈ ਹਮਾਰੀ ਜਨ ਨਾਨਕ ਕੀ ਪਤ ਰਾਖ ਮੇਰੇ ਸਵਾਮੀ ਹਰ ਆਏ ਪਰਿਓ ਗਏ ਸਰਨ ਤੁਮਾਰੀ ਤਨਾਸਰੀ ਮਹੱਲਾ ਚੌਥਾ ਚੌਰਾਸੀ ਸਿੱਧ ਬੁੱਧ ਤੇ ਤੀਸ ਕੋਟ ਮੁਨ ਜਨ ਸਭ ਚਾਹ ਹੈ ਹਰ ਜੀਉ ਤੇਰੋ ਨਾਓ ਗੁਰਪ੍ਰਸਾਦ ਕੋ ਵਿਰਲਾ ਪਾਵੇ ਜਿਨ ਕੋ ਰਿਲਾ ਲਿਖਿਆ ਤੁਰ ਪਾਉ ਜਪ ਮਨ ਅਰਾਮੇ ਨਾਮ ਹਰ ਉਤਮ ਕਾਮ ਜੋ ਗਾਵੇ ਸੁਣੇ ਤੇਰਾ ਜਸ ਸਵਾਮੀ ਹਉ ਤਿਨ ਕੇ ਸਦ ਬਲਿਹਾਰੇ ਜਾਓ ਰਖਾਓ ਸਰਣਾਗਤ ਪ੍ਰਤਪਾਲਕ ਹਰ ਸਵਾਮੀ।

ਅੱਲਾ ਚੌਥਾ ਸੇਵਕ ਸਿੱਖ ਪੂਜਨ ਸਭ ਆਵੇ ਸਭ ਗਾਵੇ ਹਰ ਹਰ ਉਤਮ ਬਾਨੀ ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ ਬੋਲੋ ਪਾਈ ਹਰ ਕੀਰਤ ਹਰ ਪਵਜਲ ਤੀਰਥ ਹਰ ਦਰ ਤਿਨ ਕੀ ਉਤਮ ਬਾਤ ਹੈ ਸੰਤੋ ਹਰ ਕਥਾ ਜਿਨ ਜਿਨੋ ਜਾਨੀ ਹਰਹਾਉ ਆਪੇ ਗੁਰ ਚੇਲਾ ਗਏ ਆਪੇ ਆਪੇ ਹਰ ਪ੍ਰਚੋਜ ਵਡਾਨੀ ਜਨ ਨਾਨਕ ਆ ਮਿਲਾਏ ਤੁਈ ਹਰ ਮਿਲਸੀ ਅਵਰ ਸਭ ਤਿਆਗ ਉਹ ਹਰ ਪਾਨੀ।

ਨਾਮ ਹਲਤ ਪਲਤ ਮੁਖ ਉਜਲ ਹੋਈ ਹੈ। ਨਿਤ ਤਿਆਗੇ ਘਰ ਪੁਰਖ ਨਿਰੰਜਨਾ ਰਹਾਉ, ਦੇਹ ਘਰ ਸਿਮਰਨ ਪਇਆ ਹੈ ਉਪਾਧ ਗਦ ਕੀਨੀ, ਵਡ ਭਾਗੀ ਘਰ ਜਪ

ਤੇਰਾ ਕੀਆ ਸੱਚ ਸਭ ਹੋਏ, ਝੂਠਾ ਕਿਸ ਕੋ ਆਖੀਏ ਸਾਹਾ, ਦੂਜਾ ਨਾ ਹੀ ਕੋਏ। ਸਭਨਾ ਵਿੱਚ ਤੂੰ ਵਰਤਦਾ ਸਾਹਾ, ਤਾਂ ਤੁਝੇ ਧਿਆਵੇ ਦਿਨ ਰਾਤ, ਤਾਂ ਤੁਝ ਹੀ ਥਾਵੋ ਮੰਗਦੇ ਮੇਰੇ ਸਾਹਾ, ਤੂੰ ਸਭਨਾ ਕਰੇ ਇੱਕ ਦਾਤ, ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ, ਤੁਝ ਤੇ ਬਾਹਰ ਕੋਈ ਨਾ ਹੈ, ਤਾਂ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ, ਤਾਂ ਤੁਝ ਹੀ ਮਾਏ ਸਮਾਹੇ।

ਸਾਹਿਤ ਸੋ ਹੈ ਦਰਬਾਰੇ ਸਰਬ ਜੀਆਂ ਕੇ ਦਾਤੇ ਸਵਾਮੀ ਕਰ ਕਿਰਪਾ ਲਿਓ ਉਬਾਰੇ ਤੇਰਾ ਵਰਨ ਨਾ ਜਾਪੇ ਰੂਪ ਨਾ ਲਖੀਏ ਤੇਰੀ ਕੁਦਰਤ ਕੌਣ ਵਿਚਾਰੇ ਜਲ ਥਲ ਮਈਲ ਰਵਿਆ ਸਭ ਠਾਈ ਅਗਮ ਰੂਪ ਗਿਰਧਾਰੇ ਕੀਰਤ ਕਰੇ ਸਗਲ ਜਨ ਤੇਰੀ ਤੂੰ ਅਬਨਾ

ਭੋਗ ਲੋਭ ਮੈਂ ਸੂਕੈ, ਹਰ ਹਰ ਨਾਮ ਅਪਾਰ ਅਮੁੱਲਾ, ਅੰਮ੍ਰਿਤ ਏਕ ਨਿਧਾਨਾ, ਸੁਖ ਸਹਿਜ ਆਨੰਦ ਸੰਤਨ ਕੈ, ਨਾਨਕ ਗੁਰ ਤੇ ਜਾਨਾ, ਤਨਹਾ ਸ੍ਰੀ ਮਹੱਲਾ ਪੰਜਵਾਂ, ਲਵੇ ਨਾ ਲਾਗਣ ਕਉ ਹੈ ਕਛੂਐ, ਜਾ ਕੋ ਫਿਰ ਉਹ ਤਾਵੇ, ਜਾ ਕੋ ਗੁਰਦੀਨੋ ਇਹੋ ਅੰਮ੍ਰਿਤ, ਤਿਸ ਹੀ ਕਉ ਬਣ ਆਵੇ, ਜਾ ਕੋ ਆਇਓ ਏਕ ਰਸਾ, ਖਾਨ ਪਾਨ ਆ ਨਹੀਂ ਖੁਦਿਆ, ਤਾਂ ਕਿ ਚਿੱਤ ਨਾ ਬੱਸਾ ਰਹਾਉ, ਮੌਲਿਓ ਮਨ ਤਨ ਹੋਇਓ ਹਰਿਆ, ਏਕ ਬੂੰਦ ਜਿਨ ਪਾਈ, ਵਰਨ ਨਾ ਸਾਕੋ ਉਸਤਤਾ ਕੀਮਤ ਕਹਿਣ ਨਾ ਜਾਈ, ਕਾਲ ਨਾ ਮਿਲਿਓ ਸੇਵਨਾ।

ਕਿਰਪਾਲਾ ਸਰਬ ਜੀਆਂ ਪ੍ਰਦਪਾਲਾ ਓਤ ਪੋਤ ਨਾਨਕ ਸੰਗ ਰਵਿਆ ਜੋ ਮਾਤਾ ਬਾਲ ਗੋਪਾਲਾ ਧਨਾਸਰੀ ਮਹੱਲਾ ਪੰਜਵਾਂ। ਬਾਰ ਜਾਓ ਗੁਰ ਆਪਣੇ ਉੱਪਰ ਜਿਨ ਘਰ ਘਰ ਨਾਮ ਦਿਰੜਾਇਆ ਮਾਂ ਉਦਿਆਨ ਅੰਧਕਾਰ ਮਹਿ ਜਿਨ ਸਿੱਧਾ ਮਾਰਗ ਦਿਖਾਇਆ ਹਮਰੇ ਪ੍ਰਾਣ ਗੋਪਾਲ ਗੋਬਿੰਦ ਈਹਾਂ ਊਹਾਂ ਸਰਵ ਥੋਗ ਕੀ ਜਿਸੇ ਹਮਾਰੀ ਚਿੰਦ ਰਹਾਓ ਜਾ ਕੇ ਸਿਮਰਨ ਤਰਬ ਨਿਧਾਨਾ ਮਾਨ ਮਹੱਤ ਪਦ ਪੂਰੀ ਨਾਮ ਲੈਦ ਕੋੜ ਅਗਨਾਸੇ ਭਗਤ ਬਾਛੇ ਸਭ ਤੂਰੀ ਸਰਬ ਮਨੋਰਥ ਜੇ ਕੋ ਚਾਹੇ ਸੇਵੈ ਏਕ ਨਿਧਾਨਾ ਪਾਰ ਬ੍ਰਹਮ ਅਪਰਮ ਪਰ ਸਵਾਮੀ ਸਿਮਰਦ ਪਾਰ ਪਰਾਨਾ ਸੀਤਲ ਸਾਂਤ ਮਹਾਂ ਸੁਖ ਪਾਇਆ ਸੰਤ ਸੰਗ ਰਹੇ ਓਲਾ ਹਰ ਤਨ ਸੰਚਨ ਹਰ ਨਾਮ ਪੋਜਨ ਤਿਉ ਨਾਨਕ ਕੀਨੋ ਚੋਲਾ ਤਨਾ

ਚੰਦਨ ਲੇਪ ਹੋਰ ਦੇਖੋ ਸੋ ਗਰਦ ਪਸਮ ਸੰਗੀਤ ਅੰਮ੍ਰਿਤ ਸੰਗ ਨਾਹਿ ਰੁਚਿ ਆਵਤ ਵਿਖੇਠ ਗੌਰੀ ਪ੍ਰੀਤ ਉਤਮ ਸੰਤ ਪਲੇ ਸੰਜੋਗੀ ਇਹ ਜੁਗ ਮੈਂ ਪਵਿੱਤ ਪੁਨੀਤ ਜਾਤ ਅਕਾਰਥ ਜਨਮ ਪਦਾਰਥ ਤਾਜ ਬਦ ਰਹਿ ਜੀਤ ਜਨਮ ਜਨਮ ਕੇ ਕਿਲਵਗ ਦੁਖ ਪਾਗੇ ਗੁਰ ਗਿਆਨ ਅੰਜਨ ਨੇਤਰ ਦੀਤ ਸਾਧ ਸੰਗ ਇਨ ਦੁਤੇ ਨਿਕਸਿਓ ਨਾਨਕ ਏਕ ਪ੍ਰੀਤ ਤਨਾਸਰੀ ਮਹੱਲਾ ਪੰਜਵਾਂ ਪਾਣੀ ਪੱਖਾ ਪੀਸੋ ਸੰਤ ਆਗੇ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਕਿਉ ਵਿਸਰਾਮ ਨਿਧ ਪਾਈ

ਮੋਹ ਮਨ ਛੂਟੈ ਬਿਨਸ ਜਾਏ ਪਰਮਾਈ ਅੰਧ ਰੂਪ ਰਵਿਓ ਸਾ ਮੱਧ ਜਲ ਕਦ ਭੇਖੋ ਜਾਈ ਤੁਮ ਦਿਆਲ ਕਿਰਪਾਲ ਕਿਰਪਾ ਨਿਧ ਪਤਤ ਪਾਵਨ ਗੋਸਾਈ ਪੋਰ ਸੂਖ ਆਨੰਦ ਰਾਜ ਪਾਏ ਮੁਕਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੇ ਮਨ ਪਾਈ ਨਾਮ ਜਪਤ ਤਿਸਨਾ ਸਾ ਬੁਝੀ ਹੈ ਨਾਨਕ ਤ੍ਰਿਪਤ ਅਗਾਈ ਤਨਾ ਸ੍ਰੀ ਮਹੱਲਾ ਪੰਜਵਾਂ ਜਿਨ ਕੀਨੇ ਵਸੇ ਆਪਣੇ ਤ੍ਰੈ ਗੁਣ ਪਾਵਣ ਚਤੁਰ ਸੰਸਾਰਾ ਜਗ ਇਸਨਾਨ ਤਾਪ ਥਾਨ ਖੰਡੇ ਕਿਆ ਇਹੋ ਜੰਤ ਵਿਚਾਰਾ ਪ੍ਰਭ ਕੀ ਓੜ ਗਈ ਤੋ ਛੂਟੋ ਸਾਧ ਪ੍ਰਸਾਦ ਹਰ ਹਰ ਹਰ ਗਾਏ ਵਿਖੇ ਵਿਆਦ ਤਬ ਹੂਟੋ ਰਹਾਓ ਨੈ ਸੁਣੀਏ ਨੈ ਮੁਕਤੇ ਬਕੀਏ ਨੈ ਮੋਹੇ ਓ ਡੀਠੀ ਐਸੀ ਠਗੋਰੀ ਪਾਏ ਪੁਲਾਵੇ ਮਨ ਸਭ ਕੇ ਲਾਗੇ ਮੀਠੀ ਮਾਏ ਬਾਪ ਪੂਤ ਹਿਤ ਭਰਾਤਾ ਉਨ ਕਰ ਕਰ ਮੇਲਿਓ ਦੂਆ ਕਿਸੀ ਵਾਦ ਘਾੜ ਕਿਸੀ ਪੈ ਸਗਲੇ ਲਰ ਲਰ ਮੂਆ ਔਂਬਲਗਾਰੀ ਸਤਿਗੁਰੇ ਆਪਣੇ ਜਿਨ ਇਹ ਚਲਤ ਦਿਖਾਇਆ ਬੂਜੀ ਪਾਏ ਜਲੇ ਸੰਸਾਰਾ ਭਗਤ ਨਾ ਵਿਆਪੇ ਮਾਇਆ ਸੰਤ ਪ੍ਰਸਾਦ ਮਹਾਂ ਸੁਖ ਪਾਇਆ ਸਗਲੇ ਬੰਧਨ ਕੱਟ

ਲੀਨੇ ਸੰਤ ਉਬਾਰ ਹਰ ਕੇ ਦਸ ਕੀ ਚਿਤਵੇ ਬੁਰਿਆਈ ਏਸੀ ਕੋ ਫਿਰ ਮਾਰ ਰਹਾਉ ਜਿਨਕਾ ਆਪ ਸਹਾਈ ਹੋਆ ਨਿੰਦਕ ਭਾਗੇ ਹਾਰ ਪ੍ਰਮਤ ਪ੍ਰਮਤ ਉਹਾਂ ਹੀ ਮੂਏ ਬਾਹੁਲ ਗ੍ਰਹਿ ਨਾ ਮੰਝਾਰ ਨਾਨਕ ਸਰਨ ਪਰਿਓ ਦੁਖ।

ਪੰਜਵਾਂ ਅਭਰ ਰੱਖਣ ਹਾਰ ਚ ਤਾਰਿਆ ਪਤ ਪੁਨੀਰ ਕੀਏ ਖਿਨ ਪੀਤਰ ਸਗਲਾ ਰੋਗ ਬਿਦਾਰਿਆ ਅਰਹਾਉ ਹੋਸ਼ਟ ਪਈ ਸਾਧ ਕੇ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਔਖਦ ਮੰਤਰ ਮੂਲ ਮਨ ਇਕ ਮਨ ਵਿਸ਼ਵਾਸ ਪ੍ਰਤਾਰਿਆ ਕਿਆ ਨਰੇਨ ਬਾਂਛੇ ਨਿਤ ਨਾਨਕ ਪੁਨਹਿ ਪੁਨਹਿ ਬਲਿਹਾਰਿਆ ਤਨਾਸਰੀ ਮਹੱਲਾ ਪੰਜਵਾਂ ਮੇਰਾ ਲਾਗੋ ਰਾਮ ਸਿਉ ਹੇਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖਾ ਕਾਟਿਆ ਕੇਤ ਰਖਾਉ ਹਾ ਦੇ ਰੱਖੋ ਆਪਣਾ ਕਰ ਬਿਰਥਾ ਸਗਲ ਮਿਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾ ਆਪ ਸਹਾਈ ਸਾਚਾ ਸਾਹਿਬ ਹੋਆ ਰਖਵਾਲਾ ਰੱਖ ਲਈਏ ਕੰਠ ਲਾਏ ਨਿਰਭਉ ਪਏ ਸਦਾ ਸੁਗਮਾਣ ਨਾਨਕ ਹਰ ਗੁਣ ਗਾਏ ਤਨਾਸਰੀ ਮਹੱਲਾ ਪੰਜਵਾਂ ਔਖਦ ਤੇਰੋ ਨਾਮ ਦਇਆ।

ਕੁਤੀਆ ਪਾਉ ਨਿਵਾਰ, ਬੰਧਨ ਕਾਢ ਲਿਓ ਆਪਣੇ ਕਾਰ, ਕਭੂ ਨ ਆਵੇ ਹਾਰ, ਤੇਰੀ ਸਰਨ ਪਿਆ ਹੋ ਜੀਵਾਂ, ਤੂੰ ਸਮਰਥ ਪੁਰਖ ਮਿਹਰਬਾਨ, ਆਠ ਪਹਿਰ ਪ੍ਰਭ ਕੋ ਆਰਾਧੀ, ਨਾਨਕ ਸਦ ਕੁਰਬਾਨ, ਰਾਗ ਧਨਾਸਰੀ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਾਂ ਹਾਂ ਪ੍ਰਭ ਰਾਖ ਲੇ ਹੋ, ਹਮ ਤੇ ਕਿਛੂ ਨਾ ਹੋਏ ਮੇਰੇ ਸਵਾਮੀ, ਕਰ ਕਿਰਪਾ ਆਪਣਾ ਨਾਮ ਦੇਹੋ, ਹਰਹਾਓ ਅਗਰ ਕੁਟੰਬ ਸਾਗਰ ਸੰਸਾਰ, ਪਰਮ ਮੋਹ ਅਗਿਆਨ ਅੰਧਾਰ, ਊਚ ਨੀਚ ਸੁਖ ਦੁਖ, ਤ੍ਰਾਵਸ ਨਾਹੀ ਤਿਸਨਾ ਭੂਖ, ਮਨ ਬਾਸਨਾ ਰਜ ਵਿਖੇ ਵਿਆਦ, ਪੰਚ ਦੂਤ ਸੰਗ ਮਹਾਂ ਅਸਾਧ, ਜੀ ਜਹਾਨ ਪ੍ਰਾਣ ਤਨ ਤੇਰਾ, ਨਾਨਕ ਜਾਣ ਸਦਾ ਹਰ ਨੇਰਾ, ਤਨਾਸਰੀ ਮਹੱਲਾ ਪੰਜਵਾਂ, ਦੀਨ ਦਰਦ ਨਿਵਾਰ ਠਾਕੁਰ, ਰਾਖੇ ਜਨ ਕੀ ਆਪ, ਤਰਨ ਤਾਰਨ ਹਰ ਨਿਧ ਦੁਖ ਨ ਸਕੇ ਬਿਆਪ, ਸਾਧੂ ਸੰਗ ਭਜੋ ਗੋਪਾਲ, ਆਣ ਸੰਜਮ ਕਿਸ਼ਨਾ ਸੂਜੇ, ਇਹ ਜਤਨ ਕਾਟ ਕਲ ਕਾਲ, ਰਹਾਉ ਆਦ ਅੰਤ ਦਿਆਲ ਪੂਰਨ, ਤਿਸ ਬਿਨਾ ਨਹੀਂ ਕੋਏ, ਜਨਮ ਮਰਨ ਨਿਵਾਰ ਹਰ ਜਪ, ਸਿਮਰ ਸੁਆਮੀ ਸੋਏ, ਵੇਦ ਸਿਮਰਤ ਕਥੈ ਸਾਸਤ, ਭਗਤ ਕਰੇ ਵਿਚਾਰ, ਮੁਕਤ ਪਾਈਏ ਸਾਧ ਸੰਗਤ, ਬਿਰਸ ਜਾਏ ਅੰਧਾਰ, ਚਰਨ ਕਮਲ ਆਧਾਰ ਜਨ ਕਾ, ਰਸ ਪੂੰਜੀ ਏਕ, ਤਾਣ ਮਾਣ ਦੀ ਬਾਣ ਸਾਚਾ, ਨਾਨਕ ਕੀ ਪ੍ਰਭ ਟੇਕ, ਤਨਾਸਰੀ ਮਹੱਲਾ ਪੰਜਵਾਂ, ਫਿਰਤ ਫਿਰਤ ਪੇਟੇ ਜਨ ਸਾਧੂ, ਪੂਰੇ ਗੁਰ ਸਮਝਾਇਆ, ਆਣ ਸਗਲ ਵਿਦ ਕਾਮ ਨ ਆਵੇ, ਹਰ ਹਰ ਨਾਮ ਧਿਆਇਆ, ਤਾਤੇ ਮੋਏ ਧਾਰੀ ਓੜ ਗੋਪਾਲ, ਸਰਨ ਪਰਿਉ ਪੂਰਨ ਪਰਮੇਸ਼ਰ, ਬਿਨਸੇ ਸਗਲ ਜੰਜਾਲ, ਰਹਾਉ ਸੁਰਗ ਮਿਰਤ ਪਿਆਲ ਭੂ ਮੰਡਲ, ਸਗਲ ਵਿਆਪੇ ਮਾਏ, ਜੀ ਉਧਾਰਨ ਸਭ ਕੁਲ ਤਾਰਨ, ਹਰ ਹਰ ਨਾਮ ਧਿਆਏ, ਨਾਨਕ ਨਾਮ ਨਿਰੰਜਨ ਗਾਈਏ, ਪਾਈਏ ਸਰਬ ਨਿਧਾਨ।

ਸਾਰਾ ਜਨਮ ਪਦਾਰਥ ਖੋਏ ਗੁਵਾਰਾ ਰਹਾਉ ਸਾਜ ਧਰਮ ਨਹੀਂ ਭਾਵੇ ਡੀਠਾ ਝੂੜ ਤੋ ਸਿਉ ਰਚਿਓ ਮੀਠਾ ਸਾਧ ਪਿਆਰੀ ਵਿਸਰਿਆ ਦਾ ਤਾਰਾ ਜਾਣੇ ਨਾਹੀ ਮਰਨ ਵਿਚਾਰਾ ਵਸਤ ਪਰਾਈ ਕੋ ਉਠ ਰੋਵੇ ਕਰਮ ਧਰਮ ਸਗਲਾਈ ਖੋਵੇ ਹੁਕਮ ਨਾ ਬੂਝੇ ਆਵਣ ਜਾਣੇ ਪਾਪ ਕਰੇ ਤਾਂ ਪਛੋਤਾਣੇ ਜੋ ਤੁ ਪਾਵੇ ਸੋ ਪ੍ਰਵਾਣ

ਪ੍ਰਭਨਾਮ ਆਧਾਰ, ਖਟਨ ਕੋ ਹਰ ਹਰ ਰੋਜਗਾਰ, ਸੰਚਨ ਕੋ ਹਰ ਏਕੋ ਨਾਮ, ਹਲਤ ਪਲਤਾ ਕੇ ਆਵੇ ਕਾਮ, ਨਾਮ ਰਤੇ ਪ੍ਰਭ ਰੰਗ ਅਪਾਰ, ਸਾਧ ਗਾਵੇ ਗੁਣ ਏਕ ਨਿਰੰਕਾਰ, ਹਰਹਾਉ ਸਾਧ ਕੀ ਸੋਭਾ ਅਤ ਮਸਕੀਨੀ, ਸੰਤ ਵਡਾਈ ਹਰ ਜਸ ਚੀਨੀ, ਅੰਧ ਸੰਤਨ ਕੈ ਭਗਤ ਗੋਵਿੰਦ, ਸੂਗ ਸੰਤਨ ਕੈ ਬਿਨਸੀ ਚਿੰਦ, ਕੈ ਸਾਧ ਸੰਤਨ ਹੋਵੇ ਇਕੱਤਰ, ਤੇ ਹਰ ਜਗ ਗਾਵੇ ਨਾਦ ਕਵਤ, ਸਾਧ ਸਭਾ ਮੈਂ ਅੰਧ ਵਿਸਰਾਮ, ਉਨ ਸੰਗ ਸੋ ਪਾਏ ਜਿਸ ਮਸਤਕ ਕਰਾਮ, ਦੁਇ ਕਰ ਜੋੜ ਕਰੀ ਅਰਦਾਸ, ਚਰਨ ਪਖਾਰ ਕਹਾ ਗੁਣਤਾਸ, ਪ੍ਰਭ ਦਇਆਲ ਕਿਰਪਾਲ ਹਜੂਰ, ਨਾਨਕ ਜੀਵੇ ਸੰਤਾਂ ਧੂਰ, ਤਨਾਸਰੀ ਮਹੱਲਾ ਪੰਜਵਾਂ, ਤੋ ਕਦ ਡਰੇ ਜੇ ਖਸਮ ਸੁਮਾਰੇ, ਡਰ ਡਰ ਪਚੇ ਮਨਮੁਖ ਵੇਚਾਰੇ, ਰਹਾਓ ਫਿਰ ਉਪਰ ਮਾਤ ਪਿਤਾ ਗੁਰਦੇਵ, ਸਬਲ ਮੂਰਤ ਜਾ ਕੀ ਨਿਰਮਲ ਸੇਵ, ਏਕ ਨਿਰੰਜਨ ਜਾ ਕੀ ਰਾਸ, ਮਿਲ ਸਾਧ ਸੰਗਤ ਹੋਵਦ ਪਰਗਾਸ, ਜੀਨ ਕਾ ਦਾਤਾ ਪੂਰਨ ਸਭ ਠਾਏ, ਕੋੜ ਕਲੇਸ਼ ਮਿਟੇ ਹਰਨਾਏ, ਜਨਮ ਮਰਨ ਸਗਲਾ ਦੁਖ ਨਸ, ਗੁਰਮੁਖ ਜਾ ਕੇ ਮਨ ਤਨ ਬਸ, ਜਿਸ ਨੂੰ ਆਪ ਲੈ ਲੜ ਲਾਏ, ਦਰ ਗਏ ਮਿਲੇ ਤਿਸੇ ਹੀ ਜਾਏ, ਸਹੀ ਭਗਤ ਜੇ ਸਾਚੇ ਪਾਣੇ, ਜਮ ਕਾਲ ਤੇ ਪਏ ਨਿਕਾਣੇ, ਸਾਚਾ ਸਾਹਿਬ ਸਚ ਦਰਬਾਰ, ਕੀਮਤ ਕੌਣ ਕਹੇ ਵਿਚਾਰ, ਘੜ ਘੜ ਅੰਤਰ ਸਗਲ ਆਧਾਰ।

ਤੇ ਸਵਾਮੀ ਸਾ ਮਸਲਤ ਪ੍ਰਵਾਨ ਰਹਾਉ ਪਦ ਪਰਮੇਸ਼ਰ ਗਤ ਨਾਰਾਇਣ ਤਨ ਗੋਪਾਲ ਗੁਣ ਸਾਖੀ ਚਰਨ ਸਰਨ ਨਾਨਕ ਦਾਸ ਹਰ ਹਰ ਸੰਤੀ ਇਹ

ਭਾਖੇ ਜਿਨ ਕਹੇ ਮਨ ਸਾਚਾ ਵਿਸਵਾਸ, ਪੇਖ ਪੇ ਸਵਾਮੀ ਕੀ ਸੋਭਾ, ਆਨੰਦ ਸਦਾ ਉਲਾਸ ਰਹਾਉ। ਚਰਨ ਸਰਨ ਪੂਰਨ ਪਰਮੇਸ਼ਰ, ਅੰਤਰ ਜਾਮੀ ਸਾਖਿਓ, ਜਾਨ ਬੂਝ ਆਪਣਾ ਕੀਓ, ਨਾਨਕ ਭਗਤਨ ਕਾ ਅੰਕੁਰ ਰਾਖਿਓ। ਧਨਾਸਰੀ ਮਹੱਲਾ ਪੰਜਵਾਂ, ਜਹ ਜੈ ਪੇਖੋ ਤੈ ਹਜੂਰ, ਦੂਰ ਕਤਹੋ ਨਾ ਜਾਈ, ਰਬ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ। ਈਤ ਊਤ ਨਹੀਂ ਬਿਛੜੈ ਤੋ ਸੰਗੀ ਗਣੀਐ, ਬਿਨਸ ਜਾਏ ਜੋ ਨਿਮਖ ਮੈਂ ਤੋ ਅਲਪ ਸੁਖ ਭਣੀਐ ਰਹਾਉ। ਪ੍ਰਤਪਾਲੇ ਅਪਿਆਉ ਦੇ ਕਛ ਊਨ ਨਾ ਹੋਈ, ਸਾਸ ਸਾਸ ਸੰਭਾਲਤਾ ਮੇਰਾ ਪ੍ਰਸੋਈ, ਅਸ਼ਲ ਅਸ਼ੇਰ ਅਪਾਰ ਪ੍ਰਭ ਊਚਾ ਜਾਕਾ ਰੂਪ, ਜਪ ਜਪ ਕਰੇ ਆਨੰਦ ਜਨ ਅਚਰਜ ਆਨੂਪ, ਸਾਮ ਦਿਓ ਦਿਆਲ ਪ੍ਰਭ।

ਨੇ ਪਕੜਨੇ ਹਾਰੇ ਨਸਨ ਭਾਜਨ ਥਾਕੇ ਕਰ ਮੰਗਲ ਵਾਜੇ ਨਿਤ ਵਾਜੇ ਆਪਣੇ ਖਸਮ ਨੇ ਵਾਜੇ ਅਸਥਿਰ ਰਹੋ ਡੋਲੋ ਮਤ ਕਬੂ ਗੁਰ ਕੇ ਬਜਨ ਆਧਾਰ ਜੈ ਜੈਕਾਰ ਸਗਲ ਭੂ ਮੰਡਲ ਮੁਖ ਉਜਲ ਦਰਬਾਰ ਜਿਨਕੇ ਜੀਤ ਨੇ ਹੀ ਫੇਰੇ ਆਪੇ ਪਿਆ ਸਗਾਈ ਅਚਰਜ ਕੀਆ ਕਰਨੇ ਹਾਰ ਨਾਨਕ ਸਤ ਵਡਿਆਈ ਤਨਾਸਰੀ ਮਹੱਲਾ ਪੰਜਵਾਂ ਹਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਣੋ ਸੰਤ ਪਿਆਰੇ ਬਿਨੋ ਹਮਾਰੇ ਜੀਓ ਹਰ ਬਿਨ ਮੁਕਤ ਨਾ ਕਾਹੂ ਜੀਓ ਰਹਾਓ ਮਨ ਨਿਰਮਲ ਕਰਮ ਕਰ ਤਾਰਨ ਧਰਨ ਹਰ ਅਵਰ ਜੰਜਾਲ ਤੇਰੇ ਕਾਹੂ ਨਾ ਕਾਮ ਜੀਓ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹ ਉਪਦੇਸ਼ ਮੁਕੋ ਗੁਰਦੀਨਾ ਜੀਓ ਇਸ ਨਾ ਲਾਗੇ ਹੀਤ ਜਾਗੋ ਕਿਛ ਨਾਹੀ ਬੀਤ ਅੰਤ ਕੀ ਬਾਰ ਉਹ ਸੰਗ ਨਾ ਚੱਲੇ ਮਨ ਤਨ ਤੂੰ ਆਰਾਧ ਹਰ ਕੇ ਪ੍ਰੀਤਮ ਸਾਧ ਜਾ ਕੇ ਸੰਗ ਤੇਰੇ ਬੰਧਨ ਛੂਟੇ ਗੋ ਪਾਰ ਬ੍ਰਹਮ ਸਰਨ ਹਿਰਦੇ ਕਮਲ ਚਰਨ ਅਬਰ ਆਸ ਕਾਸ਼ ਪਟਲ ਨਾ ਕੀਜੇ ਸੋਈ ਭਗਤ ਗਿਆਨੀ ਧਿਆਨੀ ਤਪਸੋ

ਕਿਰਪਾ ਨਿਧ ਨਾਨਕ ਕਹਿ ਸੁਖ ਏਹੀ ਤਨਾਸਰੀ ਮਹੱਲਾ ਪੰਜਵਾਂ ਯਤਨ ਕਰੇ ਮਾਨੁਖ ਡਹਿਕਾਵੇ ਉਹ ਅੰਤਰ ਜਾਮੀ ਜਾਣੈ ਪਾਪ ਕਰੇ ਕਰਮ ਉਕਰ ਪਾਵੇ ਪੇਖ ਕਰੇ ਨਿਰਬਾਨ ਜਾਣਤ ਦੂਰ ਤੁਵੇਂ ਪ੍ਰਭ ਨੇਰ ਉਦ ਤਾਕੈ ਉਦ ਤੇ ਉਦ ਪੇਖ ਆਵੇ ਲੋਭੀ ਫੇਰ ਰਹਾਉ ਜਬ ਲਗ ਟੁੱਟੇ ਨਾਹੀ ਮਨ ਭਰਮਾ ਤਬ ਲਗ ਮੁਕਤ ਨ ਕੋਈ ਪਉ ਨਾਨਕ ਦਇਆਲ ਸੁਵਾਮੀ ਸੰਤ ਭਗਤ ਜਨ ਸੋਈ ਤਨਾਸਰੀ ਮਹੱਲਾ ਪੰਜਵਾਂ ਨਾਮ ਗੁਰ ਦੀ ਹੋਏ ਆਪਣੇ ਜਾ ਕੇ ਮਸਤਕ ਕਰਮਾ ਨਾਮ ਦਿਰੜਾਵੇ ਨਾਮ ਜਪਾਵੇ ਤਾਕਾ ਜੁਗ ਮੈਂ ਧਰਮਾ ਜਨ ਕੋ ਨਾਮ ਵਡਾਈ ਸੋਭ ਨਾਮੋ ਗਤ ਨਾਮੋ ਪਦ ਜਨ ਕੀ ਮਾਨੇ ਜੋ ਜੋ ਹੋਗ ਰਹਾਉ ਨਾਮ ਧਨ ਜਿਸ ਜਨ ਕੇ ਪਾਲੇ ਸੋਈ ਪੂਰਾ ਸਾਹਾ ਨਾਮ ਵਿਹਾਰਾ ਨਾਨਕ ਆਧਾਰਾ ਨਾਮ ਪ੍ਰਾ

ਸਾਹਿਬ ਦਾਸ ਕਉ ਕਰ ਗਏ ਉਧਰੋ ਮੀਤ ਰਗਾਵ। ਸੁਣੀ ਬੇਨਤੀ ਠਾਕੁਰ ਮੇਰੇ ਖਸਮਾਨਾ ਕਰੇ ਆਪ, ਨਾਨਕ ਅੰਧ ਪਏ ਦੁਖ ਪਾਗੇ ਸਦਾ ਸਦਾ ਹਰ ਜਾਪ।

ਉਵਾਂ ਸੱਚ ਹੋਵੇ। ਤਨਾਸਰੀ ਮਹੱਲਾ ਪੰਜਵਾਂ, ਔਖੀ ਕੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਆਦੇ ਰਾਖੇ ਆਪਣੇ ਕਹੋ, ਸਾਸ ਸਾਸ ਪ੍ਰਤਪਾਲੇ, ਪ੍ਰਭ ਸਿਉਂ ਲਾਗ ਰਹੇ ਹੋ ਮੇਰਾ ਚੀਤ, ਆਦ ਅੰਗ ਪ੍ਰਸਦਾ ਸਹਾਈ, ਤਨ ਹਮਾਰਾ ਮੀਤ, ਰਹਾਉ ਮਨ ਬਿਲਾਲ ਪਏ ਸਾਹਿਬ ਕੇ, ਅਚਰਜ ਦੇਖ ਵਡਾਈ, ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਪੂਰਨ ਪੈ ਜਰਖਾਈ। ਤਨਾਸਰੀ ਮਹੱਲਾ ਪੰਜਵਾਂ, ਜਿਸ ਕੋ ਬਿਸਰੇ ਪ੍ਰਾਣ ਪਾਦਾਤਾ, ਸੋਈ ਘਰੋਂ ਅਭਾਗਾ।

ਸਭ ਤਨ ਤੇ ਪ੍ਰੀਤਮ ਸਿਉਂ ਮਨ ਲਾਗਾ ਰਹਾਉ। ਜੈ ਜੈ ਪੇਖੋ ਤੈ ਨਾਰਾਇਣ ਸਗਲ ਘਟਾ ਮੈਂ ਤਾਗਾ। ਨਾਮ ਉਲਕ ਪੀਵਤ ਜਨ ਨਾਨਕ ਤਿਆਗੇ।

ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋਵੇ। ਸਿਮਰੋ ਤੁਮਰਾ ਨਾਮ ਰਹਾਓ, ਚਰਨ ਤੁਮਾਰੇ ਹਿਰਦੇ ਵਸ, ਸੰਤਨ ਕਾ ਸੰਗ ਪਾਵੋ। ਸੋ ਅਗਨ ਮਹਿਮਾਨਾ ਵਿਆਪੇ, ਆੜ ਪੈਰ ਗੁਣ ਗਾਓ, ਸਵਸਥ ਬਸਤਾ ਹਰ ਕੀ ਸੇਵਾ, ਮਧਿਆਨ ਪ੍ਰਭ ਜਾਪਣ, ਨਾਨਕ ਰੰਗ ਲੱਗਾ ਪਰਮੇਸ਼ਰ।

ਪਾਈਏ ਸਭ ਕੇ ਸਿਮਰਨ ਮੋਖ ਰਹਾਉ। ਔਖੇ ਮੁਨਜਨ ਸਿਮਰਤ ਪੁਰਾਨਾ ਵੇਦ ਪੁਕਾਰੇ ਕੋਖ ਕਿਰਪਾ ਸਿੰਧ ਸੇਵ ਸਚ ਪਾਈਏ ਦੋਵੇਂ ਸੁਹੇਲੇ ਲੋਕ ਆਨ ਅਚਾਰ ਵਿਵਹਾਰ ਹੈ ਜੇਤੇ ਬਿਨਖਾ ਸਿਮਰਨ ਫੋਖ ਨਾਨਕ ਜਨਮ ਮਰਨ ਪਏ ਕਾਟੇ ਤਿਨ ਸਾਧੂ ਬਿਨਸੇ ਸੋਕ ਤਨਾਸਰੀ ਮਹੱਲਾ ਪੰਜਵਾਂ ਤ੍ਰਿਸ਼ਨਾ ਬੁਝੇ ਹਰ ਕੇ ਨਾਮ ਮਾਂ ਸੰਤੋਖ ਹੋਵੇ ਗੁਰਬਚਨੀ ਪ੍ਰਸੁ ਲਾਗੇ ਪੂਰਨ ਧਿਆਨ ਰਹਾਉ। ਮਾਂ ਕਲੋਲ ਬੁਝੇ ਮਾਇਆ ਕੇ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾਂ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਸ ਸਦ ਖੁਸ਼ੀਆਂ ਕੀਰਤਨ ਜਪ ਨਾਮ ਤੇ ਕਰਮ ਲਿਖਿਆ ਤੁਰ ਕਰਤ ਨਾਨਕ ਜਨ ਕੇ ਪੂਰਨ ਕਾਮ ਤਨਾਸਰੀ ਮਹੱਲਾ ਪੰਜਵਾਂ ਜਨ ਕੀ ਕੀਨੀ ਪਾਰ ਬ੍ਰਹਮਸਾਰ ਨਿੰਦਕ ਟਿਕਨ ਨਾ ਪਾਵਨ ਮੂਲੇ ਊੜ ਗਏ ਬੇਕਾਰ ਅਰਹਾਉ। ਜੈ ਜੈ ਦੇਖੋ ਤੈ ਤੈ ਸਵਾਮੀ ਕੋਈ ਨਾ ਪਹੁੰਚਣ ਹਾਰ ਜੋ ਜੋ ਕਰੇ ਅਵਗਿਆ ਜਨ ਕੀ ਹੋਏ ਗਿਆ ਤਤ ਸ਼ਾਰ ਕਰਨ ਹਾਰ ਖਵਾਲਾ ਹੋਵਾ ਜਾ ਕਾ ਅੰਤ ਨ ਪਾਰਾ ਵਾਰ ਨਾਨਕ ਦਾਸ ਰੱਖੇ ਪ੍ਰਭ ਆਪਣੇ ਨਿੰਦਕ।

ਸੂਏ ਪਤਤ ਉਧਾਰਣਾ ਜੀ ਜੰਤ ਤਾਰਣਾ ਵੇਦ ਉਚਾਰਣੀ ਅੰਤ ਪਾਇਓ ਗੁਣੇ ਸੁਖ ਸਾਗਰਾ ਬ੍ਰਹਮਰਤ ਨਾਗਰਾ ਭਗਤ ਵਛਲ ਨਾਨਕ ਗਾਇਓ ਤਨਾਸਰੀ ਮਹੱਲਾ ਪੰਜਵਾਂ ਹਲਤ ਸੋਖ ਪਲਤ ਸੋਖ ਨਿਤ ਸੁਖ ਸਿਮਰਨੋ।

ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਰਹਾਉ। ਉਪ ਮਦ ਜੋ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ। ਬਾਲ ਪੀਤਰ ਇਕ ਓ ਜਾਨੋ।

ਆਏ। ਯੈ ਜੀ ਸੋਚ ਧਰੋ ਗੁਰਮਤ ਸੁਨ ਕਛ, ਗਿਆਨ ਨਾ ਉਪਜਿਓ ਪਸ ਜਿਉ ਉਧਰ ਪਰੋ। ਕਹੋ ਨਾਨਕ ਪ੍ਰਭ ਬਿਰਧ ਪਛਾਨੋ, ਤਬ ਖਉ ਪਤਿਤ ਤਰੋ। ਤਨਾਸਰੀ ਮਹੱਲਾ ਪਹਿਲਾ, ਕਰ ਦੂਜਾ ਅਸ਼ਟਪਦੀਆਂ, ਇਕ ਓਅੰਕਾਰ ਸਤਿਗੁਰ ਪ੍ਰਸਾਦਿ।

ਪਿਆਬਗ ਬੱਪੜਾ ਛੱਪੜੀ ਨਾਏ, ਕੀਚੜ ਡੂਬੇ ਮੈਲ ਨਾ ਜਾਏ ਰਹਾਉ। ਰੱਖ ਰੱਖ ਚਰਨ ਧਰੇ ਵਿਚਾਰੀ, ਦੁਬਦਾ ਛੋੜ ਪਏ ਨਿਰੰਕਾਰੀ। ਮੁਗਤ ਪਦਾਰਥ ਹਰਸ ਚਾਖੇ, ਆਵਣ ਜਾਣ ਰਹੇ ਪੁਰ ਰਾਖੇ। ਸਰਵਰ ਹੰਸਾ ਛੋੜ ਨਾ ਜਾਏ, ਪ੍ਰੇਮ ਭਗਤ ਕਰ ਸਹਿਜ ਸਮਾਏ। ਸਰਵਰ ਮੈਂ ਹੰਸ, ਹੰਸ ਮੈਂ ਸਾਗਰ, ਅਕਥ ਕਥਾ ਗੁਰਬਚਨੀ ਆਦਰ। ਧੁਨ ਮੰਡਲ ਇਕ ਜੋਗੀ ਬੈਸੇ, ਨਾਰ ਨਾ ਪੁਰਖ ਕਹੋ ਕਉ ਕੈਸੇ। ਤਿਰ ਪਵਣ ਜੋ ਤਰਹੇ ਲਿਵ ਲਾਈ, ਤੁਰ ਨਰਨਾਥ ਸੱਚੇ ਸਰਣਾਈ। ਆਨੰਦ ਮੂਲ ਅਨਾਥ ਅਧਾਰੀ, ਗੁਰਮੁਖ ਭਗਤ ਸਹਿਜ ਵਿਚਾਰੀ। ਭਗਤ ਵਿਸ਼ਲ ਪੈ ਕਾਟਣ ਹਾਰੇ, ਹਉਮੈ ਮਾਰ ਮਿਲੇ ਭਗਤਾਰੇ। ਅਨਕਜਨ ਕਰ ਕਾਲ ਸੰਤਾਏ, ਮਰਨ ਲਖਾਏ ਮੰਡਲ ਮੈਂ ਆਏ। ਜਨਮ ਪਦਾਰਥ ਦੁਬਧਾ ਖੋਵੇ, ਆਪ ਨਾ ਚੀਨਸ ਭ੍ਰਮ ਭ੍ਰਮ ਰੋਵੇ। ਹੈ ਤੋ ਪੜਤੋ ਸੁਨਤੋ ਏਕ, ਤੀਰਜ ਧਰਮ ਤਰਣੀ ਧਰ ਟੇਕ। ਜਤ ਸਾ ਸੰਜਮ ਹਿਰਦੇ ਸਮਾਏ, ਚੌਥੇ ਪਦ ਕੋ ਜੇ ਮਨ ਪਤੀ ਆਏ। ਸਾਚੇ ਨਿਰਮਲ ਮੈਲ ਨਾ ਲਾਗੇ, ਗੁਰ ਕੈ ਸ਼ਬਦ ਪਰਮ ਪਉ ਭਾਗੇ। ਤੂਰਤ ਮੂਰਤ ਆਦ ਅਨੂਪ, ਨਾਨਕ ਜਾਚੇ ਸਾਜ ਸਰੂਪ। ਤਨਹਾ ਸ੍ਰੀ ਮਹੱਲਾ ਪਹਿਲਾ, ਸਹਿਜ ਮਿਲੇ ਮਿਲਿਆ ਪਰਵਾਨ, ਨਾ ਤਿਸ ਮਰਨ ਨਾ ਆਵਣ ਜਾਣ। ਠਾਕੁਰ ਮੈਂ ਦਾਸ, ਦਾਸ ਮੈਂ ਸੋਏ, ਜੈ ਦੇਖਾਂ ਤੇ ਅਵਰ ਨ ਕੋਏ। ਗੁਰਮੁਖ ਭਗਤ ਸਹਿਜ ਕਰ ਪਾਈਏ, ਫਿਰ ਗੁਰ ਫੇਟੇ ਮਰ ਆਈਏ।

ਨਾਨਕ ਸਹਿਜ ਪਾਏ ਗੁਣ ਗਾਏ। ਤਨਾਸਰੀ ਮਹੱਲਾ ਪੰਜਵਾਂ ਕਰ ਛੇਵਾਂ ਅਸ਼ਟਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੋ ਜੋ ਜੂਨੀ ਆਇਓ ਤੇ ਤੇ ਉਰਝਾਇਓ, ਮਾਨਸ ਜਨਮ ਸੰਜੋਗ ਪਾਇਆ ਤਾਂ ਕੀ ਹੈ ਓੜ ਸਾਧ। ਰੱਖੋ ਦੇ ਕਰ ਹਾਥ ਕਰ ਕਿਰਪਾ ਮੇਲੋ ਹਰ ਰਾਇਆ। ਅਨਕ ਜਨਮ ਪ੍ਰਮਥਿਤ ਨਹੀਂ ਪਾਈ, ਕਰੋ ਸੇਵਾ ਗੁਰ ਲਾਗੋ ਚਰਨ। ਗੋਵਿੰਦ ਜੀ ਕਾ ਮਾਰਗ ਦਿਓ ਜੀ ਬਤਾਈ, ਰਹਾਓ ਅਨਕ ਉਪਾਵ ਕਰੋ, ਮਾਇਆ ਕਉ ਬਚਿੱਤ ਧਰੋ। ਮੇਰੀ ਮੇਰੀ ਕਰਤ ਸਦਗੀ ਵਿਹਾਵੇ।

ਤੇ ਤੀਰਥ ਨਹਾਏ, ਅੰਗ ਬੁੱਧ ਮਹਿਲ ਲਾਏ, ਕਰ ਕੋ ਠਾਕੁਰ ਇੱਕ ਤਿਲ ਨਾ ਮਨ, ਕਦ ਪਾਵੋ ਸਾਧ ਸੰਗ, ਹਰ ਹਰ ਸਦਾ ਆਨੰਦ, ਗਿਆਨ ਅੰਜਨ ਮੇਰਾ ਮਨ ਇਸਨਾਨ, ਸਗਲ ਆਸ਼ਰਮ ਕੀਨੇ ਮਨੁਆ ਨੇ ਪਤੀਨੇ, ਵਿਵੇਕਹੀਨ ਦੇਹੀ ਤੋਏ, ਕੋਈ ਪਾਈਏ ਰੇ ਪੁਰਖ ਵਿਧਾਤਾ, ਪਾਰ ਬ੍ਰਹਮ ਕੇ ਰੰਗ ਰਾਤਾ, ਮੇਰੇ ਮਨ ਕੀ ਦੁਰਮਤ ਮਲਖ ਹੋਏ, ਕਰਮ ਧਰਮ ਜੁਗਤਾ ਨਿਮਖ ਨਾ ਹੇਤ ਕਰਤਾ, ਗਰਭ ਗਰਭ ਪੜੇ ਤਹੀ ਨਾ ਲੇਖੇ, ਜੇ ਭੇਟੀਏ ਸਫਲ ਮੂਰਤ ਕਰੇ ਸਦਾ ਕੀਰਤ, ਗੁਰ ਪ੍ਰਸਾਦ ਕੋ ਨੇਤਰੋਂ ਪੇਖੇ, ਮਰਹੜ ਜੋ ਕਮਾਵੇ ਤਿਲ ਨਾ ਲੇਖੇ ਪਾਵੇ, ਬਗਲ ਜਿਉਂ ਧਿਆਨ ਲਾਵੇ ਮਾਇਆ ਰੇ ਧਾਰੀ, ਕੋਈ ਐਸੋ ਰੇ ਸੁਖੇਦਾਈ, ਪ੍ਰਭ ਕੀ ਕਥਾ ਸੁਣਾਈ, ਤੇ ਭੇਟੇ ਗਦ ਹੋਏ ਹਮਾਰੀ, ਸੋ ਪ੍ਰਸੰਨ ਗੋਪਾਲ ਰਾਏ, ਕਾਟੇ ਰੇ ਬੰਧਨ ਮਾਏ, ਗੁਰ ਕੈ ਸ਼ਬਦ ਮੇਰਾ ਮਨ ਰਾਤਾ, ਸਦਾ ਸਦਾ ਆਨੰਦ, ਪੇਟਿਓ ਨਿਰਭੈ ਗੋਬਿੰਦ, ਸੁਖ ਨਾਨਕ ਲਾਦੇ ਹਰ ਚਰਨ ਪਰਾਤਾ, ਸਫਲ ਸਫਲ ਭਾਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ, ਹਰਹਾਓ ਦੂਜਾ ਤਨਾਸਰੀ, ਮਹੱਲਾ ਪਹਿਲਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਾਨ ਤੀਰਥ, ਦਸ ਪੁਰਬ ਸਦਾ ਦਸਹਾਰਾ, ਹਉ ਨਾਮ ਹਰ ਕਾ ਸਦਾ ਜਾਚੋ, ਦਿਓ ਪ੍ਰਭ ਧਰਣੀ ਧਰਾ, ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੇ ਸਚ ਬਿਨਾ, ਗੁਰਵਾ

ਅਰਸ ਪਰਮ ਧਿਆਨੀ ਸਾਚ ਸਾਚੇ ਭਾਵ ਆਨੰਦ ਅਨੰਦਨ ਹਰਖ ਸਾਚਾ ਦੁਖ ਕਿਲ ਵਿਖ ਪਰ ਹਰੇ ਸਚ ਨਾਮ ਪਾਇਆ ਗੁਰ ਦਿਖਾਇਆ ਮਾਇਲ ਨਾਹੀ ਸਚ ਮਨੇ ਸੰਗਤ ਮੀਤ ਮਿਲਾਪ ਪੂਰਾ ਨਾਮਣੂ ਗਾਵੇ ਗਾਵਣ ਹਾਰ ਸ਼ਬਦ ਸੁਹਾਵਣ ਸਾਰਾ ਹੀ ਸਾਚੇ ਮਨ ਸਤਗੁਰ ਪੁੰਨ ਦਾਨ ਦਇਆ ਮੱਤੇ ਫਿਰ ਸੰਗ ਪਾਵੇ ਸਹਿਜ ਨਹਾਵੇ ਦੇਣੀ ਤਾਂ ਸੰਗਮ ਸਤ ਸਤੇ ਆਰਾਧ ਏਕੰਕਾਰ ਸਾਚਾ ਨਿਤ ਦੇ ਚੜੇ ਸਵਾਇਆ ਗਦ ਸੰਗ ਮੀਤਾ ਸੰਤ ਸੰਗਤ ਘਰ ਨਦਰ ਮੇਲ ਮਿਲਾਇਆ ਕਹਿਣ ਕਹੇ ਸਭ ਕੋਏ ਇਹ ਵਡੇ ਆਖੀਏ ਹੋ ਮੂਰਖ ਨੀਚ ਅਜਾਣ ਸਮਝਾਂ ਸਾਖੀਏ ਸੱਚ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤ ਮਨ ਮਾਨਿਆ ਮੇਰਾ ਪੂਜ ਕਰੇ ਆਵੇ ਵਿਖ ਲਾਦੇ ਸ਼ਬਦ ਸੱਚੇ ਗੁਰ ਮੇਰਾ ਆਖਣ ਤੋਟ ਨਾ ਭਗਤ ਭੰਡਾਰੀ ਭਾਰਪੁਰ ਰਹਿਆ ਸੋਈ ਨਾਨਕ ਸਾਚ ਕਹੇ ਬੇਨੰਤੀ ਮਨ ਮਾਂਜੈ ਸੱਚ ਸੋਈ।

ਆਪੇ ਕਰ ਵੇਖੇ ਸਿਰ ਸਿਰ ਲਿਖ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾਂ ਸੱਚੀ ਨਾਈ ਤੁਮ ਸਰ ਅਵਰ ਨਾ ਕੋਏ ਆਇਆ ਜਾਏ ਸੀ ਜੀਓ ਹੁਕਮੀ ਹੋਈ ਨਬੇੜ ਪਰਮ ਚੁਕਾਏ ਸੀ ਜੀਓ ਪੁਰ ਪਰਮ ਚੁਕਾਏ ਅਕਥ ਕਹਾਏ ਸਚ ਮੈਂ ਸਾਹ ਸੁਮਾਣਾ ਆਪਿਓ ਪਾਏ ਆਸਮਾਏ ਹੁਕਮੀ ਹੁਕਮ ਪਛਾਣਾ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਖਾਈ ਨਾਨਕ ਸਾਹਿਬ ਅਵਰ ਨਾ ਦੂਜਾ ਨਾਮ ਤੇਰੇ ਵਡਿਆਈ ਤੂੰ ਸੱਚਾ ਸਿਰਜਣਹਾਰ ਅਲਖ ਸਰੰਦਿਆ ਜੀਓ ਏਕ ਸਾਹਿਬ ਦੁਇਰਾ ਵਾਦ ਵਧੰਦਿਆ ਜੀਓ ਦੁਇਰਾ ਚਲਾਏ ਹੁਕਮ ਸਬਾਏ ਜਨਮ ਵਾ ਸੰਸਾਰਾ ਨਾ ਬਿਨਾ ਨਾਹੀ ਕੋ ਬੇਲੀ ਬਿਖਲਾ ਦੀ ਸਿਰ ਪਾਰਾ ਹੁਕਮੀ ਆਇਆ ਹੁਕਮ ਨਾ ਬੂਝੇ ਹੁਕਮ ਸਵਾਰਨ ਹਾਰਾ ਨਾਨਕ ਸਾਹਿਬ ਸ਼ਬਦ ਸੰਜਾਪੇ ਸਾਚਾ ਸਿਰਜਣ ਹਾਰਾ ਭਗਤ ਸੋਹੈ ਦਰਬਾਰ ਸ਼ਬਦ ਸੁਹਾਇਆ ਜੀਓ ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਓ ਰਸਨ ਰਸਾਏ ਨਾਮ ਤਸਾਏ ਪੁਰ ਕੇ ਸ਼ਬਦ ਵਿਕਾਣੇ ਪਾਰਸ ਪਰਸੈ ਪਾਰਸ ਹੋਏ ਜਾਂ ਤੇਰੇ ਮਨ ਪਾਣੇ ਅਮਰਾ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਣ ਦਰ ਸਾਚੇ ਸਾਚੇ ਕੇਵਾ ਪਾਰੀ ਉਗ ਪਿਆ ਸੋ ਆਥ ਕਿਉਂ ਦਰ ਜਾਏ ਸਾ ਜੀਓ ਤਦ ਗੁਰ ਪੁੱਛੋ ਜਾਏ ਨਾਮ ਧਿਆਏ ਸਾ ਜੀਓ ਸਚ ਨਾਮ ਧਿਆਈ ਸਾਚ ਚਵਾਈ ਗੁਰਮੁਖ ਸਾਚ ਪਛਾਣਾ ਦੀਨਾ ਨਾਥ ਦਿਆਲ ਨਿਰੰਜਨ ਅਣਦਿਨ ਨਾਮ ਵਖਾਣਾ ਕਰਨੀ ਕਾਰ ਤੁਰੋਂ ਫੁਰਮਾਈ ਆ ਮੁਆ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਕ੍ਰਿਸ਼ਨਾ ਨਾਮ ਨਿਵਾਰੀ ਤਨਾਸਰੀ ਸ਼ੰਤ ਮਹੱਲਾ ਪਹਿਲਾ ਫਿਰ ਸੰਗ ਮੂਠੜੀਏ ਖਬਰ ਨਾ ਪਾਈਆ ਜੀਓ ਮਸਤਕ ਲਿਖੇੜਾ ਲੇਖ ਪੁਰਬ ਕਮਾਇਆ ਜੀਓ ਲੇਖ ਨਾ ਮਿਟਈ ਪੁਰਬ ਕਮਾਇਆ ਕਿਆ ਜਾਣਾ ਕਿਆ ਹੋਸੀ ਗੁਣੀ ਅਚਾਰ ਨਹੀਂ ਰੰਗ ਰਾਤੀ ਅਵਗੁਣ ਬਹਿ ਬਹਿ ਰੋਸੀ।

ਨਾਮ ਧਿਆਏ ਪਾਵੇ ਸੁਖ ਮਹੱਲੋ, ਹਰ ਨਾਮ ਧਿਆਏ ਤਾਂ ਸੁਖ ਪਾਏ, ਪਈੜੇ ਦਿਨ ਚਾਰੇ ਨਿਜ ਕਰ ਜਾਏ ਬਏ ਸਜ ਪਾਏ, ਅਨ ਦਿਨ ਨਾਲ ਪਿਆਰੇ ਵਿਣ ਭਗਤੀ ਕਰ ਵਾਸ ਨ ਹੋਵੀ, ਸੁਣਿਓ ਲੋਕ ਸੁਭਾਏ ਨਾਨਕ ਸਰਸੀ ਤਾਂ ਤਿਰ ਪਾਏ, ਰਾਤੀ ਸਾਚੇ ਨਾਏ ਤੇਰ ਤਨ ਭਾਵੇ।

ਸਿੱਧਣ ਦ੍ਰੈਣੀ ਗੁਰ ਸ਼ਬਦ ਨਾ ਮਾਨੇ ਫਾਹੀ ਫਾਥੀ ਸਾ ਤਨ ਮਹਿਲ ਨਾ ਪਾਏ ਨਾਨਕ ਆਪੇ ਆਪ ਛਾਣੇ ਗੁਰਮੁਖ ਸਹਿਜ ਸਮਾਏ ਤਨ ਸੁਹਾਗਣ ਨਾਰ ਜਿਨ ਪਿਰ ਜਾਣਿਆ ਜੀਓ ਨਾ ਬਿਨਾ ਕੂੜਿਆਰ ਕੂੜ ਮਾਣਿਆ ਜੀਓ ਹਰ ਭਗਤ ਸੁਹਾਵੀ ਸਾਚੇ ਭਾਵੀ ਪਾਏ ਭਗਤ ਪ੍ਰਵਰਾਤੀ ਫਿਰ ਰਿਆਲਾ ਜੋ ਬਨਬਾਲਾ ਇਸ ਰਾਵੇ ਰੰਗ ਰਾਤੀ ਗੁਰ ਸ਼ਬਦ ਵਿਗਾਸੀ ਸਹੋ ਰਾਵਾਸੀ ਫਲ ਪਾਇਆ ਗੁਣਕਾਰੀ ਨਾਨਕ ਸਾਚ ਮਿਲੇ ਵਡਿਆਈ ਫਿਰ ਕਰ ਸੋਹੇ ਨਾਰੀ।

ਕਦੇ ਨਾ ਵਿਸਾਰੀ ਅਨਦਿਨ ਸੁਮਾਰੀ, ਜਾਂ ਨਾਮ ਲਈ ਤਾਂ ਜੀਵਾਂ, ਸਰਵਣੀ ਸੁਣੀ ਤਾਂ ਇਹੋ ਮਨ ਤ੍ਰਿਪਤ, ਗੁਰਮੁਖ ਅੰਮ੍ਰਿਤ ਪੀਵਾ, ਨਦਰ ਕਰੇ ਤਾਂ ਸਤਿਗੁਰ ਮੇਲੇ, ਅਨਦਿਨ ਵਿਵੇਕ ਬੁੱਧ ਵਿਚਰੇ, ਅੰਦਰ ਸਾਚਾ ਨੇਹੋ ਪੂਰੇ ਸਤਿਗੁਰੇ, ਸਤਸੰਗਤ ਮਿਲੇ ਵਡਭਾਗ ਤਾਂ ਹਰਸ ਆਵੇ ਜੀਓ, ਅਨਦਿਨ ਰਹੇ ਲਿਵਲਾਏ ਤਾਂ ਸਹਿ ਸਮਾਵੇ ਜੀਓ, ਸਹਿਜ ਸਮਾਵੇ ਤਾਂ ਹਰ ਮਨ ਪਾਵੇ, ਸਦਾ ਅਤੀਤ ਬੈਰਾਗੀ ਫਲਤ ਪਲਤ ਸੋਭਾ ਜਗ ਅੰਤਰ, ਆਰਾਮ ਨਾਮ ਲੈ ਲਾਗੀ ਹਰਖ ਸੋਗ ਦੋਹਾਂ ਤੇ ਮੁਕਤਾ, ਜੋ ਪ੍ਰਭ ਕਰੇ ਸੋ ਭਾਵੇ, ਸਤਸੰਗਤ ਮਿਲੇ ਵਡਭਾਗ ਤਾਂ ਹਰਸ ਆਵੇ ਜੀਓ, ਦੂਜੇ ਪਾਏ ਦੁਖ ਹੋਏ ਮਨਮੁਖ ਜਮਝ ਹੋਇਆ ਜੀਓ, ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਇਆ ਜੀਓ, ਮਾਇਆ ਦੁਖ ਮੋਇਆ ਹੋਮੇ ਰੋਇਆ, ਮੇਰੀ ਮੇਰੀ ਕਰਤ ਵਿਖਾਵੇ, ਜੋ ਪ੍ਰਭ ਦੇ ਚੇਤੈ ਨਾਹੀ ਅੰਤ ਗਿਆ ਪਛਤਾਵੇ, ਤਿਨ ਨਾ ਵੇਖੋ ਸਾਥ ਨਾ ਚੱਲੇ, ਪੁੱਤਰ ਕਲੱਤਰ ਮਾਇਆ ਧੋਇਆ, ਦੂਜੇ ਪਾਏ ਦੁਖ ਹੋਏ ਮਨਮੁਖੋ ਜਮਝੋਇਆ ਜੀਓ, ਕਰ ਕਿਰਪਾ ਲਿਓ ਮਿਲਾਏ ਮਹਿਲ ਘਰ ਪਾਇਆ ਜੀਓ, ਤਦਾ ਰਹੇ ਕਰ ਜੋੜ ਬ੍ਰਾਹਮਣ ਪਾਇਆ ਜੀਓ, ਬ੍ਰਾਹਮਣ ਭਾਵੇ ਤਾਂ ਹੁਕਮ ਸਮਾਵੇ, ਹੁਕਮਨ ਸੁਖ ਪਾਇਆ, ਅਨਦਿਨ ਜਪਤ ਰਹੇ ਦਿਨ ਰਾਤੀ, ਤੇਜੇ ਨਾਮ ਧਿਆਇਆ ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਪਾਵੇ, ਕਰ ਕਿਰਪਾ ਲਿਓ ਮਿਲਾਏ

ਨਾਮ ਤਾ ਸੰਗ ਰਾਵੀਐ ਜੀਉ ਭਜ ਸੰਗ ਸਾਧੂ ਇਕ ਅਰਾਧੂ ਜਨਮ ਮਰਨ ਦੁਖ ਨਸੈ ਤੁਰ ਕਰਮ ਲਿਖਿਆ ਸਾਰ ਸਿਖਿਆ ਕੱਟੀ ਜਮ ਕੀ ਫਸੈ।

ਏਕ ਨਾਮ ਨਿਰੰਜਨੋ ਜੀਓ, ਤੂੰ ਦਾਤਾ ਦਾਤਾਰ ਸਰਬ ਦੁਖ ਪੰਜਨੋ ਜੀਓ, ਦੁਖ ਹਰਤ ਕਰਤਾ ਸੁਖੇ ਸਵਾਮੀ ਸਰਣ ਸਾਧੂ ਆਇਆ, ਸੰਸਾਰ ਸਾਗਰ ਮਹਾ ਵਿਖੜਾ ਪਲ ਏਕ ਮਹਿ ਤਰਾਇਆ, ਪੂਰਿਆ ਸਰਬਥਾਈ ਗੁਰ ਗਿਆਨ ਨੇਤਰੀ ਅੰਜਨੋ, ਬਿਨਵੰਤ ਨਾਨ ਸਦਾ ਸਿਮਰੀ ਸਰਬ ਦੁਖ ਪਏ ਪੰਜਨੋ, ਆਪ ਲਿਗੇ ਲੜ ਲਾਏ ਕਿਰਪਾ ਧਾਰੀਆ ਜੀਓ, ਹੋਏ ਨਿਰਗੁਣ ਨੀਜ ਅਨਾਥ ਪ੍ਰਭ ਅਗਮ ਅਪਾਰੀਆ ਜੀਓ, ਦਿਆਲ ਸਦਾ ਕਿਰਪਾਲ ਸਵਾਮੀ ਨੀਚਤਾ ਪਣਹਾਰਿਆ, ਜੀ ਜਨਸਾ ਵਸ ਤੇਰੇ ਸਗਲ ਤੇਰੀ ਸਾਰਿਆ, ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰੀਆ, ਬਿਨਵੰਤ ਨਾਨ ਗੁਣ ਗਾਏ ਜੀਵਾਂ ਹਰ ਜਪ ਜਪੋ ਬਨਵਾਰੀਆ, ਤੇਰਾ ਦਰਸ ਅਪਾਰ

ਜਾਗੇ ਮਹਾਂਭਾਗੇ ਸਦਾ ਅਣਦਿਨ ਜਾਗਿਆ ਸਦਾ ਸਦਾ ਸਿਮਰਤਬਦ ਸੁਆਮੀ ਸਾਸ ਸਾਸ ਗੁਣ ਬੋਲਈ ਬਿਨਵੰਤ ਨਾਨਕ ਤੂਰ ਸਾਧੂ ਨਾ ਪ੍ਰਭੂ ਅਮੋਲਈ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਨਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤੇਰੂ ਮਰਮਨਾ ਜਾਨਾ ਸੰਤ ਸੰਗਤ ਆਰਾਮ ਹਿਰਦੇ ਵਸਾਈ ਰਹਾਉ ਹਨੂਮਾਨ ਸਰਗਰੜ ਸਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਨਾ ਪਿਆਰ ਵੇਦ ਅਰ ਸਿਮਰਤ ਪੁਰਾਨਾ ਕਮਲਾ ਪਤ ਕਵਲਾ ਨਹੀਂ ਜਾਨਾ ਕਹਿ ਕਬੀਰ ਸੋ ਪਰਮੈ ਨਾਹੀ ਪਗਲਗ ਰਾਮ ਰਹੇ ਸਰਨਾਹੀ ਤਿਨ ਤੇ ਪੈਰ ਪੈਰ ਤੇ ਕਰੀਆਂ ਆਪ ਕਟੇ ਤਨ ਛੀਜੇ ਕਾਲ ਅਹੇਰੀ ਫਿਰੇ ਬਦਕ ਜਿਉ ਕਹੋ ਕਮਨ ਬਿਦ ਕੀਜੇ ਸੋਦਨ ਆਮਨ ਲਾਗਾ ਮਾਲ ਪਿਤਾ ਭਾਈ ਸੁਦ ਬੰਤਾ ਕਹੋ ਕਉ ਹੈ ਕਾ ਕਾ ਰਹਾਉ ਜਬ ਲਗ ਜੋਤ ਕਾਇਆ ਮੈਂ ਵਰਤ ਆਪਾ ਪਸ਼ੂ ਨਾ ਬੂਝੇ ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕਸ਼ੂ ਨਾ ਸੂਝੇ ਕਹਿਤ ਕਬੀਰ ਸੁਣੋ ਰੇ ਪ੍ਰਾਨੀ ਛੋਡੋ ਮਨ ਕੇ ਪਰਮਾ ਕੇਵਲ ਨਾਮ ਜਪੋ ਰੇ ਪ੍ਰਾਨੀ ਪਰੋ ਏਕ ਕੀ ਸਰਨਾ ਜੋ ਜਨ ਭਾਓ ਭਗਤ ਕਹ ਜਾਣੇ ਤਾਕੋ ਅਚਰਜ ਕਾਹੋ ਜਿਉਂ ਜਾ ਜਲ ਮੈਂ ਪੈਸਨ ਨਿਗਸੇ

ਅੜ ਅੰਮ੍ਰਿਤ ਤਾਹੇ ਬੇਖ ਖਾਈ, ਤਜ ਪਰਮ ਕਰਮ ਵਿਦ ਨਖੇਦ, ਰਾਮ ਨਾਮ ਲੇਹੀ ਗੁਰ ਪ੍ਰਸਾਦ, ਜਨ ਕਬੀਰ ਰਾਮ ਕਰ ਸੁਨੇਹੀ, ਤਨਾਸਰੀ ਬਾਣੀ ਭਗਤ ਨਾਮ, ਦੇਵ ਜੀ ਕੀ ਇਕ ਓਅੰਕਾਰ, ਸਤਿਗੁਰ ਪ੍ਰਸਾਦ ਗੈਰੀ ਕਰਕੇ ਨੀਵ ਖੁਦਾਈ, ਉਪਰ ਮੰਡਪ ਛਾਏ ਮਾਰਕੰਡੇ ਤੇ ਕੋ ਅਧਕਾਈ, ਜਿਨ ਤ੍ਰੇਣ ਧਰ ਮੂੰਡ ਬੁਲਾਏ, ਹਮਰੋ ਕਰਤਾ ਰਾਮ ਸੁਨੇਹੀ, ਕਾਹੇ ਰੇ ਨਰ ਗਰਭ ਕਰਤ ਹੋ, ਬਿਰਸ ਜਾਏ ਝੂਠੀ ਦੇਹੀ, ਰਹਾਓ ਮੇਰੀ ਮੇਰੀ ਕੈਰੋ ਕਰਤੇ, ਦੁਰਯੋਧਨ ਸੇ ਪਾਈ, ਪਾਰੇ ਜੋਜਨ ਛਿਦਰ ਚੱਲੇ ਥਾ, ਦੇਹੀ ਗਿਰਜ ਨਾ ਖਾਈ, ਸਰਬ ਸੋਇਨ ਕੀ ਲੰਕਾ ਹੋਤੀ, ਰਾਵਣ ਸੇ ਅਧਕਾਈ, ਤਾਂ ਪਯੋ ਦਰ ਬੰਦੇ ਹਾਥੀ, ਖਿਰ ਮੈਂ ਪਈ ਪਰਾਈ, ਦੁਰਬਾਸ ਸਿਉ ਕਰਤ ਠਗੋਰੀ, ਯਾਦਵ ਏ ਫਲ ਪਾਏ, ਕਿਰਪਾ ਕਰੀ ਜਨੇ ਆਪਣੇ ਉਪਰ, ਨਾਮ ਦਿਓ ਹਰ ਗੁਣ ਗਾਏ, ਤਸ ਬੈ ਰਾਗਨ ਮੋਏ ਬਸ ਕੀਨੀ, ਪੰਚੋ ਕਾ ਮਿਟ ਨਾ ਬਹੁ, ਛਤਰ ਦੋਏ ਪਰੇ ਅੰਮ੍ਰਿਤ ਸਰ, ਬਿਖ ਕੋ ਮਾਰ ਕਢਾਵੋ, ਪਾਚੇ ਬੋਰ ਨ ਆਵਨ ਪਾਵੋ, ਅੰਮ੍ਰਿਤ ਬਾਣੀ ਘੜਤੇ ਉਚਰੋ, ਆਤਮ ਕੋ ਸਮਝਾਵੋ ਰਹਾਓ, ਬਜਰ ਕੁਠਾਰ ਮੋਏ ਹੈ ਸ਼ੀਨਾ, ਕਰ ਮਿੰਨਤ ਲਗ ਪਾਵੋ, ਸੰਤਨ ਕੇ ਹਮ ਉਲਟੇ ਸੇਵਕ, ਭਗਤਨ ਤੇ ਡਰ ਪਾਵੋ, ਏ ਸੰਸਾਰ ਤੇ ਤਦਗੀ ਛੂਟੋ, ਜੋ ਮਾਇਆ ਨਹਿ ਲਵਟਾਵੋ, ਮਾਇਆ ਨਾਮ ਗਰਭ ਜੋਨ ਕਾ, ਤੇ ਤਾ ਦਰਸਨ ਪਾਓ, ਇਤ ਕਰ ਭਗਤ ਕਰੇ ਜੋ ਜਾਨ, ਤੇਨ ਪਉ ਸਗਲ ਚੁਕਾਈਏ, ਕਹਿਤ ਨਾਮ ਦਿਓ ਬਾਰ ਕਿਆ ਭਰਮ, ਏ ਸੰਜਮ ਹਰ ਪਾਈਏ, ਮਾਰ ਵਾੜ ਜਿਸ ਨੀਰ ਬਾਲਹ, ਬੇਲ ਬਾਲਹ ਕਰਹਲ, ਜਿਉ ਕੁਰੰਕ ਨਿਸਨਾਦ ਬਾਲਹ, ਤਿਉ ਮੇਰੇ ਮਨ ਰਾਮਈਆ, ਤੇਰਾ ਨਾਮ ਰੂੜੋ ਰੂਪ ਰੂੜੋ, ਅਤਰੰਗ ਰੂੜੋ ਮੇਰੋ ਰਾਮਈਆ, ਰਹਾਓ ਜੋ ਤਰਣੀ ਕੋ ਇੰਦਰ ਬਾਲਗ, ਕੁਸੁੰਬਾ ਜੈਸੇ ਪਵਰਲਾ, ਜੋ ਕੋਕਲ ਕੋ ਅੰਬ ਬਾਲਗ, ਤਿਉ ਮੇਰੇ ਮਨ ਰਾਮਈਆ, ਚਕਰੀ ਕੋ ਜਿਸ ਸੂਰ ਬਾਲਗ, ਮਾਨ ਸਰੋਵਰ ਹੰਸਲਾ, ਜਿਉ ਤਰਣੀ ਕੋ ਕੰਤ ਬਾਲਗ, ਤਿਉ ਮੇਰੇ ਮਨ ਰਾਮਈਆ, ਪਾਰਗ ਕੋ ਜਿਸੇ ਖੀਰ ਬਾਲਗ, ਚਾਤ੍ਰਕ ਮੋ ਜਿਸੇ ਜਲਥਰਾ, ਮਛਲੀ ਕੋ ਜਿਸੇ ਨੀਰ ਬਾਲਗ, ਤਿਉ ਮੇਰੇ ਮਨ ਰਾਮਈਆ, ਸਾਧਕ ਸਿੱਧ ਸਗਲ ਮੁਨ ਚਾਹ ਹੈ, ਬਿਰਲੇ ਕਾਹੂ ਡੀਠਲਾ, ਸਗਲ ਪਵਨ ਤੇਰੋ ਨਾਮ ਬਾਲਹ, ਤਿਉ ਨਾਮੇ ਮਨ ਬੀਠਲਾ, ਪੈਲ ਪੁਰਗੇ ਪੁੰਡਰਕ ਵਨਾ, ਤਾ ਚੇ ਹੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨਉ ਹਰ ਹਰ ਨਚਨਤੀ ਨਚਨਾ, ਪੈਲ ਪੁਰਸਾ ਬਿਰਾ

ਦੇਵੋ, ਕਿਰਪਿਓ ਦਰਸ਼ਨ ਦੇਖੇ, ਕਿਤ ਸਿਮਰਨ ਕਰੋ, ਨੈਣ ਅਵਲੋਕਨੋ, ਸਰਵਨ ਬਾਣੀ ਤੁਜਸ ਪੂਰ ਰਾਖੋ, ਮਨ ਸੁਮਦ ਕਰ ਕਰੋ, ਚਰਨ ਹਿਰਦੇ ਧਰੋ, ਰਸਨ ਅੰਮ੍ਰਿਤ ਰਾਮ ਨਾਮ ਪਾਖੋ, ਮੇਰੀ ਪ੍ਰੀਤ ਗੋਬਿੰਦ ਸਿਉਂ ਜਿਨ ਘਟੇ, ਮੈਂ ਤੋ ਮੋਲ ਮਹਿਗੀ ਲਈ ਜੀ ਸਟੈ ਪਰਹਾਉ। ਸਾਧ ਸੰਤ ਬਿਨਾ ਭਾਉ ਨਹੀਂ ਉਬਜੈ, ਭਾਵਿਨ ਭਗਤ ਨਹੀਂ ਹੋਏ ਤੇਰੀ ਕੈ ਰਵਿਦਾਸ। ਇੱਕ ਬੇਨਤੀ ਹਰਸਿਓ, ਪੈਜ ਰਾਖੋ ਰਾਜਾ ਰਾਮ ਮੇਰੀ, ਨਾਮ ਤੇਰੋ ਆਰਤੀ ਮੱਜਨ ਮੋਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ। ਅਰਹਾਉ ਨਾਮ ਤੇਰੋ ਆਸਨੋ, ਨਾਮ ਤੇਰੋ ਉਰਸਾ, ਨਾਮ ਤੇਰਾ ਕੇਸਰੋ ਲੈ ਛਟਕਾਰੇ, ਨਾਮ ਤੇਰਾ ਅੰਬਲਾ, ਨਾਮ ਤੇਰੋ ਚੰਦਨੋ, ਤਾ ਜਪੇ ਨਾਮ ਲੈ ਤੁਝੇ ਕੋ ਚਾਰੇ। ਨਾਮ ਤੇਰਾ ਦੀਵਾ, ਨਾਮ ਤੇਰੋ ਬਾਤੀ, ਨਾਮ ਤੇਰੋ ਤੇਲ ਲੈ ਮਾਏ ਪਸਾਰੇ, ਨਾਮ ਤੇਰੇ ਕੀ ਜੋਤ ਲਗਾਈ, ਪਯੋ ਉਜਿਆਰੋ ਪਵਣ ਸਗਲਾਰੇ। ਨਾਮ ਤੇਰੋ ਤਾਗ, ਨਾਮ ਫੂਲ ਮਾਲਾ, ਪਾਲ ਅਠਾਰੇ ਸਗਲ ਜੂਠਾਰੇ, ਤੇਰੋ ਕੀਆ ਤੁਝੇ ਕਿਆ ਅਰਪੋ, ਨਾਮ ਤੇਰਾ ਤੁਹੀ ਚਬਰ ਠੋਲਾਰੇ। ਦਸ ਅਠ ਅੜਸਠ ਚਾਰੇ ਖਾਣੀ, ਇਹ ਵਰਤਨ ਗਏ ਸਗਲ ਸੰਸਾਰੇ, ਕਹਿ ਰਵਿਦਾਸ ਨਾਮ ਤੇਰੋ ਆਰਤੀ, ਸਤ ਨਾਮ ਹੈ ਹਰ ਭੋਗ ਤੁਹਾਰੇ।

ਅਣਖ ਪਾਦਕ ਹਰਤਾ ਤੇਰੇ ਪੌਣ ਨਾਸਰੀ ਤੀਰਥ ਤੀਰਥ ਪ੍ਰਮਤਾ ਲਹੇ ਨਾ ਪਾਰੀ ਕਰਮ ਕਰ ਕਪਾਲ ਮਫੀਟ ਸਰੀ ਅੰਮ੍ਰਿਤ ਸੇਸੀ ਤੇ ਲਛਮੀ ਕਲਪ ਤਰ ਸਿਗਰ ਸੁਨਾਗਰ ਨਤੀਚੇ ਨਾਥੰ ਕਰਮ ਕਰ ਖਾਰ ਮਫੀਟ ਸਰੀ ਦਾਦੀ ਲੈ ਲੰਕਾ ਗੜ ਉਹ ਪਾੜੀ ਲੈ ਰਾਵਣ ਬਣ ਸਲ ਬਸਲ ਆਣ ਤੋਖੀ ਲੈ ਹਰੀ ਕਰਮ ਕਰ ਕਛੋਟੀ ਮਫੀਟ ਸਰੀ ਪੂਰਬ ਲੋ ਕਿਰਤ ਕਰਮ ਨਾ ਮਿਟੇਰੀ ਕਰ ਗੇਹ ਤਾਚੇ ਮੁਇ ਜਾਪੀ ਲੈ ਰਾਮ ਚੇ ਨਾਮ ਪਦਤ ਤਰਲੋਚਨ ਰਾਮ ਜੀ ਸ੍ਰੀ ਸਾਇਣ ਧੂਪ ਦੀਪ ਕ੍ਰਿਤ ਸਾਜ ਆਰਤੀ ਵਾਰ ਨੇ ਜਾਓ ਕਮਲਾ ਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਹਰਹਾਓ ਓਤਮ ਦੀਰਾ ਨਿਰਮਲ ਬਾਤੀ ਤੁਹੀ ਨਿਰੰਜਨ ਕਮਲਾ ਪਾਤੀ ਆਰਾਮਾ ਭਗਤ ਰਾਮਾਨੰਦ ਜਾਨੈ ਪੂਰਨ ਪਰਮਾਨੰਦ ਬਖਾਨੈ।

ਜਾਤੀ ਕਾਇਓ ਧੂਪ ਦੀਪ ਨਹੀਂ ਬਿਦ ਕਾਇਓ ਪੂਜੋ ਪਾਤੀ ਤਾਇਆ ਬੋ ਖੰਡ ਖੋਜਤੇ ਨਵਨਦ ਪਾਈ ਨਾ ਕਛ ਆਏ ਬੋ ਨਾ

ਮੇਰੇ ਹੀਰੇ ਰਤਨ ਨਾਮ ਘਰ ਬਸਿਆ, ਬੁਰਹਾ ਧਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲਬਖ ਦੁਖ ਉਤਰੇ, ਗੁਰ ਨਾਮ ਦੀ ਓਰ ਨਲਾਥਾ, ਮੇਰੇ ਮਨ ਭਾਜ ਰਾਮ ਨਾਮ ਸਭ ਅਰਥਾ, ਗੁਰਪੂਰੇ ਹਰ ਨਾਮ ਦਿਰੜਾਇਆ, ਬਿਰਨਾਵੇ ਜੀਵਨ ਬਿਰਥਾ, ਅਰਹਾਉ ਬਿਨ ਗੁਰ ਮੂੜ ਪਏ ਹੈ ਮਨਮੁਖ, ਤੇ ਮੋਹ ਮਾਇਆ ਨਿਤ ਫਾਥਾ, ਤਿਨ ਸਾਧੂ ਚਰਨ ਨਾ ਸੇਵੇ ਤਬਹੂ, ਤਿਨ ਸਭ ਜਨਮ ਅਕਾਥਾ।

ਅੰਦਲੇ ਤੋ ਗੁਰ ਅੰਚਲ ਦੀਜੈ ਜਨ ਨਾਨਕ ਚਲੇ ਮਿਲੰਤ। ਜੈਤ ਸਰੀ ਮਹੱਲਾ ਚੌਥਾ। ਹੀਰਾ ਲਾਲ ਅਮੋਲ ਕਹੇ ਭਾਰੀ, ਬਿਨ ਗਾਹਕ ਮੀਕਾ ਕਾਖਾ। ਰਤਨ ਗਾਹ ਗੁਰ ਸਾਧੂ ਦੇਖਿਓ, ਤਾਬ ਰਤਨ ਬਿਕਾ ਨੋਨ ਲਾਖਾ। ਮੇਰੇ ਮਨ ਗੁਪਤ ਹੀਰ ਹਰ ਰਾਖਾ, ਦੀਨ ਦਇਆਲ ਮਿਲਾਇਓ ਗੁਰ ਸਾਧੂ, ਗੁਰ ਮਿਲੇ ਹੀਰ ਪਰਾਖਾ। ਹਰਹਾਓ ਮਨਮੁਖ ਕੋਠੀ ਅਗਿਆਨ ਅੰਧੇਰ, ਤੇਨ ਕਾ ਰਤਨ ਲਾਖਾ। ਤੇ ਉਜੜ ਪਰਮੁ ਏ ਗਾਵਾਰੀ, ਮਾਇਆ ਭੁਯੰਗ ਬਿਖ ਚਾਖਾ। ਹਰ ਘਰ ਸਾਧ ਮਿਲੋ ਜਨਨੀ ਕੇ, ਹਰ ਸਾਧੂ ਸਰਣ ਹਮਰਾਖਾ। ਹਰ ਅੰਗੀਕਾਰ ਕਰੋ ਪ੍ਰਸਵਾਮੀ, ਹਮ ਪਰੇ ਭਾਗ ਤੋਂ ਪਾਖਾ। ਜੇਵਾ ਕਿਆ ਗੁਣ ਆਖ ਵਖਾਣ ਹੈ, ਤੋਂ ਵੜ ਅਗਮਵੜ ਪੁਰਖਾ। ਜਨ ਨਾਨਕ ਹਰ ਕਿਰਪਾ ਤਾਰੀ, ਪਾਖਾਣ ਡੁਬਤ ਹਰ ਰਾਖਾ। ਜੈਤ ਸਰੀ ਮਹੱਲਾ ਚੌਥਾ। ਅੰਬਾਰ ਕਛੂ ਨਾ ਜਾਣੇ ਗਤ ਮਿਤ, ਤੇਰੇ ਮੂਰਖ ਮੁਗਧ ਇਆਨਾ। ਹਰ ਕਿਰਪਾ ਧਾਰ ਦੀਜੇ ਮਤ ਊਤਮ, ਕਰ ਲੀਜੇ ਮੁਗਧ ਸਿਆਨਾ। ਮੇਰਾ ਮਨ ਆਲਸੀਆ ਉਗਲਾਨਾ, ਹਰ ਘਰ ਆਣ ਮਿਲਾਇਓ ਗੁਰ ਸਾਧੂ, ਮਿਲ ਸਾਧੂ ਕਪਟ।

ਠਾਕੁਰ ਜੋ ਅਮਲੀ ਅਮਲ ਲੋਭਾਨਾ ਜੇਨ ਮਨ ਪ੍ਰੀਤ ਲੱਗੀ ਹਰ ਕੇਰੀ ਤੇਨ ਤੁਰ ਪਾਗ ਪੁਰਾਨਾ ਤਿਨ ਹਮ ਚਰਨ ਸਿਰੇ ਵੇਖਿਨ ਖਿਨ ਜਿਨ ਹਰ ਮੀਠ ਲਗਾਨਾ ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ ਜਨ ਬਿਛਰਿਆ ਚਿਰੀ ਮਿਲਾਨਾ ਤਨ ਤਨ ਸਤਿਗੁਰ ਜਿਨ ਨਾਮ ਦ੍ਰਿੜਾਇਆ ਜਨ ਨਾਨਕ ਤਿਸ ਕੁਰਬਾਨਾ ਜੈਤ ਸਰੀ ਮਹੱਲਾ ਚੌਥਾ ਸਤਿਗੁਰ ਸਾਜਨ ਪੁਰਖ ਵੜ ਪਾਇਆ ਹਰ ਰਸਕ ਰਸਕ ਫਲ ਲਾਗਬਾ ਮਾਇਆ ਭੁਯੰਗ ਗ੍ਰਸਿਓ ਹੋਏ ਪ੍ਰਾਣੀ ਪੁਰਬਚਨੀ ਬਿਸਵਰ ਕਾਢਬਾ ਮੇਰਾ ਮਨ ਆਰਾਮ ਨਾ ਰਸ ਲਾਗਬਾ ਹਰ ਕੀਏ ਪਤਤ ਪਵਿੱਤਰ ਮਿਲ ਸਤਿਗੁਰ ਹਰ ਨਾਮੇ ਹਰ ਚਾਖ ਬਾਰ ਹਾਉ ਧਨ ਧਨ ਵਡ ਭਾਗ ਮਿਲਿਓ ਗੁਰ ਸਾਧੂ ਮਿਲ ਸਾਧੂ ਲੈ ਉਨ ਮਨ ਲਾਗਬਾ ਤਿਸਨਾ ਅਗਨ ਬੂਜੀ ਸਾਂਤ ਪਾਈ ਹਰ ਨਿਰਮਲ ਨਿਰਮਲ ਗੁਣ ਗਾਏਬਾ ਤਿਨਕੇ ਪਾਖੀਨ ਤੁਰ ਪਾਏ ਜਿਨ ਸ ਗੁਰਦਰਸਨਾ ਪਾਏ ਬਾ ਤੇ ਦੂਜੇ ਪਾਏ ਪਵੇ ਗਰਭ ਜੋਨੀ ਤਾ ਬਿਰਥਾ ਜਨਮ ਤਿਨ ਜਾਏਬਾ ਹਰ ਦਿਓ ਬਿਮਲ ਮਤ ਗੁਰ ਸਾਹਿਬ ਭਗ ਸੇਵਹਿ ਹਮ ਹਰ ਮੀਠ ਲਗਾਏਬਾ ਜਨ ਨਾਨਕ ਰੇਣ ਸਾਧ ਪਗ ਮੰਗੇ ਹਰ ਹੋਏ ਦਿਆਲ ਦਿਵਾਏਬਾ ਜੈਤ ਸਰੀ ਮਹੱਲਾ ਚੌਥਾ ਜੇਨ ਹਰ ਹਿਰਦੇ ਨਾਮ ਨਾ ਬਸਿਓ ਤਿਨ ਮਾਦ ਕੀ ਜੇ ਹਰ ਬਾਂਝਾ ਤਿਨ ਸੁਨੀ ਦੇ ਫਿਰੇ ਬਿਨ ਨਾਵੇ ਓਏ ਖਾਬ ਖਾ ਮੋਏ ਕਰਾਂਝਾ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰੋਤਾਰੀ ਗੁਰ ਗਿਆਨ ਦੀ ਓ ਮਨ ਸਮਝਾ ਅਰਹਾਉ ਹਰ ਕੀਰਤ ਕਲਯੁਗ ਪਦ ਊਤਮ ਹਰ ਪਾਈ ਗੇ ਸਤਿਗੁਰ ਮਾਝਾ ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰਗਾਜਾ ਦਰਸਨ ਸਭ ਮਿਲਿਓ ਵਡਭਾਗੀ ਸਭ ਕੇਲਬਖ ਗਏ ਗਵਾਜਾ ਸਤਿਗੁਰ ਸਾਹੁ ਪਾਇਆ ਵਡਦਾਣਾ ਹਰ ਕੀਏ ਬਹੁ ਗੁਣ ਸਾਂਝਾ ਜਿਨ ਕਉ ਕਿਰਪਾ ਕਰੀ ਜਗ ਜੀਵਨ ਹਰ ਉਰਤਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਜੈਤ ਸਰੀ ਮਹੱਲਾ ਚੌਥਾ ਸਤਸੰਗਤ ਸਾਧ ਪਾਈ ਵਡਭਾਗੀ ਮਨ ਚਲ ਤੋ ਪਯੋ ਅਰੂੜਾ ਅਨਹਤ ਧੁਨ ਵਾਜੇ ਨਿਤ ਵਾਜੇ ਹਰ ਅੰਮ੍ਰਿਤ ਤਾਰਸ ਲੀੜਾ ਮੇਰੇ ਮਨ ਜਪ ਰਾਮ ਨਾਮ ਹਰ ਰੂੜਾ ਮੇਰੇ ਮਨ ਤਨ ਪ੍ਰੀਤ ਲਗਾਈ ਸਤਿਗੁਰ ਹਰ ਮਿਲਿਓ ਲਾਏ ਚ ਪੀੜਾ ਅਰਹਾਉ ਸਾਗਤ ਬੰਦ ਪਏ ਹੈ ਮਾਇਆ ਦਿਗ ਸੰਚੇ ਲਾਏ ਜਕੀੜਾ ਹਰ ਕੈ ਅਰਥ ਖਰਚ ਨੈ ਸਾਕੈ ਜਮ ਕਾਲ ਸਹਿ ਸਿਰ ਪੀੜਾ ਤੇਨ ਹਰ ਅਰਥ ਸਰੀਰ ਲਗਾਇਆ ਗੁਰ ਸਾਧੂ ਬਹੁ ਸਰਦਾ ਲਾਏ ਮੁਖ ਤੂੜਾ ਹਲਤ ਪਲਤ ਹਰ ਸੋਭਾ ਪਾਵੇ ਹਰ ਰੰਗ ਲੱਗਾ ਮਨ ਗੂੜਾ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ਜਨ ਨਾਨਕ ਪ੍ਰੀਤ ਲੱਗੀ ਪਗ ਸਾਧ ਪੁਰ ਮਿਲ ਸਾਧੂ ਪਾ ਖਾਣ ਹਰਿਓ ਮਨ ਮੂੜਾ ਜੈਤ ਸਰੀ ਮਹੱਲਾ ਚੌਥਾ ਕਰ ਦੂਜਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਸਿਮਰੋ ਅਗਮ ਅਪਾਰਾ ਜੇ ਸਿਮਰਤ ਦੁਖ ਮਿਟੇ ਹਮਾਰਾ ਹਰ ਹਰ ਸਤਿਗੁਰ ਪੁਰਖ ਮਿਲਾਵ ਗੁਰ ਮਿਲੇ ਸੁਖ ਹੋਈ ਰਾਮ ਹਰ ਗੁਣ ਗਾਵੋ ਮੀਤ ਹਮਾਰੇ ਹਰ ਹਰ ਨਾਮ ਰੱਖੋ ਉਰਤਾਰੇ ਹਰ ਹਰ ਅੰਮ੍ਰਿਤ ਭਜਨ ਸੁਣਾਵੋ ਗੁਰ ਮਿਲੇ ਪ੍ਰਗਟ ਹੋਈ ਰਾਮ ਮਸੂਦਨ ਹਰ ਮਾਧੋ ਪ੍ਰਾਨਾ ਮੇਰੇ ਮਨ ਤਨ ਅੰਮ੍ਰਿਤ ਮੀਠ ਲਗਾਨਾ ਹਰ ਹਰ ਦਇਆ ਕਰੋ ਗੁਰ ਮਿਲੋ ਪੁਰਖ ਨਿਰੰਜਨ ਸੋਈ ਰਾਮ ਹਰ ਹਰ ਨਾਮ ਸਦਾ ਸੁਖਦਾਤਾ ਹਰ ਕੇ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਂਪੁਰਖ ਗੁਰ ਮਿਲੋ ਗੁਰੂ ਨਾਨਕ ਨਾਮ ਸੁਖ ਹੋਈ ਰਾਮ ਜੈਤ ਸਰੀ ਮਹੱਲਾ ਚੌਥਾ ਹਰ ਹਰ ਹਰ ਹਰ ਨਾਮ ਜਪਾਹ ਪੁਰਮੁਖ ਨਾਮ ਸਦਾ ਲੈ ਲਾਹਾ ਹਰ ਹਰ ਹਰ ਹਰ ਭਗਤ ਰਿੜਾਵੋ

ਤੈਤ ਸਰੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਜਾਣੈ ਕਵਨ ਇਹਾਂ ਜਗਮੀਤ ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ ਤਾ ਕੀ ਨਿਰਮਲ ਰੀਤ ਰਖਾਉ ਮਾਤ ਪਿਤਾ ਬੰਤਾ ਸੁਧ ਬੰਧਵ ਇਸ਼ਟ ਮੀਤ ਅਰ ਪਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ ਮੁਕਤ ਮਾਲ ਤਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਹਾ ਹਾ ਕਰਤ ਬਿਖਾਨੀ ਅਬਦ ਤਾ ਮੈਂ ਸੰਤੋਖ ਨ ਪਾਇਆ ਹਸਤ ਰਥ ਅਸਵ ਪਮਨ ਤੇਜ ਧਣੀ ਭੂਮਣ ਚਤੁਰਾਂਗਾ ਤੰਗ ਨਾ ਚਾਲਿਓ ਇਨ ਮੈਂ ਕਛੂਏ ਊੜ ਸਿਧਾਇਓ ਨਾਂਗਾ ਹਰ ਕੇ ਸੰਤ ਪ੍ਰੇ ਪ੍ਰੀਤਮ ਪ੍ਰਭ ਕੇ ਤਾ ਕੇ ਹਰ ਹਰ ਗਾਈਏ ਨਾਨਕੀ ਹਾਂ ਸੁਖ ਆਗੇ ਮੁਖ ਊਜਲ ਸੰਗ ਸੰਤਨ ਕੇ ਪਾਈਏ ਜੈਤ ਸਰੀ ਮਹੱਲਾ ਪੰਜਵਾਂ ਘਰ ਤੀਜਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਿਓ ਸੰਦੇਸਰੋ ਕਈਓ ਪ੍ਰੇ ਕਹੀਓ ਵਿਸ਼ਨੂੰ ਭਈ ਮੈਂ ਬੁਬਧ ਸੁਨਤੇ ਕਹੋ ਸੁਹਾਗਣ ਸਹੀਓ ਰਖਾਓ ਕੋ ਕਹਿ ਤੋ ਸਭ ਬਹਾਰ ਬਹਾਰ ਕੋ ਕਹਿ ਤੋ ਸਾ ਮਹੀਓ ਵਰਨਾ ਦੀ ਸੇ ਚਿਨ ਲਖੀਏ ਸੁਹਾਗਣ ਸਾਤ ਬੁਝਈਓ ਸਰਬ ਨਿਵਾਸੀ ਕੜਕੜ ਵਾਸੀ ਲੇਪ ਨਹੀਂ ਅਲਪਈਓ ਨਾਨਕ ਕਹੇ ਤ ਸੁਨੋ ਰੇ ਲੋਗਾ ਸੰਤ ਰਸਨ ਕੋ ਬਸਈਓ ਜੈਤ

ਕੇ ਕੂਪ ਜੈਤ ਸਰੀ ਮਹੱਲਾ ਪੰਜਵਾਂ ਕੋਈ ਜਾਨ ਹਰਸੋਂ ਦੇਵੈ ਜੋਰ ਚਰਨ ਕਹੋ ਬਕੋ ਸੁਬਰਸਨਾ ਦੀਜੇ ਪ੍ਰਾਣ ਅਕੋਰ ਰਹਾਓ ਮਨ ਕਨ ਨਿਰਮਲ ਕਰਤ ਕਿਆਰੋ ਹਰ ਸਿੰਚੇ ਸੁਧਾ ਸੰਜੋਰ ਕਿਆਰਸ ਮੈਂ ਮਗਨ ਹੋਦ ਕਿਰਪਾ ਤੇ ਮਾਂ ਵਿਖਿਆ ਤੇ ਤੋਰ ਆਇਓ ਸਰਣ ਦੀਨ ਦੁਖ ਭੰਜਨ ਚਿਤਵੋ ਤੁਮਰੀ ਓਰ ਅਪਹੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ ਜੈਤ ਸਰੀ ਮਹੱਲਾ ਪੰਜਵਾਂ ਚਾਤ੍ਰਿਕ ਚਿਤਵਤ ਬਰਸਤ ਮੇਹ ਕਿਰਪਾ ਸੁਨ ਕਰਣਾ ਪ੍ਰਵਥਾਰੋ ਹਰ ਪ੍ਰੇਮ ਭਗਤ ਕੋ ਨੇਹ ਹਰਹਾਓ ਆਨਕ ਸੂਖ ਚੱਕ ਵੀ ਨਹੀਂ ਚਾਹਤ ਅੰਧ ਪੂਰਨ ਪੇਖ ਦੇਹ ਆਨ ਉਪਾਵਨਾ ਜੀਵਿਤ ਮੀਨਾ ਮਿਲ ਜਲ ਮਰਨਾ ਤੇਹ ਹਮ ਅਨਾਥ ਨਾਥਰ ਸਰਣੀ ਆਪਣੀ ਕਿਰਪਾ ਕਰੇਹ ਚਰਨ ਕਮਲ ਨਾਨਕ ਆਰਾਧ ਤਿਸ ਬਿਨ ਆਨ ਨਾ ਕੇਹ ਜੈਤ ਸਰੀ ਮਹੱਲਾ ਪੰਜਵਾਂ ਮਨ ਤਨ ਬਸ ਰਹੇ ਮੇਰੇ ਪ੍ਰਾਣ ਕਰ ਕਿਰਪਾ ਸਾਧੂ ਸੰਗ ਫੇਟੇ ਪੂਰਨ ਪੁਰਖ ਸੁਜਾਨ ਰਖਾਓ ਪ੍ਰੇਮ ਠਗੌਰੀ ਜਿਨ ਕਉ ਪਾਈ ਤੇ ਰਸ ਪੀਓ ਭਾਰੀ ਤਾਂ ਕੀ ਕੀਮਤ ਕਹਿਣ ਨਾ ਜਾਈ ਕੁਦਰਤ ਕਮਨ ਹਮਾਰੀ ਲਾਏ ਲਏ ਲੜ ਦਾਜਨ ਆਪਣੇ ਉਧਰੇ ਉਧਰ ਨਹਾਰੇ ਪ੍ਰਭ ਸਿਮਰ ਸਿਮਰ ਸਿਮਰ ਸੁਖ ਪਾਇਓ ਨਾਨਕ ਸਰਨ ਦੁਆਰੇ ਜੈਤ ਸਰੀ ਮਹੱਲਾ ਪੰਜਵਾਂ ਆਏ ਅਨਕ ਜਨਮ ਪ੍ਰਭ ਸਰਣੀ ਉਧਰ ਦੇ ਅੰਧ ਕੂਪ ਤੇ ਲਾਭੋ ਆਪਣੀ ਚਰਣੀ ਹਰਹਾਓ ਗਿਆਨ ਤਿਆਖ ਕਰਮ ਨਾ ਜਾਨਾ ਨਾਹਿਨ ਨਿਰਮਲ ਕਰਣੀ ਸਾ ਸੰਗਤ ਕੇ ਅੰਚਲ ਲਾਵੋ ਬਿਖਮ ਨਦੀ ਜਾਏ ਤਰਣੀ ਸੁਖ ਸੰਪਤ ਮਾਇਆ ਰਸ ਮੀਠੇ ਇਹ ਨੀ ਮਨ ਮੈਂ ਤਰਣੀ ਹਰ ਦਸਨ ਤ੍ਰਿਪਤ ਨਾਂਗ ਦਾ ਪਾਵਤ ਹਰ ਨਾਮ ਰੰਗ ਆਪਰਣੀ ਜੈਤ ਸਰੀ ਮਹੱਲਾ ਪੰਜਵਾਂ ਹਰ ਜਨ ਸਿਮਰੋ ਹਿਰਦੇ ਰਾਮ ਹਰ ਜਨ ਕੋ ਅਬਦਾ ਨਿਕਟ ਨਾ ਆਵੇ ਪੂਰਨ ਦਾਸ ਕੇ ਕਾਮ ਰਖਾਓ ਕੋਟ ਵਿਘਨ ਮਿਰਸੇ ਹਰ ਸੇਵਾ ਨੇਚਲ ਗੋਬਿੰਦ ਧਾਮ ਭਗਵੰਤ ਭਗਤ ਕੋ ਪੌਕਸ਼ ਨਾਹੀ ਆਦਰ ਦੇਵਤ ਜਾਮ ਤਜ ਗੋਪਾਲ ਆਨ ਜੋ ਕਰਣੀ ਤੋਈ ਸੋਈ ਬਿਨਸਦ ਖਾਮ ਚਰਨ ਕਮਲ ਹਿਰਦੇ ਗਹੁ ਨਾਨਕ ਸੁਖ ਸਮੂਹ ਬਿਸਰਾਮ ਜੈਤ ਸਰੀ ਮਹੱਲਾ ਨਾਮਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਭੁੱਲਿਓ ਮਨ ਮਾਇਆ ਉਰਝਾਇਓ ਜੋ ਜੋ ਕਰਮ ਕੀ ਉਹ ਲਾਲਚ ਲੱਗ ਤੇ ਤੇ ਆਪ ਬੰਧਾਇਓ ਰਹਾਓ ਸਮਝਣਾ ਪਰੀ ਬਿਖੇ ਰਸ ਰਚਿਓ ਜਿਸ ਹਰ ਕੋ ਬਿਸਰਾਇਓ ਪੰਗ ਸੁਆਮੀ ਸੋ ਜਾਣਿਓ ਨਾਹਿਨ ਪਰ ਖੋਜਨ ਕੋ ਤਾਇਓ ਰਤਨ ਰਾਮ ਕਟਹੀ ਕੇ ਭੀਤਰ ਤਾ ਕੋ ਗਿਆਨ ਨਾ ਪਾਇਓ ਜਨ ਨਾਨਕ ਭਗਵੰਤ ਭਜਨ ਬੇਨ ਬਿਰਥਾ ਜਨਮ ਗਵਾਇਓ ਜੈਤ ਸਰੀ ਮਹੱਲਾ ਨਾਮਾ ਹਾਰਜੂ ਰਾਖ ਲਿਓ ਪਤ ਮੇਰੀ ਜਮ ਕੋ ਤਰਾਸ ਪਇਓ ਉਰ ਅੰਤਰ ਸਰਨ ਗਹੀ ਕਿਰਪਾ ਨ ਤੇਰੀ ਅਰਹਾਓ ਮਹਾਂ ਪਤਤ ਮੁਗਦ ਲੋਭੀ ਫੋਨ ਕਰਤ ਪਾਪ ਅਭਾਰਾ ਪਏ ਮਰਬੇ ਕੋ ਵਿਸਰਤ ਨਾਹਨ ਤੇ ਚਿੰਤਾ ਤਨ ਜਾਰਾ ਕੀਓ ਪਾਪ ਮੂਤ ਕੇ ਕਾਰਨ ਤੈਸ ਕੋ ਉਠਾਇਆ ਕਟਹੀ ਭੀਤਰ ਬਸੇ ਨਿਰੰਜਨ ਤਾ ਕੋ ਮਰਮ ਨ ਪਾਇਆ ਨਾਹਿਨ ਗੁਣ ਨਾਹਿਨ ਕਾ ਜਪ ਤਪ ਕੌਣ ਕਰਮ ਅਵ ਕੀਜੇ ਨਾਨਕ ਹਾਰ ਪਰਿਉ ਸਰਨਾਗਤ ਅਪਹੇ ਦਾਨ ਪ੍ਰਭ ਦੀਜੇ ਜੈਤ ਸਰੀ ਮਹੱਲਾ ਨਾਮਾ ਮਾਨ ਰਹੇ ਸਾਚਾ ਗਹੋ ਵਿਚਾਰਾ ਆਰਾਮ ਨਾਮ ਬਿਨ ਮਿਥਿਆ ਮਾਨੋ ਸਗਰੋ ਇਉ ਸੰਸਾਰਾ ਰਹਾਓ ਜਾ ਕੋ ਜੋਗੀ ਖੋਜ ਤਿਖਾਰੇ ਪਾਇਓ ਨਾਏ ਤੇ ਪਾਰਾ ਤੋ ਸਵਾਮੀ ਤੁਮ ਨਿਟ ਪਛਾਨੋ ਰੂਪ ਰੇਖ ਤੇ ਨਿਆਰਾ ਪਾਮਨ ਨਾਮ ਜਗਤ ਮੈਂ ਹਰ ਕੋ ਕਭੂ ਨਾਏ ਸੰਭਾਰਾ ਨਾਨਕ ਸਰਨ ਪਰਿਓ ਜਗ ਬੰਧਨ ਰਾਖੋ ਬਿਰਦ ਤੁਹਾਰਾ ਜੈਤ ਸਰੀ ਮਹੱਲਾ ਪੰਜਵਾਂ ਸ਼ੰਤ ਕਰ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅਨਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਮੀਤ ਸ਼ੰਤ ਸੁਣ ਯਾਰ ਹਮਾਰੇ ਸੱਜਣ ਇਕ ਕਰੋ ਬੇਨੰਤੀਆ ਇਸ ਮੋਹਨ ਲਾਲ ਪਿਆਰੇ ਹੋ ਫਿਰੋ ਖੋਜੰਤੀਆ ਤੇ ਦਸ ਪਿਆਰੇ ਸਿਰ ਤਰੀ ਉਤਾਰੇ ਇਕ ਪੋਰੀ ਦਰਸ਼ਨ ਦੀਜੇ ਨੈਣ ਹਮਾਰੇ ਪ੍ਰੇ ਰੰਗ ਰੰਗਾਰੇ ਇਕ ਤਿਲ ਫੀਨਾ ਥੀਰੀਜੇ ਪ੍ਰਸੋ ਮਨ ਲੀਨਾ ਜਿਉ ਜਲ ਮੀਨਾ ਚਾਤਰ ਜਿਵੇਂ ਤਸੰਤੀਆ ਜਨ ਨਾਨ ਗੁਰ ਪੂਰਾ ਪਾਇ ਸਗਲੀ ਤਿਖਾ ਬੁਝੰਤੀਆ
ਯਾਰ ਵੇ ਪ੍ਰਿਹੱਬੇ ਸਗੀਆਂ ਮੂੰਹ ਕਈ ਨਾ ਜਹੀਆ। ਯਾਰ ਵੇ ਇੱਕ ਡੂ ਇੱਕ ਚਾੜੇ ਹੌਕੇ ਚੇਤਈਆ, ਇੱਕ ਡੂ ਇੱਕ ਚਾੜੇ ਅਣਕ ਪਿਆਰੇ, ਨਿਤ ਕਰਦੇ ਭੋਗ ਬਿਲਾਸਾ, ਇਨਾ ਦੇਖ ਮਨ ਚਾਉ ਉੱਠਣ ਦਾ, ਹਉ ਕਦ ਪਾਈ ਗੁਣਤਾਸਾ, ਕਿੰਨੀ ਮੈਂਡਾ ਲਾਲ ਰੀਝਾਇ, ਹਉ ਤਿਸ ਆਗੇ ਮਨ ਡਈਆ, ਨਾਨਕ ਕਹੇ ਸੁਣ ਬਿਨੋ ਸੁਹਾਗਣ, ਮੂੰਹ ਦਿਖਾ ਪਿਰ ਕਈਆ। ਯਾਰ ਵੇ ਤੇਰੇ ਆਪਣ ਪਾਣਾ ਕਿਛ ਨੀ ਸੀ ਛੰਦਾ, ਯਾਰ ਵੇ ਤੇਰਾ ਵਿਆ ਲਾਲਨ ਮੂੰਹ ਤਦ ਸੰਦਾ, ਲਾਲਨ ਤੇ ਪਾਇਆ ਆਪ ਗਵਾਇਆ, ਚੇਤਨ ਭਾਗ ਮਥਾਣੇ, ਬਾਂ ਪਗੜ ਠਾਗਰ ਹੋ ਕਿਦੀ, ਗੁਣ ਅਵਗੁਣ ਨਾ ਪਛਾਣੇ, ਗੁਣ ਹਾਰ ਤੇ ਪਾਇਆ ਰੰਗ ਲਾਲ ਬਣਾਇਆ, ਤਿਸ ਹੱਬੂ ਕੇ ਸੁਹੰਦਾ, ਜਨ ਨਾਨਕ ਤਨ ਸੁਹਾਗਣ ਸਾਈ, ਜਿਸ ਸੰਗ ਪਤਾਰ ਵਸੰਦਾ, ਯਾਰ ਵੇ ਨਿਤ ਸੁਖ ਸੁਖੇਂਦੀ ਥਾ ਮੈਂ ਪਾਈ, ਵਰ ਲੋੜੀ ਦਾ ਆਇਆ ਵਜੀ ਵਾਧਾਈ, ਮਹਾਂ ਮੰਗਲ ਰਹਿ ਸਥੀਆ, ਫਿਰ ਦਿਆਲ ਸਦਨ ਵਰੰਗੀਆ, ਵੜ ਭਾਗ ਪਾਇਆ ਗੁਰ ਮਿਲਾਇਆ, ਸਾਧਕੇ ਸਤਸੰਗੀਆ, ਆਸਾ ਮਨਸਾ ਸਗਲ ਪੂਰੀ, ਪ੍ਰੇ ਅੰਕ ਅੰਕ ਮਿਲਾਈ, ਬਿਨਵੰਤ ਨਾਨਕ ਸੁਖ ਸੁਖੇਂਦੀ ਥਾ ਮੈਂ ਗੁਰ ਮਿਲ ਪਾਈ। ਜੈ ਤਸਰੀ ਮਹੱਲਾ ਪੰਜਵਾਂ, ਕਰ ਦੂਜਾ ਸ਼ੰਤ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸਰੂਪ, ਉੱਚਾ ਅਗਮ ਅਪਾਰ ਪ੍ਰਭ, ਕਸਨ ਨਾ ਜਾਏ ਅਕਥ, ਨਾਂਗ ਪ੍ਰਸਰਣਾਗਤੀ ਰੱਖਣ ਕੋ ਸਮਰੱਥ। ਸ਼ੰਤ ਜੋ ਜਾਨੋ ਤਿਉ ਰਾਖ, ਹਰ ਪ੍ਰੋ ਤੇਰਿਆ, ਕੀਤੇ ਘਰੋਂ ਅਸੰਖ ਅਵਗਣ ਮੇਰਿਆ, ਅਸੰਖ ਅਵਗਣ ਖਤੇ ਫੇਰੇ, ਨਿਤ ਪ੍ਰਸ ਫੂਲੀਏ, ਮੋਹ ਮਗਨ ਵਿਕਰਾਲ ਮਾਇਆ, ਤੋ ਪ੍ਰਸਾਦੀ ਕੂਲੀਏ, ਲੋਕ ਕਰਤ ਵਿਕਾਰ ਵਿਖੜੇ, ਪ੍ਰਭ ਨੇਰ ਹੂਤੇ ਨੇਰਿਆ, ਬਿਨਵੰਤ ਨਾਨਕ ਦਇਆ ਧਾਰੋ, ਤੜ ਪਵ ਜਲ ਫੇਰਿਆ, ਸਲੋਕ ਨਿਰਤਨ ਪਵੇ ਅਸੰਖ ਗੁਣ।

ਧਿਆਈਏ, ਧਿਆਏ ਸੋ ਪਰ ਸਦਾ ਆਪਣਾ ਮਨੇ ਚਿੰਦਿਆ ਪਾਈਏ। ਸਜਮਾਨ ਵੋ ਵਿਕਾਰ ਦੂਜਾ ਏਕ ਸਿਉ ਲਿਵ ਲਾਈਏ, ਅਰਪ ਮਨ ਤਨ ਪ੍ਰਭੂ ਆਗੇ ਆਪ ਸਗਲ ਮਿਟਾਈਏ। ਬਿਨਵੰਤ ਨਾਨਕ ਤਾਰ ਕਿਰਪਾ ਸਾਜ ਨਾਮ ਸਮਾਈਏ। ਸਲੋਕ ਹਰੇ ਮਨ ਤਾ ਕੋ ਧਿਆਈਏ, ਸਬਦ ਜਾ ਕੇ ਹਾਥ ਆਰਾਮ ਨਾਮ ਤਨ ਸੰਚੀਏ। ਨਾਨਕ ਨਿਰਹੈ ਸਾਥ ਸ਼ੰਤ ਸਾਥੀੜਾ ਪ੍ਰਭ ਏਕ ਦੂਸਰ ਨਾਹੇ ਕੋਏ। ਥਾਨ ਤਨੰਤਰ ਆਪ ਜਲ ਥਲ ਪੂਰ ਸੋਏ, ਜਲ ਥਲ ਮਹੀਲ ਪੂਰ ਰਹੇ ਸਰਬਦਾਤਾ ਪ੍ਰਭ ਧਨੀ। ਗੋਪਾਲ ਗੋਬਿੰਦ ਅੰਤ ਨਾਹੀ, ਬੇਅੰਤ ਗੁਣਤਾ ਕੇ ਕਿਆ ਗਣੀ। ਭਜ ਸਰਨ ਸੁਆਮੀ ਸੁਖੇ ਗਾਮੀ, ਤਿਸ ਬਿਨਾ ਅਨ ਨਾਹੇ ਕੋਏ। ਬਿਨਵੰਤ ਨਾਨਕ ਦਇਆ ਧਾਰੋ, ਤਿਸ ਪ੍ਰਾਪਤ ਨਾਮ ਹੋਏ। ਸਲੋਕ ਚਿਤ ਜੇ ਚਿਤਵਿਆ ਸੋ ਮੈਂ ਪਾਇਆ, ਨਾਨਕ ਨਾਮ ਧਿਆਏ ਸੁਖ ਸੁਭਾਇਆ। ਸ਼ੰਤ ਆਮਨ ਛੂਟ ਗਇਆ, ਸਾਧੂ ਸੰਗ ਮਿਲੇ। ਗੁਰਮੁਖ ਨਾਮ ਲਇਆ ਜੋਤੀ ਜੋ ਤਰਲੇ, ਹਰ ਨਾਮ ਸਿਮਰਤ ਮਿਟੇ ਕਿਲਬਿਖ ਬੁਝੀ ਤਪਤ ਅਗਾਨਿਆ। ਗਏ ਪੂਜਾ ਲੀਨੇ ਦਇਆ ਕੀਨੇ, ਆਪਣੇ ਘਰ ਮਾਨਿਆ। ਲੈ ਅੰਕ ਲਾਏ ਹਰ ਮਿਲਾਏ, ਜਨ ਮਰਣਾ ਦੁਖ ਜਲੇ। ਬਿਨਵੰਤ ਨਾਨਕ ਦਇਆ ਧਾਰੀ, ਮਿਲ ਲੀਨੇ ਇਕ ਪਲੇ। ਜੈਤ ਸਰੀ ਸ਼ੰਤ ਮਹੱਲਾ ਪੰਜਵਾਂ, ਪਾਧਾਣੂ ਸੰਸਾਰ ਗਾਰਵ ਅਟਿਆ, ਕਰਤੇ ਪਾਪ ਅਨੇਕ ਮਾਇਆ ਰੰਗ ਰਟਿਆ। ਲੋਭ ਹੋਏ ਅਭਿਮਾਨ ਬੂਢੇ, ਮਰਨ ਚੀਤ ਨਾ ਆਵੇ। ਪੁੱਤਰ ਮਿੱਤਰ ਵਿਵਹਾਰ ਬੰਤਾ, ਹੇ ਕਰਤ ਵਿਹਾਵੇ। ਕੁਝ ਦਿਸ ਆਏ ਲਿਖੇ ਮਾਏ, ਦੁਖ ਧਰਮ ਦੂਤੇ ਡਿਠਿਆ। ਕਿਰਤ ਕਰਮ ਨਾ ਮਿਟੇ ਨਾਨਕ, ਹਰ ਨਾਮ ਤਨ ਨਹੀਂ ਖੱਟਿਆ। ਉਦਮ ਕਰੇ ਅਨੇਕ, ਹਰ ਨਾਮ ਨਾ ਗਾਵਹੀ। ਪਰਮੇ ਜੂਨ ਅਸੰਖ, ਮਰ ਜਨਮੇ ਆਵਹੀ। ਪਸ਼ੂ ਪੰਖੀ ਸੈਲ ਤਰਵਰ, ਗਣਤ ਕਸ਼ੂ ਨਾ ਆਵੇ। ਬੀਜ ਬੋਵਸ ਭੋਗ ਭੋਗੇ, ਕੀਆ ਆਪਣਾ ਪਾਵੇ। ਰਤਨ ਜਨਮ ਹਾਰਾ

ਚਾਰ ਸਲੋਕਾਂ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਸਿਮਰੰਤ ਸੰਤ ਸਰਬਤ ਰਮਣ ਨਾਨਕ ਅਗਨਾਸਨ ਜਗਦੀਸ਼ਵਰ ਵੇਖਣ ਸੁਣਨ ਸੁਨਾਮਨ ਮਨ ਮੈਂ ਦ੍ਰਿੜੀਏ ਸਾਚ ਪੂਰਿਓ ਸਰਬਤਰ ਮੈਂ ਨਾਨਕ ਹਰ ਅੰਗਰਾਚ ਪੌੜੀ ਹਰ ਏਕ ਨਿਰੰਜਨ ਗਾਈਏ ਸਭ ਅੰਤਰ ਸੋਈ ਕਰਨ ਕਾਰਨ ਸਮਰਥ ਪ੍ਰਭ ਜੋ ਕਰੇ ਸੋਈ ਖਿਨ ਮੈਂ ਥਾਪਿਓ ਥਾਪਦ ਇਸ ਬਿਨ ਨਹੀਂ ਕੋਈ ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ ਆਪ ਜਾਏ ਸੋ ਬੁਝਸੀ ਨਿਰਮਲ ਜਨ ਸੋਈ ਸਲੋਕ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨ ਤਾਸ ਸਾਸ ਸਿਮਰੰਤ ਨਾਨਕ ਮਹਾਂ ਅਗਨਨਾ ਬਿਨਾਸਨ ਮੁਖ ਤਲੇ ਪੈਰ ਉਪਰੇ ਵਸੰਦੋ ਕੋਥੜੇ ਥਾਏ ਨਾਨਕ ਸੋ ਤਣੀ ਕਿਉਂ ਵਸਾਰਿਓ ਉਧਰੈ ਜਿਸ ਦਏ ਨਾਏ ਪੌੜੀ ਰਗਤ ਬਿੰਦ ਕਰ ਨਿਮਿਆ ਅਗਨ ਉਧਰ ਮਝਾਰ ਉਰਧ ਮੁਖ ਚੀਲ ਬਿਕਲ

ਸੰਸਾਰ ਪ੍ਰਾ ਬਿਸਰਤ ਸੁਖ ਕਦੇ ਨਾਹੇ ਜਾਸੇ ਜਨਮ ਹਾਰ ਸਲੋਕ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ ਖੰਡਣ ਕਲ ਕਲੇਸ਼ ਪ੍ਰਾ ਸਿਮਰਨ ਨਾਨਕ ਨੇ ਦੂਰਨ ਥਾਵ ਰੰਗਮਾਨ ਜਿਸ ਸੰਗ ਤੈ ਸੋ ਲਾਈਏ ਨੇਹੋ ਤੋ ਸੋ ਬਿੰਦ ਨਾ ਵਿਸਰੋ ਨਾਨਕ ਜਿਨ ਸੁੰਦਰ ਕਿਆ ਦੇਹੋ ਪੌੜੀ ਜੀਓ ਪ੍ਰਾਣ ਤਨ ਧਨ ਦੀਆ ਤੀਨੇ ਰਸ ਭੋਗ ਗ੍ਰਹਿ ਮੰਦਰ ਰਥ ਅਸ ਦੀਏ ਰਜ ਪਲੇ ਸੰਯੋਗ ਸੁਧ ਬੰਤਾ ਸਜਨ ਸੇਵਕ ਦੀਏ ਪ੍ਰਾ ਦੇਵਨ ਜੋਗ ਹਰ ਸਿਮਰਤ ਮਨ ਤਨ ਹਰਿਆ ਲੈ ਜਾਏ ਵਿਜੋਗ ਸਾਧ ਸੰਘ ਹਰ ਗੁਣ ਰਮੋ ਬਿਰਸੇ ਸਭ ਸੋਗ ਤਲੋਕ ਕੁਟੰਬ ਚਤਨ ਕਰਨ ਮਾਇਆ ਅਨੇਕ ਉਦਮ ਹੈ ਹਰ ਭਗਤ ਪਾਦਹੀਣ ਨਾਨਕ ਪ੍ਰਭ ਬਿਸਰਤ।

ਜਿਸ ਬਿਸਰਤ ਤਨ ਭਸਮ ਹੋਏ, ਕਹਿਤੇ ਸਾ ਪ੍ਰੇਤ, ਖਿਨ ਗਿਰ ਮੈਂ ਬਸਨ ਨਾ ਦੇਵਹੀ, ਜਿਸ ਸੋਈ ਹੇਤ, ਕਰ ਅਨਰਥ ਦਰਬ ਸੰਚਿਆ, ਸੋ ਕਾਰਜ ਕੇਤ, ਜੈਸਾ ਬੀਜੇ ਸੋ ਲੁਣੈ, ਕਰਮ ਇਉ ਖੇਤ, ਅਕਿਰਤ ਕਣਾ ਹਰ ਵਿਸਤਰਿਆ, ਜੋਨੀ ਪਰਮਹੇਤ ਸਲੋਕ, ਕੋਟ ਦਾਨ ਇਸਨਾਨੰ, ਅਨਕ ਸੋਧਨ ਪਵਿੱਤਰਤੈ, ਉਚਰੰਤ ਨਾਨਕ, ਹਰ ਹਰ ਰਸਨਾ, ਸਰਬ ਪਾਪ ਬਿਮੁਚਤੇ, ਈਦਨ ਕੀਤੋ ਮੂਕਣਾ, ਹੋਰੀ ਦਤੀਮ ਪਾਵੇ, ਮਨ ਵਸੰਦਰੋ ਸਚ ਸਹੋ, ਨਾਨਕ ਹੱਬੇ ਡੁਖੜੇ ਉਲਾਹੇ ਪੌੜੀ, ਕੋੜ ਅਗਾ ਸਭ ਨਾਸ ਹੋਏ, ਸਿਮਰ ਤਰ ਨਾਓ, ਮਨ ਚਿੰਦੇ ਫਲ ਪਾਈਏ, ਹਰ ਕੇ ਗੁਣ ਗਾਓ, ਜਨਮ ਮਰਨ ਪਏ ਕੱਟੀਏ, ਨਿਚਲ ਸਾਥਾਓ, ਪੂਰਬ ਹੋਵੇ ਲਿਖਿਆ, ਹਰ ਚਰਨ ਸਮਾਓ, ਕਰ ਕਿਰਪਾ ਪ੍ਰਭ ਰਾਖ ਲਿਹੋ, ਨਾਨਕ ਬਲ ਜਾਓ, ਸਲੋਕ ਗ੍ਰਹਿ ਰਚਨਾ ਅਪਾਰੰ, ਮਨ ਬਿਲਾਸ ਸਵਾਦੰ ਰਸ, ਕੰਧਾਂਚ ਨੇ ਸਿਮਰੰਤ ਨਾਨਕ, ਤੇ ਜੰਤ ਵਿਸ਼ਟਾ ਕ੍ਰਿਮੈ, ਮੁਝ ਅਡੰਬਰ ਹਬ ਕਿਹੋ, ਮੰਜ ਮੁਹਬਤ ਨੇਹ, ਤੋ ਸਾਈ ਜੈ ਵਿਸਰ, ਨਾਨਕ ਸੋ ਤਨ ਖੇਹ ਪੌੜੀ, ਸੁੰਦਰ ਸੇਜ ਅਨੇਕ ਸੁਖ, ਰਸ ਭੋਗਣ ਪੂਰੇ, ਗ੍ਰਹਿ ਸੋਇ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣਦਾ, ਇਸ਼ਨਾਏ ਵਸੂਰੇ, ਤੋ ਪ੍ਰਚੇਤਨ ਆਵਈ, ਵਿਸ਼ਟਾ ਕੇ ਕੀਰੇ, ਬਿਨ ਹਰ ਨਾਮ ਨਾ ਸਾਂਤ ਹੋਏ, ਕਿਰ ਬਿਦ ਮਨ ਤੀਰੇ, ਸਲੋਕ ਚਰਨ ਕਮਲ ਬਿਰਹੰ, ਖੋਜੰਤ ਬੈਰਾਗੀ ਦਹਿ ਦਿਸ, ਤਿਆਗੰਤ ਕਪਟ ਰੂਪ ਮਾਇਆ, ਨਾਨਕ ਆਨੰਦ ਰੂਪ ਸਾਧ ਸੰਗਮੈ, ਮਨ ਸਾਈ ਮੁਖ ਉਚਰਾ, ਵੱਤਾ ਹੱਬੇ ਲੋ, ਨਾਨਕ ਹਬ ਅਡੰਬਰ ਕੂੜਿਆ, ਤੁਣ ਜੀਵਾਂ ਸੱਚੀ ਸੋਏ ਪੌੜੀ, ਬਸਤਾ ਤੂਟੀ ਚੁੰਪੜੀ, ਤੀਰ ਸਭ ਛਿੰਨਾ, ਜਾਤ ਨਾ ਪਦ ਨਾ ਆਦਰੋ, ਉਦਿਆਨ ਪਰਮਿੰਨਾ, ਮਿੱਤਰ ਨਾ ਇੜਤਨ ਰੂਪਹੀਣ, ਕਿਝ ਸਾਕ ਨਾ ਸਿੰਨਾ।

ਤੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭਤ ਹੈ ਸੰਚੰਤ ਦਿਖਿਆ ਸ਼ਲੰਗ ਛਿਦਰੰ ਨਾਨਕ ਬਿਨ ਘਰ ਸੰਗ ਨਾ ਚਾਲਤੇ ਵੇਖੰਦੜੋ ਕੀ ਭੁੱਲ ਤੁਮਾ ਦਿਸਤਮ ਸੋਹਣਾ ਅੜ ਨਾ ਲਹੰਦੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ।

ਪ੍ਰਭੂ ਛੋਟਣ ਲੱਗ ਨਰਕ ਸਮੰਜੀਏ, ਹੋ ਕਿਰਪਾਲ ਦਿਆਲ ਨਾਨਕ ਪਉ ਪੰਜੀਏ। ਸਲੋਕ ਨਚ ਰਾਸੁਖ ਮਿਸ਼ਟੰਗ ਨਚ ਪੁਗਰਸ ਮਿਸ਼ਟੰਗ ਨਚ ਮਿਸ਼ਟੰਗ ਸੁਖ ਮਾਇਆ ਮਿਸ਼ਟੰਗ ਸਾਧ ਸੰਗ ਹਰ ਨਾਨਕ ਦਹ ਮਿਸ਼ਟੰਗ ਪ੍ਰਭ ਦਰਸ਼ਨ। ਲਗੜਾ ਸੋ ਨੇਹੋ ਮਨ ਮਜਾਹੂ ਰਤਿਆ ਵਿਦੜੋ ਸਾਥੋਕ ਨਾਨਕ ਮਿੱਠਾ ਸੋ ਤਣੀ ਪੌੜੀ। ਹਰ ਬਿਨ ਕਛੂ ਨਾ ਲੱਗ ਗਈ ਭਗਤਨ ਕੋ ਮੀਠਾ ਆਣ ਸਵਾਸਾ ਫੀਕਿਆ ਕਰ ਨਿਰਨਉ ਡੀਠਾ। ਅਗਿਆਨ ਪਰਮ ਦੁੱਖ ਕੱਟਿਆ ਪੁਰ ਪਏ ਬਸੀਠਾ ਚਰਨ ਕਮ ਮਨ ਬੇਦਿਆ ਜੋ ਰੰਗ ਮਜੀਠਾ। ਜੀਓ ਪ੍ਰਾਣ ਤਨ ਮਨ ਪ੍ਰਭੂ ਪਿਰਸੇ ਸਭ ਝੂਠਾ। ਸਲੋਕ ਤਿਗਤ ਜਲੰਗ ਨੈ ਜੀਵ ਮੀਨੰ ਨੈ ਤਿਆਗ ਚਾਤ੍ਰਕ ਮੇਘ ਮੰਡਲ ਬਾਣ ਵਿਧੰਚ ਪੁਰੰਕ ਨਾਦੰ ਹਲ ਬੰਧਨ ਕੁਸੁਮ ਬਾਸਨ। ਚਰਨ ਕਮਲ ਰਚੰਤ ਸੰਤ ਨਾਨਕ ਆਨ ਨਾ ਰੁਚਤੇ। ਮੁਖ ਡਿਖਾਊ ਪਲਕ ਛੱਡ ਆਣ ਡੇਊ ਚਿਤ ਜੀਵਨ ਸੰਗਮ ਤੇ ਤਣੀ

ਮਨ ਲੱਗ ਹਰ ਵਿਸਰਿਆ ਪੁਰਖ ਚੰਗੇਰਾ। ਓਏ ਮਨਮੁਖ ਮੂੜ ਅਗਿਆਨੀ ਕਹੀਏ ਤਿਨ ਮਸਤਕ ਪਾਗ ਮੰਦੇਰਾ। ਵਿਵੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ। ਜਿਨ ਨਾਨਕ ਨਾਮ ਗੁਰੂ ਤੇ ਪਾਇਆ

ਤੰਗ ਨਾ ਪਾਇਓ ਆਪਣੇ ਭਰਤੇ, ਪੇਖ ਪੇਖ ਦੁੱਖ ਪਾਇਆ। ਸਾਰੋ ਦਿਨ ਸਮਝੂਰ ਹੀ ਕਰਤਾ, ਤੋ ਮੂਸਲੇ ਸ਼ਰਾਇਆ। ਪੀਰ ਪਇਓ ਬੇਗਾਰੀ ਨਿਆਈ, ਹਰ ਕੇ ਕਾਮਨ ਆਇਆ। ਪਇਓ ਅਨੁਗ੍ਰਹੋ ਜਾ ਕੋ ਪ੍ਰਭ ਕੋ, ਤਿਸ ਹਿਰਦੇ ਨਾਮ ਸਾਇਆ। ਸਾ ਸੰਗਤ ਕੈ ਪਾਛੇ ਪਰਿਓ, ਜਨ ਨਾਨਕ ਹਰਸ ਪਾਇਆ। ਟੋਡੀ ਮਹੱਲਾ ਪੰਜਵਾਂ, ਕਿਰਪਾ ਨਿਧ ਬਸੋ ਹਦੇ ਹਰ ਨੀਤ। ਤੈਸੀ ਬੁੱਧ ਕਰੋ ਪਰਗਸ, ਲਾਗੇ ਪ੍ਰਸੰਗ ਪ੍ਰੀਤ ਰਹਾਓ। ਦਾ ਤੁਮਾਰੇ ਕੀ ਪਾਵੋ ਤੂਰ, ਮਸਤਕ ਲੇ ਲਾਵੋ ਮਾਂ।

ਓਹੰਕਾਰ ਸਤਿਗੁਰ ਪ੍ਰਸਾਦ ਮੰਗੋ ਦਾਨ ਠਾਕੁਰ ਨਾਮ ਅਵਰ ਕਛੂ ਮੇਰੇ ਸੰਗ ਨਾ ਚਾਲੇ ਮਿਲੇ ਕਿਰਪਾ ਗੁਣ ਗਾਮ ਰਹਾਉ ਰਾਜ ਮਾਲ ਅਨੇਕ ਭੋਗ ਰਸ ਸਗਲ ਧਰਵਰ ਕੀ ਸ਼ਾਮ ਤਾਏ ਤਾਏ ਬੋ ਵਿਦ ਕੋ ਤਾਵੇ ਸਗਲ ਨਿਰਾਰਥ ਕਾਮ ਬਿਨ ਗੋਵਿੰਦ ਅਵਰ ਜੇ ਚਾਹੋ ਦੀਸੇ ਸਗਲ ਬਾਤ ਹੈ ਖਾਮ ਪਹੁ ਨਾਨਕ ਸੰਤਰੇ ਨ ਮੰਗੋ।

ਨਾਮ ਜਾਤ ਨਾਮ ਮੇਰੀ ਪਤ ਹੈ ਨਾਮ ਮੇਰੇ ਪਰਿਵਾਰ ਹੈ ਨਾਮ ਸਖਾਈ ਸਦਾ ਮੇਰੇ ਸੰਗ ਹਰ ਨਾਮ ਓਕੋ ਨਿਸਤਾਰ ਵਿਖੇ ਬਿਲਾਸ ਸਹੀ ਤਬੋ ਤੇਰੇ ਕਿਲਤ ਨ ਕਸ਼ੂ ਸੰਗਾਰ ਇਸ਼ਟ ਮੀਤ ਨਾਮ ਨਾਨਕ ਕੋ ਹਰ ਨਾਮ ਮੇਰੇ ਪੰਡਾਰ ਟੋਡੀ ਮਹੱਲਾ ਪੰਜਵਾਂ ਨੀਕੇ ਗੁਣ ਗਾਓ ਮਿਟਹੀ ਰੋਗ ਮੁਖ ਉਜਲ ਮਨ ਨਿਰਮਲ ਹੋਈ ਹੈ ਤੇਰੋ ਰਹਿ ਈਗਾ ਊਹਾਂ ਲੋਗ ਹਰਹਾਓ ਚਰਨ ਪਖਾਰ ਕਰੋ ਗੁਰਸੇਵਾ ਮਨੇ ਚਿਹਾਵੋ ਭੋਗ ਛੋੜ ਆਵਤ ਪਾਤ ਅੰਕਾਰਾ ਮਾਨ ਸੋਈ ਜੋ ਹੋਗ ਸੰਤ ਟਹਿਲ ਸੋਈ ਹੈ ਲਾਗਾ ਜਿਸ ਮਸਤਕ ਲਿਖਿਆ ਲਿਖੋਗ ਭਉ ਨਾਨਕ ਏਕ ਬਿਨ ਦੂਜਾ ਅਵਰ ਨਾ ਕਰਨੇ ਜੋਗ ਟੋਡੀ ਮਹੱਲਾ ਪੰਜਵਾ ਸਤਿਗੁਰ ਆਇਓ ਸਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਏ ਹਮਾਰੀ ਰਹਾਓ ਅਵਰ ਨਾ ਸੂਜੇ ਦੂਜੀ ਠਾਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਅਲੇਖੇ ਛੂਟੇ ਹਮ ਨਿਰਗੁਣ ਲਿਓ ਉਬਾਰੀ ਸਤਿਭਗ ਸਿੰਧ ਸਦਾ ਮਿਹਰਵਾਨਾ ਸਭਨਾ ਦੇ ਅਧਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲਿਓ ਏ ਬਾਰੀ ਟੋਡੀ ਮਹੱਲਾ ਪੰਜਵਾ ਰਸਨਾ ਗੁਣ ਗੋਪਾਲ ਨਿਧ ਗਾਇਣ ਸਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁਖ ਪਲਾਇਣ ਅਰਹਾਓ ਜੋ ਮੰਗੈ ਸੋਈ ਸੋਈ ਪਾਵੇ ਸਿਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੁਹੂ ਤੇ ਛੂਟੇ ਭਵਜਲ ਜਗਤ ਤਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਵਿੰਦ ਪਰਾਇਣ ਅਵਨਾਸੀ ਖੇਮ ਚਾਹ ਜੇ ਨਾਨਕ ਸਦਾ ਸਿਮਰ ਨਾਰਾਇਣ।

ਆਓ ਕਾਲ ਜਾਲ ਜਮ ਜੋ ਇਹ ਨਾ ਸਕ ਸਦਕਾ ਪੰਥਾ ਥਾਟਿਓ ਖਾਦ ਖਰਚਿਤ ਕਿਸ ਨਿਖੁੜ ਤਨਾਹੀ ਰਾਮ ਰਤਨ ਤਨ ਖਾਟਿਓ ਪਸਮਾ ਪੂਤ ਹੋ ਆਖਿਨ ਪੀਤਰ ਆਪਣਾ ਕੀਆ ਪਾਇਆ ਆਗਮ ਨਿਗਮ ਕਹੇ ਜਨ ਨਾਨਕ ਸਭ ਦੇਖੇ ਲੋਕ ਸਬਾਇਆ ਟੋਡੀ ਮਹੱਲਾ ਪੰਜਵਾਂ ਕਿਰਪਨ ਤਨ ਮਨ ਕਿਲ ਵਖ ਭਰੇ ਸਾਧ ਸੰਗ ਭਜਨ ਘਰ ਸਵਾਮੀ ਢਾਕਣ ਕੋ ਇਕ ਹਰੇ ਰਖਾਓ ਅਨਕ ਸ਼ਿਦਰ ਬੋਹਿਤ ਕੇ ਛੁਟਕਤ ਥਾਮ ਨਾ ਜਾਹੀ ਕਰੇ ਜਿਸਕਾ ਬੋਹਿਤ ਇਸ ਆਰਾਧੇ ਖੋਟੇ ਸੰਗ ਖਰੇ ਕੱਲੀ ਸੈਲ ਉਠਾਵਤ ਚਾਹੇ ਓਏ ਊਹਾ ਹੀ ਹੈ ਤਰੇ ਜੋਰ ਸਖਤ ਨਾਨਕ ਸ਼ਨਾਹੀ ਪ੍ਰਭ ਰਾਖੋ ਸਰਣ ਪਰੇ ਟੋਡੀ ਮਹੱਲਾ ਪੰਜਵਾ ਹਰ ਕੇ ਚਰਨ ਕਵਨ ਮਨ ਧਿਆਓ ਤਾੜ ਕੁਠਾਰ ਪਿਦ ਬਾਦ ਹੰਤਾ ਔਖਦ ਹਰ ਕੋ ਨਾਓ ਰਹਾਓ ਤੀਨੇ ਤਾਪ ਨਿਵਾਰਣ ਹਾਰ ਦੁਖ ਹੰਤਾ ਸੁਖ ਰਾਸ ਤਾਂ ਕੋ ਵਿਘਨ ਨ ਕੋ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਸੰਤ ਪ੍ਰਸਾਦ ਬੈਦ ਨਾਰਾਇਣ ਕਰਨ ਕਾਰਨ ਪ੍ਰਭ ਏਕ ਬਾਲ ਬੁੱਧ ਪੂਰਨ ਸੁਖਦਾਤਾ ਨਾ

ਤਾਏ ਕੁਸਲ ਸਭ ਖੇਮਾ ਆਚਾਰ ਵਿਵਹਾਰ ਜਦ ਹਰ ਗੁਣੀਆਂ ਮਹਾਂ ਆਨੰਦ ਕੀਰਤਨ ਹਰ ਸੁਣੀਆਂ ਕਹੋ ਨਾਨਕ ਜਿਨ ਠਾਕੁਰ ਪਾਇਆ ਸਭ ਕੇ ਗ੍ਰਹਿ ਮੈਂ ਆਇਆ ਟੋਡੀ ਮਹੱਲਾ ਪੰਜਵਾਂ ਹਰ ਚੌਥਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰੂੜੋ ਮਹਾ ਰੰਗੋ ਲੋੜ ਕਾਲੀ ਹਰ ਨੀਹੋ ਨਾ ਹੋਏ ਰਹਾਉ ਹਉ ਟੂੰਡੇਂਦੀ ਦਰਸ਼ਨ ਕਾਰਨ ਬੀਤੀ ਬੀਤੀ ਪੇਖਾ ਗੁਰਮਿਲ ਪਰਮ ਗਵਾਇਆ ਹੇ ਇਹ ਵਿਦ ਪਾਈ ਮੈਂ ਸਾਧੂ ਕੰਨੋ ਲੇਖ ਲਿਖਿਓ ਤੁਰ ਮਾਥੇ ਇਹ ਵਿਦ ਨਾਨਕ ਹਰ ਨੈਣ ਅਲੋਏ ਟੋਡੀ ਮਹੱਲਾ ਪੰਜਵਾਂ ਗਰਭ ਗੈਲੜੋ ਮੂੜੋ ਹੀਓ ਰੇ ਹੀਓ ਮਹਿਰਾਜ ਰੀ ਮਾਇਓ ਤੀਹਰ ਨਿਆਈ ਹੋਏ ਫਾਕਿਓ ਰੇ ਰਹਾਉ ਕਣੋ ਕਣੋ ਕਣੋ ਸਾ ਲੋੜੇ ਬਿਨ ਲੈਣੇ ਕੈਠੇ ਪਾਇਓ ਰੇ ਮਹਿਰਾਜ ਰੋ ਗਾਤ ਵਾਉ ਸੁਨ ਲੁਬੜਿਓ ਨੇ ਭਾਗੜੋ ਪਾਏ ਸੰਜੋਇਓ ਰੇ ਸੁਣ ਮਨ ਸੀਖ ਸਲਜਨ ਸਗਲੋ ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ ਜਾਕੋ ਲੈਣੋ ਮਹਿਰਾਜ ਰੀ ਗਾਠੜੀਓ ਜਰ ਨਾਨ ਗਰਭਾਸ ਨਾ ਪੌੜਿਓ ਰੇ ਟੋਡੀ ਮਹੱਲਾ ਪੰਜਵਾਂ ਤਾਰ ਪੰਜਵਾਂ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਚ ਦੁਖ ਅਹੰਰੋਗ ਇਹ ਤਨ ਤੇ ਸਗਲ ਦੂਰ ਕੀਨ ਰਹਾਉ ਬੰਧਨ ਤੋਰ ਸ਼ੋਰ ਵਿਖਿਆ ਤੇ ਗੁਰ ਕੋ ਸਭ ਮੇਰੇ ਹੀ ਰਹਿ ਦੀਨ ਅਰੂਪ ਅਨਰੂਪ ਮੋਰੋ ਕਛ ਨਾ ਵਿਚਾਰਿਓ ਪ੍ਰੇਮ ਗਇਓ ਮੋਇ ਹਰ ਰੰਗ ਪੀਨ ਪੇਖਿਓ ਲਾਲਨ ਪਾੜ ਬੀਜ ਖੋਏ ਅੰਧ ਚਿਤਾ ਹਰਖੇ

ਧਰਮ ਜਪੇ ਹੀ ਆਰਾਮ ਨਾਮ ਨਿਰਮਲ ਹੈ ਰੀਤ ਰਹਾਉ ਪ੍ਰਾਣ ਆਧਾਰ ਜੀਵਨ ਧਨ ਮੋਰ ਦੇਖਣ ਕੋ ਦਰਸ਼ਨ ਪ੍ਰਭ ਨੀਤ ਪਾਠ ਕਾਟ ਕੋ ਸਤਸੰਗ ਮੋਰ ਮਨ ਆਪਣੇ ਕੋ ਮਹਿ ਸਖਾ ਕੀਤ ਸੰਤ ਪ੍ਰਸਾਦ ਪਏ ਮਨ ਨਿਰਮਲ ਕਰ ਕਿਰਪਾ ਆਪਣੇ ਘਰ ਲੀਤ ਸਿਮਰ ਸਿਮਰ ਨਾਨਕ ਸੁਖ ਪਾਇਆ ਆਦ ਜੁਗਾਦ ਭਗਤਨ ਕੇ ਮੀਤ ਟੋਡੀ ਮਹੱਲਾ ਪੰਜਵਾਂ ਪ੍ਰਭ ਜੀ ਮਿਲ ਮੇਰੇ ਪ੍ਰਾਣ ਬਿਸਰ ਨਹੀਂ ਨਿਮਖੀ ਰੇ ਤੇ ਆਪਣੇ ਭਗਤ ਕੋ ਪੂਰਨ ਦਾਨ ਰਹਾਉ ਖੋਵੋ ਪਰਮ ਰਾਖ ਮੇਰੇ ਪ੍ਰੀਤਮ ਅੰਤਰ ਜਾਮੀ ਸੁੜ ਸੁਜਾਨ ਕੋਟ ਰਾਜ ਨਾਮ ਤਨ ਮੇਰੇ ਅੰਮ੍ਰਿਤ ਤਾਰੋ ਪ੍ਰਮਾਨ ਆੜ ਪਰਸਨਾ ਗੁਣ ਗਾਵੇ ਜਦ ਪੂਰ ਅਗਾਵੇ ਸਮਰੱਥ

ਦਇ ਦਿਸ ਰਬ ਰਹਿਆ ਜਿਸ ਤੁਮਰ ਅੰਤਰ ਜਾਮੀ ਸਦਾ ਹਜੂਰ ਜੋ ਤੁਮਰਾ ਜਿਸ ਗਾਵੇ ਕਰਤੇ ਤੇ ਦਿਨ ਕਹੋ ਨਾ ਮਰਤੇ ਚੂਰ ਤੰਦ ਬੰਦ ਬਿਨਸੇ ਮਾਇਆ ਕੇ ਸਾਧੂ ਸੰਗਤ ਮਿਟੇ ਵਸੂਰ ਸੁਖ ਸੰਪਤ ਹੋ ਇਸ ਜੀ ਕੇ ਬਿਨ ਹਰ ਨਾਨਕ ਜਾਨੇ ਕੂਰ ਟੋਡੀ ਮੁਹੱਲਾ ਪਨਵਾ ਮਾਈ ਮੇਰੇ ਮਨ ਕੀ ਪਿਆਸ ਏਖਨ ਰਹਿ ਨਾ ਸਕੋ ਬਿਨ ਪ੍ਰੀਤਮ ਦਰਸ਼ਨ ਦੇਖਣ ਕੋ ਤਾਰੀ ਮਨ ਆਸ ਰਖਾਓ ਸਿਮਰੋ ਨਾਮ ਨਿਰੰਜਨ ਕਰਤੇ ਮਨ ਤਨ ਤੇ ਸਭ ਕਿਲ ਵਿਖਨਾਸ ਪੂਰਨ ਪਾਰ ਬ੍ਰਹਮ ਸੁਖਦਾਤੇ ਅਬਨਾਸੀ ਬਿਮਲ ਜਾ ਕੋ ਜਾਸ ਸੰਤ ਪ੍ਰਸਾਦ ਮੇਰੇ ਪੂਰਬ ਮਨੋਰਥ ਕਰ ਕਿਰਪਾ ਫੇਟੇ ਗੁਣਤਾਸ ਸਾਂਤ ਸਹਿਜ ਸੁਖ ਮਨ ਉਪਜਿਓ ਕੋੜ ਸੂਰ ਨਾਨਕ।

ਬਿਤ ਇਹਦੇ ਦਾਸ ਨਿਵਾਸ ਭਗਤ ਗੁਣ ਗਾਵਨ ਨਿਰਮਲ ਰੂਪ ਅਨੂਪ ਸੁਵਾਮੀ ਕਰਮ ਖੂ ਬੀਜਨ ਸੋ ਖਾਵਨ ਬਿਸਮਨ ਬਿਸਮ ਪੈ ਬਿਸਮਦ ਆ ਨਬੀਓ ਦੂਸਰ ਲਾਵਨ ਰਸਨਾ ਸਿਮਰ ਸਿਮਰ ਜਹ ਜੀਵਾ ਨਾਨਕ ਦਾਸ ਸਦਾ ਬਲ ਜਾਵਨ ਟੋਡੀ ਮਹੱਲਾ ਪੰਜਵਾਂ ਮਾਈ ਮਾਇਆ ਚਲ ਤਿਰਨ ਕੀ ਅਗਨ ਮੇਗ ਕੀ ਛਾਇਆ ਗੋਵਿੰਦ ਭਜਨ ਮਿਨ ਹੜਕਾ ਜਲ ਰਖਾਓ ਛੋੜ ਸਿਆਣਪ ਬਹੁ ਚਤੁਰਾਈ ਸੋਇ ਕਰ ਜੋੜ ਸਾਧ ਮਗ ਚਲ ਸਿਮਰ ਸੁਵਾਮੀ ਅੰਤਰ ਜਾਮੀ ਮਾਰਖ ਦੇਖਾ ਇਹ ਉਤਮ ਫਲ ਬੇਦ ਵਖਿਆਨ ਕਰਤ ਸਾਧੂ ਜਨ ਪਾਗਹੀਨ ਸਮਤ ਨਹੀਂ ਖਲ ਪ੍ਰੇਮ ਭਗਤ ਰਾਚੇ ਜਨ ਨਾਨਕ ਹਰ ਸਿਮਰਨ ਦੈਨ ਪੈ ਮਲ ਟੋਡੀ ਮਹੱਲਾ ਪੰਜਵਾਂ ਮਾਈ ਚਰਨ ਗੁਰਮੀਠੇ ਵੱਡੇ ਭਗਤ ਦੇਵੇ ਪਰਮੇਸ਼ਰ ਹੋਰ ਫਲਾ ਦਰਸ਼ਨ ਗੁਰ ਡੀਠੇ ਰਖਾਓ ਗੁਣ ਗਾਵ ਅਚੁਤ ਅਵਨਾਸੀ ਕਾਮ ਕ੍ਰੋਧ ਦਿਨ ਸੇਮਾ ਟੀਠੇ ਅਸਤਰ ਪਏ ਸਾਜ ਰੰਗ ਰਾਤੇ ਜਨਮ ਮਰਨ ਬਹੋਰ ਨਹੀਂ ਪੀਠੇ ਬਿਨ ਘਰ ਭਜਨ ਰੰਗ ਰਸ ਜੇਤੇ ਸੰਤ ਦਇਆਲ ਜਾਨੇ ਸਭ ਝੂਠੇ ਨਾਮ ਰਤਨ ਪਾਇਓ ਜਨ ਨਾਨਕ ਨਾ ਬਿਹੂਣ ਚੱਲੇ ਸਾ ਮੂਠੇ ਟੋਡੀ ਮਹੱਲਾ ਪੰਜਵਾਂ ਸਾਧ ਸੰਗ ਹਰ ਘਰ ਨਾਮ ਚਿੱਤਾ ਰਹਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕਰ ਪਲੋ ਹਮਾਰਾ ਰਹਾਓ ਹੋਰ ਪੂਰਾ ਪੇਟਿਓ ਬੜਭਾਗੀ ਕਿਆ ਕੋ ਅੰਤ ਨ ਪਾਰਾ ਵਾਰਾ ਕਰ ਗਏ ਕਾਲ ਯੋਜਨ ਆਪਣਾ ਬਿਰਸਾਗਰ ਸੰਸਾਰਾ ਜਨਮ ਮਰਨ ਕਾਟੇ ਗੁਰਬਚਨੀ ਬਹੁੜ ਨ ਸੰਕਟ ਦੁਆਰਾ ਨਾਨਕ ਸਰਨ ਗਈ ਸਵਾਮੀ ਕੀ ਪੁਨਹਿ ਪੁਨੇ ਨਮਸਕਾਰਾ ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੋ ਸੁਖ ਹੋੜ ਆਨੰਦ ਰਾਜ ਭੁਗਵੇ ਹਰ ਸਿਮਰਤ ਬਿਰਸੇ ਸਭ ਦੁੱਖ ਰਖਾਓ ਹੋੜ ਜਨਮ ਕੇ ਕਿਲ ਵਿਖ ਨਸੇ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਪਈ ਆਸਾ ਦਰਸ਼ਨ ਭੇਟਤ ਉਤਰੀ ਭੁੱਖ ਚਾਰ ਪਦਾਰਥ ਅਸ਼ਟ ਮਹਾ ਸਿੱਧ ਕਾਮ ਤੇਨ ਪਾਰ ਜਾਤ ਹਰ ਹਰ ਰੁੱਖ ਨਾਨਕ ਸਰਨ ਗਈ ਸੁਖ ਸਾਗਰ ਜਨਮ ਮਰਨ ਫਿਰ ਗਰਭ ਨਾ ਧੁੱਖ ਟੋਡੀ ਮਹੱਲਾ ਪੰਜਵਾਂ ਹਰ ਹਰ ਚਨਰ ਦੇ ਉਰ ਤਾਰੇ ਸਿਮਰ ਸਵਾਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਓ ਪੁੰਨਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤੁਲ ਸੋ ਪਾਇਆ ਠਾਕੁਰ ਅਗਮ ਅਪਾਰੇ ਯੋਜਨ ਪਾਰ ਬਰੋਂ ਆਪਣੇ ਕੀਨੇ ਚਿੰਤਾ ਬਹੁਰ ਕਛ ਨਾ ਵਿਚਾਰੇ ਨਾਮ ਰਤਨ ਹੁਣ ਜਬ ਜਬ ਜੀਵਾ ਹਰ ਨਾਨਕ ਕੰਠ ਮਜਾਰੇ ਟੋਡੀ ਮਹੱਲਾ ਨਾਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਹੋ ਕਾ ਆਪਣੀ ਅਦਮਾਈ ਉਰਜੋ ਕਣਕ ਕਾਮਨੀ ਕੇ ਰਸ ਨੈ ਕੀਰਤ ਪ੍ਰਭ ਗਾਈ ਰਹਾਓ ਜਗ ਝੂਠੇ ਕੋ ਸਾਜ ਜਾਨਕ ਤਸਿਓ ਰੁਚ ਉਪਜਾਈ ਦੀਨ ਬੰਧ ਤਿਮਰੋ ਨਹੀਂ ਕਬੂ ਖੁਦ ਜੋ ਸੰਗ ਸਖਾਈ ਮਗਰ ਹੋ ਮਾਇਆ ਮੈਂ ਨਿਸਦਿਨ ਛੁੱਟੀ ਨ ਮਨ ਕੀਤਾਈ ਹੈ ਨਾਨਕ ਅਬਨਾਏ ਅੰਤ ਗਤ ਬਿਨ ਹਰ ਕੀ ਸਰਣਾਈ ਟੋਡੀ ਬਾਣੀ ਭਗਤਾਂ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਚਲਕੀ ਮਾਛਲੀ ਚਰੇ ਖਜੂਰ ਤਾਏ ਰੇ ਬਗ ਬਾਦ ਲਾਇਓ ਜਿਨ ਘਰ ਪਾਇਓ ਤਿਨੇ ਛਪਾਇਓ ਰਹਾਓ ਪੰਡਿਤ ਹੋਏ ਕੇ ਬੇਦ ਬਖਾਨੇ ਮੂਰਖ ਨਾਮ ਜੋ ਰਾਮੇ ਜਾਣੇ ਕੌਣ ਕੋ ਕਲੰਕ ਰਹੇ ਰਾਮ ਨਾਮ ਲੇਤ ਹੀ ਪਤ ਪਵਿੱਤ ਪਏ ਰਾਮ ਕਹਿਤ ਹੀ ਰਹਾਓ ਰਾਮ ਸੰਗ ਨਾਮ ਦੇਵ ਜਨ ਕੋ ਪ੍ਰਤਗਿਆ ਆਈ ਏਕਾਸੀ ਬ੍ਰਤ ਰਹੇ ਕਾਹੇ ਕੋ ਤੀਰਥ ਜਾਈ ਪੰਡਿਤ ਨਾਮ ਦਿਓ ਸੁਕ੍ਰਿਤ ਸੁਮਤ ਪਏ ਗੁਰਮਤ ਰਾਮ ਕਹੇ ਕੋ ਨਾ ਵੈਕੁੰਠ ਗਏ ਤੀਨ ਛੰਦੇ ਖੇਲ ਅਛੇ ਰਹਾਓ ਕੁੰਭਾਰ ਕੇ ਕਰ ਹਾਂਡੀ ਅਛੇ ਰਾਜਾ ਕੇ ਕਰ ਸਾਂਡੀ ਗੋ ਬਾਹਮਣ ਕੇ ਕਰ ਰਾਂਡੀ ਅਛੇ ਰਾਂਡੀ ਸਾਂਡੀ ਹਾਂਡੀ ਗੋ ਪਾਣੀਏ ਕੇ ਕਰ ਹੀਂਗ ਅਛੇ ਪੈਸਰ ਮਾਥੇ ਸੀਂਗ ਗੋ ਦੇਵਲ ਮੱਧੇ ਲੀਗ ਅਛੇ ਲੀਗ ਸੀਗ ਹੀਗ ਗੋ।

ਸਤਿਗੁਰ ਪ੍ਰਸਾਦ ਸੰਤ ਜਨਾ ਮਿਲ ਹਰਿ ਸਕਾਇਓ ਕੋੜ ਜਨਮ ਕੇ ਦੁਖ ਗਵਾਇਓ ਅਰਹਾਉ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੁਖ ਹਰ ਨਾਮ ਵਡਾ

ਨਾ ਪਾਵੇ। ਵਿਣ ਕਰਮਾ ਕਿਛ ਪਾਈਏ ਨਾਹੀ, ਜੇ ਬਹੁ ਤੇਰਾ ਤਾਵੇ। ਲੱਭ ਲੋਭ ਅਹੰਕਾਰ ਕੀ ਮਾਤੀ, ਮਾਇਆ ਮਾਏ ਸਮਾਣੀ। ਇੰਨੀ ਬਾਤੀ ਸੋ ਪਾਈਏ ਨਾਹੀ, ਭਈ ਕਾਮਣ ਇਆਣੀ। ਜਾਏ ਪੁੱਛੋ ਸੁਹਾਗਣੀ ਵਾਹੇ, ਕਿੰਨੀ ਬਾਤੀ ਸੋ ਪਾਈਏ। ਜੋ ਕੁਛ ਕਰੇ ਸੋ ਭਲਾ ਕਰਮਾਨੀਏ, ਹਿਕਮਤ ਹੁਕਮ ਚੁਕਾਈਏ। ਜਾ ਕੇ ਪ੍ਰੇਮ ਪਦਾਰਥ ਪਾਈਏ, ਤੋ ਚਰਣੀ ਚਿਤ ਲਾਈਏ। ਸੋ ਕਹੇ ਸੋ ਕੀਜੈ, ਤਨ ਮਨੋ ਦੀਜੈ। ਐਸਾ ਪਰਮਲ ਲਾਈਏ, ਏਵ ਕਹਿ ਸੁਹਾਗਣੀ ਪੈਣੇ। ਕਿੰਨੀ ਬਾਤੀ ਸੋ ਪਾਈਏ, ਆਪ ਗਵਾਈਏ ਤਾਂ ਸੋ ਪਾਈਏ। ਔਰ ਕੈਸੀ ਚਤਰ ਆਈ, ਸੋ ਨਦਰ ਕਰ ਦੇਖੈ, ਸੋ ਦਿਨ ਲਿਖੈ। ਕਾਮਣ ਨਉ ਨਿਧ ਪਾਈ, ਆਪਣੇ ਕੰਤ ਪਿਆਰੀ ਸਾ ਸੁਹਾਗਣ। ਨਾਨਕ ਸਾ ਸਵਰਾਈ, ਐਸੇ ਰੰਗ ਰਾਤੀ ਸਹਿਜ ਕੀ ਮਾਤੀ। ਅਹੇ ਨਿਸ ਭਾਏ ਸਮਾਣੀ, ਸੁੰਦਰ ਸਾਏ ਸਰੂਪ ਚ

ਸਤਿਗੁਰ ਪ੍ਰਸਾਦ ਜਿਨ ਕੀ ਯਤਨ ਦੇਖਿਆ ਕਿਆ ਕਹੀਏ ਰੇ ਭਾਈ ਆਪੇ ਜਾਣੇ ਕਰੇ ਆਪ ਜਿਨ ਵਾੜੀ ਹੈ ਲਾਈ ਰਾਇਸਾ ਪਿਆਰੇ ਕਾ ਰਾਇਸਾ ਜਿਤ ਸਦਾ ਸੁਖ ਹੋਈ ਰਹਾਉ ਜਿਨ ਰੰਗ ਕੰਤ ਨਾ ਰਾਵਿਆ ਸਾ ਪਛੋਰੇ ਤਾਣੀ ਆਦ ਪਛੋੜੇ ਸਿਰ ਤੁਣੇ ਜਬ ਰਹਿਣ ਵਿਹਾਣੀ।

ਭਾਗਣੀ ਮੈਂ ਤੇ ਵਧਵੀ ਇਹ ਸੇ ਗੁਣ ਮੁਝੇ ਨਾ ਆਵਨੀ ਕਹਿ ਜੀ ਦੋਸਤ ਰੇਹ ਜਿੰਨੀ ਸਖੀ ਸੋਰਾ ਵਿਆ ਤਿਨ ਪੁੱਛੋਗੀ ਜਾਏ ਪਾਏ ਲਗੋ ਬੇਨਤੀ ਕਰੋ ਲਿਓਗੀ ਪੰਥ ਬਤਾਏ ਹੁਕਮ ਪਛਾਣੇ ਨਾਨਕਾ ਪਉ ਚੰਦਨ ਲਾਵੇ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ ਜੋ ਦਿਲ ਮਿਲਿਆ ਸੋ ਮਿਲ ਰਹਿਆ ਮਿਲਿਆ ਕਹੀਏ ਰੇ ਸੋਈ ਜੇ ਬੋਤੇ ਰਾਹ ਲੋਚੀਏ ਬਾਤੀ ਮੇਲ ਨਾ ਹੋਈ ਤਾਤ ਮਿਲੇ ਹੁਣ ਤਾਤ ਕਹੋ ਲਿਵ ਲਿਵੈ ਕੋ ਤਾਵੇ ਪੁਰ ਪ੍ਰਸਾਦੀ ਜਾਣੀਏ ਤਉ ਅਨ ਪਉ ਪਾਵੇ ਪਾਨਾ ਵਾੜੀ ਹੋਏ ਕਰ

ਸਹਿਜੇ ਮਿਲ ਰਹੇ ਅਮਰਾ ਪਦ ਪਾਵੇ। ਤਿਲੰਗ ਮਹੱਲਾ ਚੌਥਾ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ। ਆਏ ਮਿਲ ਗੁਰਸਿੱਖ ਆਏ ਮਿਲ।

ਪਿਆਰਾ ਸੇਵਦੇ ਤਿੰਨ ਹਰ ਫਲ ਪਾਵੇ ਜਿਨ੍ਹਾਂ ਹਰ ਸੇਤੀ ਪਿਰਹੜੀ ਤਿੰਨਾ ਜੀ ਪ੍ਰਭ ਨਾਲੇ ਓਏ ਜਪ ਜਪ ਪਿਆਰਾ ਜੀਵਦੇ ਹਰ ਨਾਮ ਸੰਭਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਤਿੰਨ ਕਉ ਘੁੰਮ ਜਾਇਆ ਕੋਈ ਆਸ਼ਟੇ ਪਰਿਵਾਰ ਸਿਉ ਸਭ ਜਗਤ ਛਡਾਇਆ ਗੁਰ ਪਿਆਰੇ ਹਰ ਸੇਵਿਆ ਗੁਰ ਤਨ ਗੁਰ ਤਨੋ ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵਡ ਪੁੰਨੋ ਜੋ ਗੁਰਸਿੱਖ ਗੁਰ ਸੇਵਦੇ ਸੇ ਪੁੰਨ ਪ੍ਰਾਣੀ ਜਨ ਨਾਨਕ ਤਿਨ ਕੋ ਵਾਰਿਆ ਸਦਾ ਸਦਾ ਕੁਰਬਾਣੀ ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਪਾਈਆਂ

ਕੂੜ ਕੋਲ ਕੋਲ ਪੀਜੈ, ਪਾਨ ਸੁਪਾਰੀ ਖਾਤੀਆਂ, ਮੁੱਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤੇ ਹੋ, ਜਾਮ ਪਕੜ ਚਲਾਈਆਂ, ਜਿਨ ਹਰ ਨਾਮਾ ਹਰ ਚੇਤੇ ਆ, ਹਿਰਦੇ ਉਰਤਾਰੇ, ਤਿੰਨ ਜਮ ਨੇੜ ਨ ਆਵਈ, ਗੁਰ ਸਿੱਖ ਗੁਰ ਪਿਆਰੇ, ਹਰ ਕਾ ਨਾਮ ਨਿਧਾਨ ਹੈ, ਕੋਈ ਗੁਰਮੁਖ ਜਾਣੇ, ਨਾਨਕ ਜਿਨ ਸਤਿਗੁਰ ਭੇਟਿਆ,

ਸਾਬਾਸ ਹੈ ਹਰ ਦੇਹ ਸੁਨੇਹਾ ਓ ਵੇਖ ਵੇਖ ਗੁਰੂ ਵਿਗਸਿਆ ਗੁਰ ਸਤਿਗੁਰ ਦੇਖਾ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜੇਨ ਸੁਣ ਸਿੱਖਾਂ ਗੁਰਮੰਨਿਆ ਤਿਨਾ ਭੁੱਖ ਸਭ ਜਾਵੀ ਹਰਕਾ ਮਾਰਗ ਆਖੀਏ ਤੋ ਕਿਦ ਬਿਦ ਜਾਈਏ ਹਰ ਘਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਏ ਜਿਨ ਗੁਰਮੁਖ ਹਰ ਆਰਾਧਿਆ ਸੇ ਸਾਵੜ ਦਾਣੇ ਹਉ ਸਤਿਗੁਰ ਕੋ ਸਦਵਾਰਿਆ ਗੁਰਭਜਨ ਸਮਾਣੇ ਤੂੰ ਠਾਕੁਰ ਤੂੰ ਸਾਹਿਬ ਤੂੰ ਹੈ ਮੇਰਾ ਮੀਰਾ ਤੁਧ ਪਾਵੇ ਤੇਰੀ ਬੰਦਗੀ ਤੂੰ ਗੁਣੀ ਗਹੀਰਾ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ।

ਚੌਪ ਦੇ ਕਰ ਪਹਿਲਾ ਭਾਂਡਾ ਤੋਏ ਵੈਸ ਤੂਪ ਦੇ ਵਹੁ ਤਉ ਦੁੱਧੇ ਕੋ ਜਾਵਹੁ ਦੂਧ ਕਰਮ ਫੁਨ ਸੁਰਤ ਸੁਮਾਇਣ ਹੋਏ ਨਿਰਾਸ ਜੁਮਾਵਹੁ ਜਪੋ ਤਾਂ ਏਕੋ ਨਾਮਾ ਆਵਰ ਨਿਰਾਫਲ ਕਾਮਾ ਰਹਾਉ ਇਹੋ ਮਨ ਈਟੀ ਹਾਦ ਕਰੋ ਫੁਨ ਨੇਤਰੋ ਨੀਂਦ ਨ ਆਵੇ ਰਸਨਾ ਨਾਮ ਜਪੋ ਤਾ ਮਥੀਏ ਇਨ ਵਿਦ ਅੰਮ੍ਰਿਤ ਪਾਵਹੁ ਮਨ ਸੰਪਟ ਜਿਤ ਸਸਰਨਾਵਣ ਭਾਵਣ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨ ਵਿਦ ਸਾਹਿਬ ਰਬ ਤਰਹਿ ਕਹਿੰਦੇ ਕਹਿ ਕਹੇ ਕਹਿ ਜਾਵੇ ਤੁਮ ਸਰ ਅਵਰ ਨਾ ਕੋਈ ਭਗਤ ਹੀਣ ਨਾਨਕ ਜਨ ਜੰਪੇ ਹਉ ਸਾਲਾਹੀ ਸੱਚਾ ਸੋਈ ਸੂਹੀ ਮੁਹੱਲਾ ਪਹਿਲਾ ਕਰ ਦੂਜਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਅੰਤਰ ਵਸੇ ਨਾ ਬਾਹਰ ਜਾਏ ਅੰਮ੍ਰਿਤ ਛੋੜ ਕਾਹੇ ਬਿਖ ਖਾਏ ਐਸਾ ਗਿਆਨ ਜਪੋ ਮਨ ਮੇਰੇ ਹੋਵੋ ਚਾਕਰ ਸਾਚੇ ਕੇਰੇ ਰਹਾਉ ਗਿਆਨ ਧਿਆਨ ਸਭ ਕੋਈ ਰਵੇ ਬੰਧਨ ਬੰਧਿਆ ਸਭ ਜਗ ਪਵੇ

ਪੜੇ ਤੀਰਥ ਮੰਝ ਵਸਨ ਕੁੜ ਕੁੜ ਜੀਆਂ ਕਾਮਣ ਬੱਗੇ ਨਾ ਕਹੀਅਨ ਸਿਮਲ ਰੁੱਖ ਸਰੀਰ ਮੈਂ ਮੈਜਨ ਦੇਖ ਪੁਲਹਨ ਸੇਫਲ ਕਾਮਨਾ ਆਵਨੀ ਤੇ ਗੁਣਮੈ ਤਨਹਨ ਅੰਧਲੇ ਪਾਰ ਉਠਾਇਆ ਡੂਗਰ ਵਾਡ ਬਹੁਤ ਅੱਖੀ ਲੋੜੀ ਨਾ ਲਹਾਂ ਹਉ ਚੜ ਲੰਘਾਂ ਕਿਤ ਚਾਕਰੀਆਂ ਚੰਗਿਆਈਆਂ ਅਵਰ ਸਿਆਣ ਬਕਿਤ ਨਾਨਕ ਨਾਮ ਸਮਾਲ ਤੂੰ ਬੱਧਾ ਛੁੱਟੇ ਜਿੱਤ ਸੂਹੀ ਮਹੱਲਾ ਪਹਿਲਾ ਜਪ ਤਬਕਾ ਬੰਦ ਬੇੜੁਲਾ ਜਿਤ ਲੰਘੇ ਵਹੇਲਾ ਨਾ ਸਰਵਰ ਨਾ ਉਛਲੇ ਐਸਾ ਪੰਥ ਸੁਹੇਲਾ ਤੇਰਾ ਏਕੋ ਨਾਮ ਮਜੀਠੜਾ ਰੱਤਾ ਮੇਰਾ ਚੋਲਾ ਸਦ ਰੰਗ

ਜਾ ਕੋ ਮੈਲ ਹਜੂਰ ਦੂਜੇ ਨਿਵੇ ਕਿਸ ਤਰ ਦਰਵਾਣੀ ਨਾਹੇ ਮੂਲੇ ਪੁਛ ਤਿਸ ਛੁੱਟੇ ਤਾਕੇ ਬੋਲ ਸਾਹਿਬ ਨਦਰ ਜਿਸ ਕੱਲੇ ਆਣੇ ਆਪ ਜਿਸ ਨਾਹੀ ਦੂਜਾ ਮਤੇ ਕੋਏ ਢਾਏ ਉਸਾਰੇ ਸਾਜ ਜਾਣੇ ਸਭ ਸੋਏ ਨਾਓ ਨਾਨਕ ਬਖਸ਼ੀਸ ਨਦਰੀ ਕਰਮ ਹੋਏ ਸੂਹੀ ਮਹੱਲਾ ਪਹਿਲਾ ਭਾਂਡਾ ਹੱਛਾ ਸੋਏ ਜੋਤ ਪਾਵਸੀ ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ ਗੁਰੂ ਦੁਆਰੇ ਹੋਏ ਸੋਜੀ ਪਾਏ ਸੀ ਏ ਦੁਆਰੇ ਧੋਏ ਹੱਛਾ ਹੋਏ ਸੀ ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਜਿਹੇ ਕਰਮ ਕੁਮਾਏ ਤੇਹਾ ਹੋਏ ਸੀ ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ।

ਐਸਾ ਜੋਗ ਕਮਾਈਐ ਵਾਜੇ ਬਾਜੋਂ ਸਿੰਘੀ ਵੱਜ ਤਉ ਨਿਰਭਉ ਪਲ ਪਾਈਐ ਅੰਜਨ ਮਾਹੇ ਨਿਰੰਜਨ ਰਹੀਐ ਜੋਗ ਜੁਗਤ ਤਉ ਪਾਈ।

ਪਰਪੁਰ ਲੀਣਾ, ਤੂੰ ਆਪੇ ਸਰਬ ਸਮਾਣਾ ਰਹਾਉ, ਮਨ ਤਾ ਰਾਜੀ ਚਿੱਤ ਤੁਲਾ, ਤੇਰੀ ਸੇਵ ਸਰਾਪ ਕਮਾਵਾ, ਘਟ ਹੀ ਭੀਤਰ ਸੋ ਸੋ ਤੋਲੀ,

ਜਾਦ ਪਰਦੇਸੀ ਖਿਨ ਆਵੇ ਤਿਲ ਜਾਵੇ ਤਾ ਕੀ ਸੰਗਤ ਨਾਨਕ ਰਹਿੰਦਾ ਕਿਉਂ ਕਰ ਮੂੜਾ ਪਾਵੇ ਰਾਗ ਸੂਹੀ

ਸਾਧਿਆ ਆ ਗੁਰ ਸ਼ਬਦ ਗੁਰੂ ਗੁਰ ਕੇ ਸਭ ਇੱਛਾ ਮਨ ਤਨ ਪੂਰੀਆਂ ਸਭ ਚੂਕਾ ਡਰ ਜਮ ਕੇ ਮੇਰੇ ਮਨ ਗੁਣ ਗਾਵੋ ਰਾਮ ਨਾਮ ਹਰ ਕੇ ਗੁਰ ਤੁੱਠੇ ਮਨ ਪ੍ਰਬੋਧਿਆ ਹਰ ਪੀਆ ਰਸ ਗਟਕੇ ਹਰਹਾਉ ਸਤ ਸੰਗਤ ਊਤਮ ਸਤਿਗੁਰ ਕੇਰੀ ਗੁਣ ਗਾਵੇ ਹਰ ਪ੍ਰਭ ਕੇ ਹਰ ਕਿਰਪਾ ਧਾਰ ਮਿਲੋ ਸਤ ਸੰਗਤ ਹਮ ਧੋਵੇ ਪਾਗ ਜਾਣ ਕੇ ਰਾਮ ਨਾਮ ਸਭ ਹੈ ਰਾਮ ਨਾਮਾ ਰਸ ਗੁਰਮਤ ਰਸ ਰਸ ਕੇ ਹਰ ਅੰਮ੍ਰਿਤ ਹਰ ਜਲ ਪਾਇਆ ਸਭ ਲਾਤੀ ਤਿਸ ਤਿਸ ਕੇ ਹਮਰੀ ਜਾਤ ਪਾਤ ਗੁਰ ਸਤਿਗੁਰ

ਦੇਵਤਾ ਹਰ ਹਰ ਨਾ ਭਜੋ ਪੁਰਖੋਤਮ ਸਾ ਬਿਨਸੇ ਦਾਲ ਦਲਗਾ ਪਉ ਜਨਮ ਮਰਣਾ ਮਿਟਿਓ ਗੁਰ ਸਬਦੀ ਹਰ ਅਸਥਿਰ ਸੇਵ ਸੁਖ ਸਮਗਾ ਮੇਰੇ ਮਨ ਭਾਜ ਰਾਮ ਨਾਮ ਅਦ ਪਿਰਗਾ ਮੈਂ ਮੰਤਨ ਅਰਪ ਕਰਿਓ ਗੁਰ ਆਗੇ ਸਿਰ ਵੇਚ ਲਿਓ ਮੁਲ ਮਹਿੰਗਾ ਰਹਾਓ ਨਰਪਤ ਰਾਜੇ ਰੰਗ ਰਸ ਮਾਣੇ ਬਿਨ ਨਾਵੇ ਪਾਕੜ ਖੜੇ ਸਭ ਕਲਗਾ ਧਰਮ ਰਾਏ ਸਿਰ ਡੰਡ ਲਗਾਨਾ ਫਿਰ ਪਛਤਾਨੇ ਹਦ ਫਲਗਾ ਹਰ ਰਾਖ ਰਾਖ ਜਨ ਕਿਰਮ ਤੁਮਾਰੇ ਸਰਣਾਗਤ ਪੁਰਖ ਪ੍ਰਦ ਪਲਗਾ ਦਰਸ਼ਨ ਸੰਦਿਓ ਸੁਖ ਪਾਵੇ ਪ੍ਰਲੋਜ ਪੂਰ ਜਨ ਤੁਮ ਗਾ ਤੁਮ ਸੁਮਰਤ ਪੁਰਖ ਵੱਡੇ ਪ੍ਰਸਵਾਮੀ ਮੋਕੋ ਦੀਜੇ ਦਾਨ ਹਰ ਨਿਮਗਾ ਜਨ ਨਾਨਕ ਨਾ ਮਿਲੇ ਸੁਖ ਪਾਵੇ ਹਮ ਨਾ ਵਿਟੋ ਸਦ ਕਹੂੰਗਾ ਸੂਹੀ ਮਹੱਲਾ ਚੌਥਾ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਠੇ ਰੰਗ ਗੁਰ ਤੁੱਠੇ ਹਰ ਰੰਗ ਚਾੜਿਆ ਫਿਰ ਬੋੜ ਨਾ ਹੋਵੀ ਭੰਗ ਮੇਰੇ ਮਨ ਹਰ ਰਾਮ ਨਾਮ ਕਰ ਰੰਗ ਗੁਰ ਤੁੱਠੇ ਹਰ ਉਪਦੇਸਿਆ ਹਰ ਭੇਟਿਆ ਰਹੋ ਨਿਸੰਗ ਰਹਾਓ ਮੁੰਦ ਇਆਣੀ ਮਨਮੁਖੀ ਫਿਰ ਆਵਣ ਜਾਣਾ ਅੰਗ ਹਰ ਪ੍ਰਚੇਤਨ ਆਇਓ ਮਨ ਦੂਜਾ ਭਾਉ ਸਹਿ ਲੰਗ ਹਾਂ ਮੈਲ ਪਰੇ ਦੋ ਚਾਰੀਆ ਹਰ ਰਾਖੋ ਅੰਗੀ ਅੰਗ ਗੁਰ ਅੰਮ੍ਰਿਤ ਸਰ ਨ ਵਲਾਇਆ ਤਵ ਲਾਥੇ ਕਿਲ ਵਿਖ ਪੰਗ ਹਰ ਦੀਨਾ ਦੀਨ ਦਿਆਲ ਪ੍ਰਭ ਸਤ ਸੰਗਤ ਮਿਲ ਲਹੁ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਸੂਹੀ ਮੁਹੱਲਾ ਚੌਥਾ ਹਰ ਹਰ ਕਰੇ ਨਿਤ ਕਪਟ ਕਮਾਵੇ ਹਿਰਦਾ ਸੁਧ ਨਾ ਹੋਈ ਅਨਦਨ ਕਰਮ ਕਰੇ ਬੋ ਤੇਰੇ ਸੁਪਨੇ ਸੁਖ ਨਾ ਹੋਈ ਗਿਆਨੀ ਗੁਰਬਿਨ ਭਗਤ ਨਾ ਹੋਈ ਕੋਰੇ ਰੰਗ ਕਦੇ ਨਾ ਚੜੇ ਜੇ ਲੋਚੇ ਸਭ ਕੋਈ ਰਹਾਓ ਜਪ ਤਲ ਸੰਜਮ ਵਰਤ ਕਰੇ ਪੂਜਾ ਮਨਮੁਖ ਰੋਗ ਨਾ ਜਾਈ ਅੰਤਰ ਰੋਗ ਮਹਾਂ ਅਭਿਮਾਨਾ ਦੂਜੇ ਪਾਏ ਖੁਆਈ ਬਾਹਰ ਭੇਖ ਬਹੁਤ ਚਿਤਰਾਈ ਮਨੁਆ ਦਹਿ ਦਿਲਤਾਵੇ ਹਉਮੇ ਵਿਆਪਿਆ ਸ਼ਬਦ ਨਾ ਚੀਨੇ ਫਿਰ ਫਿਰ ਜੂਨੀ ਆਵੇ ਨਾਨਕ ਨਦਰ ਕਰੇ ਸੋ ਬੂਝੇ ਸੋ ਜਨ ਨਾਮ ਤੇ ਆਏ ਗੁਰ ਪ੍ਰਸਾਦੀ ਏਕੋ ਬੂਝੇ ਏਕ ਸਮਾਏ ਸਮਾਏ ਸੂਹੀ ਮਹੱਲਾ ਚੌਥਾ ਕਾਰ ਦੂਜਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਮਤ ਨਗਰੀ ਖੋਜ ਖੁਜਾਈ ਹਰ ਘਰ ਨਾਮ ਪਦਾਰਥ ਪਾਈ ਮੇਰੇ ਮਨ ਹਰ ਘਰ ਸਾਤ ਵਸਾਈ ਤਿਸ ਨ ਅਗਨ ਬੁਝੀ ਖਿਣ ਅੰਤਰ ਗੁਰ ਮਿਲੇ ਸਾ ਭੁੱਖ ਗਵਾਈ ਰਹਾਓ ਹਰ ਗੁਣ ਗਾਵਾਂ ਜੀਵਾਂ ਮੇਰੀ ਮਾਈ ਸਤਿਗੁਰ ਦਿਆਲ ਗੁਣ ਨਾਮ ਦਿਰੜਾਈ ਹਰ ਪ੍ਰ ਪਿਆਰਾ ਢੂੰਡ ਢੂੰਡ ਆਈ ਸਤ ਸੰਗਤ ਮਿਲਹਾਰਸ ਪਾਈ ਤੁਰ ਮਸਤਕ ਲੇਖ ਲਿਖੇ ਹਰ ਪਾਈ ਗੁਰ ਨਾਨਕ ਤੁੱਠਾ ਮਿਲੇ ਹਰ ਪਾਈ ਸੂਹੀ ਮਹੱਲਾ ਚੌਥਾ ਹਰ ਕਿਰਪਾ ਕਰੇ ਮਨ ਹਰ ਰੰਗ ਲਾਏ ਗੁਰਮੁਖ ਹਰ ਹਰ ਨਾਮ ਸਮਾਏ ਹਰ ਰੰਗ ਰਾਤਾ ਮਨ ਰੰਗ ਮਾਣੇ ਸਦਾ ਆਨੰਦ ਰਹੇ ਦਿਨ ਰਾਤੀ ਪੂਰੇ ਗੁਰ ਕੇ ਸ਼ਬਦ ਸੁਮਾਣੇ ਰਹਾਓ ਹਰ ਰੰਗ ਕਉ ਲੋਚੇ ਸਭ ਕੋਈ ਗੁਰਮੁਖ ਰੰਗ ਚਲੂਲਾ ਹੋਈ ਮਾਨਮੁਖ ਮੁਗਧ ਨਰਕੋਰਾ ਹੋਏ ਜੇ ਸੋ ਲੋਚੇ ਰੰਗ ਨਾ ਹੋਵੇ ਕੋਏ ਨਦਰ ਕਰੇ ਤਾਂ ਸਤਿਗੁਰ ਪਾਵੇ ਨਾਨਕ ਹਰ ਰਸ ਹਰ ਰੰਗ ਸਮਾਵੇ ਸੂਹੀ ਮਹੱਲਾ ਚੌਥਾ ਜੇਵਾ ਹਰ ਰਸ ਰਹੀ ਅਗਾਏ ਗੁਰਮੁਖ ਪੀਵੇ ਸਹਿ ਸਮਾਏ ਹਰ ਰਾਜਨ ਚਾਖੋ ਜੇ ਪਾਈ ਤਉ ਕਤ ਅੰਧ ਸਾਧ ਲੋਭਾਈ ਰਹਾਓ ਗੁਰਮਤ ਰਸ ਰਾਖੋ ਉਰਤਾਰ ਹਰ ਰਸ ਰਾਤੇ ਰੰਗ ਮੁਰਾਰ ਮਨਮੁਖ ਹਰ ਰਸ ਚਾਖਿਆ ਨਾ ਜਾਏ ਹਉਮੇ ਕਰੇ ਬਹੁਤੀ ਮਿਲੇ ਸਜਾਏ ਨਦਰ ਕਰੇ ਤਾਂ ਹਰ ਰਸ ਪਾਵੇ ਨਾਨਕ ਹਰ ਰਸ ਹਰ ਗੁਣ ਗਾਵੇ ਸੂਹੀ ਮਹੱਲਾ ਚੌਥਾ ਤਾਰ ਛੇਵਾਂ ਇਕ ਓਅੰਕਾਰ ਸਤਿਗੁਰ ਪ੍ਰਸਾਦ ਨੀ ਜਾਹਰ ਜਪਿਆ ਉੱਤਮ ਪਦਵੀ ਪਾਏ ਪੂਛੋ ਬਿਦਰ ਦਾਸੀ ਸੁਤ ਕਿਸਨ ਉਤਰਿਆ ਕਾਰਜ ਸਜਾਏ ਹਰ ਕੀ ਅਕਥ ਕਥਾ ਸੁਣੋ ਜਨ ਪਾਈ ਜਿਤ ਸਹਿਸਾ ਦੂਖ ਪੂਖ ਸਭ ਲੈ ਜਾਏ ਅਰਹਾਓ ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇਕ ਗਾਏ
ਪਤਤ ਜਾਤ ਉੱਤਮ ਪਿਆ, ਚਾਰ ਵਰਨ ਪਏ ਭਗਿਆਏ, ਨਾਮ ਦੇ ਪ੍ਰੀਤ ਲੱਗੀ ਹਰ ਸੇਤੀ, ਲੋਭ ਸ਼ੀਪਾ ਕਹਿ ਬੁਲਾਏ, ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ, ਹਰ ਨਾਮ ਦਿਉ ਲੀਆ ਮੁਖ ਲਾਏ, ਜਿਤਨੇ ਭਗਤ ਹਰ ਸੇਵਕਾ, ਮੁਖ ਅੜਸਰ ਤੀਰਥ ਤਿਨ ਤਿਲਕ ਕਢਾਏ, ਜਨ ਨਾਨਕ ਤਿਨ ਕੋ ਅਨ ਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ। ਸੂਹੀ ਮਹੱਲਾ ਚੌਥਾ, ਤਿਨੀ ਅੰਤਰ ਹਰ ਆਰਾਧਿਆ, ਜਿਨ ਕੋ ਤੁਰ ਲਿਖਿਆ ਲਿਖਤ ਲਲਾਰਾ, ਤਿਨ ਕੀ ਵਕੀਲੀ ਕੋਈ ਕਿਆ ਕਰੇ, ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ, ਹਰ ਹਰ ਧਿਆਏ ਮਨ ਮੇਰੇ, ਮਨ ਧਿਆਏ ਹਰ, ਜਨਮ ਜਨਮ ਕੇ ਸਭ ਦੁੱਖ ਨਿਵਾਰਨ ਹਾਰਾ। ਹਰਹਾਉ ਧੋਰ ਭਗਤ ਜਿਨਾ ਕਉ ਬਖਸਿਆ, ਹਰ ਅੰਮ੍ਰਿਤ ਭਗਤ ਭੰਡਾਰਾ, ਮੂਰਖ ਹੋਵੇ ਸੋ ਉਨਕੀ ਰੀਸ ਕਰੇ, ਤਿਸ ਹਲਤ ਪਲਤ ਮੋਕਾਰਾ, ਸੇ ਭਗਤ ਸੇ ਸੇਵਕਾ, ਜਿਨ੍ਹਾਂ ਹਰ ਨਾਮ ਪਿਆਰਾ, ਤਿਨਕੀ ਸੇਵਾ ਤੇ ਹਰ ਪਾਈਐ, ਸਿਰ ਨਿੰਦਕ ਕਹਿ ਪਵੇ ਸ਼ਾਰਾ, ਜਿਸ ਕਰ ਵਿਰਤੀ ਸੋਈ ਜਾਣੇ, ਜਗਤ ਗੁਰ ਨਾਨਕ ਪੂਛ ਕਰੋ ਬੀਚਾਰਾ, ਚੌ ਪੀੜੀ ਆਦ ਜੁਗਾਦ ਵਖੀਲੀ ਕਿਨੇ ਨਾ ਪਾਇਓ, ਹਰ ਸੇਵਕ ਪਾਏ ਨਿਸਤਾਰਾ। ਸੂਹੀ ਮਹੱਲਾ ਚੌਥਾ, ਜਿੱਥੇ ਹਰ ਆਰਾਧੀਐ, ਤਿੱਥੇ ਹਰ ਮਿੱਤ ਸਹਾਈ, ਗੁਰ ਕਿਰਪਾ ਤੇ ਹਰ ਮਨ ਵਸੈ, ਹੋਰ ਤਬਿਦ ਲਿਆ ਨਾ ਜਾਈ, ਹਰ ਤਨ ਸੰਚੀਏ ਪਾਈ, ਜੇ ਹਲਤ ਪਲਤ ਹਰ ਹੋਏ ਸਖਾਈ। ਹਰਹਾਉ ਸਹਿ ਸੰਗਤੀ ਸੰਘ ਹਰ ਤਨ ਖੱਟੀਐ, ਹੋਰ ਤੇ ਹੋਰ ਤੋਂ ਪਾਏ, ਹਰ ਤਨ ਕਿਤੇ ਨਾ ਪਾਈ, ਹਰ ਤਨੇ ਕਾ ਵਾਪਾਰੀਆ, ਹਰ ਤਨ ਤਨ ਵਿਹਾਜੇ, ਕੱਚੇ ਕੇ ਵਾਪਾਰੀਏ, ਵਾ ਕੇ ਹਰ ਤਨ ਲਿਆ ਨਾ ਜਾਈ, ਹਰ ਧਨ ਰਤਨ ਜਵੇ ਹਰ ਮਾਣਕ, ਹਰ ਤਨੇ ਨਾਲ ਅੰਮ੍ਰਿਤ ਵੇ ਲੈ ਵਤ, ਹਰ ਭਗਤੀ ਹਰ ਲਿਵਲਾਈ, ਹਰ ਤਨ ਅੰਮ੍ਰਿਤ ਵੇ ਲੈ ਵਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੇ ਨਾਹੀ, ਹਲਤ ਪਲਤ ਹਰ ਤਨੇ ਕੀ, ਭਗਤਾਂ ਕੋ ਮਿਲੀ ਵਡਿਆਈ, ਹਰ ਤਨ ਨਿਰਭਉ ਸਦਾ ਸਦਾ, ਅਸਥਿਰ ਹੈ ਸਾਚਾ।

ਦੀ ਡੰਡ ਨਾ ਲਗਾਈ। ਸਾਗਤੀ ਪਾਪ ਕਰਕੇ ਡਿਗਿਆ ਤਨ ਸੰਚਿਆ, ਤਿਨਾ ਇੱਕ ਵਿਖ ਨਾਲ ਨਾ ਜਾਈ। ਹਲਤੇ ਵਿੱਚ ਸਾਗਤ ਦੁਹੇਲੇ ਪਏ, ਹੱਥੋਂ ਛੁੜਕ ਗਿਆ। ਅੱਗੇ ਪਲਤ ਸਾਗਤ ਹਰ ਦਰ ਗਏ ਟੋਈ ਨਾ ਪਾਈ। ਇਸ ਹਰ ਧਨ ਕਾ ਸਾਉ ਹਰ ਆਪ ਗਏ ਸੰਤੋ, ਜਿਸ ਨੂੰ ਦੇ ਸੋ ਹਰ ਤਨ ਲੱਦ ਚਲਾਈ। ਇਸ ਹਰ ਤਨੇ ਕਾ ਤੋਟਾ ਕਦੇ ਨਾ ਆਵਈ, ਜਨ ਨਾਨਕ ਗੋਕੁਰ ਸੋਝੀ ਪਾਈ। ਸੂਗੀ ਮਹੱਲਾ ਚੌਥਾ ਜਿਸ ਨੂੰ ਹਰ ਸੋ ਪ੍ਰਸੰਨ ਹੋਏ, ਸੋ ਹਰ ਗੁਣਾ ਰਵੇ, ਸੋ ਭਗਤ ਸੋ ਪ੍ਰਵਾਨ। ਇਸ ਕੀ ਮਹਿਮਾ ਕਿਆ ਵਰਨੀਏ, ਜਿਸ ਕੇ ਹਿਰਦੇ ਵਸਿਆ ਹਰ ਪੁਰਖ ਭਗਵਾਨ। ਗੋਬਿੰਦ ਗੁਣ ਗਾਈਏ ਜੀਓ, ਲਾਏ ਸਤਿਗੁਰੂ ਨਾਲ ਧਿਆਨ। ਅਰਹਾਵ ਸੋ ਸਤਿਗੁਰੂ ਸਾ ਸੇਵਾ, ਸਗੁਰ ਕੀ ਸਬਲ ਹੈ ਜਿਸ ਤੇ ਪਾਗੇ ਪਰਮ ਨਿਧਾਨ। ਜੋ ਦੂਜੇ ਭਾਏ ਸਾਗਤ ਕਾਮਨਾ ਅਰਥ ਦੁਰਗੰਧ ਸਰੇਵਦੇ, ਸੋ ਨੇਫਲ ਸਭ ਅਗਿਆਨ। ਜਿਸ ਨੂੰ ਪ੍ਰਤੀਤ ਹੋਏ ਤਿਸ ਕਾ ਗਾਵਿਆ ਥਾਏ ਪਵੇ, ਤੂੰ ਪਾਵੇ ਦਰਗੇ ਮਾਨ। ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ, ਉਨਕਾ ਉਤਰ ਜਾਏਗਾ ਝੂਠ ਗੁਮਾਨ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ।

ਪਿਆਰ ਸਤਿਗੁਰ ਪ੍ਰਸਾਦ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰਸੋਈ ਜਿਉ ਪਾਵੇ ਤਿਉ ਰਾਖ ਮੇਰੇ ਸਾਹਿਬ ਮੈਂ ਤੁਧ ਬਿਨ ਅਵਰ ਨਾ ਕੋਈ ਰਹਾਓ ਮੈਂ ਤਾਣ ਦੀਬਾਣ ਤੂੰ ਹੈ ਮੇਰੇ ਸਵਾਮੀ ਮੈਂ ਤੁਧ ਅੱਗੇ ਅਰਦਾਸ ਮੈਂ ਹੋਰ ਥਾਓ ਨਾਹੀ ਜਿਸ ਪੈ ਕਰੋ ਬੇਨੰਤੀ ਮੇਰਾ ਦੁਖ ਸੁਖ ਤੁਝ ਹੀ ਪਾਸੇ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਧਰੀਜੈ ਬੱਕਰੀ ਸਿੰਘ ਇਕ ਤੈ ਥਾਏ ਰੱਖ ਮਨ ਹਰ ਜਾ ਪ੍ਰਮ ਪੋ ਦੂਰ ਕੀਜੈ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਣ ਦਿਵਾਏ ਜਿਉ ਧਰਤੀ ਚਰਨ ਤਲੇ ਤੇ ਉਪਰ ਆਵੇ ਤਿਉ ਨਾਨਕ ਸਾਧ ਜਨਾ ਜਗਤ ਆਣ ਸਾ ਪੈਰੀ ਪਾਏ ਸੂਹੀ ਮਹੱਲਾ ਚੌਥਾ ਤੂੰ ਕਰਤਾ ਸਭ ਕਿਸ ਆਪੇ ਜਾਣੈ ਕਿਆ ਤੁਧ ਪੈ ਆਖ ਸੁਣਾਈਏ ਬੁਰਾ ਭਲਾ ਤੂੰ ਸਭ ਕੇ ਸੂਝੈ ਜੇਹਾ ਕੋ ਕਰੇ ਤੇਹਾ ਕੋ ਪਾਈਏ ਮੇਰੇ ਸਾਹਿਬ ਤੂੰ ਅੰਤਰ ਕੀ ਬਿਦ ਜਾਣੈ ਬੁਰਾ ਭਲਾ ਤੂੰ ਸਭ ਕੇ ਸੂਝੈ ਤੁਧ ਭਾਵੇ ਤਿਵੇ ਬੁਲਾਵੇ ਰਹਾਉ ਥਾ ਮੋਹ ਮਾਇਆ ਸਰੀਰ ਹਰ ਕੀਆ ਵਿਚ ਦੇਹੀ ਮਾਨੁਖ ਭਗਤ ਕਰਾਈ ਇਕ ਨਾ ਸਤਿਗੁਰ ਮੇਲ ਸੁਖ ਦੇਵ ਹੈ ਇਕ ਮਨਮੁਖੋ ਤੰਦ ਪਿਟਾਈ ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੂੰ ਸਭਨਾ ਸਿਰ ਲਿਖਿਆ ਲੇਖ ਜੇਹੀ ਤੂੰ ਨਦਰ ਕਰੇ ਤਿਆ ਕੋ ਹੋਵੇ ਬੇਨਦਰੀ ਨਾਹੀ ਕੋ ਭੇਖ ਤੇਰੀ ਵਡਿਆਈ ਤੂੰ ਹੈ ਜਾਣੈ ਤਾਂ ਤੁਧ ਨੂੰ ਨਿਤ ਤਿਹਾਏ ਜਿਸ ਨੂੰ ਤੁਧ ਭਾਵੇ ਤਿਸ ਨੂੰ ਤੂੰ ਮਿਲੈ ਜਨ ਨਾਨਕ ਸੋ ਥਾਏ ਪਾਏ ਸੂਹੀ ਮਹੱਲਾ ਚੌਥਾ ਜਿਨ ਕੇ ਅੰਤਰ ਵਸਿਆ ਮੇਰਾ ਹਰ ਹਰ ਤਿਨਕੇ ਸਭ ਰੋਗ ਗਵਾਏ ਤੇ ਮੁਕਤ ਪਏ ਜਿਨ ਹਰ

ਜਪਿਆ ਮੇਰਾ ਹਰ ਹਰ ਤਿਨਕੇ ਹੋਮੇ ਰੋਗ ਗਏ ਰਹਾਉ। ਬ੍ਰਹਮਾ ਵਿਸ਼ਨ ਮਹਾ ਜੋ ਤ੍ਰੈਗੁਣ ਰੋਗੀ ਵਿੱਚ ਹੋਮੇ ਕਾਰ ਕਮਾਈ। ਜਿਨ ਕੀਏ ਤਿਸੇ ਨਾ ਚੇਤੇ ਬਪੜੇ ਹਰ ਗੁਰਮੁਖ ਸੋਝੀ ਪਾਈ। ਹੋਮੇ ਰੋਗ ਸਭ ਜਗਤ ਵਿਆਪਿਆ ਤਿਨ ਕਉ ਜਨਮ ਮਰਨ ਦੁਖ ਪਾਰੀ। ਗੁਰਪ੍ਰਸਾਦੀ ਕੋ ਵਿਰਲਾ ਛੂਟੈ ਤਿਸ ਜਨ ਕਉ ਹੋਮ ਬਲਿਹਾਰੀ। ਜਿਨ ਸਿਫਤ ਸਾਜੀ ਸੋਈ ਹਰ ਜਾਣੇ ਤਾਕਾ ਰੂਪ ਅਪਾਰੋ। ਨਾਨਕ ਆਪੇ ਵੇਖ ਹਰ ਬਿਕਸੈ ਗੁਰਮੁਖ ਬ੍ਰਹਮ ਵਿਚਾਰੋ। ਤੂੰ ਵੀ ਮਹੱਲਾ ਚੌਥਾ ਕੀਤਾ ਕਰਣਾ ਸਰਬ ਰਜਾਈ। ਕਿਸ ਕੀਤੇ ਜੇ ਕਰ ਸਕੀਏ ਆਪਣਾ ਕੀਤਾ ਕਿਸ਼ੂ ਨਾ ਹੋਵੇ। ਜਿਉਂ ਹਰ ਭਾਵੇ ਤਿਉਂ ਰੱਖੀਏ ਮੇਰੇ ਹਰ ਜੀਓ ਸਭ ਕੋ ਤੇਰੇ ਵਸ। ਅਸਾਂ ਜੋਰ ਨਾਹੀਂ ਜਿਗਜ ਕਰ ਹਮ ਸਕੈ ਜਿਉਂ ਭਾਵੇ ਤਿਵੇ।

ਤੁਰ ਲਿਖ ਪਾਇਆ ਪੰਚ ਤਤਕਾਰ ਤੁਧ ਸ੍ਰਿਟ ਸਭ ਸਾਜੀ ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੇ ਇਕ ਨਾ ਸਤਿਗੁਰ ਮੇਲ ਤੂੰ ਬੁਝਾਵੇ ਇਕ ਮਨਮੁਖ ਕਰੇ ਸੇ ਰੋਵੇ ਹਰ ਕੀ ਵਡਿਆਈ ਹੋ ਆਖ ਨਾ ਸਾਕਾ ਹੋ ਮੂਰਖ ਮੁਗਧ ਨੀਚਾਣ ਜਨ ਨਾਨਕ ਤਉ ਹਰ ਬਖਸ ਲੈ ਮੇਰੇ ਸਵਾਮੀ ਸਰਣਾਂਗਤ ਪਿਆ ਅਜਾਣ ਰਾਗ ਸੂਹੀ ਮਹੱਲਾ ਪੰਜਵਾਂ ਕਰ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਬਾਜੀ ਗਰਜੇ ਸੇ ਬਾਜੀ ਪਾਈ ਨਾਨਾ ਰੂਪ ਤੇਰ ਦਿਖਲਾਈ ਸਾਂ

ਅਣਕ ਤਰੰਗਾ, ਕਣਕ ਭੁੱਖਣ ਕੀਨੇ ਬਹੁ ਰੰਗਾ, ਬੀਜ ਵੀ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਏਕੰਕਾਰਾ, ਸਹਿਸ ਘਟਾ ਮੈਂ ਏਕ ਆਕਾਸ, ਕੜ ਬੂਟੇ ਤੇ ਉਹੀ ਪ੍ਰਗਾਸ, ਪਰਮ ਲੋਭ ਵੋ ਮਾਇਆ ਵਿਕਾਰ, ਕ੍ਰਮ ਛੂਟੇ ਤੇ ਏਕੰਕਾਰ, ਉਹ ਅਵਨਾਸੀ ਬਿਨਸਤ ਨਾਹੀ, ਨਾ ਕੋ ਆਵੇ ਨਾ ਕੋ ਜਾਹੀ, ਗੁਰ ਪੂਰੇ ਹੋਮੇ ਮਲਤ ਹੋਈ, ਕਹੋ ਨਾਨਕ ਮੇਰੀ ਪਰਮਗਤ ਹੋਈ, ਸੂਹੀ ਮਹੱਲਾ ਪੰਜਵਾਂ, ਕੀਤਾ ਲੋੜੇ ਸੋ ਪ੍ਰਭ ਹੋਏ, ਤੁਧ ਬਿਨ ਦੂਜਾ ਨਾਹੀ ਕੋਏ, ਜੋ ਜਨ ਸੇਵੇ ਥੇ ਪੂਰਨ ਕਾਜ, ਦਾਸ ਆਪਣੇ ਕੀ ਰੱਖੋ ਲਾਜ, ਤੇਰੀ ਸਰਣ ਪੂਰਨ ਦਇਆਲਾ, ਤੁਝ ਬਿਨ ਕਮਨ ਕਰੇ ਪ੍ਰਤਪਾਲਾ, ਰਖਾਓ ਜਲ ਥਲ ਮਹੀਲ ਰਹਿਆ ਭਰਪੂਰ, ਨਿਕਟ ਵਸੇ ਨਾਹੀ।

ਤੋਰਮਤ ਜਾਏ ਪਰਮ ਪਦ ਪਾਏ, ਗੁਰ ਪ੍ਰਸਾਦੀ ਨਾਮ ਤੇ ਆਏ, ਦੋਇ ਕਰ ਜੋੜ ਕਰੋ ਅਰਦਾਸ, ਤੂੰ ਪਾਵੇ ਤਾਂ ਆਣੇ ਰਾਸ, ਕਰ ਕਿਰਪਾ ਆਪਣੀ ਭਗਤੀ ਲਾਏ, ਜਨ ਨਾਨਕ ਪ੍ਰਸਦਾ ਤੇ ਆਏ, ਤੂੰ ਹੀ ਮਹੱਲਾ ਪੰਜਵਾਂ, ਤਨ ਸੁਹਾਗਣ ਜੋ ਪ੍ਰਭੂ ਪਛਾਨੈ, ਮਨ ਹੁਕਮ ਤਜੇ ਅਭਮਾਨੈ, ਪ੍ਰੇਸਿਓ ਰਾਤੀ ਰਲੀਆ ਮਾਨੈ, ਸੁਣ ਸਖੀਏ ਪ੍ਰਭ ਮਿਲ ਨੀਸਾਨੀ, ਮਨ ਤਨ ਅਰਪ ਤਜ ਲਾਜ ਲੋਕਾਨੀ, ਰਖਾਓ ਸਖੀ ਸਹੇਲੀ ਕੋ ਸਮਝਾਵੇ, ਤੋਈ ਕਮਾਵੇ ਜੋ ਪ੍ਰਭ ਪਾਵੇ, ਸਾ ਸੁਹਾਗਣ ਅੰਕ ਸਮਾਵੇ, ਗਰਭ ਗਹੇਲੀ ਮਹਿਲ ਨਾ ਪਾਵੇ, ਫਿਰ ਪਛਤਾਵੇ ਜਬ ਰਹਿਣ ਬਿਖਾਵੇ, ਕਰਮਹੀਣ ਮਨਮੁਖ ਦੁਖ ਪਾਵੇ, ਬਿਰੋਂ ਕਰੀ ਜੇ ਜਾਣਾ ਦੂਰ, ਪ੍ਰਭ ਅਵਨਾਸੀ ਰਹਿਆ ਭਰਪੂਰ, ਜਨ ਨਾਨਕ ਗਾਵੇ ਦੇਖ ਹਦੂਰ, ਸੂਹੀ ਮਹੱਲਾ ਪੰਜਵਾਂ, ਗ੍ਰਿਓ ਵਸ ਗੁਰ ਕੀਨਾ ਹੋ ਕਰ ਕੀ ਨਾਰ, ਦਾਦਾਸੀ ਕਰ ਦੀਨੀ ਪਤਾਰ, ਸਗਲ ਸਮੱਗਰੀ ਮੈਂ ਕਰ ਕੀ ਜੋੜੀ, ਆਸ ਪਿਆਸੀ ਪਿਰ ਕੋ ਲੋੜੀ, ਤਾਮਰ ਕਹਾਂ ਗੁਣ ਕੰਤ ਪਿਆਰੇ, ਸੁਗੜ ਸਰੂਪ ਦਿਆਲ ਮੋਰਾਰੇ, ਰਖਾਓ ਤਾਸੀਗਾਰ ਪਉ ਅੰਜਨ ਪਾਇਆ, ਅੰਮ੍ਰਿਤ ਨਾਮ ਤੰਬੋਲ ਮੁਖ ਖਾਇਆ, ਕੰਗਨ ਬਸਤਰ ਗਏ ਨੇ ਬਣੇ ਸੁਹਾਵੇ, ਤਾਂ ਸਾ ਸੁਖ ਪਾਵੇ ਜਾਂ ਫਿਰ ਖਰੇ ਆਵੇ,

ਪਰਮੇ ਪੂਲਾ ਸਾਗਤ ਫਿਰਤਾ ਨੀਰ ਬਰੋਲੇ ਖਪਖਾ ਮਰਤਾ ਰਹਾਉ ਜੇ ਪਾਣ ਕੋਠਾ ਕਰ ਕਹਿਤਾ ਉਹ ਪਾਣ ਲੈ ਉਸ ਕੋ ਡੁਬਤਾ ਗੁਣੇਗਾਰ ਲੂਣ ਹਰਾਮੀ ਪਹਾਣ ਨਾਵ ਨਾ ਪਾਰ ਗਰਾਮੀ ਗੁਰ ਮਿਲ ਨਾਨਕ ਠਾਕੁਰ ਜਾਤਾ ਜਲ ਥਲ ਮਹੀਲ ਪੂਰਨ ਵਿਧਾਤਾ ਸੂਹੀ ਮਹੱਲਾ ਪੰਜਵਾਂ ਲਾਲਨ ਰਾਵਿਆ ਕਵਨ ਗਤੀ ਰੀ ਸਗੀ ਬਤਾਵੋ ਮੁਝੇ ਮਤੀ ਰੀ ਸੂਹੂਬ ਸੂਬ ਸੂਹੀ ਆਪਣੇ ਪ੍ਰੀਤਮ ਕੈ ਰੰਗ ਰਤੀ ਰਖਾਓ ਪਾਪ ਮਲੋ ਸੰਗ ਨੈਨ ਪਤੀਰੀ ਜਾਂ ਪਠਾਵੋ ਜਾਓ ਤਤੀਰੀ ਜਬ ਤਬ ਸੰਜਮ ਦਿਓ ਜਤੀਰੀ ਇਕ ਨਿਮਖ ਮਲਾਵੋ ਮੁਏ ਪ੍ਰਾਣ ਪਤੀਰੀ ਮਾਣ ਤਾਣ ਅੰਗਬੁਦ ਹਤੀਰੀ ਸਾ ਨਾਨਕ ਸੁਹਾਗਵਤੀਰੀ ਸੂਹੀ ਮਹੱਲਾ ਪੰਜਵਾਂ ਤੂੰ ਜੀਵਨ ਤੂੰ ਪ੍ਰਾਣ ਅਧਾਰਾ ਤੁਝਗੀ ਪੇਖ ਪੇਖ ਮਨ ਸਾਧਾਰਾ

ਤੇਰਾ ਕੋੜ ਦਾ ਜਾ ਕੇ ਦਰਬਾਰੇ ਨਿਮਖ ਨਿਮਖ ਵਸੇ ਤਿੰਨ ਨਾਲੇ ਹਉ ਕੁਛ ਨਾਹੀ ਸਭ ਕੁਛ ਤੇਰਾ ਓਦ ਪੋਦ ਨਾਨਕ ਸੰਗ ਬਸੇਰਾ ਸੂਹੀ ਮੁਹੱਲਾ ਪਨਵਾ ਸੂਖ ਮਹਿਲ ਜਾ ਕੇ ਊਚ ਦੁਆਰੇ ਤਾ ਮੈਂ ਵਾਸੈ ਭਗਤ ਪਿਆਰੇ ਸਹਿਜ ਕਥਾ ਪ੍ਰਭ ਕੀ ਅਤ ਮੀਠੀ ਵਿਰਲੇ ਕਾਹੂ ਨੇਤਰੋਂ ਡੀਠੀ ਰਹਾਓ ਤੈ ਗੀਤ ਨਾਥ ਅਖਾਰੇ ਸੰਗਾ ਊਹਾਂ ਸੰਤ ਕਰੇ ਹਰ ਰੰਗਾ ਤੈ ਮਰਨ ਨਾ ਜੀਵਨ ਸੋਗ ਨਾ ਹਰਖਾ ਸਾਚ ਨਾਨਕ ਕੀ ਅੰਮ੍ਰਿਤ ਵਰਖਾ ਗੁਜ ਕਥਾ ਏ ਗੁਰ ਤੇ ਜਾਣੀ ਨਾਨਕ ਬੋਲੇ ਹਰ ਹਰ ਬਾਣੀ ਸੂਹੀ ਮੁਹੱਲਾ ਪੰਜਵਾਂ ਜਾ ਕੇ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਇਹੋ ਪਵ ਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮ ਕਉ ਹਰ ਨਾਮ ਚਿਤਾਰੇ ਰਹਾਓ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੀ ਟਹਿਲ ਜਮਦੂਤ ਬਿਦਾਰੇ ਜਾ ਕੀ ਧੀਰਕ ਇਸ ਮਨੇ ਸੁਧਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤਿਨ ਸਦ ਬਲਿਹਾਰੇ ਸੂਹੀ ਮੁਹੱਲਾ ਪੰਜਵਾਂ ਰਹਿਣ ਨਾ ਪਾਵੇ ਸੁਰ ਨਰ ਦੇਵਾ ਊਰ ਸੁਧਾਰੇ ਕਰਮੋ ਜਨ ਸੇਵਾ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ ਸਾਧ ਸੰਗ ਤਿਨੀ ਦਰਸ਼ਨ ਪਾਇਆ ਅਰਹਾਓ ਬਾਦਸ਼ਾਹ ਸਹ ਵਾਪਾਰੀ ਮਰਨਾ ਜੋ ਦਿਸੇ ਸੋ ਕਾਲੇ ਖਰਨਾ ਊੜੇ ਮੋਏ ਲਪਟ ਲਪਟਾਨਾ ਛੋੜ ਚੱਲਿਆ ਤਾਂ ਫਿਰ ਪਛਤਾਨਾ ਕਿਰਪਾ ਨਿਧਾਨ ਨਾਨਕ ਕਉ ਕਰੋ ਗਾਤ ਨਾਮ ਤੇਰਾ ਜਪੀ ਦਿਨ ਰਾਤ ਸੂਹੀ ਮੁਹੱਲਾ ਪੰਜਵਾਂ ਘੜ ਘੜ ਅੰਤਰ ਤੁਮੇ ਬਸਾਰੇ ਸਗਲ ਸਮੱਗਰੀ ਸੂਤ ਤੁਮਾਰੇ ਤੂੰ ਪ੍ਰੀਤਮ ਤੂੰ ਪ੍ਰਾਣ ਅਧਾਰੇ ਤੁਮ ਹੀ ਪੇਖ ਪੇਖ ਮਨ ਬਗਸਾਰੇ ਅਰਹਾਓ ਅਣਕ ਜੋਨ ਪ੍ਰਮ ਪ੍ਰਮ ਪ੍ਰਮਹਾਰੇ ਓੜ ਗਹੀ ਅਵਸਾ ਸੰਗਾਰੇ ਅਗਮ ਅਗੋਚਰ ਅਲਖ ਅਪਾਰੇ ਨਾਨਕ ਸਿਮਰੇ ਦੇਨ ਰਹਿ ਨਾਰੇ ਸੂਹੀ ਮੁਹੱਲਾ ਪੰਜਵਾਂ ਕਮਨ ਕਾਜ ਮਾਇਆ ਵਡਿਆਈ

ਊਠ ਸਿਧਾਰਾ, ਊਚ ਤੇ ਊਚ ਤਾਕਾ ਦਰਬਾਰਾ, ਕਈ ਜੰਤ ਬਿਨਾਹੇ ਉਪਾਰਾ, ਦੂਸਰ ਹੋਵਾ ਨਾ ਕੋ ਹੋਈ, ਜਪ ਨਾਨਕ ਪ੍ਰਭ ਇੱਕੋ ਸੋਈ। ਸੂਹੀ ਮਹੱਲਾ ਪੰਜਵਾਂ, ਸਿਮਰ ਸਿਮਰ ਤਾਕ ਹੋ ਜੀਵਾਂ, ਚਰਨ ਕਮਲ ਤੇਰੇ ਤੋਏ ਤੋਏ ਪੀਵਾਂ। ਤੂੰ ਹਰ ਮੇਰਾ ਅੰਤਰ ਜਾਮੀ, ਭਗਤ ਜਨਾ ਕੇ ਸੰਗ ਸੁਆਮੀ, ਹਰਹਾਉ ਸੁਣ ਸੁਣ ਅੰਮ੍ਰਿਤ ਨਾਮ ਤੇ ਆਵਾ, ਆੜ ਪੈਰ ਤੇਰੇ ਗੁਣ ਗਾਵਾ, ਪੇਖ ਪਿਖ ਲੀਲਾ ਮਨ ਆਨੰਦਾ, ਗੁਣ ਅਪਾਰ ਪ੍ਰਭ ਪਰਮਾਨੰਦਾ, ਜਾ ਕੇ ਸਿਮਰਨ ਭਜ ਪਉ ਨਾ ਵਿਆਪੈ, ਸਦਾ ਸਦਾ ਨਾਨਕ ਹਰ ਜਾਪੈ। ਸੂਹੀ ਮਹੱਲਾ ਪੰਜਵਾਂ, ਗੁਰ ਕੈ ਬਚਨ ਹਿਰਦੇ ਧਿਆਨ ਤਾਰੀ,

ਸੋ ਤੁਜਾਰੀ, ਦਿਰੜ ਨਾਮ ਦਾਨ ਇਸਨਾਨ ਸੋਚਾਰੀ, ਕਹੋ ਨਾਨਕ ਇਹੋ ਤਤ ਵਿਚਾਰੀ, ਰਾਮ ਨਾਮ ਜਪ ਪਾਰ ਉਤਾਰੀ। ਸੂਹੀ ਮਹੱਲਾ ਪੰਜਵਾਂ, ਲੋਭ ਮੋਏ ਮਗਨ ਅਪਰਾਧੀ, ਕਰਨ ਹਾਰ ਕੀ ਸੇਵਨਾ ਸਾਧੀ, ਪਤਤ ਪਾਵਨ ਪ੍ਰਭ ਨਾਮ ਤੁਮਾਰੇ, ਰਾਖ ਲੇਹੋ ਮੋਹੇ ਨਿਰਗੁਣਿਆਰੇ ਰਗਾਓ, ਤੂੰ ਦਾਤਾ ਪ੍ਰਵਿੰਤਰ ਜਾਮੀ, ਕਾਚੀ ਦੇ ਮਾਨ ਅਭਮਾਨੀ, ਸਵਾਦ ਬਾਦ ਈਰਖ ਮਦ ਮਾਇਆ, ਇਨ ਸੰਗ ਲਾਗ ਰਤਨ ਜਨਮ ਗਵਾਇਆ, ਦੁਖ ਭੰਜਨ ਜਗ ਜੀਵਨ ਹਰ ਰਾਇਆ, ਸਗਲ ਤਿਆਗ ਨਾਨਕ ਸਰਣਾਇਆ। ਸੂਹੀ ਮਹੱਲਾ ਪੰਜਵਾਂ, ਪੇਖਤ ਚਾਖਤ ਕਹੀਅਤ ਅੰਧਾ, ਸੁਨੀਅਤ ਸੁਣੀਏ ਨਾਹੀ, ਨਿਗਟ ਵਸਤ ਕਉ ਜਾਣੇ ਦੂਰੇ, ਪਾਪੀ ਪਾਪ ਤੁਮਾਹੀ, ਸੋ ਕਿਛ ਕਰ ਜਿਤ ਛੁਟੇ ਪੁਰਾਨੀ, ਹਰ ਹਰ ਨਾਮ ਜਪ ਅੰਮ੍ਰਿਤ ਬਾਨੀ, ਰਹਾਓ ਘੋਰ ਮਹਿਰ ਸਦਾ ਰੰਗ ਰਾਤਾ, ਸੰਗ ਤੁਮਾਰੇ ਕਛ

ਭਵਜਲ ਡੂਬਤ ਸਤਿਗੁਰ ਕਾਢੈ, ਜਨਮ ਜਨਮ ਕਾ ਟੂਟਾ ਗਾਂਢੈ। ਗੁਰ ਕੀ ਸੇਵਾ ਕਰੋ ਦਿਨ ਰਾਤ, ਸੂਖ ਸਹਿਜ ਮਨ ਆਵੇ ਸਾਤ। ਸਤਿਗੁਰ ਕੀ ਰੇਣ ਵਡਭਾਗੀ ਪਾਵੇ, ਨਾਨਕ ਗੁਰ ਕਉ ਸਦ ਬਲ ਜਾਵੇ। ਸੂਹੀ ਮਹੱਲਾ ਪੰਜਵਾਂ, ਗੁਰ ਆਪਣੇ ਉੱਪਰ ਬਲ ਜਾਈਏ, ਆਠ ਪਹਿਰ ਹਰ ਹਰ ਜਸ ਗਾਈਏ। ਸਿਮਰੋ ਸੋ ਪ੍ਰਵੇ ਆਪਣਾ ਸੁਆਮੀ, ਸਗਲ ਘਟਾਂ ਕਾ ਅੰਤਰ ਜਾਮੀ। ਅਰਹਾਉ ਚਰਨ ਕਮਲ ਸਿਉਂ ਲਾਗੀ ਪ੍ਰੀਤ, ਸਾਚੀ ਪੂਰਨ ਨਿਰਮਲ ਰੀਤ। ਸੰਤ ਪ੍ਰਸਾਦ ਵਸੈ ਮਨ ਮਾਹੀ, ਜਨਮ ਜਨਮ ਕੇ ਕਿਲ ਵਿਖ ਜਾਹੀ। ਕਰ ਕਿਰਪਾ ਪ੍ਰਭ ਦੀਨ ਦਿਆਲਾ, ਨਾਨਕ ਮੰਗੈ ਸੰਤਰ ਵਾਲਾ।

ਕਰੈ ਅਰਦਾਸ, ਵਿਸਰ ਨਾਹੀ ਪੂਰਨ ਗੁਣਤਾਸ। ਸੂਹੀ ਮਹੱਲਾ ਪੰਜਵਾਂ, ਮੀਤ ਸਾਜਨ ਸੁਧ ਬੰਧ ਬਪਾਈ, ਜਦ ਕਦ ਪੇਖੋ ਹਰ ਸੰਗ ਸਹਾਈ। ਜਾਤ ਮੇਰੀ ਪਤ ਮੇਰੀ ਤਨ ਹਰ ਨਾਮ, ਸੂਗ ਸਹਿਜ ਆਨੰਦ ਬਿਸਰਾਮ ਰਹਾਓ। ਪਾਰ ਬ੍ਰਹਮ ਜਬ ਪੈਰ ਸਨਾਹਾ, ਕੋਟ ਆਬਦ ਤਿਸ ਬਿਦ ਤਨਾਹ। ਹਰ ਚਰਨ ਸਰਨ ਗੜ ਕੋਟ ਹਮਾਰ, ਕਾਲ ਕੰਟਕ ਜਮ ਤਿਸ ਨਾ ਬਿਦਾਰ। ਨਾਨਕ ਦਾਸ ਸਦਾ ਬਲਿਹਾਰੀ, ਸੇਵਕ ਸੰਤ ਰਾਜਾ ਰਾਮ ਮੁਰਾਰੀ। ਸੂਹੀ ਮਹੱਲਾ ਪੰਜਵਾਂ, ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ, ਅਨੰਦ ਬਿਨੋਦ ਮੰਗਲ ਸੁਖਤਾਹਾ।

ਹਰ ਸਿਮਰ ਸਿਮਰ ਮਾਨ ਮੋਹ ਕਟਾਹ, ਦੀਨ ਦਿਆਲ ਕਰੋ ਉਤਸਾਹ, ਨਾਨਕ ਦਾਸ ਹਰ ਸਰਨ ਸਮਾਹ। ਸੂਹੀ ਮਹੱਲਾ ਪੰਜਵਾਂ, ਬੈਕੁੰਠ ਨਗਰ ਜਹਾਂ ਸੰਤ ਵਾਸਾ, ਪ੍ਰਭ ਚਰਨ ਕਮਲ ਹਿਰਦਮਾਏ ਨਿਵਾਸਾ। ਸੁਣ ਮਨ ਤਨ ਤੁਝ ਸੁਖ ਦਿਖ ਲਾਵ, ਹਰ ਅਨਕ ਬਿੰਜਨ ਤੁਝ ਭੋਗ ਪੁੰਚਾਵ। ਅਰਹਾਵ ਅੰਮ੍ਰਿਤ ਨਾਮ ਪੁੰਚ ਮਨ ਮਾਹੀ, ਅਚਰਜ ਸਾਧ ਤਾਕੇ ਬਰਨੇ ਨਾ ਜਾਹੀ। ਲੋਭ ਮੂਆ ਤਿਸ਼ਨਾ ਬੁਝ ਤਾਕੀ, ਪਾਰ ਬ੍ਰਹਮ ਕੀ ਸਰਣ ਜਨ ਤਾਕੀ। ਜਨਮ ਜਨਮ ਕੇ ਭਏ ਮੋਹ ਨਿਵਾਰੇ, ਨਾਨਕ ਦਾਸ

ਕਰਿਆ ਤੂੰ ਮੈਂ ਛਡਾਇ ਲਿਓ ਜਨ ਆਪਣਾ ਉਰਜ ਪਰਿਓ ਜਾਲ ਜਗ ਸੁਪਨਾ ਰਹਾਉ ਪਰਬਤ ਦੋਖ ਮਹਾ ਬਿਕਰਾਲਾ ਖਿਨ ਮੈਂ ਦੂਰ ਕੀਏ ਦਇਆਲਾ ਸੋਗ ਰੋਗ ਬਿਪਤ ਅਧ ਪਾਰੀ ਦੂਰ ਪਈ ਜਪ ਨਾ ਮੁਰਾਰੀ ਦਿਟ ਤਾਰ ਲੀਨੋ ਲੜ ਲਾਏ ਹਰ ਚਰਨ ਗਏ ਨਾਨਕ ਸਰਣਾਏ ਸੂਹੀ ਮਹੱਲਾ ਪੰਜਵਾਂ ਦੀਨ ਛਡਾਏ ਦੁਨੀ ਜੋ ਲਾਏ

ਨਾ ਜਾਏ। ਸਰਬ ਨਿਰੰਤਰ ਏਕੋ ਜਗ, ਜਿਤ ਜਿਤ ਲਾਇਆ ਤਿਤ ਤਿਤ ਕੋ ਲਾਗੈ। ਅਗਮ ਅਗੋਚਰ ਸੱਚ ਸਾਹਿਬ ਮੇਰਾ, ਨਾਨਕ ਬੋਲੇ ਬੋਲ ਆਇਆ ਤੇਰਾ। ਸੂਹੀ ਮਹੱਲਾ ਪੰਜਵਾਂ, ਪ੍ਰਾਤੇ ਕਾਲ ਹਰ ਨਾਮ ਉਚਾਰੀ, ਈਤ ਊਤ ਕੀ ਓੜ ਸਵਾਰੀ। ਸਦਾ ਸਦਾ ਜਪੀਏ ਹਰ ਨਾਮ, ਪੂਰਨ ਹੋਵੇ ਮਨ ਕੇ ਕਾਮ। ਰਹਾਓ ਪ੍ਰਾਪ ਅਵਨਾਸੀ ਰਹਿਣ ਦਿਨ ਗਾਓ, ਜੀਵਤ ਮਰਤ ਨਿਚਲ ਪਾਵੇ ਥਾਓ। ਸੋ ਸਾਉ ਸੇਵ ਜਿਦ ਤੋਟ ਨ ਆਵੇ, ਖਾਤ ਖਰਚਤ ਸੁਖ ਅਣਦ ਵਿਹਾਵੇ। ਜਗ ਜੀਵਨ ਪੁਰਖ ਸਾਧ ਸੰਗ ਪਾਇਆ,

ਨਾਮ ਰਮਤ ਸੰਤਨ ਸੁਖਮਾਨਾ, ਨਾਨਕ ਦੇਵਨ ਹਾਰ ਸੁਜਾਨਾ, ਸੂਹੀ ਮਹੱਲਾ ਪੰਜਵਾਂ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਧੇ ਨਿਤ ਪਾਰਚ, ਮਾਧਵੇ ਭਾਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸਰਣੀ ਰਹਾਉ, ਕਰਤ ਵਿਕਾਰ ਦੂ ਕਰ ਚਾਰਤ, ਰਾਮ ਰਤਨ ਹਿਰਦ ਤਿਲ ਨਹੀਂ ਤਾਰਤ, ਭਰਨ ਪੋਖਣ ਸੰਗ ਔਦ ਬਿਖਾਣੀ, ਜੈ ਜਗਦੀਸ਼ ਕੀ ਗਤ ਨਹੀਂ ਜਾਣੀ, ਸਰਣ ਸੁਮਰਥ ਅਗੋਚਰ ਸੁਆਮੀ, ਉਧਰ ਨਾਂਗ ਪ੍ਰਵਯੰਤਰ ਜਾਮੀ, ਸੂਹੀ ਮਹੱਲਾ ਪੰਜਵਾਂ, ਸਾਧ ਸੰਗ ਤਰੈ ਪੈ ਸਾਗਰ, ਹਰ ਹਰ ਨਾਮ ਸਿਮਰ ਰਤਨਾਗਰ, ਸਿਮਰ ਸਿਮਰ ਜੀਵਾ ਨਾਰਾਇਣ, ਦੁਖ ਰੋਗ ਸੋਗ ਸਾ ਬਿਨਸੇ, ਗੁਰਪੂਰੇ ਮਿਲ ਪਾਪ ਤਜਾਇਣ ਰਹਾਉ, ਜੀਵਨ ਪਦਵੀ ਹਰ ਕਾ ਨਾਉ, ਮਨ ਤਨ ਨਿਰਮਲ ਸਾ ਸੁਆਉ, ਆੜ ਪੈਰ ਪਾਰ ਬ੍ਰਹਮ ਤੇ ਆਈ ਹੈ, ਪੂਰਬ ਲਿਖਤ ਹੋਏ ਤਾਂ ਪਾਈ ਹੈ, ਸਰਣ ਪਏ ਜਬ ਦੀਨ ਦਿਆਲਾ, ਨਾਨਕ ਜਾਚੈ ਸੰਤਰ ਵਾਲਾ, ਸੂਹੀ ਮਹੱਲਾ ਪੰਜਵਾਂ, ਘਰ ਕਾ ਕਾਜ ਨਾ ਜਾਣੀ ਰੂੜਾ, ਝੂਠੇ ਧੰਦੇ ਰਚਿਓ ਮੂੜਾ, ਜਿਤ ਤੂੰ ਲਾਵੈ ਤਿਤ ਤਿਤ ਲਗਣਾ, ਜਾਂ ਤੂੰ ਦੇਹ ਤੇਰਾ ਨਾਉ ਜਪਣਾ ਰਹਾਉ, ਹਰ ਕੇ ਦਾਸ ਹਰ ਸੇ ਤੀਰਾ ਤੇ, ਰਾਮ ਰਸਾਇਣ ਅਨ ਦਿਨ ਮਾਤੇ, ਬਾਂ ਪਗਰ ਪ੍ਰਵਿਆ ਪੇ ਕਾਢੇ, ਜਨਮ ਜਨਮ ਕੇ ਟੂਟੇ ਗਾਂਢੇ, ਉਧਰ ਸੁਆਮੀ ਪ੍ਰਭ ਕਿਰਪਾ ਤਾਰੇ, ਨਾਨਕ ਦਾਸ ਹਰ ਸਰਣ ਦੁਆਰੇ, ਸੂਹੀ ਮਹੱਲਾ ਪੰਜਵਾਂ, ਸੰਤ ਪ੍ਰਸਾਦ ਨਿਚਲ ਕਰ ਪਾਇਆ।

ਕਾਮਨਾ ਤੌਲ ਹਰ ਜਿਤ ਹਰ ਬਸਰਾਏ ਰਹਾਉ ਅੰਧ ਗਰੀਬੀ ਸਾਧ ਸੰਗ ਜਿਤ ਪ੍ਰਵਚਿਤ ਆਏ ਜਲ ਜਾਓ ਇਹੋ ਬੜਪਣਾ ਮਾਇਆ ਲਵਟਾਏ ਪੀਸਣਾ ਪੀਸ ਓੜ ਕਾਮਰੀ ਸੁਖ ਮਨ ਸੰਤੋਖ ਆਏ ਐਸੋ ਰਾਜ ਨਾ ਕਿਤੇ ਕਾਜ ਜਿਤ ਨਹਿ ਤ੍ਰਿਵਤਾਏ ਨਗਨ ਫਿਰਤ ਰੰਗ ਏਕ ਕੈ ਹੋ ਸੋਭਾ ਪਾਏ ਪਾਟ ਪਟੰਬਰ ਬਿਰਥਿਆ ਜੇ ਰਚ ਲੋਭਾਏ ਸਭ ਕਿਛ ਤੁਮਰੇ ਹਾਥ ਪ੍ਰਭ ਆਪ ਕਰੇ ਕਰਾਏ ਸਾਸ ਸਾਸ ਸਿਮਰਤ ਰਹ ਨਾਨਕ ਦਾਨ ਪਾਏ ਸੂਹੀ ਮਹੱਲਾ ਪੰਜਵਾਂ।

ਬੀਜਣਾ ਸੰਤ ਚੌਰ ਠੋਲਾ ਸੀਸ ਨਿਹਾਰੋ ਚਰਨ ਤਲ ਤੂਰ ਮੁਖ ਲਾਵ ਮਿਸ਼ਟ ਬਚਨ ਬੇਨਤੀ ਕਰੋ ਦੀਨ ਕੀ ਨਿਆਈ ਤਜ ਅਭਮਾਨ ਸਰਣੀ ਪਰੋ ਹਰ ਗੁਣ ਨਿਧ ਪਾਈ ਅਵਲੋਕਨ ਪੁਨਹ ਪੁਨਹ ਕਰੋ ਜਨ ਕਾ ਦਰਸਾਰ ਅੰਮ੍ਰਿਤ ਬਚਨ ਮਨ ਮੈਂ ਸਿੰਚੋ ਬੰਦੋ ਬਾਰ ਬਾਰ ਚਿਤਵੋ ਮਨ ਆਸਾ ਕਰੋ ਜਨ ਕਾ ਸੰਗ ਮੰਗੋ ਨਾਨਕ ਕੋ ਪ੍ਰਭ ਦਇਆ ਕਰ।

ਸੱਚ ਤੇਰੀ ਸਾਮਗਰੀ, ਸੱਚ ਤੇਰਾ ਦਰਬਾਰ, ਸੱਚ ਤੇਰੇ ਖਾਜੀਨਿਆਂ, ਸੱਚ ਤੇਰਾ ਪਾਸਾਰ, ਤੇਰਾ ਰੂਪ ਅਗੰਮ ਹੈ, ਅਰੂਪ ਤੇਰਾ ਦਰਸਾਰਾ। ਹਉ ਕੁਰਬਾਣੀ ਤੇਰਿਆਂ ਸੇਵਕਾਂ, ਜਿਨ ਹਰ ਨਾਮ ਪਿਆਰਾ। ਸਭੇ ਇੱਛਾ ਪੂਰੀਆਂ, ਜਾਂ ਪਾਇਆ ਅਗਮਿਆ ਪਾਰਾ। ਗੁਰੂ ਨਾਨਕ ਮਿਲਿਆ ਪਾਰ ਬ੍ਰਹਮ, ਤੇਰਿਆਂ ਚਰਣਾ ਕਉ ਬਲਿਹਾਰ। ਰਾਗ ਸੂਹੀ ਮਹੱਲਾ ਪੰਜਵਾਂ, ਕਾਰ ਸਤਵਾਂ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਤੇਰਾ ਭਾਣਾ ਤੂੰ ਹੈ ਮਨਾਏ, ਜਿਸ ਨੂੰ ਹੋਏ ਦਿਆਲਾ ਸਾਈ ਭਗਤ ਜੋ ਤੁਦ ਪਾਵੇ। ਤੂੰ ਸਰਬ ਜੀਆਂ ਪ੍ਰਤਪਾਲਾ, ਮੇਰੇ ਰਾਮ ਰਾਏ ਸੰਤਾਂ ਟੇਕ ਤੁਮਾਰੀ। ਜੋ ਤੁਦ ਭਾਵੇ ਸੋ ਪ੍ਰਵਾਨ, ਮਨ ਤਨ ਤੂੰ ਹੈ ਆਧਾਰੀ।

ਪਿਆਰਾ, ਤੂੰ ਅਥਾਉ ਅਪਾਰ ਅਕੂਚਾ, ਕੋਈ ਅਵਰ ਨਾ ਤੇਰੀ ਪਾਤੇ। ਹੇ ਅਰਦਾਸ ਮਾਰੀ ਸੁਆਮੀ, ਵਿਸਰ ਨਾਹੀ ਸੁਖ ਦਾਤੇ। ਦਿਨ ਰਹਿਣ ਸਾਸ ਸਾਸ ਗੁਣ ਗਾਵਾਂ, ਜੇ ਸੁਆਮੀ ਤੁਰ ਪਾਵ, ਨਾਮ ਤੇਰਾ ਸੁਖ ਨਾਨਕ ਮੰਗੈ, ਸਾਹਿਬ ਤੁਠੇ ਪਾਵਾ। ਸੂਹੀ ਮਹੱਲਾ ਪੰਜਵਾਂ, ਵਿਸਰੈ ਨਾਹੀ ਜਿਦ ਤੂੰ ਕਬੂ, ਤੋ ਥਾਨ ਤੇਰਾ ਕੇਹਾ, ਆਠ ਪੈਰ ਜਿਤ ਤੁਧ ਤੇ ਆਈ, ਨਿਰਮਲ ਹੋਵੇ ਦੇਹਾ। ਮੇਰੇ ਰਾਮ ਹਾਂ ਸੋ ਥਾਨ ਪਾਲਣ ਆਇਆ, ਖੋਜਤ ਖੋਜਤ ਪਇਆ ਸਾਧ ਸੰਗ, ਤਿਨ ਸਰਣਾਈ ਪਾਇਆ ਰਹਾਉ। ਵੇਦ ਪੜੇ ਪੜ ਬ੍ਰਹਮੇ ਹਾਰੇ, ਇੱਕ ਤਿਲ ਨਹੀਂ ਕੀਮਤ ਪਾਈ, ਸਾਧਕ ਸਿੱਧ ਫਿਰੇ ਬਿਲ ਲਾਤੇ, ਤੇ ਪੀ ਮੋਹੇ ਮਾਈ। ਦਸ ਅਵਤਾਰ ਅਰਾਰੇ ਹੋਏ ਵਰਤੇ, ਮਾਂ ਦੇਵ ਅਵਧੂਤਾ, ਤਿਨ ਪੀ ਅੰਤ ਨ ਪਾਇਓ ਤੇਰਾ, ਲਾਏ ਥੱਕੇ ਵਿਭੂਤਾ। ਸਹਿਜ ਸੂਖ ਆਨੰਦ ਨਾਮ ਰਸ, ਹਰ ਸੰਤੀ ਮੰਗਲ ਗਾਇਆ, ਸਬਲ ਦਰਸ਼ਨ ਭੇਟਿਓ ਗੁਰੂ ਨਾਨਕ, ਤਾਂ ਮਨ ਤਨ ਹਰ ਹਰ ਧਿਆਇਆ। ਸੂਹੀ ਮਹੱਲਾ ਪੰਜਵਾਂ, ਕਰਮ ਧਰਮ ਪਾਖਣ ਜੋ ਦੀਸੈ, ਤਿਨ ਜਮ ਜਾਗਾਤੀ ਲੂਟੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਜਨ ਕਮਾਵੇ ਸੰਤਨ ਕਾ, ਕੋ ਗੁਰਪ੍ਰਸਾਦੀ ਤਰੀਏ ਰਹਾਓ। ਕੋਟ ਤੀਰਥ ਮੱਜਨ ਇਸ ਨਾਨਾ, ਇਸ ਕਾਲਮਹਿ ਮਹਿਲ ਭਰੀਜੈ। ਸਾਧ ਸੰਗ ਜੋ ਹਰ ਗੁਣ ਗਾਵੇ, ਸੋ ਨਿਰਮਲ ਕਰ ਲੀਜੈ। ਵੇਦ ਕਤੇਬ ਸਿਮਰਤ ਸਭ ਸਾਸਤ, ਇਨ ਪੜਿਆ ਮੁਕਤ ਨਾ ਹੋਈ। ਏਕ ਅੱਖਰ ਜੋ ਗੁਰਮੁਖ ਜਾਪੈ, ਤਿਸਕੀ ਨਿਰਮਲ ਸੋਈ। ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ ਚੌਵਰਨਾ ਕੋ ਸਾਂਝਾ। ਗੁਰਮੁਖ ਨਾਮ ਜਪੈ ਉਦਰੈ ਸੋ ਕਾਲਮਹਿ, ਕਟ ਕਟ ਨਾਨਕ ਮਾਝਾ। ਸੂਹੀ ਮਹੱਲਾ ਪੰਜਵਾਂ, ਜੋਗਸ਼ ਕਰੇ ਸੋਈ ਪ੍ਰਾਮਾਨ, ਓਈ ਰਾਮ ਨਾਮ ਰੰਗ ਰਾਤੇ। ਜਿਨ ਕੀ ਸੋਭਾ ਸਭਨੀ ਥਾਈ, ਜਿਨ ਪ੍ਰਭ ਕੇ ਚਰਨ ਪਰਾਤੇ। ਮੇਰੇ ਰਾਮ ਹਰ ਸੰਤਾਂ ਜੇਵੜ ਨਾ ਕੋਈ, ਭਗਤਾਂ ਬਣ ਆਈ ਪ੍ਰਭ ਆਪਣੇ ਸਿਓ। ਜਲ ਥਲ ਮਈ ਜਲ ਸੋਈ ਹਰਹਾਓ, ਕੋੜ ਅਪਰਾਧੀ ਸੰਤ ਸੰਗ ਉਦਰੈ, ਜਮ ਤਾ ਕੇ ਨੇੜ ਨ ਆਵੇ। ਜਨਮ ਜਨਮ ਕਾ ਵਿਛੜਿਆ ਹੋਵੇ, ਤਿਨ ਹਰ ਸਿਓ ਆਣ ਮਿਲਾਵੇ। ਮਾਇਆ ਮੋਹ ਪਰਮ ਭਉ ਕਾਟੈ, ਸੰਤ ਸਰਣ ਜੋ ਆਵੇ। ਦਿਆ ਮਨੋਰਥ ਕਰ ਆਰਾਧੇ, ਸੋ ਸੰਤਨ ਤੇ ਪਾਵੇ। ਜਨ ਕੀ ਮਹਿਮਾ ਕੇਤਕ ਵਰਨੋ, ਜੋ ਪ੍ਰਭ ਆਪਣੇ ਪਾਣੇ। ਕਹੋ ਨਾਨਕ ਜਿਨ ਸਤਿਗੁਰ ਫੇਟਿਆ, ਤੇ ਸਭ ਤੇ ਭਏ ਨਿਕਾਣੇ। ਸੂਹੀ ਮਹੱਲਾ ਪੰਜਵਾਂ, ਮਾਂ ਅਗਨ ਤੇ ਤੁਧ ਹੱਥ ਦੇ ਰਾਖੇ, ਪਏ ਤੇਰੀ ਸਰਣਾਈ। ਤੇਰਾ ਮਾਣ ਤਾਣ ਹਿਰਦੇ ਅੰਤਰ, ਹੋਰ ਦੂਜੀ ਆਸ ਚੁਕਾਈ। ਮੇਰੇ ਰਾਮ ਰਾਏ ਤੁਧ ਚਿਤ ਆਇਐ ਉਬਰੇ, ਤੇਰੀ ਟੇਕ ਪ੍ਰਭਾਸਾ ਤੁਮਰਾ, ਜਪ ਨਾਮ ਤੁਮਾਰਾ ਉਧਰੇ ਰਹਾਓ। ਅੰਧਕੂਪ ਤੇ ਕਾਢ ਲਈਏ ਤੁਮ, ਆਪ ਪਏ ਕਿਰਪਾਲਾ। ਸਾਰ ਸੰਭਾਲ ਸਰਬ ਸੁਖ ਦੀਏ, ਆਪ ਕਰੇ ਪ੍ਰਤਪਾਲਾ। ਆਪਣੀ ਨਦਰ ਕਰੇ ਪਰਮੇਸ਼ਰ, ਬੰਧਨ ਕਾਲ ਛਿੜਾਏ। ਆਪਣੀ ਭਗਤ ਪ੍ਰਭ ਆਪ ਕਰਾਈ, ਆਪੇ ਸੇਵਾ ਲਾਏ। ਪਰਮ ਗਿਆ ਭਏ ਵੋ ਮਨਾਸੇ, ਮਿਟਿਆ ਸਗਲ ਵਸੂਰਾ। ਨਾਨਕ ਦਇਆ ਕਰੀ ਸੁਖ ਦਾਤੈ, ਭੇਟਿਆ ਸਤਿਗੁਰ ਪੂਰਾ। ਸੂਹੀ ਮਹੱਲਾ ਪੰਜਵਾਂ, ਜਾਬ ਕਛ ਨਾ ਸੀਓ, ਤਬ ਕਿਆ ਕਰਤਾ। ਕਮਨ ਕਰਮ ਕਰ ਆਇਆ, ਆਪਣਾ ਖੇਲ ਆਪ ਕਰ ਦੇਖੈ। ਠਾਕੁਰ ਰਚਨ ਰਚਾਇਆ, ਮੇਰੇ ਰਾਮ ਰਾਏ ਮੁਝ ਤੇ ਕਛੂ ਨਾ ਹੋਈ। ਆਪੇ ਕਰਤਾ ਆਪ ਕਰਾਏ, ਸਰਬ ਨਿਰੰਤਰ ਸੋਈ।

ਤੇਰੀ ਬਖਸ਼ ਨਿਰਾਲੀ ਜੀ ਜਨਸਬ ਤੇਰੇ ਕੀਤੇ ਘੜ ਘੜ ਤੁਹੀ ਤਿਆਈ ਏ ਤੇਰੀ ਗਤ ਮਿਤ ਤੂੰ ਹੈ ਜਾਣੇ ਕੁਦਰਤ ਕੀਮ ਨਾ ਪਾਈਏ ਨਿਰਗੁਣ ਮੁਗਧ ਅਜਾਨ ਅਗਿਆਨੀ ਕਰਮ ਧਰਮ ਨਹੀਂ ਜਾਣਾ ਦਇਆ ਕਰੋ ਨਾਨਕ ਗੁਣ ਗਾਵੇ ਮਿੱਠਾ ਲੱਗੇ ਤੇਰਾ ਪਾਣਾ ਸੂਹੀ ਮਹੱਲਾ ਪੰਜਵਾਂ ਭਾਗ ਚੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਪ੍ਰਵਾਨ ਗਣੀ ਸਹੀ ਏ ਆਏ ਸਫਲ ਤਿਨਾ ਕੇ ਕਾਮਾ ਮੇਰੇ ਰਾਮ ਹਰ ਜਨ ਕੇ ਹੋ ਬਲ ਜਾਈ ਕੇਸਾਂ ਕਾ ਕਰ ਚਬਰ ਟੁਲਾਵਾਂ।

ਲਾਇਨ ਹਰਸੋ ਲੈਨ ਮਿਲਾਏ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇ ਤੀਰਾ ਤੇ ਸੱਚਾ ਸੁਖ ਸੱਚੀ ਵਡਿਆਈ ਜਿਸ ਕੇ ਸੇਤ

ਸਿੱਖਣ ਪਾਵਾਂ। ਸੂਹੀ ਮਹੱਲਾ ਪੰਜਵਾਂ, ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਨੇ ਹਾਰਾ, ਚਰਨ ਧੂੜ ਤੇਰੀ ਸੇਵਕ ਮੰਗੈ, ਤੇਰੇ ਦਰਸ਼ਨ ਕਉ ਬਿਰਹਾਰਾ। ਮੇਰੇ ਰਾਮ ਰਾਏ ਜਿਉਂ ਰਾਖੇ ਤਿਉਂ ਰਹੀਏ, ਤੁਧ ਪਾਵੇ ਤਾਂ ਨਾਮ ਜਪਾਵੇ, ਸੁਖ ਤੇਰਾ ਦਿੱਤਾ ਲਈਏ ਰਹਾਓ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ ਤਾਂ ਬੈਕੁੰਠ ਜੈ ਕੀਰਤਨ ਤੇਰਾ। ਤੂੰ ਆਪੇ ਸਰਦਾ ਲਾਏ, ਸਿਮਰ ਸਿਮਰ ਸਿਮਰ ਨਾਮ ਜੀਵਾਂ, ਤਨ ਮਨ ਹੋਏ ਨਿਹਾਲਾ, ਚਰਨ ਕਮਲ ਤੇਰੇ ਧੋਏ ਤੋਏ ਪੀਵਾਂ। ਮੇਰੇ ਸਤਿਗੁਰ ਦੀਨ ਦਿਆਲਾ, ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿੱਤ ਤੁਮਰੇ ਦੁਆਰੇ ਆਇਆ, ਨਾਨਕ ਕਉ ਪ੍ਰਭਏ ਕਿਰਪਾਲਾ, ਸਤਿਗੁਰ ਪੂਰਾ ਪਾਇਆ। ਸੂਹੀ ਮਹੱਲਾ ਪੰਜਵਾਂ, ਤੁਧ ਚਿਤ ਆਏ ਮਹਾ ਆਨੰਦਾ, ਜਿਸ ਵਿਸਰੈ ਸੋ ਮਰ ਜਾਏ, ਦਿਆਲ ਹੋਵੇ ਜਿਸ ਉਪਰ ਕਰਤੇ, ਸੋ ਤੁਧ ਸਦਾ ਧਿਆਏ।

ਸਾਸ ਸਾਸ ਨਾਨਕ ਆਰਾਧੇ ਆਠ ਪੈਰ ਗੁਣ ਗਾਵਾ ਸੂਹੀ ਮਹੱਲਾ ਪੰਜਵਾਂ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਹੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ।

ਨਾ ਕੁਲ ਟੰਗ ਨਾ ਮੀਠੇ ਬੈਣਾ ਅਰਹਾਉ ਸਹਿ ਸੀਗਰ ਕਾਮਣ ਕਰੇ ਆਵੇ ਤਾਂ ਸੁਹਾਗਣ ਜਾਂ ਕੰਤੇ ਪਾਵੇ ਨਾ ਤਿਸ ਰੂਪ ਨਾ ਰੇਖਿਆ ਕਾਈ ਅੰਤ ਨਾ ਸਾਹਿਬ ਸਿਮਰਿਆ ਜਾਈ ਤੁਰਤ ਮਤ ਨਾ ਹੀ ਚਤੁਰਾਈ ਕਰ ਕਿਰਪਾ ਪ੍ਰਭ ਲਾਭੋ ਪਾਈ ਖਰੀ ਸਿਆਣੀ ਕੰਤ ਨਾ ਪਾਣੀ ਮਾਇਆ ਲਾਗੀ ਪਰਮ ਫੁਲਾਣੀ ਹੋ ਮੈਂ ਜਾਈ ਤਾਂ ਕੰਤ ਸਮਾਈ ਤੋ ਕਾਮਣ ਪਿਆਰੇ ਨਵ ਨਿਦ ਪਾਈ ਅਨਕ ਜਨਮ ਬੇਸ਼ਰਤ ਦੁਖ ਪਾਇਆ ਕਰ ਗਏ ਲਿਹੋ ਪ੍ਰੀਤਮ ਪ੍ਰਵਰਾਇਆ ਪੰਡਤ ਨਾਨਕ ਸੋ ਹੈ ਪੀ ਹੋਸੀ ਜੇ ਪਾਵੇ ਪਿਆਰਾ ਤੈ ਰਾਵੇਸੀ ਸੂਹੀ ਮਹੱਲਾ ਪਹਿਲਾ ਕਰ ਨਾਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੱਚਾ ਰੰਗ ਕਸੁੰਭ ਕਾ

ਰੰਗੀਏ ਜੋ ਰੱਤੇ ਰੰਗ ਲਾਏ ਜੀਉ ਰੰਗਣ ਵਾਲਾ ਸੇਵੀਏ ਸੱਚੇ ਸਿਉਂ ਚਿਤ ਲਾਏ ਜੀਉ ਰਹਾਉ ਚਾਰੇ ਕੁੰਡਾਂ ਜੇ ਪਵੇ ਬਿਨ ਭਾਗਾਂ ਤਨ ਨਾਹਰੇ ਜੀਉ ਅਵਗਣ ਮੁੱਠੀ ਜੇ ਫਿਰ ਬਦਕ ਥਾਏ ਨਾ ਪਾਹੇ ਜੀਉ ਗੁਰ ਰਾਖੇ ਸੇ ਉਭਰੇ ਸਬਦਰ ਤੇ ਮਨ ਮਾਹੇ ਜੀਉ ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ ਜੀਉ ਤੇਨ ਮੁਖ ਨਾਮ ਨਾ ਉਪਜੇ ਦੂਜੇ ਵਿਆਪੇ ਚੋਰ ਜੀਉ ਮੂਲ ਨਾ ਬੂਝੇ ਆਪਣਾ ਸੇ ਪਸੂਆ ਸੇ ਟੋਰ ਜੀਉ ਨਿਤ ਨਿਤ ਖੁਸ਼ੀਆਂ ਮਨ ਕਰੇ ਨਿਤ ਨਿਤ ਮੰਗੇ ਸੁਖ ਜੀ।

ਸੱਚੇ ਕੀ ਲਿਵ ਉਭਰੈ, ਬਖਸੇ ਬਖਸਣ ਹਾਰ ਜੀਓ, ਆਨਕੋ ਕੀਜੇ ਮਿੱਤੜ, ਖਾਕ ਰਲੇ ਮਰ ਜਾਏ ਜੀਓ, ਬਹੁ ਰੰਗ ਦੇਖ ਭੁਲਾਇਆ, ਉਲ ਪੁਲਿਆ ਵੇ ਜਾਏ ਜੀਓ, ਨਦਰ ਪ੍ਰਭੂ ਤੇ ਛੁੱਟੀਏ, ਨਦਰੀ ਮੇਲ ਮਿਲਾਏ ਜੀਓ, ਗਾਫਲ ਗਿਆਨ ਵਿਹੂਣਿਆ,

ਨਾਨਕ ਨਾਮ ਨਾ ਵਿਸਰੈ, ਨਿਧਾਰਾ ਆਧਾਰ ਜੀਉ। ਸੂਹੀ ਮਹੱਲਾ ਪਹਿਲਾ, ਤਾਫੀ ਕਰ ਦਸਵਾਂ, ਇੱਕ ਓਅੰਕਾਰ। ਸਤਿਗੁਰ ਪ੍ਰਸਾਦ, ਮਾਨਸ ਜਨਮ ਦੁਲੰਬ, ਗੁਰਮੁਖ ਪਾਇਆ ਮਨ ਤਨ ਹੋਏ ਚੁਲੰਬ। ਜੇ ਸਤਿਗੁਰ ਪਾਇਆ ਚੱਲੈ ਜਨਮ ਸਵਾਰ, ਵੱਖਰ ਸੱਚ ਲੈ ਪਦ ਪਾਏ ਦਰਬਾਰ। ਸਤਿਗੁਰ ਸ਼ਬਦ ਪਏ ਅਰਹਾਉ, ਮਨ ਤਨ ਸੱਚ ਸਲਾਹੇ, ਸੱਚੇ ਮਨ ਪਾਇਆ ਲਾਰਤਾ ਮਨ ਮਾਨਿਆ, ਗੁਰ ਪੂਰਾ ਪਾਇਆ ਹਉ ਜੀਵਾਂ ਗੁਣਸਾਰ। ਅੰਤਰ ਤੂੰ ਵਸੈ, ਤੂੰ ਵਸੈ ਮਨ ਮਾਹੇ, ਸਹਿਜੇ ਰਸ ਰਸੈ ਮੂਰਖ ਮਨ ਸਮਝਾਏ। ਆਖੋ ਕੇਤੜਾ ਗੁਰਮੁਖ ਹਰ ਗੁਣ ਗਾਏ, ਅਰੰਗ ਰੰਗੇਤੜਾ ਨਿਤ ਨਿਤ ਦੇ ਸਮਾਲ।

ਨਾਤ ਸਰੰਗ ਹੈ, ਮਰਸੀ ਹੋਏ ਵਿੜਾਣਾ, ਮਨ ਤਨ ਭੰਗ ਹੈ, ਗੁਰ ਕੀ ਕਾਰ ਕਮਾਏ, ਲਹਾ ਕਰ ਆਣਿਆ, ਗੁਰਬਾਣੀ ਨਿਰਵਾਣ ਸ਼ਬਦ ਪਛਾਣਿਆ, ਇੱਕ ਨਾਨਕ ਕੀ ਅਰਦਾਸ, ਜੇ ਤੁਧ ਪਾਵ ਸੀ, ਮੈਂ ਦੀਜੈ ਨਾਮ ਨਿਵਾਸ, ਹਰ ਗੁਣ ਗਾਵ ਸੀ, ਸੂਹੀ ਮਹੱਲਾ ਪਹਿਲਾ, ਜੋ ਆਰਣ ਲੋਹਾ ਪਾਏ ਪੰਨ ਕਢਾਈ ਹੈ, ਤੂੰ ਸਾਗਤ ਜੋ ਨੀ ਪਾਏ ਪਵੇ ਪਵਾਈ ਹੈ, ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ।

ਹੋਵੇ ਉਦ ਕੀ ਸਾਜਿਆ। ਆਪੇ ਥਾਪ ਥਾਪ ਸ਼ਬਦ ਨਿਵਾਜਿਆ, ਦੇਹੀ ਪਸਮ ਰੁਲਾਏ ਨਾ ਜਾਪੀ ਕਹਿ ਗਇਆ। ਆਪੇ ਰਹਿਆ ਸਮਾਏ ਸੋਭ ਸਮਾਦ ਪਇਆ, ਤੂੰ ਨਾਹੀ ਪ੍ਰਦੂਰ ਜਾਣੇ ਸਭ ਤੂੰ ਹੈ। ਗੁਰਮੁਖ ਵੇਖ ਹਦੂਰ ਅੰਤਰ ਪੀ ਤੂੰ ਹੈ, ਮੈਂ ਦੀਜੇ ਨਾਮ ਨਿਵਾਸ ਅੰਤਰ ਸਾਂਤ ਹੋਏ। ਗੁਣ ਗਾਵੇ ਨਾਨਕ ਦਾਸ ਸਤਿਗੁਰ ਮਤ ਦੇ, ਰਾਗ ਸੂਹੀ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆਂ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਨਾਮੇ ਕੀਤੇ ਸਭ ਕੁਛ ਹੋਵਾ, ਬਿਨ ਸਤਿਗੁਰ ਨਾਮ ਨਾ ਜਾਪੈ। ਗੁਰ ਕਾ ਸ਼ਬਦ ਮਹਾਰਸ ਮੀਠਾ, ਬਿਨ ਚਾਖੇ ਸਾਧਨਾ ਜਾਪੈ। ਕੌਡੀ ਬਦਲੇ ਜਨਮ ਗਵਾਇਆ, ਤੀਰ ਸਨਾਹੀ ਆਪੇ। ਗੁਰਮੁਖ ਹੋਵੇ ਤਾਂ ਏਕੋ ਜਾਣੇ, ਹਉਮੈ ਦੁੱਖ ਨਾ ਸੰਤਾਪੈ। ਬਲਿਹਾਰੀ ਗੁਰ ਆਪਣੇ ਵਿਟੋਂ, ਜਿਨ ਸਾਚੇ ਸਿਉਂ ਨਿਵਲਾਈ ਸ਼ਬਦ ਕੀਨ ਆਤਮ ਪਰਗਾਸਿਆ। ਸਹਿਜੇ ਰਹਿਆ ਸਮਾਈ ਹਰਹਾਓ, ਗੁਰਮੁਖ ਗਾਵੇ ਗੁਰਮੁਖ ਬੂਝੈ। ਗੁਰਮੁਖ ਸ਼ਬਦ ਵਿਚਾਰੇ ਜੀਉ ਪਿੰਡ ਸਭ ਗੁਰ ਤੇ ਉਪਜੈ। ਗੁਰਮੁਖ ਕਾਰਜ ਸਵਾਰੇ ਮਨਮੁਖ ਅੰਧਾ ਅੰਧ ਕਮਾਵੇ। ਬੇਖੱਟੇ ਸੰਸਾਰੇ ਮਾਇਆ ਮੋਹੇ ਸਦਾ ਦੁਖ ਪਾਏ, ਬਿਨ ਗੁਰ ਅਤ ਪਿਆਰੇ। ਸੋਈ ਸੇਵਕ ਜੇ ਸਤਿਗੁਰ ਸੇਵੇ, ਚੱਲੇ ਸਤਿਗੁਰ ਪਾਏ। ਸਾਚਾ ਸ਼ਬਦ ਸਿਫਤ ਗਏ ਸਾਚੀ,

ਸ਼ਬਦ ਸੁਣਾਏ, ਗੁਰਮੁਖ ਘਾਲੇ ਗੁਰਮੁਖ ਖੱਟੇ, ਗੁਰਮੁਖ ਨਾਮ ਜਪਾਏ ਸਦਾ ਅਲਿਪਤ ਸਾਚੇ ਰੰਗ ਰਾਤਾ, ਗੁਰ ਕੇ ਸਹਿਜ ਸੁਭਾਏ। ਮਾਨਮੁਖ ਸਦਗੀ ਕੂੜੋ ਬੋਲੇ, ਬਿਖ ਬੀਜੇ ਬਿਖ ਖਾਏ, ਜਮ ਕਾਲ ਵੱਧ ਤ੍ਰਿਸ਼ਨਾ ਦੱਧ, ਬਿਨ ਗੁਰ ਕਮਣ ਛਿੜਾਏ। ਸੱਚਾ ਤੀਰਥ ਜਿਤ ਸਸਰ ਨਾਵਣ, ਗੁਰਮੁਖਿਆ ਬੁਝਾਏ ਅਰਸਰ ਤੀਰਥ, ਗੁਰ ਸ਼ਬਦ ਦਿਖਾਏ ਤਿਤ ਨਾਤੇ ਮਲ ਜਾਏ। ਸੱਚਾ ਸ਼ਬਦ ਸੱਚਾ ਹੈ ਨਿਰਮਲ, ਨਾ ਮਲ ਲੱਗੇ ਨਾ ਲਾਏ। ਸੱਚੀ ਸਿਵਤ ਸੱਚੀ ਸਾਲਾਹ, ਪੂਰੇ ਗੁਰ ਤੇ ਪਾਏ ਤਨ ਮਾਨ ਸਭ ਕਿਛ ਹਰ ਸਿਕੇਰਾ, ਦੁਰਮਤ ਕਹਿਣ ਨਾ ਜਾਏ। ਹੁਕਮ ਹੋਵੇ ਤਨ ਨਿਰਮਲ ਹੋਵੇ, ਹੋਮੇ ਵਿੱਚੋਂ ਜਾਏ ਗੁਰ ਕੀ ਸਾਖੀ ਸਹਿਜੇ ਚਾਖੀ, ਤ੍ਰਿਸ਼ਨਾ ਅਗਨ ਬੁਝਾਏ। ਗੁਰ ਕੇ ਸ਼ਬਦ ਰਾਤਾ ਸਹਿਜੇ ਮਾਤਾ, ਸਹਿਜੇ ਰਹਿਆ ਸੁਣਾਏ ਹਰ ਕਾ ਨਾਮ ਸਤ ਕਰ ਜਾਣੇ। ਗੁਰ ਕੇ ਪਾਏ ਪਿਆਰੇ ਸੱਚੀ ਵਡਿਆਈ, ਗੁਰ ਤੇ ਪਾਈ ਸੱਚੇ ਨਾਏ ਪਿਆਰੇ। ਏਕੋ ਸੱਚਾ ਸਭ ਮੈਂ ਵਰਤ, ਵਿਰਲਾ ਕੋ ਵਿਚਾਰੇ ਆਪੇ ਮਿਲ ਲਏ ਤਾਂ ਬਖਸੇ। ਸੱਚੀ ਭਗਤ ਸਵਾਰੇ ਸਭੋ ਸੱਚ ਸੱਚ ਸੱਚ ਵਰਤ, ਗੁਰਮੁਖ ਕੋ ਈ ਜਾਣੇ ਜੰਮਣ ਮਰਨ ਹੁਕਮ ਵਰਤ, ਗੁਰਮੁਖ ਆਪ ਪਛਾਣੇ। ਨਾਮ ਧਿਆਏ ਤਾਂ ਸਤਿਗੁਰ ਪਾਏ, ਜੋ ਇੱਛੇ ਸੋ ਫਲ ਪਾਏ। ਨਾਨਕ ਤਿਸ ਦਾ ਸਭ ਕਿਛ ਹੋਵੇ, ਜੇ ਵਿੱਚੋਂ ਆਪ ਗਵਾਏ। ਸੂਹੀ ਮਹੱਲਾ ਤੀਜਾ, ਕਾਇਆ ਕਾਮਣ ਅਤ ਸਵਾਲਿਓ, ਫਿਰ ਵਸੇ ਜਿਸ ਨਾਲੇ ਫਿਰ ਸੱਚੇ ਤੇ ਸਦਾ ਸੁਹਾਗਣ। ਗੁਰ ਕਾ ਸ਼ਬਦ ਸੰਭਾਲੇ ਹਰ ਕੀ ਭਗਤ ਸਦਾ ਰੰਗ ਰਾਤਾ, ਹੋਮੇ ਵਿੱਚੋਂ ਜਾਲੇ। ਵਾਹ ਵਾਹ ਪੂਰੇ ਗੁਰ ਕੀ ਬਾਣੀ, ਪੂਰੇ ਗੁਰ ਤੇ ਉਪਜੀ ਸਾਚ ਸਮਾਣੀ। ਅਰਹਾਵ ਕਾਇਆ ਅੰਦਰ ਸਭ ਕੁਛ ਵਸੈ, ਖੰਡ ਮੰਡਲ ਪਾਤਾਲਾ ਕਾਇਆ ਅੰਦਰ, ਜਗ ਜੀਵਨ ਦਾ ਤਾ ਵਸੈ ਸਭਨਾ ਕਰੇ ਪ੍ਰਤਪਾਲਾ। ਕਾਇਆ ਕਾਮਣ ਸਦਾ ਸੁਹੇਲੀ, ਗੁਰਮੁਖ ਨਾਮ ਸੰਭਾਲਾ ਕਾਇਆ ਅੰਦਰ ਆਪੇ ਵਸੈ, ਅਲਖ ਨ ਲਿਖਿਆ ਜਾਈ। ਮਾਨਮੁਖ ਮੁਗਧ ਬੂਝੇ ਨਾਹੀ, ਬਾਹਰ ਪਾਲਣ ਜਾਈ। ਸਤਿਗੁਰ ਸੇਵੇ ਸਦਾ ਸੁਖ ਪਾਏ, ਸਤਿਗੁਰ ਅਲਖ ਦਿੱਤਾ ਲਿਖਾਈ। ਕਾਇਆ ਅੰਦਰ ਰਤਨ ਪਦਾਰਥ ਭਗਤ ਭਰੇ ਭੰਡਾਰਾ, ਇਸ ਕਾਇਆ ਅੰਦਰ ਨੌ ਖੰਡ ਪ੍ਰਿਥਵੀ ਹਾਟ ਪਟਨ ਬਾਜ਼ਾਰ। ਇਸ ਕਾਇਆ ਅੰਦਰ ਨਾਮ ਨੌ ਨਿਧ ਪਾਈਏ, ਗੁਰ ਕੇ ਸ਼ਬਦ ਵਿਚਾਰ। ਕਾਇਆ ਅੰਦਰ ਤੋਲ ਤੁਲਾਵੇ ਆਪੇ ਤੋਲਣ ਹਾਰਾ, ਇਹੋ ਮੈਂ ਰਤਨ ਜਵਾਹਰ ਮਾਣਕ ਕਾ ਮੋਲ ਅਫਾਰਾ। ਮੋਲ ਕਿਧ ਕੀ ਨਾਮ ਪਾਈਏ ਨਾਹੀ, ਨਾਮ ਪਾਈਏ ਗੁਰ ਵਿਚਾਰ। ਗੁਰਮੁਖ ਹੋਵੇ ਸੋ ਕਾਇਆ ਖੋਜੈ, ਹੋਰ ਸਾ ਪਰਮ ਖੁਲਾਈ। ਜਿਸ ਨੂੰ ਦੇ ਸੋਈ ਜਨ ਪਾਵੇ, ਹੋਰ ਕਿਆ ਕੋ ਕਰੇ ਚਤੁਰਾਈ। ਕਾਇਆ ਅੰਦਰ ਭਾਉ ਭਾਉ ਵਸੈ, ਗੁਰਪ੍ਰਸਾਦ ਦੀ ਪਾਈ। ਕਾਇਆ ਅੰਦਰ ਬ੍ਰਹਮਾ ਬਿਸਨ ਮਹੇਸਾ, ਸਭ ਓਪਤ ਜਿਤ ਸੰਸਾਰਾ। ਸੱਚੇ ਆਪਣਾ ਖੇ ਲਰਚਾਇਆ, ਆਵਾ ਗੌਣ ਪਾਸਾਰਾ। ਪੂਏ ਸਤਿਗੁਰ ਆਪ ਦਿਖਾਇਆ, ਸੱਚ ਨਾਮ ਨਿਸਤਾਰਾ। ਸਾ ਕਾਇਆ ਜੋ ਸਤਿਗੁਰ ਸੇਵੈ, ਸੱਚੇ ਆਪ ਸਵਾਰੀ। ਵਿਣਨਾਵੇ ਦਰ ਟੋਈ ਨਾਹੀ, ਤਾਂ ਜਮ ਕਰੇ ਖੁਵਾਰੀ। ਨਾਨਕ ਸੱਚ ਵਡਿਆਈ ਪਾਏ।

ਹੋਵੇ ਕਿਤੇ ਪਰਥਾ ਏ ਓਏ ਅੰਮ੍ਰਿਤ ਭਰੇ ਭਰਪੂਰ ਹੈ ਓਨਾ ਤਿਲ ਨਾ ਤੁਮਾਏ ਗੁਣਕਾਰੀ ਗੁਣ ਸੰਗ੍ਰਹਿ ਅਵਰਾ ਉਪਦੇਸ਼ੇਨ ਸੇਵੜ ਭਾਗੀ ਜੇ ਓਨਾ ਮਿਲ ਰਹੇ ਅਨਦਿਨ ਨਾਮ ਲੈਨ ਦੇਸੀ ਰਿਜਕ ਸੰਵਾਹੇ ਜੇਨੋ ਪਾਈ ਮੇਦਨੀ ਏਕੋ ਹੈ ਦਾਤਾਰ ਸੱਚਾ ਆਪ ਧਣੀ ਤੋਸ ਤੇਰੇ ਨਾਲ ਹੈ ਗੁਰਮੁਖ ਨਦਰ ਨਿਹਾਲ ਆਪੇ ਬਗਸੇ ਮੇਲ ਲੈ ਤੋ ਪ੍ਰਸਦਾ ਸਮਾਲ ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ ਪ੍ਰਾ ਮਿਲੇ ਤਾਂ ਮਿਲ ਰਹੇ ਹੋਮੇ ਸ਼ਬਦ ਜਲਾਏ ਸੋ ਸੋ ਸੱਚਾ ਵੀਸਰੈ ਤ੍ਰਿਗ ਜੀਵਨ ਸੰਸਾਰ ਨਦਰ ਕਰੇ ਨਾ ਵੀਸਰੈ ਗੁਰਮਤੀ ਵਿਚਾਰ ਸਤਿਗੁਰ ਮਿਲੇ ਤਾਂ ਮਿਲ ਰਹਾਂ ਸਾਜ ਰੱਖਾਂ ਉਰਤਹਾਰ ਮਿਲਿਆ ਹੋਏ ਨਾ ਵਿਛੜੈ ਗੁਰ ਕੈ ਹੇਦ ਪਿਆ।

ਦੁੱਖ ਮਨ ਨਾ ਪਿੱਜਈ, ਅਤ ਮੈਲੇ ਚਿੱਤ ਕਠੋਰ, ਸੱਪੈ ਦੁੱਧ ਪੀ ਆਈਏ, ਅੰਦਰ ਵਿਸ ਨਿਕੋਰ, ਆਪ ਕਰੇ ਕਿਸੇ ਆਖੀਏ, ਆਪੇ ਬਖਸ਼ਣਹਾਰ, ਗੁਰਸਬ ਦੀ ਮੈਲ ਉੱਤਰ, ਤਾਂ ਸੱਚ ਬਣਿਆ ਸੀ ਗਾਰ, ਸੱਚਾ ਸਾਹੁ ਸੱਚੇ ਵਣਜਾਰੇ, ਉਥੇ ਕੂੜੇ ਨਾ ਟਿਕੰਨ, ਉਹਨਾਂ ਸੱਚ ਨਾ ਪਾਵਈ, ਦੁੱਖ ਹੀ ਮਹੇ ਪਚੰਨ, ਹੋਮੇ ਮੈਲਾ ਜਲ ਫਿਰ, ਮਰ ਜੰਮੇ ਵਾਰੋ ਵਾਰ, ਪਏ ਕਿਰਤ ਕਮਾਵਣਾ, ਕੋਈ ਨਾ ਮੇਟਣ ਹਾਰ, ਸੰਤਾਂ ਸੰਗਤ ਮਿਲ ਰਹੇ, ਤਾਂ ਸੱਚ ਲੱਗੇ ਪਿਆਰ, ਸੱਚ ਸਰਾਹੀ ਸੱਚ ਮਾਨ, ਦਰ ਸੱਚੇ ਸਤਿਆਰ, ਗੁਰਪੂਰੇ ਪੂਰੀ ਮਤ ਹੈ, ਅਹੇ ਇਸ ਨਾਮ ਤੇ ਆਏ, ਹੋਮੇ ਮੇਰਾ।

ਏਕ ਸਿਉ ਲਿਵਲਾਏ, ਹਉਮੈ ਮੇਰਾ ਛੱਡ ਤੂੰ ਤਾਂ ਸਚ ਰਹਿ ਸੁਮਾਏ। ਸਤਿਗੁਰ ਨੂੰ ਮਿਲੇ ਸੇ ਪਾਇਰ, ਸੱਚੇ ਸ਼ਬਦ ਲਗਨ, ਸੱਚ ਮਿਲੇ ਸੇ ਨਾ ਵਿਛੜੇ, ਦਰ ਸੱਚੇ ਦਿਸਨ, ਸੇ ਭਾਈ ਸੇ ਸਜਣਾ, ਜੋ ਸੱਚਾ ਸੇ ਵਨ, ਅਵਗਣ ਵੇਕਣ ਪੱਲਰਨ, ਗੁਣ ਕੀ ਸਾਂਝ ਕਰਨ, ਗੁਣ ਕੀ ਸਾਂਝ ਸੁਖ ਉਪਜੈ, ਸੱਚੀ ਭਗਤ ਕਰੇਨ, ਸੱਚ ਵਣਜੈ ਗੁਰ ਸ਼ਬਦ ਸਿਉ, ਲਾਹ ਨਾਮ ਲੈਨ, ਤੋਇਨਾ ਰੂਪਾ ਪਾਪ ਕਰ ਕਰ ਸੰਚੀਏ।

ਅੱਖੋ ਸਮਾਲ, ਇਹੋ ਖਰਚ ਅਖੁੱਟ ਹੈ ਗੁਰਮੁਖ ਨਿਭੇ ਨਾਲ, ਇਹ ਮਨ ਮੂਲੋਂ ਫੁੱਲਿਆ ਜਸੇ ਪਦ ਗਵਾਏ, ਇਹੋ ਜਗਤ ਮੁਏ ਦੂਜੇ ਵਿਆਪਿਆ ਗੁਰਮਤੀ ਸੱਚ ਤਿਹਾਏ, ਹਰ ਕੀ ਕੀਮਤ ਨਾ ਪਵੇ ਹਰ ਜਸ ਲਿਖਣ ਨਾ ਜਾਏ, ਗੁਰ ਕੈ ਸ਼ਬਦ ਮਨ ਤਨ ਰਪੇ ਹਰ ਸਿਉ ਰਹੇ ਸੁਮਾਏ, ਸੋ ਸੋ ਮੇਰਾ ਰੰਗਾ ਰੰਗੇ ਸਹਿਜ ਸੁਪਾਏ, ਕਾਮਣ ਰੰਗ ਤਾਂ ਚੜੇ ਜਾਂ ਫਿਰ ਕੈ ਅੰਕ ਸੁਮਾਏ, ਕਿਰੀਮ ਸੁਨੇ ਪੀ ਮਿਲਨ ਜੋ ਸਤਿਗੁਰ ਸੇਵਨ, ਅੰਤਰ ਨਵਰਦ ਨਾਮ ਹੈ ਖਾਨ ਖਰਚਨ ਨਾ ਨਿਖੁੱਟਈ, ਹਰ ਗੁਣ ਸਹਿਜ ਰਵਨ, ਨਾ ਓਏ ਜਨਮ ਹੈ ਨਾ ਮਰੇ ਨਾ ਓਏ ਦੁੱਖ ਸੁਖਨ, ਗੁਰ ਰਾਖੇ ਸੇ ਉਬਰੇ ਹਰ ਸਿਉ ਕੇਰ ਕਰਨ, ਸੱਜਣ ਮਿਲੇ ਨਾ ਵਿਛੜੇ ਜੇ ਅਨਦਿਨ ਮਿਲੇ ਰਹਨ, ਇਸ ਜਗ ਮੈਂ ਵਿਰਲੇ ਜਾਣੀ ਹੈ ਨਾਨਕ ਸੱਚ ਲਗਨ, ਸੂਹੀ ਮਹੱਲਾ ਤੀਜਾ ਹਰ ਜੀ ਸੂਖਮ ਅਗਮ ਹੈ, ਕੇਤ ਵਿਦ ਮਿਲਿਆ ਜਾਏ ਗੁਰ ਕੈ ਸ਼ਬਦ ਪ੍ਰਮ ਕੱਟੀਐ, ਅਚਿੰਤ ਵਸੇ ਮਨ ਆਏ ਗੁਰਮੁਖ ਹਰ ਹਰ ਨਾਮ ਜਪਨ, ਹਉ ਤਿਨ ਕੈ ਬਲਿਹਾਰਣ ਮਾਨ ਹਰ ਗੁਣ ਸਦਾ ਰਵਾਨ ਰਖਾਓ, ਗੁਰ ਸਰਵਰ ਮਾਨ ਸਰੋਵਰ ਹੈ ਵਡਭਾਗੀ ਪੁਰਖ ਲਹਨ, ਸੇਵਕ ਗੁਰਮੁਖ ਖੋਜਿਆ ਸੇ ਹੰਸਲੇ ਨਾਮ ਲਗਨ, ਨਾਮ ਧਿਆਏ ਨੇ ਰੰਗ ਸਿਉ ਗੁਰਮੁਖ ਨਾਮ ਲਗਨ, ਤੁਰ ਪੂਰਬ ਹੋ ਵੇ ਲਿਖਿਆ ਗੁਰ ਭਾਣਾ ਮਨ ਲੈਨ, ਵਡਭਾਗੀ ਕਰ ਖੋਜਿਆ ਪਾਇਆ ਨਾਮ ਨਿਧਾਨ, ਗੁਰ ਪੂਰੇ ਵੇਖਾ ਲਿਆ ਪ੍ਰਵਿਆਤਮ ਰਾਮ ਪਛਾਣ, ਸਭਨਾ ਕਾ ਪ੍ਰਭ ਏਕ ਹੈ ਦੂਜਾ ਅਵਰ ਨਾ ਕੋਏ, ਗੁਰ ਪ੍ਰਸਾਦੀ ਮਨ ਵਸੈ ਤੇਤ ਘਟ ਪ੍ਰਗਟ ਹੋਏ, ਤਬ ਅੰਤਰਜਾਮੀ ਬ੍ਰਹਮ ਹੈ ਬ੍ਰਹਮ ਵਸੈ ਸਭ ਥਾਏ, ਮੰਦਾ ਕਿਸ ਨੂੰ ਆਖੀਐ ਸ਼ਬਦ ਵੇਖੋ ਲਿਵਲਾਏ, ਬੁਰਾ ਭਲਾ ਤਿਚਰ ਆਖਦਾ ਜਿਚਰ ਹੈ ਦੋ ਮਾਹੇ, ਗੁਰਮੁਖ ਏਕੋ ਬੁਝਿਆ ਏਕ ਸਮਾਹੇ ਸਮਾਏ, ਸੇਵਾ ਸਾ ਪ੍ਰਾ ਪਾਪ ਸੀ ਜੋ ਪ੍ਰਾਪਾਏ ਥਾਏ, ਜਨ ਨਾਨਕ ਹਰ ਆਰਾਧਿਆ ਗੁਰ ਚਰਣੀ ਚਿਤ ਲਾਏ, ਅਰਾਗ ਸੂਹੀ ਅਸ਼ਟਪਦੀਆਂ ਮਹੱਲਾ ਚੌਥਾ ਕਾਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸਪੇ ਆਪ ਵੇਚਾਈ ਦਰਸ਼ਨ ਹਰ ਦੇਖਣ ਕਹਿਤਾਈ, ਕਿਰਪਾ ਕਰੇ ਤਾਂ ਸਤਿਗੁਰ ਮਿਲੈ ਹਰ ਹਰ ਨਾਮ ਤਿਹਾਈ ਰਖਾਓ, ਜੇ ਸੁਖ ਦੇ ਤਾਂ ਤੁਝੇ ਆਰਾਧੀ ਦੁਖ ਪੀ ਤੁਝੇ ਤਿਹਾਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ ਦੁਖ ਸੁਖ ਮਨਾਈ, ਤਾਂ ਮਨ ਕਾਟ ਕਾਲਸ ਅਰਪੀ ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਠੋਵਾ ਜੋ ਦੇਵੇ ਸੋਖਾਈ, ਨਾਨਕ ਗਰੀਬ ਟਹਿ ਪਿਆ ਦੁਆਰੇ ਹਰ ਮੇਲ ਰਹੋ ਵਡਿਆਈ, ਅੱਖੀ ਕਾਲ ਧਰੀ ਚਰਣਾ ਤਲ ਸਭ ਧਰਤੀ ਫਿਰ ਮਤ ਪਾਈ, ਜੇ ਪਾਸ ਬਹਾਲੈ ਤਾਂ ਤੁਝੇ ਆਰਾਧੀ, ਜੇ ਮਾਰ ਕੱਢੇ ਪੀ ਥਿਆਈ, ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦੇ ਤਾਂ ਛੋੜ ਨਾ ਜਾਈ, ਜੇ ਤੁਧ ਵੱਲ ਰਹੇ ਤਾਂ ਕੋਈ ਕਿਉ ਆਖੋ, ਤੁਧ ਵਿਸਰਿਆ ਮਰ ਜਾਈ ਵਾਰ ਵਾਰ ਜਾਈ ਗੁਰ

ਪੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬੋਖਾਰਾ ਗੁਰ ਸਿਖ ਲੰਘ ਗੁਰ ਪੈ ਜਾਈ ਜਿਉ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿੱਖ ਗੁਰ ਬਿਨ ਮਰ ਜਾਈ ਜਿਉ ਧਰਤੀ ਸੋਭ ਕਰੇ ਜਲ ਬਰਸੈ ਤਿਉ ਸਿੱਖ ਗੁਰ ਮਿਲ ਵਿਵਸਾਈ ਸੇਵਕ ਕਾ ਹੋਏ ਸੇਵਕ ਵਰਤਾ ਕਰ ਕਰ ਬਿਨੋ ਬੁਲਾਈ ਨਾਨਕ ਕੀ ਬੇਨੰਤੀ ਹਰ ਪੈ ਗੁਰ ਮਿਲ ਗੁਰ ਸੁਖ ਪਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਝੇ ਥਿਆਈ ਜੋ ਤੂੰ ਸੇਵੈ ਤੋ ਤੂੰ ਹੈ ਹੋਵੇ ਤੁਧ ਸੇਵਕ ਪੈ ਜਲਕਾਈ ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੇ ਤਿਸ ਦੇਵਾਈ ਜਿਸ ਤੂੰ ਦੇ ਸੋਈ ਜਨ ਪਾਏ ਹੋਰ ਨਿਫਲ ਸਭ ਚਤਰਾਈ ਸੇਮਰ ਸੇਮਰ ਸਿਮ ਗੁਰ ਆਪਣਾ ਸੋਇਆ ਮਨ ਜਾਗਾਈ ਇਕ ਦਾਨ ਮੰਗੇ ਨਾਨਕ ਵਿਚਾਰਾ ਹਰ ਦਾਸਨ ਦਾਸ ਕਰਾਈ ਜੇ ਗੁਰ ਝੁੜਕੇ ਤਾਂ ਮੀਠਾ ਲਾਗੈ ਜੇ ਬਖਸੇ ਤਾਂ ਗੁਰ ਵਡਿਆਈ ਗੁਰਮੁਖ ਬੋਲੇ ਸੋਥਾ ਏ ਪਾਏ ਮਨਮੁਖ ਕਈ ਥਾਏ ਨਾ ਪਾਈ ਪਾਲਾ ਕੱਕਰ ਵਰਫ ਵਰਸੈ ਗੁਰ ਸਿੱਖ ਗੁਰ ਦੇਖਣ ਜਾਈ ਸਭ ਦਿਨ ਸਰੈਣ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਥਰਾਈ ਅਨੇਕ ਉਪਾਵ ਕਰੀ ਗੁਰ ਕਾਰਨ ਗੁਰ ਭਾਵੈ ਸੋਤਾ ਏ ਪਾਈ ਰੈਣ ਦਿਨਸ ਗੁਰ ਚਰਨ ਅਰਾਧੀ ਦਇਆ ਕਰੋ ਮੇਰੇ

ਸਤਿਗੁਰ ਪ੍ਰਸਾਦ ਮਿਥਨ ਮੋਹ ਅਗਨ ਸੋਗ ਸਾਗਰ ਕਰ ਕਿਰਪਾ ਉਦਰ ਹਰ ਨਾਗਰ ਚਰਨ ਕਮਲ ਸਰਣਾਏ ਨਰਾਇਣ ਦੀਨਾ ਨਾਥ ਭਗਤ ਪਰਾਇਣ ਹਰਹਾਉ ਅਨਾਥਾ ਨਾਥ ਭਗਤ ਪੈ ਮੇਟਨ ਸਾਧ ਸੰਗ ਜਮ ਦੂਤ ਨਾ ਪੇਟਨ ਜੀਵਨ ਰੂਪ ਅਨੂਪ ਦਿਆਲ ਰਮ ਗੁਣਾ ਕਟਗੇ ਜਮ ਜਲ ਅੰਮ੍ਰਿਤ ਨਾਮ ਰਸਨ ਨਿਤ ਜਾਪੇ ਰੋਗ ਰੂਪ ਮਾਇਆ ਨਾ ਵਿਆਪੇ ਜਬ ਗੋਬਿੰਦ ਸੰਗੀ ਸਵਤਾਰੇ ਓ ਤਨਾਹੀ ਪੰਚ ਬਟਵਾਰੇ ਮਨ ਬਿਕਰਮ ਪ੍ਰਭ ਏਕ ਥਿਆ।

ਅਦ ਮਦ ਅਨਪ੍ਰਸੋਈ ਨਾਨਕ ਤਿਸ ਬਿਨ ਅਵਰ ਨਾ ਕੋਈ। ਰਾਗ ਸੂਹੀ ਮਹੱਲਾ ਪੰਜਵਾਂ ਅਸ਼ਟਪਦੀਆਂ ਕਰ ਨਾਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਡਿਟਿਆ ਮਨ ਰਹਿਸੀਏ ਕਿਉਂ ਪਾਈਏ ਤਿਨ ਸੰਗ ਜੀਓ। ਸੰਤ ਸੱਜਣ ਮਨ ਮਿੱਤਰ ਸੇ ਲਾਇਨ ਪ੍ਰਸੋ ਰੰਗ ਜੀਓ। ਤਿਨ ਸੋ ਪ੍ਰੀਤ ਨਾ ਟੁੱਟਈ ਕਬੂ ਨਾ ਹੋਵੇ ਭੰਗ ਜੀਓ। ਪਾਰ ਬ੍ਰਹਮ ਪ੍ਰਭ ਕਰ ਦਇਆ ਗੁਣ ਗਾਵਾਂ ਤੇਰੇ ਨਿਤ ਜੀਓ। ਆਏ ਮਿਲੋ ਸੰਤ ਸੱਜਣਾ ਨਾਮ ਜਪ

ਸੋਧਤ ਸੋਧਤ ਸੋਧ ਤਤ ਵਿਚਾਰਿਆ ਨਾ ਬਿਨਾ ਸੁਖ ਨਾਹੇ ਸਰ ਪਰ ਹਾਰਿਆ ਆਵੇ ਜਾਏ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਵਾਦ ਜੋਨੀ ਪਰਮ ਤੇ ਜਿਨ ਕੋ ਭਏ ਦਿਆਲ ਤਿਨ ਸਾਧੂ ਸੰਗ ਪਇਆ ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਇਆ ਖੋਜੈ ਕੋਟ ਅਸੰਖ ਬਹੁਤ ਅਨੰਤ ਕੇ ਜਿਸ ਬੁਝਾਏ ਆ

ਪਿਆਰ ਸਤਿਗੁਰ ਪ੍ਰਸਾਦ ਮੰਨ ਪੁਚੱਜੀ ਅਮਾਵਣ ਡੋਸੜੇ ਓ ਕਿਉਂ ਸੋ ਰਾਵਣ ਜਾਓ ਜੀਓ ਇੱਕ ਦੂ ਇੱਕ ਚਿੜੰਦੀਆਂ ਕੌਣ ਜਾਣੇ ਮੇਰਾ ਨਾਉ ਜੀਓ ਜਿੰਨੀ ਸਖੀ ਸੋ ਰਾਵਿਆ ਸੇ ਅੰਬੀ ਛਾਵੜੀ ਏ ਜੀਓ ਸੇ ਗੁਣ ਮੰਨ ਨਾ ਆਵਨੀ।

ਬੋਲ ਨਾ ਜਾਣਦਾ। ਮੈਂ ਕਹਿਆ ਸਾਬ ਹੁਕਮਾ ਓ ਜੀਓ, ਹਰ ਭਗਤ ਖਜ਼ਾਨਾ ਬਖਸਿਆ, ਗੁਰੂ ਨਾਨਕ ਕੀਆ ਪਸਾਓ ਜੀਓ। ਮੈਂ ਬੌੜਨਾ ਤਿਸਨਾ ਭੁਖੜੀ, ਆਉ ਰੱਜਾ ਤ੍ਰਿਪਤ ਅਗਾਏ ਜੀਓ। ਜੋ ਗੁਰ ਦੀ ਸਹਿ ਸਿੱਖੜਾ, ਤਿਸ ਨਿਵ ਨਿਵ ਲਾਗੋ ਪਾਏ ਜੀਓ। ਰਾਗ ਸੂਹੀ

ਮੈਂ ਹਰ ਵਰ ਪਾਵੇ ਤਿਸ ਕੀ ਬਲਰਾਮ ਜੀਓ। ਰਬ ਰਹਿਆ ਜੁਗ ਚਾਰ ਤੇਰ ਪਵਣ ਬਾਣੀ ਜਿਸ ਕੀ ਬਲਰਾਮ ਜੀਓ। ਤੇਰ ਪਵਣ ਕੰਤਰ ਵੇ ਸੋਹਾਗਣ ਅਵਗਣਵੰਤੀ ਦੂਰੇ। ਜੈਸੀ ਆਸਾ ਤੈਸੀ ਮਨਸਾ ਪੂਰ ਹੈਆ ਭਰਪੂਰੇ। ਹਰ ਕੀ ਨਾਰ ਸੋ ਸਰਵ ਸੁਹਾਗਣ ਰਾਂਡ ਨਾ ਮੈਂ ਲੈ ਵੇਸੇ। ਨਾਨਕ ਮੈਂ ਵਰਸਾ ਚਾ ਪਾਵੇ ਜੁਗ ਜੁਗ ਪ੍ਰੀਤਮ ਤੈਸੇ। ਬਾਬਾ ਲਗਨ ਗਣਾਏ ਹੰਗ ਪੀ ਵੰਜਾ ਸਹੁਰੇ ਬਲਰਾਮ ਜੀਓ। ਸਾਹ ਹੁਕਮ ਰਜਾਏ।

ਤੇਤੇ ਨਾਨਕ ਸਾਚ ਸਬਦ ਸੁਖ ਮਹਿਲੀ ਗੁਰਚਰਣੀ ਪ੍ਰਚੇਤੇ ਬਾਬਲ ਦਿੱਤੜੀ ਦੂਰ ਨਾ ਆਵੇ ਘਰ ਪਈਏ ਬਲਰਾਮ ਜੀਓ ਰੈਸੀ ਵੇਖ ਹਧੂਰ ਪਿਰ ਰਾਵੀ ਕਰ ਸੋਈਏ ਬਲਰਾਮ ਜੀਓ ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪਰਦਾਨੇ ਸੰਜੋਗੀ ਮੇਲਾ ਥਾਨ ਸੋਹਿਲਾ ਗੁਣਵੰਤੀ ਗੁਰ ਗਿਆਨੇ ਸਤ ਸੰਤੋਖ ਸਦਾ ਸਚ ਪੱਲੇ ਸਚ ਬੋਲੇ ਪਿਰ ਪਾਏ ਨਾਨਕ ਵਿਛੜਨਾ ਦੁਖ ਪਾਏ ਗੁਰਮਤ ਅੰਕ ਸਮਾਏ ਰਾਗ ਸੂਹੀ ਮਹੱਲਾ ਪਹਿਲਾ ਸ਼ੰਤ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਕਰ ਸਾਜਨ ਆਏ ਸਾਚੇ ਮੇਲ ਮਿਲਾਏ ਸਹਿਜ ਮਿਲਾਏ ਹਰ ਮਨ ਪਾਏ ਪੰਚ ਮਿਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ ਅਣ ਦਿਨ ਮੇਲ ਪਇਆ ਮਨ ਮਾਨਿਆ ਕਰਮ ਅੰਦਰ ਸੋਹਾਏ ਪੰਚ ਸ਼ਬਦ

ਸਾਰੇ ਆਪਣੇ ਕਰ ਆਇਆ ਥਾਨ ਸੁਹਾਇਆ ਕਾਰਜ ਸ਼ਬਦ ਸੁਵਾਰੇ ਗਿਆਨ ਮਹਾਰਸ ਨੇਤਰੀ ਅੰਜਨ ਤੇਰ ਪਵਨ ਰੂਪ ਦਿਖਾਇਆ ਸਖੀ ਮਿਲੋ ਰਸ ਮੰਗਲ ਗਾਵੋ ਹਮ ਕਰ ਸਾਜਨ ਆਇਆ ਮਨ ਤਨ ਅੰਮ੍ਰਿਤ ਪਿੰਨਾ ਅੰਤਰ ਪ੍ਰੇਮ ਰਤਨਾ ਅੰਤਰ ਰਤਨ ਪਦਾਰਥ ਮੇਰੇ ਪਰਮ ਤਤ ਵਿਚਾਰੋ ਜੰਤ ਭੇਖ ਤੂੰ ਸਭ ਲਿਓ ਦਾਤਾ ਸਿਰ ਸਿਰ ਦੇ ਮਨਹਾਰੋ ਤੂੰ ਜਾਣ ਗਿਆਨੀ ਅੰਤਰ ਜਾਮੀ ਆਪੇ ਕਾਰਨ ਕੀਨਾ ਸੁਣੋ ਸਖੀ ਮਨ ਮੋਹਨ ਮੋਹਿਆ ਤਨ ਮਨ ਅੰਮ੍ਰਿਤ ਪੀਨਾ ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਾਰਾ ਖੇਲ ਤੁਮਾਰਾ ਅਗਮੇ ਅਪਾਰਾ ਤੁਧ ਬਿਨ ਕੌਣ ਬੁਝਾਏ ਸਿੱਧ ਸਾਧਕ

ਨਾਨਕ ਅਵਗਣ ਸ਼ਬਦ ਜਲਾਏ, ਗੁਣ ਸੰਗਮ ਪ੍ਰਭ ਪਾਏ, ਰਾਗ ਸੂਹੀ ਮਹੱਲਾ ਪਹਿਲਾ ਕਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਵਹੁ ਸੱਜਣਾ।

ਨਾ ਜਾਸੀ ਨਾਨਕ ਗੁਰਮੁਖੀਆ ਪਛਾਣ ਪ੍ਰਭ ਜੈਸੇ ਅਵਿਨਾਸੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਘਰ ਚੌਥਾ ਜਿਨ ਕੀ ਆ ਤਿਨ ਦੇਖਿਆ ਜਗ ਤੰਦੜੇ ਲਾਇਆ ਦਾਂ ਤੇਰੇ ਖੜ ਚਾਨਣਾ ਤਨ ਚੰਦ ਦੀ ਪਾਇਆ ਚੰਦੋ ਦੀ ਪਾਇਆ ਦਾਨ ਹਰ ਕੈ ਦੁੱਖ ਅੰਧੇਰਾ ਉੱਠ ਗਿਆ ਗੁਣ ਜੰਜ ਲਾਲੇ ਨਾਲ ਸੋਹ ਪਰਖ ਮੋਹਣੀਏ ਲਿਆ ਵਿਵਾਹ ਹੋਆ ਸੋਭ ਸੇਤੀ ਪੰਚ ਸਭ ਦੀ ਆਇਆ ਜਿਨ ਕੀ ਆ ਤਿਨ ਦੇਖਿਆ ਜਗ ਤੰਦੜੇ ਲਾਇਆ ਹੌਂਬਲੇ ਹਾਰੀ ਸਾਜਨਾ ਮੀਤਾ ਅਵਰੀਤਾ ਇਓ ਤਨ ਜਿਨ ਸਿਓ ਗਾਡਿਆ ਮਾਨ ਲੀੜਾ ਦੀਤਾ ਲੀਆ ਤਾਂ ਦੀਆ ਮਾਨ ਜਿਨ ਸਿਓ ਸੇ ਸੱਜਣ ਕਿਉਂ ਵਿਸਰੈ ਜਿਨ ਦਿਸ ਆਇਆ ਹੋਏ ਰਲੀਆਂ ਜੀ ਸੇਤੀ ਗਏ ਰਹਿ ਸਗਲ ਗੁਣ ਅਵਗੁਣ ਨਾ ਕੋਈ ਹੋਵੇ ਨੀਤਾ ਨੀਤਾ ਹੌਂਬਲਿਹਾਰੀ ਸਾਜਣਾ ਮੀਤਾ ਅਵਰੀਤਾ ਗੁਣਾ ਕਾ ਹੋਵੇ ਵਾਸਲਾ ਕੜਵਾਸ ਲਈ ਜੈ ਜੇ ਗੁਣ ਹੋਵਨ ਸਾਜਣਾ ਮਿਲ ਸਾਂਝ ਕਰੀ ਜੈ ਸਾਂਝ ਕਰੀ ਜੈ ਗੁਣੇ ਕੈਰੀ ਛੋੜ ਅਵਗੁਣ ਚੱਲੀਏ ਪੈਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮਲੀਏ ਜਿੱਥੇ ਜਾਏ ਬਈਏ ਭਲਾ ਕਹੀਏ ਢੋਲ ਅੰਮ੍ਰਿਤ ਪੀਜੈ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ ਆਪ ਕਰੇ ਕਿਸੇ ਆਖੀਏ ਹੋਰ ਕਰੇ ਨਾ ਕੋਈ ਆਖਣ ਤਾਂ ਕੋ ਜਾਈਏ ਜੇ ਪੂਲੜਾ ਹੋਈ ਜੇ ਹੋਏ ਪੂਲਾ ਜਾਏ ਕਹੀਏ ਆਪ ਕਰਤਾ ਕਿਉਂ ਫੁੱਲੇ ਸੁਣੇ ਦੇਖੇ ਬਾਜ ਕਹੇ ਦਾਨ ਅਣਮੰਗਿਆ ਦੇਵੇ ਦਾਨ ਦੇ ਦਾਤਾ ਜਗ ਬਿਧਾਤਾ ਨਾਨਕਾ ਸਚ ਸੋਈ ਆਪ ਕਰੇ ਕਿਸੇ ਆਖੀਏ ਹੋਰ ਕਰੇ ਨਾ ਕੋਈ ਸੂਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੇ ਮਨ ਭਾਵੇ ਸੋਈ ਗੁਰ ਕੀ ਪੌੜੀ ਸਾਜ ਕੀ ਸਾਚਾ ਸੁਖ ਹੋਈ ਸੁਖ ਸਹਿਜ ਆਵੇ ਸਾਜ ਪਾਵੇ ਸਾਜ ਕੀ ਮਤ ਕਿਉਂ ਟਲੇ ਇਸਨਾਨ ਦਾਨ ਸੁਗਿਆਨ ਮੱਜਣ ਆਪ ਅਛਲਿਓ ਕਿਉਂ ਛਲੇ ਪਰ ਪੰਚ ਮੋਹ ਵਿਕਾਰ ਥੱਕੇ ਕੂੜ ਕਪਟ ਨਾ ਦੋਈ ਮੇਰਾ ਮਨ ਰਾਤਾ ਗੁਣ ਰਵੇ ਮਨ ਪਾਵੇ ਸੋਈ ਸਾਹਿਬ ਸੋਸਾ ਲਾਹੀਏ ਜਿਨ ਕਾਰਣ ਕੀਆ ਮੈਲ ਲਾਗੀ ਮਨ ਮੈਲਿਆ ਕਿਨੇ ਅੰਮ੍ਰਿਤ ਪੀਆ ਮਥ ਅੰਮ੍ਰਿਤ ਪੀਆ ਇਹੋ ਮਨ ਦੀਆ ਗੁਰਪੈ ਮੋਲ ਕਰਾਇਆ ਆਪਣੜਾ ਪ੍ਰਭ ਸਹਿਜ ਪਛਾਤਾ ਜਾ ਮਨ ਸਾਚੇ ਲਾਇਆ ਤਿਸ ਨਾਲ ਗੁਣ ਗਾਵਾਂ ਜੇ ਤਿਸ ਪਾਵਾਂ ਕਿਉਂ ਮਿਲੇ ਹੋਏ ਪਰਾਇਆ ਸਾਹਿਬ ਸੋ ਸਾਰਾਈਏ ਜਿਨ ਜਗਤਿਓ ਪਾਇਆ ਆਏ ਗਇਆ ਕੀ ਨਾ ਆਇਓ ਕਿਉਂ ਆਵੇ ਜਾਤਾ ਪ੍ਰੀਤਮ ਸਿਉ ਮਨ ਮਾਨਿਆ ਹਰ ਸੇ ਤੀ ਰਾਤਾ ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿੰਬ ਕਾ ਕੋਟ ਉਸਾਰਿਆ ਪੰਚ ਪੂ ਨਾਇਕ ਆਪ ਸਰੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਹਮ ਅਵਗਣ ਯਾਰੇ ਤੂੰ ਸੁਣ ਪਿਆਰੇ ਤੁਧ ਭਾਵੇ ਸੱਚ ਸੋਈ ਆਵਣ ਜਾਣਾ ਨਾ ਥੀਏ ਸਾਚੀ ਹੀ ਮਤ ਹੋਈ ਅੰਜਨ ਤੈਸਾ ਅੰਜੀਏ ਜੈਸਾ ਪਿਰ ਪਾਵੇ ਸਮਝੇ ਸੂਝੇ ਜਾਣੀਏ

ਰਾਮ ਹਿਰਦੇ ਮਨ ਮਾਨਿਆ ਅੰਜਨ ਨਾਮ ਤਿਸੇ ਤੇ ਸੂਝੇ ਗੁਰਸਬਦੀ ਸੱਜ ਜਾਣਿਆ ਸਾਜਨ ਹੋਵਣੇ ਆਪਣੇ ਕਿਉਂ ਪਰ ਕਰ ਜਾਹੀ ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੀ ਮਨ ਮਾਹੇ ਸਾਜਨ ਕਰੇ ਰਲੀਆਂ ਕਰਮ ਧਰਮ ਸਵਾਇਆ ਅੜਸੜ ਤੀਰਥ ਪੁੰਨ ਪੂਜਾ

രാഗരംഗിലടെ അരംഗലാലപ്പണായ അന്ധ ആഗൂ ജേത്തിയേ ക്യോ പാദര ജാണേ ആപ് മുസേ മത് ഹോശിയേ ക്യോ രാഹോ പിഷാണേ ക്യോ രായേ ജാവേ മഹല പാവേ അന്ധ കീ മത് അന്ധലി വിണ നാം ഹർക്കേ കശ നാ സൂജേ അന്ധ ബൂഡോ തന്ധലി ദിന രാത് ചാനണ ചാ ഉപജേ ਕਦ ਗੁਰ ਕਾ ਮਨ ਮਸੈ ਤਰ ਜੋੜ ਗੁਰ ਪੈ ਕਰ ਬੇਨੰਤੀ ਰਾਹੋ ਪਾਦਰ ਗੁਰ ਦਸੈ ਮਨ ਪਰਦੇਸੀ ਜੇਥੀਐ ਸਭ ਦੇਸ ਪਰ ਆਇਆ ਕਿਸ ਪੈ ਖੋਲੋ ਗੰਠੜੀ ਦੁਖੀ ਪਰ ਆਇਆ ਦੁਖੀ ਪਰ ਆਇਆ ਜਗਤ ਸਬਾਇਆ ਕੌਣ ਜਾਣੇ ਬਿਦ ਮੇਰੀਆ ਆਵਣੇ ਜਾਵਣੇ ਖਰੇ ਡਰਾਵਣੇ ਤੋਟ ਨ ਆਵੇ ਫੇਰੀਆ ਨਾ ਮਿਹੂਣੇ ਊਣੇ ਚੂਣੇ ਨਾ ਗੁਰ ਸ਼ਬਦ ਸੁਣਾਇਆ ਮਨ ਪਰਦੇਸੀ ਜੇਥੀਐ ਸਭ ਦੇਸ ਪਰ ਆਇਆ ਗੁਰਮਹਿਲ ਨੀ ਕਰ ਆਪਣੇ ਤੋ ਪਰਪੁਰ ਲੀਣਾ ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਣਾ ਸਬਦੇ ਪਤੀਜੈ ਅੰਕ ਪੀਜੈ ਤੋ ਮਹਿਲ ਮਹਿਲਾ ਅੰਤਰੇ ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰ ਗੁਰ ਸ਼ਬਦ ਮੇਲਾ ਤਾਂ ਸੋਹੇਲਾ ਬਾਜੰਤ ਅਨਹਦ ਬੀਣਾ ਗੁਰਮਹਿਲ ਨੀ ਕਰੇ ਆਪਣੇ ਤੋ ਪਰਪੁਰ ਲੀਣਾ ਕੀਤਾ ਕਿਆ ਸਾਲਾਹੀ ਹੈ ਕਰ ਵੇਖੇ ਸੋਈ ਤਾਂ ਕੀ ਕੀਮਤ ਨਾ ਪਵੇ ਜੇ ਲੋਚੇ ਕੋਈ ਕੀਮਤ ਸੋ ਪਾਵੇ ਆਪ ਜਾਣ ਆਵੇ ਆਪ ਅਫੁੱਲ ਨਾ ਫੁੱਲੇ ਜੈ ਜੈਕਾਰ ਕਰੇ ਤੁਧ ਪਾਵੇ ਗੁਰ ਕੈ ਸ਼ਬਦ ਅਮੁੱਲੇ ਹੀਣੋ ਨੀਚ ਕਰੋ ਬੇਨੰਤੀ ਸਾਚ ਨਾ ਛੋਡੋ ਪਾਈ ਨਾਨਕ ਜਿਨ ਕਰ ਦੇਖਿਆ ਦੇਵੇ ਮਤ ਸਾਈ ਰਾਗ ਸੂਹੀ ਸ਼ੰਤ ਮਹੱਲਾ ਤੀਜਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਖ ਸੋਈ ਲੜਾ ਹਰ ਤਿਆਵੋ ਗੁਰਮੁਖ ਹਰ ਫਲ ਪਾਵੋ ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ ਜਨਮ ਜਨਮ ਕੇ ਦੁੱਖ ਨਿਵਾਰੇ ਬਲਿਹਾਰੀ ਗੁਰ ਆਪਣੇ ਵਿਟੋ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਾਪੋ ਸੁਖ ਫਲ ਹਰ ਜਨ ਪਾਵੋ ਨਾਨਕ ਕਹਿ ਸੁਣੋ ਜਨ ਪਾਈ ਸੁਖ ਸੁਲੜਾ ਕਰ ਤਿਆਵੋ ਸੁਣ ਹਰ ਗੁਣ ਪੀਨੇ ਸਹਿਜ ਸੁਭਾਏ ਗੁਰਮਤ ਸਹਿਜੇ ਨਾਮ ਧਿਆਏ ਜਿਨ ਕਉ ਤੁਰ ਲਿਖਿਆ ਤਿਨ ਗੁਰ ਮਿਲਿਆ ਤਿਨ ਜਨਮ ਮਰਨ ਪਾਉ ਪੱਗ ਅੰਦਰੋਂ ਦੁਰਮਤ ਦੂਜੀ ਖੋਈ ਸੋ ਜਨ ਹਰ ਲਿਵ ਲਾਗਾ ਜਿਨ ਕਉ ਕਿਰਪਾ ਕੀਨੀ ਮੇਰੇ ਸਵਾਮੀ ਤਿਨ ਅਨ ਦਿਨ ਹਰ ਗੁਣ ਗਾਏ ਸੁਣ ਮਨ ਪੀਨੇ ਸਹਿਜ ਸੁਭਾਏ ਜੁਗ ਮੈਂ ਰਾਮ ਨਾਮ ਨਿਸਤਾਰਾ ਗੁਰ ਤੇ ਉਪਜੇ ਸ਼ਬਦ ਵਿਚਾਰਾ ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ ਜਿਸ ਕਿਰਪਾ ਕਰੇ ਸੋ ਪਾਏ ਸਹਿਜੇ ਗੁਣ ਗਾਵੇ ਦਿਨ ਰਾਤੀ ਕਿਲ ਵਿਖ ਸਭ ਗਵਾਏ

ਨਾਮ ਸਭ ਸਚ ਵਰਤੈ ਸੱਚੋ ਬੋਲੈ ਜੋ ਉਸ ਕਰੇ ਸੋ ਹੋਈ ਜੈ ਦੇਖਾ ਤੈ ਸੱਚ ਪਸਰਿਆ ਅਵਰ ਨਾ ਦੂਜਾ ਕੋਈ ਸੱਚੇ ਉਪਜੇ ਸੱਚ ਸਮਾਵੇ ਮਰ ਜਨਮੇ ਦੂਜਾ ਹੋਈ ਨਾਨਕ ਸਭ ਕੁਛ ਆਪੇ ਕਰਤਾ ਆਪ ਕਰਾਵੇ ਸੋਈ ਸੱਚੇ ਭਗਤ ਸੋ ਹੈ ਦਰਬਾਰ ਸੱਚੋ ਸੱਚ ਵਖਾਣੇ ਰਾਮ ਕੜ ਅੰਤਰੇ ਸਤੀ ਬਾਣੀ ਸੱਚੋ ਆਪ ਛਾਣੇ ਰਾਮ ਆਪ ਛਾਣੇ ਤਾਂ ਸੱਚ ਜਾਣੇ ਸੱਚੇ ਸੋਝੀ ਹੋਈ ਸੱਚਾ ਸ਼ਬਦ ਸੱਚੀ ਹੈ ਸੋਭਾ ਸੱਚੇ ਕੀ ਸੁਖ ਹੋਈ ਸਾਜ ਰਤੇ ਭਗਤ ਇੱਕ ਰੰਗੀ ਦੂਜਾ ਰੰਗ ਨਾ ਕੋਈ ਨਾਨਕ ਜਿਸ ਕਉ ਮਸਤਕ ਲਿਖਿਆ ਤਿਸ ਸੱਚ ਪ੍ਰਾਪਤ ਨਿਚਲ ਰਾਜ ਸਦਾ ਹਰ ਕੇਰਾ ਤਿਸ ਬਿਨ ਅਵਰ ਨਾ ਕੋਈ ਰਾਮ ਤਿਸ ਬਿਨ ਅਵਰ ਨਾ ਕੋਈ ਸਦਾ ਸੱਚ ਸੋਈ ਗੁਰਮੁਖ ਏਕੋ ਜਾਣਿਆ ਧਨ ਪਿਰ ਮੇਲਾਵਾ ਹੋਆ ਗੁਰਮਤੀ ਮਨ ਮਾਨਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਵੇ ਮੁਕਤ ਨਾ ਹੋਈ ਨਾਨਕ ਕਾਮਣ ਕੰਤੇ ਰਾਵੇ ਮਨ ਮਾਨਿਆ ਸੁਖ ਹੋਈ ਸਤਿਗੁਰ ਸੇਵ ਤਨ ਬਾਲੜੀਏ ਹਰ ਵਰ ਪਾਵੇ ਸੋਈ ਰਾਮ ਸਦਾ ਹੋਵੇ ਸੁਹਾਗਣੀ ਫਿਰ ਮਹਿਲਾ ਵੇਸ ਨਾ ਹੋਈ ਰਾਮ ਫਿਰ ਮਹਿਲਾ ਵੇਸ ਨਾ ਹੋਈ ਗੁਰਮੁਖ ਬੂਝੇ ਕੋਈ ਹਉਮੇ ਮਾਰ ਪਛਾਣਿਆ ਕਰਣੀ ਕਾਰ ਕਮਾਵੇ ਸ਼ਬਦ ਸਮਾਵੇ ਅੰਤਰ ਏਕੋ ਜਾਣਿਆ ਗੁਰਮੁਖ ਪ੍ਰਵਰਾਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ ਨਾਨਕ ਕਾਮਣ ਪਿਰ ਰਾਵੇ ਆਪਣਾ ਰਵ ਰਹਿਆ ਪ੍ਰਸੋਈ ਗੁਰ ਕੀ ਕਾਰ ਕਰੇ ਤਨ ਬਾਲੜੀਏ ਹਰ ਵਰ ਦੇ ਮਿਲਾਏ ਰਾਮ ਹਰ ਕੇ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ ਮਿਲ ਪ੍ਰੀਤਮ ਸੁਖ ਪਾਏ ਸੱਚ ਸੁਮਾਏ ਸੱਚ ਵਰਤੈ ਸਭ ਥਾਈ ਸੱਚਾ ਸੀਗਾਰ ਕਰੇ ਦਿਨ ਰਾਤੀ ਕਾਮਣ ਸੱਚ ਸੁਮਾਈ ਹਰ ਸੁਖਦਾਤਾ ਸ਼ਬਦ ਪਛਾਤਾ ਕਾਮਣ ਲਿਆ ਕੰਠ ਲਾਏ ਨਾਨਕ ਮਹਿਲੀ ਮਹਿਲ ਪਛਾਣੇ

ਸਾਈ ਪੂਰਬ ਲਿਖਿਆ ਪਾਇਆ ਸੇ ਸੁਖਾਲੀ ਮੇਰੇ ਪ੍ਰਾਪਾਣੀ ਸੱਚ ਸੀਗਾਰ ਬਣਾਇਆ ਕਾਮਣਾ ਨਿਰਮਲ ਹੋਮੇ ਮਲਕੋਈ ਗੁਰਮਤ ਸੱਚ ਸੁਮਾਈ ਨਾਨਕ ਆ ਮਿਲਾਈ ਕਰਤੈ ਨਾਮ ਨਵੇ ਨਿਧ ਪਾਈ ਸੂਹੀ ਮਹੱਲਾ ਤੀਜਾ ਹਰ ਹਰੇ ਹਰ ਗੁਣ ਗਾਵੋ ਹਰ ਗੁਰਮੁਖੇ ਪਾਏ ਰਾਮ ਅਨਦ ਨੂੰ ਸ਼ਬਦ ਰਵੋ ਅਣਹਦ ਸ਼ਬਦ ਵਜਾਏ ਰਾਮ ਅਣਹਦ ਸ਼ਬਦ ਵਜਾਏ ਹਰ ਜੀਉ ਕਰ ਆਏ ਹਰ ਗੁਣ ਗਾਵੋ ਨਾਰੀ ਅਨ ਦਿਨ ਪਵਿੱਤ ਕਰੇ ਗੁਰ ਆਗੈ ਸਾ ਤਨਕੰਤ ਪਿਆਰੀ ਗੁਰ ਕਾ ਸ਼ਬਦ ਵਸਿਆ ਕਟ ਅੰਤਰ ਤੇਜਨ ਸ਼ਬਦ ਸੁਹਾਏ ਨਾਨਕ ਤਿਨ ਕਰ ਸਦਗੀ ਸੋਹਿਲਾ ਹਰ ਕਰ ਕਿਰਪਾ ਕਰ ਆਏ ਭਗਤਾਂ ਮਨ ਆਨੰਦ ਪਇਆ ਹਰ ਨਾਮ ਰਹੇ ਲਿਮਲਾਏ ਰਾਮ ਗੁਰਮੁਖੇ ਮਨ ਨਿਰਮਲ ਹੋਆ ਨਿਰਮਲ ਹਰ ਗੁਣ ਗਾਏ ਰਾਮ ਨਿਰਮਲ ਗੁਣ ਗਾਏ ਨਾਮ ਮਨ ਵਸਾਏ ਹਰ ਕੀ ਅੰਮ੍ਰਿਤ ਬਾਣੀ ਜਿਨ ਮਨ ਵਸਿਆ ਸਹੀ ਜਾਂ ਨਿਸਤਰੇ ਕਟ ਕਟ ਸ਼ਬਦ ਸੁਮਾਣੀ ਤੇਰੇ ਗੁਣ ਗਾਵੇ ਸਹਿ ਸੁਮਾਵੇ ਸਬਦੇ ਮੇਲ ਮਿਲਾਏ ਨਾਨਕ ਸਫਲ ਜਨਮ ਤਿਨਕੇਰਾ ਜੇ ਸਤਿਗੁਰ ਹਰ ਮਾਰਗ ਪਾਏ ਸੰਤ ਸੰਗਤ ਸੋ ਮੇਲ ਪਇਆ ਹਰ ਹਰ ਨਾਮ ਸੁਮਾਏ ਰਾਮ ਗੁਰ ਕੈ ਸ਼ਬਦ ਤਾ ਜੀਵਨ ਮੁਕਤ ਪਏ ਹਰ ਕੈ ਨਾਮ ਲਿਵਲਾਏ ਰਾਮ ਹਰ ਨਾਮ ਚਿਤ ਲਾਏ

ਮਤਾ ਪਾਇਆ ਮੋਹ ਚੁਕਾਇਆ, ਅਨਦਿਨ ਨਾਮ ਸੰਭਾਲੇ, ਗੁਰ ਸ਼ਬਦੇ ਰਤਾ ਸਹਿਜੇ ਮਾਤਾ, ਨਾਮ ਮਨ ਵਸਾਏ, ਨਾਨਕ ਤਿਨ ਘਰ ਸਦਗੀ ਸੋਹਿਲਾ, ਜੇ ਸਤਿਗੁਰ ਸੇਵ ਸੁਮਾਏ, ਬਿਨ ਸਤਿਗੁਰ ਜਗ ਪਰਮ ਫੁਲਾਇਆ, ਹਰ ਕਾ ਮੈਲ ਨਾ ਪਾਇਆ ਰਾਮ, ਗੁਰਮੁਖੇ ਇੱਕ ਮੇਲ ਮਿਲਾਇਆ, ਤਿਨਕੇ ਦੁੱਖ ਗਵਾਇਆ ਰਾਮ, ਤਿਨਕੇ ਦੁੱਖ ਗਵਾਇਆ ਜਾ ਹਰ ਮਨ ਪਾਇਆ, ਸਦਾ ਗਾਵੇ ਰੰਗ ਰਾਤੇ ਹਰ ਕੇ ਭਗਤ ਸਦਾ ਜਨ ਨਿਰਮਲ, ਜੋ ਜੋ ਸਦਗੀ ਜਾਤੇ ਸਾਚੀ ਭਗਤ ਕਰੇ ਦਰ ਜਾਪੇ, ਕਰ ਦਰ ਸੱਚਾ ਸੋਈ ਨਾਨਕ ਸੱਚਾ ਸੋਇਲਾ, ਸੱਚੀ ਸਚ ਬਾਣੀ ਸਬਦੇ ਹੀ ਸੁਖ ਹੋਈ, ਸੂਹੀ ਮਹੱਲਾ ਤੀਜਾ, ਜੇ ਲੋੜੇ ਵਰ ਬਾਲੜੀਏ ਤਾਂ ਗੁਰਚਰਣੀ ਚਿਤ ਲਾਏ ਰਾਮ, ਸਦਾ ਹੋਵੇ ਸੁਹਾਗਣੀ ਹਰ ਜੀਉ ਮਰੇ ਨਾ ਜਾਏ ਰਾਮ, ਹਰ ਜੀਉ ਮਰੇ ਨਾ ਜਾਏ ਗੁਰ ਕੇ ਸਹਿਜ ਸੁਭਾਏ, ਸਾਥਨ ਕੰਤ ਪਿਆਰੀ ਸਚ ਸੰਜਮ ਸਦਾ ਹੈ ਨਿਰਮਲ, ਗੁਰ ਕੇ ਸ਼ਬਦ ਸੀਗਾਰੀ ਮੇਰਾ ਪ੍ਰ ਸਾਚਾ ਸਦਗੀ ਸਾਚਾ, ਜਿਨੇ ਆਪੇ ਆਪ ਉਪਾਇਆ ਨਾਨਕ ਸਦਾ ਪਿਰ ਰਾਵੇ ਆਪਣਾ, ਜਿਨ ਗੁਰਚਰਣੀ ਚਿਤ ਲਾਇਆ ਪਿਰ ਪਾਇਰੜਾ ਬਾਲੜੀਏ, ਅੰਧਨ ਸਹਿਜੇ ਮਾਤੀ ਰਾਮ, ਗੁਰਮਤੀ ਮਨ ਅੰਧ ਪਇਆ ਤਿਤ ਤਨ ਮੈਲ ਨਾ ਰਾਤੀ ਰਾਮ, ਤਿਤ ਤਨ ਮੈਲ ਨਾ ਰਾਤੀ ਹਰ ਪ੍ਰਭ ਰਾਤੀ, ਮੇਰਾ ਪ੍ਰਭ ਮੇਲ ਮਿਲਾਏ ਅੰਧਨ ਰਾਵੇ ਹਰ ਪ੍ਰਭ ਆਪਣਾ, ਵਿੱਚੋਂ ਆਪ ਗਵਾਏ ਗੁਰਮਤ ਪਾਇਆ ਸਹਿਜ ਮਿਲਾਇਆ, ਆਪਣੇ ਪ੍ਰੀਤਮ ਰਾਤੀ ਨਾਨਕ ਨਾਮ ਮਿਲੇ ਵਡਿਆਈ, ਪ੍ਰਭ ਰਾਵੇ ਰੰਗ ਰਾਤੀ ਫਿਰ ਰਾਵੇ ਰੰਗ ਰਾਤੜੀਏ, ਫਿਰ ਕਾ ਮਹਿਲ ਤਿਨ ਪਾਇਆ ਰਾਮ, ਸੋ ਸੋ ਅਤ ਨਿਰਮਲ ਦਾਤਾ ਜਿਨ ਵਿੱਚੋਂ ਆਪ ਗਵਾਇਆ ਰਾਮ, ਵਿੱਚੋਂ ਮੋਹ ਚੁਕਾਇਆ ਜਾ ਹਰ ਪਾਇਆ ਹਰ ਕੰਮ ਨੂੰ ਮਨ ਪਾਣੀ, ਅਨਦਿਨ ਗੁਣ ਗਾਵੇ ਨਿਤ ਸਾਚੇ ਕਥੇ ਅਕਥ ਕਹਾਣੀ, ਜੁਗ ਚਾਰੇ ਸਾਚਾ ਏਕੋ ਵਰਤੇ ਬਿਨ ਗੁਰ ਕਿਨੇ ਨਾ ਪਾਇਆ, ਨਾਨਕ ਰੰਗ ਰਵੇ ਰੰਗ ਰਾਤੀ ਜਿਨ ਹਰ ਸੇਤੀ ਚਿਤ ਲਾਇਆ, ਕਾਮਣ ਮਨ ਸੋਇ ਲੜਾ ਸਾਜਨ ਮਿਲੇ ਪਿਆਰੇ ਰਾਮ, ਗੁਰਮਤੀ ਮਨ ਨਿਰਮਲ ਹੋਆ ਹਰ ਰਾਖਿਆ ਉਰ ਧਾਰੇ ਰਾਮ, ਹਰ ਰਾਖਿਆ ਉਰ ਧਾਰੇ ਆਪਣਾ ਕਾਰਜ ਸਵਾਰੇ, ਗੁਰਮਤੀ ਹਰ ਜਾਤਾ ਪ੍ਰੀਤਮ ਹੋਏ ਲਿਆ ਮਨ ਮੇਰਾ, ਪਾਇਆ ਕਰਮ ਵਿਧਾਤਾ ਸਤਿਗੁਰ ਸੇਵ ਸਦਾ ਸੁਖ ਪਾਇਆ, ਹਰ ਵਸਿਆ ਮਨ ਮੁਰਾਰੇ ਨਾਨਕ ਮੇਲ ਲਈ ਗੁਰ ਆਪਣੇ, ਗੁਰ ਕੇ ਸ਼ਬਦ ਸਵਾਰੇ ਤੂੰ ਹੀ ਮਹੱਲਾ ਤੀਜਾ, ਸੋਹਿਲੜਾ ਹਰ ਰਾਮ ਨਾਮ, ਗੁਰ ਸ਼ਬਦੀ ਵਿਚਾਰੇ ਰਾਮ, ਹਰ ਮਨ ਤਨੋ ਗੁਰਮੁਖ ਪੀਜੈ ਰਾਮ ਨਾਮ ਪਿਆਰੇ ਰਾਮ, ਰਾਮ ਨਾਮ ਪਿਆਰੇ ਸਭ ਕੁਲ ਉਧਾਰੇ, ਰਾਮ ਨਾਮ ਖੁਬਾਣੀ ਆਮਣ ਜਾਣ ਰਹੇ ਸੁਖ ਪਾਇਆ, ਤਰ ਅਣਹਦ ਸੁਰਤ ਸੁਮਾਣੀ ਹਰ ਹਰ ਏਕੋ ਪਾਇਆ ਹਰ ਪ੍ਰਭ, ਨਾਨਕ ਕਿਰਪਾ ਥਾਰੇ ਸੋਹਿਲੜਾ ਹਰ ਰਾਮ ਨਾਮ, ਗੁਰ ਸ਼ਬਦੀ ਵਿਚਾਰੇ ਹਮ ਨੀਵੀ ਪ੍ਰਭ ਅਤ ਉੱਚਾ, ਕਿਉ ਕਰ ਮਿਲੇ ਆ ਜਾਏ ਰਾਮ, ਗੁਰ ਮਿਲੀ ਬਹੁ ਕਿਰਪਾ ਤਾਰੀ ਹਰ ਕੇ ਸ਼ਬਦ ਸੁਭਾਏ ਰਾਮ, ਮਿਲ ਸ਼ਬਦ ਸੁਭਾਏ ਆਪ ਗਵਾਏ, ਰੰਗ ਸਿਉ ਰਲੀਆ ਮਾਣੇ ਛੇ ਸੁਖਾਲੀ ਜਾ ਪ੍ਰਭਾਇਆ, ਹਰ ਹਰ ਨਾਮ ਸੁਮਾਣੇ ਨਾਨਕ ਸੁਹਾਗਣ ਸਾਬੜ ਭਾਗੀ, ਜੇ ਚੱਲੇ ਸਤਿਗੁਰ ਪਾਏ ਹਮ ਨੀਵੀ ਪ੍ਰਭ ਅਤ ਉੱਚਾ, ਕਿਉਂ ਕਰ ਮਿਲਿਆ ਜਾਏ ਰਾਮ, ਘਟ ਘਟੇ ਸਭਨਾ ਵਿੱਚ ਏਕੋ ਏਕੋ ਰਾਮ ਪਧਾਰੋ ਰਾਮ, ਇੱਕ ਨਾ ਪ੍ਰਭ ਦੂਰ ਵਸੈ ਇੱਕ ਨਾ ਮਨ ਆਧਾਰੋ ਰਾਮ, ਇੱਕ ਨਾ ਮਨ ਆਧਾਰੋ ਸਿਰਜਣਹਾਰੋ ਵਡਭਾਗੀ ਗੁਰ ਪਾਇਆ, ਘਟ ਘਟ ਹਰ ਪ੍ਰਭ ਏਕੋ ਸੁਆਮੀ,
ਗੁਰਮੁਖ ਅਲਖ ਲਖਾਇਆ, ਸਹਿਜੇ ਅੰਧ ਹੋਆ ਮਨ ਮਾਨਿਆ, ਨਾਨਕ ਬ੍ਰਹਮ ਵਿਚਾਰੋ, ਕਾੜ ਘਟੇ ਸਭਨਾ ਵਿੱਚ ਏਕੋ, ਏਕੋ ਰਾਮ ਪਧਾਰੋ ਰਾਮ, ਗੁਰਸੇਵਨ ਸਤਿਗੁਰ ਦਾਤਾ, ਹਰ ਹਰ ਨਾਮ ਸੁਮਾਇਆ ਰਾਮ, ਹਰ ਧੂੜ ਦੇਵੋ ਮੈਂ ਪੂਰੇ ਗੁਰ ਕੀ, ਹਮ ਪਾਪੀ ਮੁਕਤ ਕਰਾਇਆ ਰਾਮ, ਪਾਪੀ ਮੁਕਤ ਕਰਾਏ ਆਪ ਗਵਾਏ, ਨਿਰ ਕਰ ਪਾਇਆ ਵਾਸਾ, ਵਿਵੇਕ ਬੁੱਧੀ ਸੁਖ ਰਹਿਣ ਵਿਖਾਣੀ, ਗੁਰਮਤ ਨਾਮ ਪਰਗਾਸਾ, ਹਰ ਹਰ ਅੰਧ ਪਾਇਆ ਦਿਨ ਰਾਤੀ, ਨਾਨਕ ਹਰ ਮੀਠ ਲਗਾਏ, ਗੁਰ ਸੇਵਨ ਸਤਿਗੁਰ ਦਾਤਾ, ਹਰ ਹਰ ਨਾਮ ਸੁਮਾਏ, ਰਾਗ ਸੂਹੀ ਮਹੱਲਾ ਚੌਥਾ, ਸ਼ੰਤ ਕਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਤਿਗੁਰ ਪੁਰਖ ਮਿਲਾਏ, ਅਵਗੁਣ ਵਿਕਣਾ ਗੁਣ ਰਵਾਵਲ ਰਾਮ ਜੀਓ, ਹਰ ਹਰ ਨਾਮ ਤਿਹਾਏ, ਗੁਰਬਾਣੀ ਨਿਤ ਨਿਤ ਚਵਾ ਬਲਰਾਮ ਜੀਓ, ਗੁਰਬਾਣੀ ਸਦ ਮੀਠੀ ਲਾਗੀ, ਪਾਪ ਵਿਕਾਰ ਗਵਾਇਆ, ਹਉਮੈ ਰੋਗ ਗਇਆ ਪਾਉ ਪਾਗਾ, ਸਹਿਜੇ ਸਹਿਜ ਮਿਲਾਇਆ, ਕਾਇਆ ਸੇਜ ਗੁਰਸ਼ਬਦ ਸੁਖਾਲੀ, ਗਿਆਨ ਤਤ ਕਰ ਭੋਗੋ, ਅਨੰਦ ਸੁਗਮਾਣੇ ਨਿਤ ਰਲੀਆਂ, ਨਾਨਕ ਤੁਰ ਸੰਜੋਗੋ, ਸਤ ਸੰਤੋਖ ਕਰ ਪਾਓ,

ਬਾਣੀ ਬ੍ਰਹਮਾ ਵੇਦ ਧਰਮ ਦਿਰੜ ਹੋ ਪਾਪ ਤਜਾਇਆ ਪਰ ਰਾਮ ਜੀਓ ਧਰਮ ਦਿਰੜ ਹੋ ਹਰ ਨਾਮ ਤੇ ਆਓ ਸਿਮਰਤ ਨਾਮ ਦਿਰੜਾਇਆ ਸਤਗੁਰ ਗੁਰ ਪੂਰਾ ਆਰਾਧ ਹੋ ਸਭ ਕਿਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਆ ਵਡਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹੇ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾ।

ਹਰ ਵੇਖੇ ਰਾਮ ਹਦੂਰੇ, ਹਰ ਆਤਮ ਰਾਮ ਪਸਾਰਿਆ ਸਵਾਮੀ, ਸਰਬ ਰਹਾ ਪਰ ਪੂਰੇ, ਅੰਤਰ ਬਾਹਰ ਹਰ ਪ੍ਰਵੇ ਕੋ, ਮਿਲ ਹਰ ਜਨ ਮੰਗਲ ਗਾਏ, ਜਨ ਨਾਨਕ ਦੂਜੀ ਲਾਭ ਚਲਾਈ, ਅਨਹਦ ਸ਼ਬਦ ਵਜਾਏ, ਹਰ ਤੀਜੜੀ ਲਾਭ ਮਨ ਚਾਉ ਪਇਆ, ਬੈਰਾਗੀਆ ਬਲਰਾਮ ਜੀਓ, ਸੰਤ ਜਨਾ ਹਰ ਮੇਲ, ਹਰ ਪਾਇਆ ਵਡਭਾਗੀਆ ਬਲਰਾਮ ਜੀਓ, ਨਿਰਮਲ ਹਰ ਪਾਇਆ ਹਰ ਗੁਣ ਗਾਇਆ, ਮੁਖ ਬੋਲੀ ਹਰ ਬਾਣੀ, ਸੰਤ ਜਨਾ ਵਡਭਾਗੀ ਪਾਇਆ, ਹਰ ਕਥੀਏ ਅਕਥ ਕਹਾਣੀ, ਹਿਰਦੇ ਹਰ ਹਰ ਹਰ ਤੁਨ ਉਪਜੀ, ਹਰ ਜਪੀਏ ਮਸਤਕ ਭਾਗ ਜੀਓ, ਜਨ ਨਾਨਕ ਬੋਲੇ ਤੀਜੀ ਲਾਵੇ, ਹਰ ਉਪਜੇ ਮਨ ਬੈਰਾਗ ਜੀਓ, ਹਰ ਚੌਥੜੀ ਲਾਭ ਮਨ ਸਹਿਜ ਪਇਆ, ਹਰ ਪਾਇਆ ਬਲਰਾਮ ਜੀਓ, ਗੁਰਮੁਖ ਮਿਲਿਆ ਸੁਭਾਇ, ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ, ਹਰ ਮੀਠਾ ਲਾਇਆ ਮੇਰੇ ਪ੍ਰਪਾਇਆ, ਅਨ ਦਿਨ ਹਰ ਲਿਵਲਾਈ, ਮਨ ਚਿੰਦਿਆ ਫਲ ਪਾਇਆ ਸਵਾਮੀ, ਹਰ ਨਾਮ ਵਜੀ ਵਾਧਾਈ, ਹਰ ਪ੍ਰਭ ਠਾਕੁਰ ਕਾਜ ਰਚਾਇਆ, ਤਨ ਹਿਰਦੇ ਨਾਮ ਵਿਗਾਸੀ, ਜਨ ਨਾਨਕ ਬੋਲੇ ਚੌਥੀ ਲਾਵੇ, ਹਰ ਪਾਇਆ ਪ੍ਰਾਪ ਅਵਿਨਾਸੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ ਸ਼ੰਤ ਮਹੱਲਾ ਚੌਥਾ, ਕਰ ਦੂਜਾ ਗੁਰਮੁਖ ਹਰ ਗੁਣ ਗਾਏ, ਹਿਰਦੇ ਰਸਨ ਰਸਾਏ, ਹਰ ਰਸਨ ਰਸਾਏ ਮੇਰੇ ਪ੍ਰਪਾਏ, ਮਿਲਿਆ ਸਹਿਜ ਸੁਭਾਏ, ਅਨ ਦਿਨ ਭੋਗ ਭੋਗੇ ਸੁਖ ਸੋਵੇ, ਸ਼ਬਦ ਰਹੇ ਲਿਵਲਾਏ, ਵੱਡੇ ਭਾਗ ਗੁਰ ਪੂਰਾ ਪਾਈਏ, ਅਨ ਦਿਨ ਨਾਮ ਧਿਆਏ, ਸਹਿਜੇ ਸਹਿਜ ਮਿਲਿਆ ਜਗ ਜੀਵਨ, ਨਾਨਕ ਸੁਨ ਸੁਮਾਏ, ਸੰਗਤ ਸੰਤ

ਪਾਏ ਨਾ ਪਾਈ, ਬਿਰਤਾ ਜਨਮ ਗਵਾਇਆ, ਜਮ ਮਗ ਦੁਖ ਪਾਵੇ, ਝੂਟਾਂ ਖਾਵੇ, ਅੰਤ ਗਇਆ ਪਛਤਾਇਆ, ਬਿਨ ਨਾਵੇ ਕੋ ਬੇਲੀ ਨਾਹੀ, ਪੁੱਤ ਕੁੱਟਾਂ ਮਸੁਦ ਪਾਈ, ਨਾਨਕ ਮਾਇਆ ਮੋਹ ਪਸਾਰਾ, ਆਗੇ ਸਾਥ ਨਾ ਜਾਈ, ਹਾਂ ਪੁੱਛੋ ਆਪਣਾ ਸਤਿਗੁਰੂ ਦਾਤਾ, ਕਿਨ ਵੇਦ ਦੁੱਤਰ ਤਰੀਏ ਰਾਮ, ਸਤਿਗੁਰ ਪਾਏ ਚੱਲੋ, ਜੀਵਤਿਆਂ ਏਵ ਮਰੀਏ ਰਾਮ, ਜੀਵਤਿਆਂ ਮਰੀਏ ਪੌਜਲ ਤਰੀਏ, ਗੁਰਮੁਖ ਨਾਮ ਸੁਮਾਵੇ, ਪੂਰਾ ਪੁਰਖ ਪਾਇਆ ਵਡਭਾਗੀ, ਸੱਚ ਨਾਮ ਲਿਵ ਲਾਵੇ, ਮਤ ਪ੍ਰਗਾਸ ਪਈ ਮਨ ਮਾਨਿਆ, ਰਾਮ ਨਾਮ ਵਡਿਆਈ, ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ।

ਸਤਿਕਾਰ ਸਤਿਗੁਰ ਪ੍ਰਸਾਦ ਪੁਰ ਸੰਤ ਜਨੋ ਪਿਆਰਾ ਮੈਂ ਮਿਲਿਆ ਮੇਰੀ ਤਿਸ਼ਨਾ ਬੁਝ ਗਈ ਅਸ ਹਉ ਮਾਤਨ ਦੇਵਾਂ ਸਤਿਗੁਰੇ ਮੈਂ ਮਿਲੇ ਪ੍ਰਭੁਣ ਤਸ ਧਨ ਧਨ ਗੁਰੂ ਵੱਡ ਪੁਰਖ ਹੈ ਮੈਂ ਦੱਸੇ ਹਰ ਸਾਹਿਬ ਅਸ ਵਡਭਾਗੀ ਹਰ ਪਾਇਆ ਜਨ ਨਾਨਕ ਨਾਮ ਵਿਗਾਸ ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾਹ ਕਰ ਆਵੋ ਚਰੀ ਵਿਛੁਨਿਆ ਮਿਲ ਸਤਿਗੁਰੂ ਪ੍ਰਭ ਨਾਹ ਹਾਂ ਤੁਝ ਬਾਜੋ ਖਰੀ ਉਡੀਣੀਆ ਜੋ ਜਲ ਬਿਨ ਮੀਨ ਮਰਾਹ ਵਡਭਾਗੀ ਹਰ ਧਿਆਇਆ ਜਨ ਨਾਨਕ ਨਾਮ ਸਮਾਹ ਮਨ ਦਇ ਦਿਸ ਚਲ ਚਲ ਪਰਮਿਆ ਮਨਮੁਖ ਪਰਮ ਫੁਲਾਇਆ ਨਿਤ ਐਸਾ ਮਨ ਚਿਤਵੈ ਮਨ ਤ੍ਰਿਸ਼ਨਾ ਭੁੱਖ ਗਵਾਇਆ ਅਣਤਾ ਤਾਨ ਤਰ ਦੱਬਿਆ ਫੇਰ ਬਿਖ ਪਾਲਣ ਗਇਆ ਜਨ ਨਾਨਕ ਨਾਮ ਸਲਾਹੇ ਤੂੰ ਬਿਨ ਆਵੇ ਪਜ ਪਜ ਮੋਇਆ ਗੁਰ ਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਮੇਰੇ ਹਿਰਦੈ ਸੁਧ ਬੁੱਧ ਵਿਸਰ ਗਈ ਮਨ ਆਸਾ ਚਿੰਤ ਵਸਾਰਿਆ ਮੈਂ ਅੰਤਰ ਵੇਦਨ ਪ੍ਰੇਮ ਕੀ ਗੁਰ ਦੇਖਤ ਮਨ ਸਾਧਾਰਿਆ ਵਡਭਾਗੀ ਪ੍ਰਵਿਆਏ ਮੇਲ ਜਨ ਨਾਨਕ ਖਿਨ ਖਿਨ ਵਾਰਿਆ ਸੂਹੀ ਸ਼ੰਤ ਮਹੱਲਾ ਚੌਥਾ ਮਾਰੇ ਸੋਵੇ ਜਨ ਹਉਮੇ ਵਿਕਿਆ ਜਿਨ ਹਰ ਪ੍ਰਭ ਮਿਲਣ ਨਾ ਦਿੱਤੀਆ ਦੇ ਕੰਚਨ ਵੇ ਬੰਨੀਆ ਇਨ ਹਉਮੇ ਮਾਰ ਵਿਗੁੱਤੀਆ ਮੋ ਮਾਇਆ ਵੇ ਸਭ ਕਾਲਖਾ ਇਹ ਮਨਮੁਖ ਮੂੜ ਸੁਜੁੱਤੀਆ ਜਨ ਨਾਨਕ ਗੁਰਮੁਖ ਉਭਰੇ ਗੁਰਸਬਦੀ ਹੋਮੇ ਛੁੱਟੀਆ ਵਸ ਆਣੇ ਹੋਵੇ ਜਾਨ ਇਸ ਮਨ ਕਉ ਮਨ ਬਸ ਜਿਉ ਨਿਤ ਪਾਉਂਦਿਆ ਦੁੱਖ ਰਹਿਣ ਵੇ ਵਿਖਾਣੀਆ ਨਿਤ ਆਸਾ ਆਸ ਕਰਿੰਦਿਆ ਗੁਰ ਪਾਇਆ ਵੇ ਸੰਤ ਜਨੋ ਮਨ ਆਸ ਪੂਰੀ ਹਰ ਚਾਹੁੰਦਿਆ ਜਨ ਨਾਨਕ ਪ੍ਰਦਿਉ ਮਤੀ ਛੱਡ ਆਸਾ ਨਿਤ ਸੁਖ ਸੌਂਦਿਆ ਸਾ ਤਨ ਆਸਾ ਚਿਤ ਕਰੇ ਰਾਮ ਰਾਜਿਆ ਹਰ ਪ੍ਰਭ ਸੇਜੜ ਗੇ ਆਈ ਮੇਰਾ ਠਾਕੁਰ ਅਗਮ ਦਿਆਲ ਹੈ ਰਾਮ ਰਾਜਿਆ ਕਰ ਕਿਰਪਾ ਲਿਓ ਮਿਲਾਈ ਮੇਰੇ ਮਨ ਤਨ ਲੋਚਾ ਗੁਰਮੁਖੇ ਰਾਮ ਰਾਜਿਆ ਹਰ ਸਰਦਾ ਸੇਜ ਵਿਛਾਈ ਜਨ ਨਾਨਕ ਹਰ ਪ੍ਰਭ ਪਾਣੀਆ ਰਾਮ ਰਾਜਿਆ ਮਿਲਿਆ ਸਹਿਜ ਸੁਪਾਈ ਇਕਤ ਸੇਜੈ ਹਰ ਪ੍ਰਭੂ ਰਾਮ ਰਾਜਿਆ ਗੁਰਦੱਸੇ ਹਰ ਮੇਲੇਈ ਮੈਂ ਮਨ ਤਨ ਪ੍ਰੇਮ ਵੈਰਾਗ ਹੈ ਰਾਮ ਰਾਜਿਆ ਗੁਰਮੇਲੇ ਕਿਰਪਾ ਕਰੇਈ ਹਾਂ ਗੁਰਮਿੱਟੋ ਕੋਲ ਘੁਮਾਇਆ ਰਾਮ ਰਾਜਿਆ ਜੀਓ ਸਤਿਗੁਰ ਆਗੇ ਦੇਈ ਗੁਰ ਤੁੱਠਾ ਜੀਓ ਰਾਮ ਰਾਜਿਆ ਜਨ ਨਾਨਕ ਹਰ ਮੇਲੇਈ ਰਾਗ ਸੂਹੀ ਸ਼ੰਤ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਣ ਬਾਵਰੇ ਤੂੰ ਕਾਏ ਦੇਖ ਭੁਲਾਨਾ ਸੁਣ ਬਾਵਰੇ ਨਿਉ ਕੂੜਾ ਲਾਇਓ ਕੁਸੰਭ ਰੰਗਾਨਾ ਕੂੜੀ ਡੇਖ ਫੁੱਲੋ ਅੱਡ ਲਹਿ ਨਾ ਮੁੱਲੋ ਗੋਬਿੰਦ ਨਾਮ ਮਜੀਠਾ ਪੀਵੇ ਲਾਲਾ ਅਤ ਗੁਲਾਲਾ ਸ਼ਬਦ ਚੀਨ ਗੁਰ ਮੀਠਾ ਮਿਥਿਆ ਹੋਏ ਮਗਰ ਥੀ ਰਹਿਆ ਝੂਠ ਸੰਗ ਲਪਟਾਨਾ ਨਾਨਕ ਦੀਨ ਸਰਣ ਕਿਰਪਾ ਨਿਧ ਰਾਖ ਲਾਜ ਭਗਤਾਨਾ ਸੁਣ ਬਾਵਰੇ ਸੇਵ ਠਾਕੁਰ ਨਾਥ ਪੁਰਾਣਾ ਸੁਣ ਬਾਵਰੇ ਜੋ ਆਇਆ ਤੁਸ ਜਾਣਾ ਨਿਚਲ ਹਬ ਵੈਸੀ ਸੁਣ ਪਰਦੇਸੀ ਸੰਤ ਸੰਗ ਮਿਲ ਰਹੀ ਹੈ ਹਰ ਪਾਈਏ ਭਾਗੀ ਸੁਣ ਬੈਰਾਗੀ ਚਰਨ ਪ੍ਰਭੂ ਗਏ ਰਹੀ ਹੈ ਇਉ ਮਨ ਦੀਜੇ ਸੰਕਣ ਕੀਜੈ ਗੁਰਮੁਖ ਤਜ ਬਹੁਮਾਣਾ ਨਾਨਕ ਦੀਨ ਭਗਤ ਭਵ ਤਾਰਨ ਤੇਰੇ ਕਿਆ ਗੁਣ ਆਖ ਵਖਾਣਾ ਸੁਣ ਬਾਵਰੇ ਕਿਆ ਕੀਚੇ ਕੂੜਾ ਮਾਨੋ ਸੁਣ ਬਾਵਰੇ ਹਬ ਵੈਸੀ ਗਰਭ ਗੁਮਾਨੋ ਨਿਚਲ ਹਬ ਜਾਣਾ ਮਿਥਿਆ ਮਾਣਾ ਸੰਤ ਪ੍ਰਭੂ ਹੋਏ ਦਾਸਾ ਜੀਵਤ ਮਰੀਏ ਪੌਜਲ ਤਰੀਏ
جے تھیوے کرم لکھے آسا گر سے ویجے امرت پیجے جس لاوے سہج تھیانو نانک سرن پیا گھر دوار ہاؤں بل بل سد قربانو سن باورے مت جانے پرب میں پایا سن باورے تھیو رین جنی پرتایا جن پرتیا تین سو پایا وڑپاگی درسن پائی ہے تھیو نمانا سد قربانا سگلا آپ مٹائیے او تن پاگ سدھا جن پرب لدھا ہم تس پہ آپ ویچایا نانک دین سرن سکھ ساگر راگ لاج اپنایا سوگی محلہ پنجواں ہار چرن کمل کی ٹیک سدگر دتی تس کے بلرام جیو ہر امرت پرے پنڈار سب کش گئے کار تس کے بلرام جیو بابل میرا وڑس مرتا کرن کارن پربھارا جس سمرت دکھ کوئی نہ لاگے اوجل پار اتارا آد جگاد بھگتن کا راکھا استد کر کر جیواں نانک نام مہارسم

ਪਿਨ ਕਰ ਬਲਰਾਮ ਜੀਓ ਬਿਸਮ ਪੇਖ ਬਿਸਮ ਸੁਣੀਐ ਬਿਸਮਾਦਨ ਨਹੀਂ ਆਇਆ ਜਲ ਥਲ ਮਹੀਲ ਪੂਰਨ ਸੁਆਮੀ ਕਾਢ ਕੱਢ ਰਿਹਾ ਸੁਮਾਇਆ ਜਿਸ ਤੇ ਉਪਜਿਆ ਸੁਮਾਏ ਸੁਮਾਇਆ ਕੀਮਤ ਕਹਿਣ ਨਾ ਜਾਏ ਜਿਸ ਕੇ ਚਲਤ ਨਾ ਜਾਗੀ ਲਖਣੇ ਨਾਨਕ ਤਿਸੇ ਧਿਆਏ ਰਾਗ ਸੂਹੀ ਸ਼ੰਤ ਮਹੱਲਾ ਪੰਜਵਾਂ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੁਣ ਗਾਵਣ ਲਾਗੇ ਹਰ ਰੰਗ ਅਨਦਿਨ ਜਾਗੇ ਹਰ ਰੰਗ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ਗੁਰ ਚਰਨ ਲਾਗੇ ਪਰਮ ਭਾਗੇ ਕਾਜ ਸਗਲ ਸਵਾਰਿਆ ਸੁਣ ਸਰਵਣ ਬਾਣੀ ਸਹਿਜ ਜਾਣੀ ਹਰ ਨਾਮ ਜਾ ਵਡ ਭਾਗੇ ਬਿਨਵੰਤ ਨਾਨਕ ਸਰਨ ਸੁਆਮੀ ਜਿਉ ਪਿੰਡ ਪ੍ਰਭ ਆਗੇ ਅਨਹਤ ਸ਼ਬਦ ਸੁਹਾਵਾ ਸੱਚ ਮੰਗਲ ਹਰ ਜਸ ਗਾਵਾ ਗੁਣ ਗਾਏ ਹਰ ਘਰ ਦੁਖ ਨਸੇ ਰਹਿਸ ਉਪਜੇ ਮਨ ਕਣਾ ਮਨ ਤਨ ਨਿਰਮਲ ਦੇਖ ਦਰਸ਼ਨ ਨਾਮ ਪ੍ਰਭ ਕਾ ਮੁਖਪਣਾ ਹੋਏ ਰੇਣ ਸਾਧੂ ਪ੍ਰਭ ਅਰਾਧੂ ਆਪਣੇ ਪ੍ਰਭਾਵ ਬਿਨਵੰਤ ਨਾਨਕ ਦਇਆ ਧਾਰੋ ਸਦਾ ਹਰ ਗੁਣ ਗਾਵਾਂ ਗੁਰਮਿਲ ਸਾਗਰ ਤਰਿਆ ਹਰ ਚਰਨ ਜਗਤ ਨਿਸਤਰਿਆ ਹਰ ਚਰਨ ਧਿਆਏ ਸਫਲ ਪਾਏ ਮਿਟੇ ਆਵਣ ਜਾਣਾ ਭਾਏ ਭਗਤ ਸੁਭਾਏ ਹਰ ਜਪ ਆਪਣੇ ਪ੍ਰਭਾਵ ਜਪ ਏਕ ਅਲਖ ਅਪਾਰ ਪੂਰਨ ਇਸ ਬਿਨਾ ਨਹੀਂ ਕੋਈ ਬਿਨਵੰਤ ਨਾਨਕ ਗੁਰ ਪਰਮੁਖ ਹੋਇਆ ਜਤ ਦੇਖਾਂ ਤਤ ਸੋਈ ਪਤਤ ਪਾਵਨ ਹਰ ਨਾਮਾ ਪੂਰਨ ਸੰਤ ਜਨਾ ਕੇ ਕਾਮਾ ਗੁਰ ਸੰਤ ਪਾਇਆ ਪ੍ਰਭ ਤਿਹਾਇਆ ਸਗਲ ਇੱਛਾ ਪੁੰਨੀਆਂ ਹਉ ਤਾਪ ਬਿਨਸੇ ਸਦਾ ਸਰਸੇ ਪ੍ਰਾ ਮਿਲੇ ਚਿਰੀ ਮਛੁਨਿਆ ਮਨ ਸਾਂ ਤਿਆਈ ਵਜੀ ਵਧਾਈ ਮਨੋ ਕਦੇ ਨਾ ਵਿਸਰੈ ਬਿਨਵੰਤ ਨਾਨਕ ਸਤਿਗੁਰ ਗਰੜਾਇਆ ਸਦਾ ਭਾ

ਅਰ ਧੂੜੀ ਨਹਾਈਏ ਪ੍ਰਭੂ ਤੇ ਆਈਏ, ਬਾਹੜ ਜੋਨ ਨਾ ਆਈਏ। ਗੁਰ ਚਰਣੀ ਲਾਗੇ ਪ੍ਰਮ ਪਉ ਪਾਗੇ, ਮਨ ਚੰਦਿਆ ਫਲ ਪਾਈਏ। ਹਾਰ ਗੁਣਨਿਤ ਗਾਏ ਨਾਮ ਧਿਆਏ, ਫਿਰ ਸੋਗ ਨਹੀਂ ਸੰਤਾਪੈ। ਨਾਨਕ ਸੋ ਪ੍ਰਭ ਜੀ ਕਾ ਦਾਤਾ, ਪੂਰਾ ਜਿਸ ਪਰਤਾਪੈ। ਹਰ ਹਰੇ ਹਰ ਗੁਣ ਦੇ, ਹਰ ਸੰਤਨ ਕੈ ਵਸਿਆ ਏ ਰਾਮ। ਸੰਤ ਚਰਨ ਗੁਰ ਸੇਵਾ ਲਾਗੇ, ਤਿਨੀ ਪਰਮ ਪਦ ਪਾਏ ਰਾਮ। ਪਰਮ ਪਦ ਪਾਇਆ ਆਪ ਮਿਟਾਇਆ, ਹਰ ਪੂਰਨ ਕਿਰਪਾ ਧਾਰੀ। ਸਫਲ ਜਨਮ ਹੋ ਆਪੋ ਭਾਗਾ, ਹਰ ਭੇਟਿਆ ਏਕ ਮੋਰਾ।

ਜਪੀਏ। ਮਿਲ ਸਤਿਗੁਰ ਸੁਖ ਪਾਇਆ, ਗਾਓ ਮੰਗਲੋ ਨਿਤ ਹਰ ਜਨੋ, ਉਨੀ ਇਛ ਸੁਭਾਈ ਰਾਮ। ਰੰਗ ਰੱਤੇ ਆਪਣੇ ਸੁਆਮੀ ਸੇਤੀ, ਮਰੇ ਨਾ ਆਵੇ ਜਾਈ ਰਾਮ। ਅਵਨਾਸੀ ਪਾਇਆ ਨਾਮ ਧਿਆਇਆ, ਸਗਲ

ਮੂਰਤ ਪਲ ਸਾਚਾ ਆਪ ਚਲ ਨੀਵ ਰਖਾਈ। ਜਨ ਨਾਨਕ ਪ੍ਰਾ ਪਏ ਦਿਆਲਾ ਸਰਬ ਕਲਾ ਬਣ ਆਈ। ਆਨੰਦਾ ਵਜੇ ਨਿਤ ਵਾਜੇ ਪਾਰ ਬ੍ਰਹਮਣ ਮੂਠਾ ਰਾਮ। ਗੁਰਮੁਖੇ ਸਦ ਕਰਨੀ ਸਾਰੀ ਬਿਨਸੇ ਪ੍ਰਮ ਪੈ ਝੂਠਾ ਰਾਮ। ਅਨਹਦ ਬਾਣੀ ਗੁਰਮੁਖ ਵਖਾਣੀ ਜਸ ਸੁਣ ਸੁਣ ਮਨ ਤਨ ਹਰਿਆ। ਸਰਬ ਸੁਖਾ ਤਿਸ ਹੀ ਬਣ ਆਏ ਜੋ ਪ੍ਰਭ ਆਪਣਾ ਕਰਿਆ। ਕਰਮੈ ਨਵਨਿਧ ਪਰੇ ਭੰਡਾਰਾ

ਚਰਨ ਅਰਾਧੇ ਮਿਲ ਸਤਿਗੁਰ ਪਾਰ ਲੰਘਾਏ ਰਾਮ ਗੁਰ ਸਭ ਦੀ ਤਰੀਏ ਬੌੜ ਨਾ ਮਰੀਏ ਚੂਕੇ ਆਵਣ ਜਾਣਾ ਜੋ ਕਿਛ ਕਰੇ ਸੋਈ ਫਲ ਮਾਨੋ ਤਾ ਮਨ ਸਹਿਜ ਸਮਾਣਾ ਦੁਖ ਨਾ ਭੂਖ ਨਾ ਰੋਗ ਨਾ ਵਿਆਪੇ ਸੁਖ ਸਾਗਰ ਸਰਣੀ ਪਾਏ ਹਰ ਸਿਮਰ ਸਿਮਰ ਨਾਨਕ ਰੰਗ ਰਾਤਾ ਮਨ ਕੀ ਚਿੰਤ ਮਿਟਾਏ ਸੰਤ ਜਨ ਹਰ ਮੰਤਰ ਦਰੜਾਇਆ ਹਰ ਸਾਜਨ ਵਸਗਤ ਕੀਤੇ ਰਾਮ ਆਪਣ ਰਾਮਨ ਆਗੇ ਤਰਿਆ ਸਰਬਸ ਠਾਕੁਰ ਦੀਨੇ ਰਾਮ ਕਰ ਆਪਣੀ ਦਾਸੀ ਮਿਟੀ ਉਦਾਸੀ ਹਰ ਮੰਦਰ ਥਿਤ ਪਾਈ ਆਨੰਦ ਬਿਨੋਦ ਸਿਮਰਹੁ ਪ੍ਰਸਾਚਾ ਵਿਛੜ ਕਭੂ ਨਾ ਜਾਈ ਸਾਵੜ ਭਾਗਣ ਸਦਾ ਸੁਹਾਗਣ ਰਾਮ ਨਾਮ ਗੁਣ ਚੀਨੇ ਕਹੋ ਨਾਨਕ ਰਵੇ ਰੰਗ ਰਾਤੇ ਪ੍ਰੇਮ ਮਹਾਰਸ ਪੀਨੇ ਆਨੰਦ ਬਿਨੋਦ ਪਏ ਨ ਸਹੀਏ

ਪਾਲ ਗਾਓ ਨਿਤ ਸਖੀ ਹੋ, ਸਗਲ ਮਨੋਰਥ ਪਾਏ ਰਾਮ। ਸਫਲ ਜਨਮ ਹੋਆ ਮਿਲ ਸਾਧੂ, ਏਕ ਅੰਕਾਰ ਧਿਆਏ ਰਾਮ। ਜਪ ਏਕ ਪ੍ਰਭੂ ਅਨੇਕ ਰਵਿਆ, ਸਰਬ ਮੰਡਲ ਛਾਇਆ। ਬ੍ਰਹਮੋ ਪਸਾਰਾ ਬ੍ਰਹਮ ਪਸਰਿਆ, ਸਭ ਬ੍ਰਹਮ ਦ੍ਰਿਸ਼ਟੀ ਆਇਆ। ਜਲ ਥਲ ਮਹੀਲ ਪੂਰ ਪੂਰਨ, ਤਿਸ ਬਿਨਾ ਨਹੀਂ ਜਾਏ। ਪੇਖ ਦਰਸ਼ਨ ਨਾਨਕ ਬਿਸੇ, ਆਪ ਲਏ ਮਿਲਾਏ। ਸੂਹੀ ਮਹੱਲਾ ਪੰਜਵਾਂ, ਆਪ ਚਲ ਨਗਰ ਗੋਬਿੰਦ ਗੁਰੂ ਕਾ, ਨਾਮ ਜਪਤ ਸੁਖ ਪਾਇਆ ਰਾਮ। ਮਨ ਇੱਛੇ ਸੇਈ ਫਲ ਪਾਏ, ਤਰਤੇ ਆਪ ਵਸਾਇਆ ਰਾਮ। ਤਰਤੇ ਆਪ ਵਸਾਇਆ, ਸਰਬ ਸੁਖ ਪਾਇਆ, ਉਤ ਭਾਈ ਸਿੱਖ।

ਪ੍ਰਭ ਆਪੇ ਕਰ ਪ੍ਰਦਪਾਲਾ ਦਇ ਦਿਸ ਪੂਰ ਰਹਿ ਆਜਾ ਸੁਆਮੀ ਕੀਮਤ ਕਹਿਣ ਨਾ ਜਾਈ ਕਹੋ ਨਾਨਕ ਸਤਿਗੁਰ ਬਲਿਹਾਰੀ ਜਿਨ ਆਪ ਚਲ ਨੀਵ ਰਖਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨੇ ਸੁਣੀਏ ਰਾਮ ਅਣਗਲ ਚੋਜ ਭਗਤ ਪਾ ਪੰਜਨ ਅਣਗਲ ਵਾਜੇ ਤੁਨੀਏ ਰਾਮ ਅਣਗਲ ਚੁਣਕਾਰੇ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੇ ਹਰ ਨਾਮ ਅਰਧ ਹੈ ਮਾਇਲ ਸਭ ਕੱਟ ਹੈ ਕਿਲ ਬਗ ਸਗਲੇ ਖੋਵੇ ਕਹਿ ਜਨਮ ਨਾ ਮਰਨਾ ਆਮਣ ਜਾਣਾ ਬੌੜ ਨਾ ਪਾਈਏ ਜੋਨੀਏ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਇਸ਼ ਪੁੰਨੀਏ ਸੂਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਧ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਪਇਆ ਜਗ ਅੰਤਰ ਲਾਥੇ ਸਗਲ ਵਸੂਰੇ ਪੂਰਨ ਪੁਰਖ ਅਚੁੱਤ ਅਵਨਾਸੀ ਜਸ ਵੇਦ ਪੁਰਾਣੀ ਗਾਇਆ ਆਪਣਾ ਬਿਰਧ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਨਵ ਨਿਧ ਸਿਧ ਰਿਧ ਦੀਨੇ ਕਰਤੇ ਟੋਟ ਨ ਆਵੇ ਕਾਈ ਰਾਮ ਖਾਤ ਖਰਚਤ ਬਿਲਸ਼ਿਤ ਸੁਖ ਪਾਇਆ ਕਰਤੇ ਕੀ ਦਾਤ ਸੁਵਾਈ ਰਾਮ ਦਾਤ ਸੁਵਾਈ ਨਿਖੁੱਟ ਨਾ ਜਾਈ ਅੰਤਰ ਜਾਮੀ ਪਾਇਆ ਕੋਟ ਬਿਦਲ ਸਗਲੇ ਉੱਠ ਨਾਠੇ ਦੁੱਖ ਨਾ ਨੇੜੇ ਆਇਆ ਸਾਂਤ ਸਹਿਜ ਆਨੰਦ ਕਨੇਰੇ ਬਿਰਸੀ ਭੂਖ ਸਬਾਈ ਨਾਨਕ ਗੁਣ ਗਾਵੇ ਸੁਆਮੀ ਕੇ ਅਚਰ ਜਿਸ ਵਡਿਆਈ ਰਾਮ ਜਿਸ ਕਾ ਕਾਰਜ ਤਿੰਨ ਹੀ ਕੀਆ ਮਾਂਸ ਕਿਆ ਵੇ ਚਾਰਾ ਰਾਮ ਭਗਤ ਸੋਹਨ ਹਰ ਕੇ ਗੁਣ ਗਾਵੇ ਸਦਾ ਕਰੇ ਜੈਕਾਰਾ ਰਾਮ ਗੁਣ ਗਾਏ ਗੋਬਿੰਦ ਅਨੰਦ ਉਪਜੇ ਸਾਧ ਸੰਗਤ ਸੰਗ ਬਣੀ ਜਿਨ ਉਦਮ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਣੀ ਆੜਸਰ ਤੀਰਥ ਪੁੰਨ ਕਿਰਿਆ ਮਹਾਂ ਨਿਰਮਲ ਚਾਰਾ ਪਤਤ ਪਾਵਨ ਬਿਰਧ ਸੁਆਮੀ ਨਾਨਕ ਸ਼ਬਦ ਅਧਾਰਾ ਗੁਣ ਨਿਧਾਨ ਮੇਰਾ ਪ੍ਰਭ ਕਰਤਾ

ਜੀਵਾਂ ਇਸ ਜੇਵੜ ਅਵਰ ਨਾ ਕੋਈ ਆਦਿ ਅੰਤ ਮਦ ਪ੍ਰਵਰਵਿਆ ਜਲ ਥਲ ਮਹੀ ਅਲਸੋਈ ਚਰਨ ਕਮਲ ਜਬ ਸਾਗਰ ਤਰਿਆ ਭਵਜਲ ਉਤਰੇ ਪਾਰਾ ਨਾਨਕ ਸਰਣ ਪੂਰਨ ਪਰਮੇਸ਼ਰ ਤੇਰਾ ਅੰਤ ਨ ਪਾਰਾ ਵਾਰਾ ਹਉ ਨਿਮਖ ਨ ਛੋਡਾਂ ਜੀ।

ਨਾਨਕ ਦਾਸ ਗੋਬਿੰਦ ਸਰਣਾਈ ਹਰ ਪ੍ਰੀਤਮ ਮਨੇ ਸੁਧਾਰੋ ਮੈਂ ਖੋਜਤ ਖੋਜਤ ਜੀ ਅਨਿਚਲ ਸੋ ਕਰ ਪਾਇਆ ਸਭ ਅਤਰੁਭ ਡਿੱਠੇ ਜੀਓ ਤਾਂ ਚਰਨ ਕਮਲ ਚਿਤ ਲਾਇਆ ਪ੍ਰਭ ਅਵਨਾਸੀ।

ਦੀ ਇਛ ਪੁਜਾਏ, ਸੁਰਤ ਸਿਮਰਤ ਗੁਣ ਗਾਵੇ ਕਰਤੇ, ਸਿੱਧ ਸਾਧਕ ਮੁਨ ਜਨ ਧਿਆਇਆ, ਨਾਨਕ ਸਰਣ ਕਿਰਪਾ ਨੇ ਸੁਆਮੀ, ਵਡਭਾਗੀ ਹਰ ਹਰ ਗਾਇਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਰ ਸੂਹੀ ਕੀ ਸਲੋਕਾਂ ਨਾਲ, ਮਹੱਲਾ ਤੀਜਾ ਸਲੋਕ ਮਹੱਲਾ ਤੀਜਾ, ਤੂਹੇ ਵਿਸ ਦੁਹਾਗਣੀ ਪਰ ਫਿਰ ਰਾਵਣ ਜਾਏ, ਫਿਰ ਛੋਡਿਆ ਕਰ ਆਪਣੇ ਮੋਹੀ ਦੂਜੇ ਪਾਏ, ਮਿੱਠਾ ਕਰਕੇ ਖਾਇਆ ਬਹੁ ਸਾਧੋਂ ਵਧਿਆ ਰੋਗ, ਸੁਧ ਪਤਾਰ ਘਰ ਛੋਡਿਆ ਫਿਰ ਲੱਗਾ ਜਾਏ ਵਿਜੋਗ, ਗੁਰਮੁਖ ਹੋਵੇ ਸੋ ਪਲਟਿਆ ਹਰ ਰਾਤੀ ਸਾਜ ਸੀਗਾਰ, ਸਹਿਜ ਸੱਚ ਫਿਰ ਰਾਵਿਆ ਹਰ ਨਾਮਾ ਉਰਧਾਰ, ਆਗਿਆਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰ, ਨਾਨਕ ਫਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ, ਮਹੱਲਾ ਤੀਜਾ ਸੂਹੀਏ ਨਿਮਾਣੀਏ ਸੋ ਸੋ ਸਦਾ ਸੰਭਾਲ, ਨਾਨਕ ਜਨਮ ਸਵਾਰੇ ਆਪਣਾ ਕੋਲ ਪੀ ਛੁੱਟੀ ਨਾਲ, ਪੌੜੀ ਆਪੇ ਤਖਤ ਚਾਯੋਨ ਆਕਾਸ ਪਤਾਲਾ, ਹੁਕਮੀ ਧਰਤੀ ਸਾਜੀਅਨ ਕੱਚੀ ਧਰਮਸਾਲਾ, ਆਪ ਪਾਇਖ ਪਾਏਂਦਾ ਸੱਚੇ ਦੀਨ ਦਿਆਲਾ, ਸਭਨਾ ਰਿਜਕ ਸਵਾਹੇਂਦਾ ਤੇਰਾ ਹੁਕਮ ਨਿਰਾਲਾ, ਆਪੇ ਆਪ ਵਰਤਦਾ ਆਪੇ ਪ੍ਰਤਪਾਲਾ, ਸਲੋਕ ਮਹੱਲਾ ਤੀਜਾ, ਸੂਬ ਤਾਂ ਸੁਹਾਗਣੀ ਜਾਂ ਮਨ ਲਏ ਸੱਚ ਨਾਓ, ਸਤਿਗੁਰ ਆਪਣਾ ਮਨਾਏ ਲਏ ਰੂਪ ਚੜੀ ਤਾਂ ਅਗਲਾ, ਦੂਜਾ ਨਾ ਹੀ ਤਾਓ ਐਸਾ ਸੀਗਾਰ ਬਣਾਏ ਤੂੰ, ਮੈਲਾ ਕਦੇ ਨਾ ਹੋਵਈ ਅਹੇ ਨਿਸ ਲਾਗੇ ਪਾਓ, ਨਾਨਕ ਸੁਹਾਗਣ ਕਾ ਕਿਆ ਚੇਨ ਹੈ, ਅੰਦਰ ਸੱਚ ਮੁਖ ਉਜਲਾ ਖਸਮੇ ਮਾਏ ਸੁਮਾਏ, ਮਹੱਲਾ ਤੀਜਾ ਲੋਕਾਂ ਵੇਖੋ ਸੂਹੀ ਸੂਹਾ ਵੇਸ ਕਰੀ, ਵੇਸੀ ਸੋ ਨਾ ਪਾਈਏ ਕਰ ਕਰ ਵੇਸ ਰਹੀ, ਨਾਨਕ ਤਿੰਨੀ ਸੋ ਪਾਇਆ ਜਿੰਨੀ ਗੁਰ ਕੀ ਸਿੱਖ ਸੁਣੀ, ਜੋਤ ਪਾਵੇ ਸੋ ਥੀਐ ਇਨ ਬਿਧ ਕੰਤ ਮਿਲੀ, ਪੌੜੀ ਹੁਕਮੀ ਸਿਰਟ ਸਾਜੀਅਨ

ਤਾਂ ਤਨ ਦੁੱਖ ਸਹਾਹੇ, ਨਾਨਕ ਕੰਤ ਨਾ ਜਾਣਨੀ, ਸੇ ਕਿਉਂ ਅੱਗ ਜਲਾਹੇ, ਭਾਵੇ ਜੀਵੋ ਕੈ ਮਰੋ, ਦੂਰੋਂ ਹੀ ਪਜ ਜਾਹੇ ਪੌੜੀ, ਤੁਧ ਦੁਸੁਖ ਨਾਲ ਉਪਾਇ, ਲੇਖ ਕਰਤੇ ਲਿਖਿਆ, ਨਾਵੇ ਜੇਵੜ ਹੋਰ ਦਾਤ ਨਾਹੀਂ, ਤਿਸ ਰੂਪ ਨਾ ਰਖਿਆ, ਨਾਮ ਅਖੁੱਟ ਨਿਧਾਨ ਹੈ, ਗੁਰਮੁਖ ਮਨ ਵਸਿਆ, ਕਰ ਕਿਰਪਾ ਨਾਮ ਦੇਵ ਸੀ, ਫਿਰ ਲੇਖ ਨਾ ਲਿਖਿਆ, ਸੇਵਕ ਪਾਏ ਸੇ ਜਨ ਮਿਲੇ, ਜਿਨ ਹਰ ਜਪ ਜਪਿਆ, ਸਲੋਕ ਮਹੱਲਾ ਦੂਜ, ਜਿੰਨੀ ਚੱਲਣ ਜਾਣਿਆ, ਸੇ ਕਿਉਂ ਕਰੇ ਵਿਤਾਰ, ਚੱਲਣ ਸਾਰ ਨਾ ਜਾ

ਸੋ ਤਰੇ ਪਿਆਰ ਪਉ ਸਿਗਾਰ ਤੰਬੋਲ ਰਸ ਭੋਜਨ ਪਾਉ ਕਰੇ ਤਨ ਮਨ ਸੌਂਪੇ ਕੰਤ ਕਉ ਤਉ ਨਾਨਕ ਭੋਗ ਕਰੇ ਮਹੱਲਾ ਤੀਜਾ ਕਾਜਲ ਫੂਲ ਤੰਬੋਲ ਰਸ ਲੇ ਤਨ ਕੀਆ ਸਿਗਾਰ ਸੇਜੇ ਕੰਤਨ ਆਇਓ ਏਵੇ ਭਇਆ ਵਿਕਾਰ ਮਹੱਲਾ ਤੀਜਾ ਤਨ ਪਿਰ ਏ ਨ ਆਖੀਅਨ ਬੈਨ ਇਕੱਠੇ ਹੋਏ ਏਕ ਜੋਤ ਦੋਈ ਮੂਰਤੀ ਤਨ ਪਿਰ ਕਹੀਏ ਸੋਏ ਪੌੜੀ ਭਏ ਬਿਨ ਭਗਤ ਨਾ ਹੋਵਈ ਨਾਮ ਨਾ ਲੱਗੇ ਪਿਆਰ ਸਤਿਗੁਰ ਮਿਲੇ ਪਉ ਉਪਜੇ ਭਏ ਪਾਏ ਰੰਗ ਸਵਾਰ ਤਨ ਮਾਂ ਰੱਤਾ ਰੰਗ ਸਿਉਂ ਹੋਮੇ ਤਿਸਨਾ ਮਾਰ ਮਨ ਤਨ ਨਿਰਮਲ ਅਤ ਸੋਹਣਾ ਪੇਟਿਆ ਕ੍ਰਿਸ਼ਨ ਮੁਰਾਰ ਪਾਉ ਪਾਉ ਸਭ ਤਿਸਦ ਸੋ ਸਚ ਵਰਤੇ ਸੰਸਾਰ ਸਲੋਕ ਮਹੱਲਾ ਪਹਿਲਾ ਵਾਹੋ ਖਸਮ ਤੂੰ ਵਾਹੋ ਜੇਨ ਰਚ ਰਚਨਾ ਹਮ ਕੀਏ

ਮਾਲਕਾ ਭੀਤਰ ਤਰਿਆ ਆਣ ਖੋਟੇ ਖਰੇ ਪਰਖੀਅਨ ਸਾਹਿਬ ਕੈ ਦੀਵਾਨ ਮਹੱਲਾ ਪਹਿਲਾ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਭਾਉ ਲੱਥੀ ਨਾਤਿਆਂ ਦੋਏ ਪਾ ਚੜੀਏ ਸਹੋਰ ਬਾਰ ਤੋਤੀ ਤੂੰ ਮੜੀ

ਜਾਣ ਸਿਫਤੀ ਸਾਰ ਨਾ ਜਾਣਨੀ ਸਦਾ ਵਸੇ ਸੈਤਾਨ ਗੱਦਹੋਂ ਚੰਦਨ ਖੋਲੀਏ ਪੀ ਸਾਹੂ ਸਿਉ ਪਾਣ ਨਾਨਕ ਕੂੜੈ ਕੱਤਿਐ ਕੂੜਾ ਤਣੀਏ ਤਾਣ ਕੂੜਾ ਕੱਪੜ ਕਛੀਏ ਕੂੜਾ ਪਹਿਨਣ ਮਾਣ ਮਹੱਲਾ ਪਹਿਲਾ ਬਾਗਾ ਬੁਰਗੂ ਸਿੰਘੀਆਂ ਨਾਲੇ ਮਿਲੀ ਕਲਾਣ ਇੱਕ ਦਾਤੇ ਇੱਕ ਮੰਗਤੇ ਨਾਮ ਤੇਰਾ ਪ੍ਰਵਾਨ ਨਾਗ ਜਿੰਨੀ ਸੁਣ ਕੇ ਮੰਨਿਆ ਹਉ ਤਿਨਾ ਮਿੱਟੋ ਕੁਰਬਾਨ ਪੌੜੀ ਮਾਇਆ ਮੋਹ ਸਭ ਕੂੜ ਗਏ ਕੂੜੋ ਹੋਏ ਗਿਆ ਹਉਮੈ ਝਗੜਾ ਪਾਇਓਨ ਝਗੜੇ ਜਗ ਮੋਇਆ ਗੁਰਮੁਖ ਝਗੜ ਚੁਕਾਇਓਨ ਇੱਕੋ ਰਵ ਰਹਿਆ ਹਵੇ ਆਤਮ ਰਾਮ ਪਛਾਣਿਆ ਭੌਜਲ ਤਰ ਗਿਆ ਜੋਤ ਸੁਮਾਣੀ ਜੋਤ ਵਿੱਚ ਹਰ ਨਾਮ ਸਮਾਇਆ ਮਹੱਲਾ ਪਹਿਲਾ ਸਤਿਗੁਰ ਭੀਖਿਆ ਦੇ ਮੈਂ ਤੂੰ ਸਮਰਥ ਦਾ ਤਾਰ ਹੋਮੇ ਗਰਭ ਨਿਵਾਰੀਏ ਕਾਮ ਕ੍ਰੋਧ ਅਹੰਕਾਰ ਲਭ ਲੋਭ ਪਰ ਜਾਲੀਏ ਨਾਮ ਮਿਲੇ ਆਧਾਰ ਅਰਸ ਨਵਤਨ ਨਿਰਮਲਾ ਮੈਲਾ ਕਭੂ ਨਾ ਹੋਏ ਨਾਨਕ ਏ ਬਦ ਛੁੱਟੀਏ ਨਦਰ ਤੇਰੀ ਸੁਖ ਹੋਏ ਮਹੱਲਾ ਪਹਿਲਾ ਇੱਕੋ ਕੰਤ ਸਬਾਈਆ

ਗਾਰੀ ਤਿੰਨ ਕਹੋ ਸਿਫਤ ਜਿਨਾ ਦੇਵਾਤ ਸਭ ਰਾਤੀ ਸੁਹਾਗਣੀ ਇਕ ਮੈਂ ਦੁਹਾਗਣ ਰਾਤ ਪੌੜੀ ਦਰ ਮੰਗਤ ਜਾ ਚੇਦਾਨ ਹਰ ਦੀਜੇ ਕਿਰਪਾ ਕਰ ਗੁਰਮੁਖ ਲਿਓ ਮਿਲਾਏ ਜਨ ਪਾਵੇ ਨਾਮ ਹਰ ਅਨਹਦ ਸ਼ਬਦ ਵਜਾਏ ਜੋਤੀ ਜੋਤ ਤਾਰ ਹਿਰਦੇ ਹਰ ਗੁਣ ਗਾਏ ਜੈ ਦੇ ਸ਼ਬਦ ਹਰ ਜਗਮੈ ਵਰਤੇ ਆਪ ਹਰ ਸੇਤੀ ਪ੍ਰੀਤ ਕਰ ਸਲੋਕ ਮਹੱਲਾ ਪਹਿਲਾ ਜਿਨੀ ਨਾ ਪਾਇਓ ਪ੍ਰੇਮ ਰਸ ਤੰਤ ਨ ਪਾਇਓ ਸਾਓ ਤੁਨੇ ਕਰ ਕਾ ਪਾਉਣਾ ਜਿਉ ਆਇਆ ਤਿਉ ਜਾਓ ਮਹੱਲਾ ਪਹਿਲਾ ਸੋ ਉਲਾਮੇ ਦਿਨੇ ਕੇ ਰਾਤੀ ਮਿਲਨ ਸਹੰਸ ਸਿਫਤ ਸਰਾਣ ਛੱਡ ਕੇ ਕਰੰਗੀ ਲੱਗਾ ਹੰਸ ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਵੇਣ ਸਭੋ ਦੁਸ਼ਮਨ ਹੇਤ ਪੌੜੀ ਢਾਡੀ ਗੁਣ ਗਾਵੇ ਨਿਤ ਜਨਮ ਸਵਾਰਿਆ ਗੁਰਮੁਖ ਸੇਵ ਸਲਾਹੇ ਸੱਚਾ ਉਰਤਾਰਿਆ ਕਰ ਦਰ ਪਾਵੇ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹਉ ਗੁਰ ਕੋ ਵਾਰਿਆ ਤੂੰ ਆਪ ਸਵਾਰੇ ਆਪ ਸਿਰਜਣਹਾਰਿਆ ਸਲੋਕ ਮਹੱਲਾ ਪਹਿਲਾ ਦੀਵਾ ਬਲੇ ਅੰਧੇਰਾ ਜਾਏ ਬੇਦ ਪਾਠ ਮਤ ਪਾਪਾਂ ਖਾਏ ਉਗਵੇ ਸੂਰ ਨ ਜਾਪੇ ਚੰਦ ਜੇ ਗਿਆਨ ਪ੍ਰਗਾਸ ਅਗਿਆਨ ਮਿਟੰਤ ਬੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਿਤ ਕਰੇ ਵਿਚਾਰ ਬਿਨ ਬੂਝੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰ ਸਪਾਰ ਮਹੱਲਾ ਪਹਿਲਾ ਸਬਦੇ ਸਾਧਨ ਆਇਓ ਨਾਮ ਨਾ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤਨਿਤ ਹੋਏ ਖੁਆਰ ਨਾਨਕ ਪਏ ਕਿਰਤ ਕਮਾਵਣਾ ਹੋਏ ਨਾ ਮੇਟਣ ਹਾਰ ਪੌੜੀ ਜੇ ਪ੍ਰਭਸਾ ਲਾਹੇ ਆਪਣਾ ਸੋ ਸੋਭਾ ਪਾਏ ਹਉਮੈ ਵਿੱਚੋਂ ਦੂਰ ਕਰ ਸਚ ਮਨ ਵਸਾਏ ਸਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ ਮੇਲ ਪਇਆ ਚਿਰੀ ਵਿਛੁਨਿਆ ਗੁਰਪੁਰਖ ਮਿਲਾਏ ਮਨ ਮੈਲਾ ਇਵ ਸੁਧ ਹੈ ਹਰ ਨਾਮ ਤੇ ਆਏ ਸਲੋਕ ਮਹੱਲਾ ਪਹਿਲਾ ਤਾਇਆ ਕੁਮਲ ਫੁੱਲ ਗੁਣ ਨਾਨਕ ਗੁਪ ਸਮਾਲ ਇਨੀ ਫੁੱਲਨੀ ਰਹੁ ਕਰੇ ਅਵਰ ਕੇ ਚੁਣੀਏ ਡਾਲ ਮਹੱਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਕਰ ਵਸਿਆ ਕੰਤ ਜਿਨ ਕੇ ਕੰਤ ਦਿਸਾ ਪੁਰੀ ਸੇ ਆਇਨ ਸਫਿਰੇ ਜਲੰਤ ਪੌੜੀ ਆਪੇ ਬਖਸੇ ਦਇਆ ਕਰ ਗੁਰ ਸਤਗੁਰ ਬਚਨੀ ਅੰਦਨ ਸੇਵੀ ਗੁਣ ਰਵ ਮਨ ਸੱਚੇ ਰਚਨੀ ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੇ ਨਾ ਲਖਨੀ ਸਤਗੁਰ ਚਰਨੀ ਲੱਗਿਆ ਹਰ ਨਾਮ ਨਿਤ ਜਪਨੀ ਜੋ ਇੱਛੈ ਸੋ ਫਲ ਪਾਏ ਸੀ ਸਭ ਕਰੇ ਵਿੱਚ ਜਚਨੀ ਸਲੋਕ ਮਹੱਲਾ ਪਹਿਲਾ ਪਹਿਲ ਬਸੰਤੇ ਆਗਮਾਨ ਪਹਿਲਾ ਮੋਲਿਓ ਸੋਏ ਜਿਤ ਮੋਲਿਐ ਸਭ ਮੋਲੀਏ ਤਿਸੇ ਨਾ ਮੋਲਿਓ ਕੋਏ ਮਹੱਲਾ ਦੂਜਾ ਪਹਿਲ ਬਸੰਤੇ ਆਗਮਾਨ ਜ਼ਿਕਾ ਕਰੋ ਵਿਚਾਰ ਨਾਨਕ ਸੋ ਸਾਲ ਆਈਏ

ਗੁਰ ਕੈ ਸ਼ਬਦ ਸਲਾਈ ਹੈ, ਹਰ ਨਾਮ ਸਮਾਵੇ, ਸਤਿਗੁਰ ਸੇਵਾ ਸਫਲ ਹੈ, ਸੇਵੇ ਫਲ ਪਾਵੇ। ਸਲੋਕ ਮਹੱਲਾ ਦੂਜਾ। ਕਿਸ ਹੀ ਕੋਈ ਕੋਏ, ਮੰਨ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜੇ ਰੋਏ, ਜਾਂ ਲਗ ਚੇਤਨ ਆਵ ਹੀ ਮਹੱਲਾ ਦੂਜਾ, ਜਾਂ ਸੁਖਤਾਂ ਸੌ ਰਾਵਿਓ, ਦੁੱਖ ਪੀ ਸੰਭਾਲਿਓ। ਨਾਨਕ ਕੈ ਸਿਆਣੀਏ, ਕਿਉਂ ਕੰਤ ਮਿਲਾਵਾ ਹੋਏ ਪੌੜੀ, ਹਉ ਕਿਆ ਸਾਰਾ ਹੀ ਕਿਰਮ ਜੰਤ, ਵੱਡੀ ਤੇਰੀ ਵਡਿਆਈ, ਤੂੰ ਅਗਮ ਦਿਆਲ ਅਗਮ ਹੈ, ਆਪ ਲਏ ਮਿਲਾਈ, ਮੈਂ ਤੁਝ ਬਿਨ ਬੇਲੀ ਕੋ ਨਹੀਂ, ਤੂੰ ਅੰਤ ਸੁਖਾਈ, ਜੋ ਤੇਰੀ ਸਰਣਾਗਤੀ ਤਿਨ ਲਏ ਛਡਾਈ।

ਕਿਉਂ ਰਲੀਆ ਮਾਨੇ ਬਾਜ ਪਥਾਰਾ, ਕਾਗ ਉਡਾਵਤ ਪੂਜਾ ਪਿਰਾਨੀ, ਕਹੇ ਕਬੀਰ ਇਹ ਕਥਾ ਸਿਰਾਨੀ, ਸੂਹੀ ਕਬੀਰ ਜੀਓ ਆਮਲ ਸਿਰਾਨੋ ਲੇਖਾ ਦੇਣਾ, ਆਏ ਕਠਨ ਦੂਧ ਜਮ ਲੈਣਾ, ਕਿਆ ਤੇ ਖਟਿਆ ਕਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਚਲ ਦਰਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਹਿ ਕਾ ਆਇਆ ਰਖਾਓ, ਕਰੋ ਅਰਦਾਸ ਗਾਵ ਕਿਛ ਬਾਕੀ, ਲਿਓ ਨਬੇਰ ਆਜ ਕੀ ਰਾਤੀ, ਕਿਜਪੀ ਖਰਚ ਤੁਮਾਰਾ ਸਾਰੋ, ਸੁਬਹ ਨਿਵਾਜ ਸਰਾਏ ਗੁਜਾਰੋ, ਸਾਧ ਸੰਗਜਾ ਕੋ ਹਰੰਗ ਲਾਗਾ, ਤਨ ਤਨ ਸੋਜਨ ਪੁਰਖ ਸੁਭਾਗਾ, ਈ ਪੂਜਨ ਸਦਾ ਸੁਹੇਲੇ, ਜਨਮ ਪਦਾਰਥ ਜੀਤ ਅਮੁੱਲੇ, ਜਾਗਤ ਸੋਇਆ ਜਨਮ ਗਵਾਇਆ, ਮਾਲ ਤਨ ਜੋਰਿਆ ਪਇਆ ਪਰਾਇਆ, ਕਹੇ ਕਬੀਰ ਤੇਈ ਨਰ ਫੂਲੇ, ਖਸਮ ਸਾਰ ਮਾਟੀ ਸੰਗਰੂਲੇ, ਸੂਹੀ ਕਬੀਰ ਜੀ ਓ ਲਲਿਤ, ਥਾਕੇ ਨੈਣ ਸ਼ਰਮਨ ਸੁਨ ਥਾਕੇ, ਥਾਕੀ ਸੁੰਦਰ ਕਾਇਆ, ਜਰਾ ਹਾਕ ਦੀ ਸਾਮਾ ਥਾਕੀ, ਏਕ ਨਾ ਥਾਕ ਸਮਾਇ, ਬਾਵਰੇ ਤੈ ਗਿਆਨ ਵਿਚਾਰ ਨਾ ਪਾਇਆ, ਬਿਰਥਾ ਜਨਮ ਗਵਾਇਆ ਰਹਾਓ, ਤਬ ਲਗ ਪ੍ਰਾਣੀ ਕਿਸੇ ਸਰੇਬ ਹੋ, ਜਬਲਾ ਕਟ ਮੈਂ ਸਸ, ਜੇ ਕੜ ਜਾਏ ਤਾਂ ਪਾਓ ਨਾ ਜਾਸੀ, ਹਰ ਕੇ ਚਰਨ ਨਾ ਨਿਵਾਸ, ਜਿਸ ਕੋ ਸ਼ਬਦ ਬਸਾਵੇ ਅੰਤਰ, ਚੁੱਕੇ ਤਿਸੇ ਪਿਆਸਾ, ਹੁਕਮੇ ਬੂਝੇ ਚੌਪੜ ਖੇਲੇ, ਮਨ ਜਿਨ ਢਾਲੇ ਪਾਸ, ਜੋ ਜਨ ਜਾਣ ਭਜੇ ਅਵਗਤ ਕਹੋ, ਤਿਨ ਕਾ ਕਛੂ ਨਾ ਨਸ, ਕਹੋ ਕਬੀਰ ਤੇ ਜਨ ਕਹੋ ਨਾ ਹਾਰ, ਢਾਲ ਜੋ ਜਾਨੇ ਪਾਸ, ਸੂਹੀ ਲਲਿਤ ਕਬੀਰ ਜੀਓ, ਏਕ ਕੋਟ ਪੰਚ ਸਿਕਦਰ, ਪੰਚੇ ਮੰਗੇ ਹੱਲ, ਜਿਵੀ ਨਾਈ ਮੈਂ ਕਿਸ ਕੀ ਬੋਈ, ਐਸਾ ਦੇਨ ਦੁਖਾਲਾ, ਹਰ ਕੇ ਲੋਗ ਮੋਕੋ ਨੀਤ ਡਸੇ ਪਟਵਾਰੀ, ਉਪਰ ਪੂਜਾ ਕਰ ਮੈਂ ਗੁਰ ਪੈ ਪੁਕਾਰਿਆ, ਤਿਨ ਖੋ ਲਿਆ ਉਬਾਰੀ ਰਖਾਓ, ਨੌ ਡਾਢੀ ਦਸ ਮੁਨਸਬ ਧਾਵੇ, ਰਈਅਤ ਬਸਨ ਨਾ ਦੇਹੀ, ਡੋਰੀ ਪੂਰੀ ਮਾਪੇ ਨਾਹੀ, ਬਹੁ ਵਿਸ਼ਟਾਲਾ ਲੇਹੀ, ਬਹੱਤਰ ਘਰ ਇੱਕ ਪੁਰਖ ਸਮਾਇਆ, ਉਨ ਦੀਆ ਨਾਮ ਲਿਖਾਈ, ਧਰਮਰਾ ਏਕਾ ਦਫ਼ਤਰ ਸੋਧਿਆ, ਬਾਕੀ ਰਿਜਮ ਨਾ ਕਾਈ, ਸੰਤਾਂ ਕਉ ਮਤ ਕੋਈ ਨਿੰਦੋ, ਸੰਤ ਰਾਮ ਗਏ ਏਕੋ, ਕਉ ਕਬੀਰ ਮੈਂ ਸੋ ਗੁਰ ਪਾਇਆ, ਜਾ ਕਾ ਨਾਓ ਬਵੇਕੋ, ਰਾਗ ਸੂਹੀ ਬਾਣੀ ਸ੍ਰੀ ਰਵਿਦਾਸ ਜੀ ਓ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਹਿ ਕੀ ਸਾਰ ਸੁਹਾਗਣ ਜਾਣੈ, ਤਜ ਅਵਮਾਨ ਸੁਖਰ ਲਿਆ ਮਨ, ਤਨ ਮਨ ਦੇ ਨਾ ਅੰਤਰ ਰਾਖੈ, ਅਵਰਾ ਦੇਖ ਨਾ ਸੁਣੇ ਅਪਾਖੈ, ਸੋਕਤ ਜਾਣੈ ਪੀਰ ਪਰਾਈ, ਜਾ ਕੇ ਅੰਤਰ ਦਰਦ ਨਾ ਪਾਈ, ਅਰਹਾਵ ਦੁਖੀ ਦੁਹਾਗਣ ਦੋਏ ਪਖ ਹੀਨੀ, ਜਿਨ ਨਾ ਨਿਰੰਤਰ ਭਗਤ ਨਾ ਕੀਨੀ, ਪੁਰਸ ਲਾਦ ਕਾ ਪੰਥ ਦੁਖੇਲਾ, ਸੰਗ ਨਾ ਸਾਥੀ ਗਮਨ ਅਕੇਲਾ, ਦੁਖੀਆ ਦਰਦਵੰਦ ਦਰ ਆਇਆ, ਬਹੁਤ ਪਿਆਸ ਜਵਾਬ ਨਾ ਪਾਇਆ, ਕਹੇ ਰਵਿਦਾਸ ਸਰਨ ਪ੍ਰਭ ਤੇਰੀ, ਜਿਉ ਜਨ ਹੋ ਤਿਉ ਕਰਗਤ ਮੇਰੀ, ਸੂਹੀ ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਪੀ ਚਲਨਾ, ਦੂਰ ਗਵਨ ਸਿਰ ਉਪਰ ਮਰਨਾ, ਕਿਆ ਤੂੰ ਸੋਇਆ ਜਾਗ ਏਆਨਾ, ਤੈ ਜੀਵਨ ਜਗ ਸਚ ਕਰ ਜਾਨਾ, ਅਰਹਾਓ ਜਿਨ ਜੀਓ ਦੀਆ ਸੂਰਜ ਅੰਬਰਾਵੇ, ਸੌਕੜ ਪੀਤਰ ਹਾੜ ਚਲਾਵੇ, ਕਾਰ ਬੰਦਗੀ ਸ਼ਾ

ਸਤਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪ ਦੇ ਕਰ ਪਹਿਲਾ ਤੂੰ ਸੁਲਤਾਨ ਕਹਾਓ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇ ਸੁਖਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇ ਬੁਝਾਈ ਜੈਸੇ ਸੱਚ ਮੈਂ ਰਹੋ ਰਜਾਈ ਰਹਾਓ ਜੋ ਕਿਛ ਹੋਵਾ ਸਭ ਕਿਛ ਤੁਝਤੇ ਤੇਰੀ ਸਭ ਸੁਣਾਈ ਤੇਰਾ ਅੰਤ ਨ ਜਾਣਾ ਮੇਰੇ ਸਾਹਿਬ ਮੈਂ ਅੰਧਲੇ ਕਹਿ ਚਿੱਤ

ਭਗਤਹੀਣ ਨੰਗ ਜੇ ਹੋਏਗਾ ਤਾਂ ਖਸਮੇ ਨਾਓ ਨਾ ਜਾਈ। ਬਿਲਾਵਲ ਮੁਹੱਲਾ ਪਹਿਲਾ। ਮਨ ਮੰਦਰ ਤਨ ਵੇਸ ਕਲੰਦਰ, ਕਢੀ ਤੀਰਥ ਨਹਾਵਾ। ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬਹੁੜ ਜੈ ਮਨ ਆਵਾ। ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ, ਕੌਣ ਜਾਣੇ ਪੀਰ ਪਰਾਈ। ਹਮ ਨਾਹੀ ਚਿੰਤ ਪਰਾਈ ਰਹਾਓ, ਆਗਮ ਅਗੋਚਰ ਅਲਖ ਅਪਾਰ। ਚਿੰਤਾ ਕਰੋ ਹਮਾਰੀ, ਜਲ ਥਲ ਮਹੀਲ ਪਰਪੁਰ ਲੀਣਾ। ਧੜ ਧੜ ਜੋਤ ਤੁਮਾਰੀ, ਸਿੱਖ ਮਤ ਸਾ ਬੁੱਧ ਤੁਮਾਰੀ। ਮੰਦਰ ਛਾਵਾਂ ਤੇਰੇ, ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ। ਗੁਣ ਗਾਵਾਂ ਨਿਤ ਤੇਰੇ, ਜੀ ਜੰਤ ਸਭ ਸਰਣ ਤੁਮਾਰੀ। ਸਰਵ ਚਿੰਤ ਤੁਧ ਪਾਸੇ, ਜੋ ਤੁਧ ਪਾਵੇ ਸੋਈ ਚੰਗਾ। ਇੱਕ ਨਾਨਕ ਕੀ ਅਰਦਾਸੇ। ਬਿਲਾਵਲ ਮੁਹੱਲਾ ਪਹਿਲਾ। ਆਪੇ ਸ਼ਬਦ ਆਪੇ ਨਿਸ਼ਾਨ, ਆਪੇ ਸੁਰਤਾ ਆਪੇ ਜਾਨ। ਆਪੇ ਕਰ ਕਰ ਵੇਖੇ ਤਾਣ, ਤੂੰ ਦਾਤਾ ਨਾਮ ਪ੍ਰਵਾਨ। ਐਸਾ ਨਾਮ ਨਿਰੰਜਨ ਦੇਓ, ਹਉ ਜਾਜਕ ਤੂੰ ਅਲਖ ਭੇ।

ਨਾਮ ਮਿਲੇ ਚਾਨਣ ਅੰਧਿਆਰ ਚਾਹ ਛੋਡੀ ਸਹਸਾ ਨਹੀਂ ਕੋਏ ਬਾਪ ਦਿਸੈ ਵੇ ਜਾਤ ਨਾ ਹੋਏ ਏਕੇ ਕਹੋ ਨਾਹੀ ਪੋ ਕੋਏ ਕਰਤਾ ਕਰੇ ਕਰਾਵੇ ਸੋਏ ਸਬਦ ਮੋਏ ਮਨ ਮਨ ਤੇ ਮਾਰਿਆ ਠਾਕ ਰਹੇ ਮਨ ਸਾਚੇ ਥਾਰਿਆ ਅਵਰ ਨਾ ਸੂਝੈ ਗੁਰ ਕੋ ਵਾਰਿਆ ਨਾਨਕ ਨਾਮ ਰਤੇ ਨਿਸਤਾਰਿਆ ਬਿਲਾਵਲ ਮੁਹੱਲਾ ਪਹਿਲਾ ਗੁਰਬਚਨੀ ਮਨ ਸਹਿਜ ਧਿਆਨੇ ਹਰ ਕੇ ਰੰਗ ਰਤਾ ਮਨ ਮਾਨੇ ਮਨਮੁਖ ਪਰਮ ਭੁੱਲੇ ਬਉਰਾਨੇ ਹਰ ਬਿਨ ਕਿਉਂ ਰਹੀ ਹੈ ਗੁਰ ਸ਼ਬਦ ਪਛਾਨੇ ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ ਹਰ ਬਿਨ ਜੀਰਾ ਰਹਿ ਨਾ ਸਕੇ ਖੇਨ ਸਤਿਗੁਰ ਬੂਝ ਬੁਝਾਈ ਰਖਾਓ ਮੇਰਾ ਤਾਂ ਬਿਸਰੈ ਓ ਮਰੋ ਦੁਖਾਲੀ ਸਾਧ ਗਿਰਾਸ ਜਪੋ ਆਪਣੇ ਘਰ ਪਾਲੀ ਸਦ ਬੈ ਰਾਗਨ ਹਰ ਨਾਮ ਨਿਹਾਲੀ ਅਬ ਜਾਨੇ ਗੁਰਮੁਖ ਹਰ ਨਾਲੀ ਅਕਥ ਕਥਾ ਕਹੀਏ ਗੁਰ ਪਾਏ ਪ੍ਰ ਅਗਮ ਅਗੋਚਰ ਦੇ ਦਿਖਾਏ ਬਿਨ ਗੁਰ ਕਰਣੀ ਕਿਆ ਕਾਰ ਕਮਾਏ ਹਉਮੈ ਮੇੜ ਚੱਲੇ ਗੁਰ ਸ਼ਬਦ ਸਮਾਏ ਮਨਮੁਖ ਵਿਛੜੇ ਖੋਟੀ ਰਾਸ ਗੁਰਮੁਖ ਨਾਮ ਮਿਲੇ ਸਾਬਾਸ ਹਰ ਕਿਰਪਾ ਧਾਰੀ ਦਾਸਨ ਦਾਸ ਜਨ ਨਾਨਕ ਹਰ ਨਾਮ ਤਨ ਰਾਸ ਬਿਲਾਵਲ ਮੁਹੱਲਾ ਤੀਜਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ ਤ੍ਰਿਗ ਸਰੀਰ ਕੁਟੰਬ ਸਹਿਤ ਸਿਉ ਜਿੱਤ ਹੁਣ ਖਸਮ ਨਾ ਪਾਇਆ ਪੌੜੀ ਛੁੜਕੀ ਫਿਰ ਹੱਥ ਨਾ ਆਵੇ ਅਹਿਲਾ ਜਨਮ ਗਵਾਇਆ ਦੂਜਾ ਭਾਉ ਨਾ ਦੇਈ ਲਿਵ ਲਾਗਣ

ਪੇ ਹੋਏ, ਜਿਸ ਨੂੰ ਮਿਲੇ ਸੋ ਨਿਰਮਲ ਹੋਏ, ਜਿਸ ਨੂੰ ਲਾਏ ਲੱਗੇ ਤਸਿਆਏ, ਸਭ ਸੱਚ ਦਿਖਾਲੇ ਤਾਂ ਸੱਚ ਸੁਮਾਏ, ਆਪੇ ਲਿਵ ਤਾਤ ਗਏ ਆਪੇ, ਆਪ ਜਾਏ ਆਪੇ ਜਾਪੇ, ਆਪੇ ਸਤਿਗੁਰ ਸ਼ਬਦ ਗਏ ਆਪੇ, ਨਾਨਕ ਆਖ ਸੁਣਾਏ ਆਪੇ। ਬਲਾਵਲ ਮਹੱਲਾ ਤੀਜਾ। ਸਾਹਿਬ ਤੇ ਸੇਵਕ ਸੇਵ ਸਾਹਿਬ ਤੇ, ਕਿਆ ਕੋ ਕਹੇ ਬਹਾਨਾ, ਐਸਾ ਇੱਕ ਤੇਰਾ ਖੇਡ ਬਣਿਆ ਹੈ, ਸਭ ਮੈਂ ਇੱਕ ਸਮਾਨਾ, ਸਤਿਗੁਰ ਪਰਚੈ ਹਰ ਨਾਮ ਸਮਾਨਾ, ਜਿਸ ਕਰਮ ਹੋਵੇ ਸੋ ਸਤਿਗੁਰ ਪਾਏ, ਆਨ ਦਿਨ ਲਾਗੇ ਸਹਿਜ ਧਿਆਨਾ ਰਹਾਓ। ਕਿਆ ਕੋਈ ਤੇਰੀ ਸੇਵਾ ਕਰੇ, ਕਿਆ ਕੋ ਕਰੇ ਅਭਿਮਾਨਾ, ਜਬ ਆਪਣੀ ਜੋਤ ਖਿੰਚੈ ਤੂੰ ਸਵਾਮੀ, ਤਬ ਕੋਈ ਕਰੋ ਦਿਖਾ ਵਿਗਿਆਨਾ। ਆਪੇ ਗੌਰ ਚੇਲਾ ਗਏ ਆਪੇ, ਆਪੇ ਗੁਣੀ ਨਿਧਾਨਾ, ਜਿਉਂ ਆਪ ਚਲਾਏ ਤਿਵੇ ਕੋਈ ਚੱਲੇ,

ਪਾਵੇ ਅਭਮਾਨਾ ਬਲਾਵਲ ਮਹੱਲਾ ਤੀਜਾ ਪੂਰਾ ਥੜ ਬਣਾਇਆ ਪੂਰੇ ਵੇਖੋ ਏਕ ਸਮਾਨਾ ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ ਮਤ ਕੋ ਤਰੋ ਗੁਮਾਨਾ ਸਤਿਗੁਰ ਕੀ ਜਿਸ ਨੂੰ ਮਤ ਆਵੇ ਤੂੰ ਸਤਿਗੁਰੂ ਮਾਏ ਸਮਾਨਾ।

ਜਾਣਨਾ ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ ਕਲ ਮੈਂ ਕੀਰਤ ਹਰਨਾਮਾ ਜੁਗ ਜੁਗ ਆਪੋ ਆਪਣਾ ਧਰਮ ਹੈ ਸੋਦ ਦੇਖੋ ਵੇਦ ਪੁਰਾਨਾ ਗੁਰਮੁਖ ਜਿਨੀ ਧਿਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ ਕਹਿਤ ਨਾਨਕ ਸੱਚੇ ਸੋ ਪ੍ਰੀਤ ਲਾਏ ਚੂਕੇ ਮਨ ਅਭਮਾਨਾ ਕਹਿਤ ਸੁਣਤ ਸਭੇ ਸੋ ਪਾਵੇ ਮਾਨਤ ਪਾਏ ਨਿਧਾਨਾ ਬਲਾਵਲ ਮਹੱਲਾ ਤੀਜਾ ਗੁਰਮੁਖ ਪ੍ਰੀਤ ਜਿਸਨੂੰ ਆਪੇ ਲਾਏ ਤਿਤ ਕਰ ਬਿਲਾਵਲ ਗੁਰ ਸ਼ਬਦ ਸੁਹਾਏ ਮੰਗਲ ਨਾਰੀ ਗਾਵੇ ਆਏ ਮਿਲ ਪ੍ਰੀਤਮ ਸਦਾ ਸੁਖ ਪਾਏ ਹਉ ਤਿਨ ਬਲਹਾਰੇ ਜਿਨ ਹਰ ਮਨ ਵਸਾਏ ਹਰ ਜਨ ਕਉ

ਵਸੇ ਮਨ ਆਏ, ਆਪੇ ਸੋਭਾ ਸਦਗੀ ਪਾਏ, ਗੁਰਮੁਖ ਮੇਲੇ ਮੇਲ ਮਿਲਾਏ, ਗੁਰਮੁਖ ਰਾਤੇ ਸਬਦ ਰੰਗਾਏ, ਨਿਧ ਘਰ ਵਾਸਾ ਹਰ ਗੁਣ ਗਾਏ, ਰੰਗ ਚਲੂਲੇ ਹਰ ਰਸ ਪਾਏ, ਇਹੋ ਰੰਗ ਕਦੇ ਨਾ ਉਤਰੈ ਸਾਚ ਸਮਾਏ, ਅੰਤਰ ਸਬਦ ਮਿਟਿਆ ਅਗਿਆਨ ਅੰਧੇਰਾ, ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ, ਜੋ ਸਚ ਰਾਤੇ

ਗੁਰਮਤ ਹਰ ਰਸ ਪਾਈਏ ਹੋਰ ਤਿਆਗੋ ਨੇਫਲ ਕਾਮਾਂ ਰਖਾਓ। ਹਰ ਜਨ ਸੇਵਕ ਸੇ ਹਰ ਤਾਰੇ ਹਮ ਨਿਰਗੁਣ ਰਾਖ ਉਪਮਾ ਤੁਧ ਬਿਨ ਅਵਰ ਨਾ ਕੋਈ ਮੇਰੇ ਠਾਕੁਰ ਹਰ ਜਪੀਏ ਵੱਡੇ ਕਰਮਾਂ। ਨਾਮਹੀਨ ਤ੍ਰਿਗ ਜੀਵ ਤੇ ਤਿੰਨ ਵਟ ਦੁਖ ਸਹਮਾ ਓਏ ਫਿਰ ਫਿਰ ਜੂਨ ਪਵਾਈਏ ਮੰਦ ਭਾਗੀ ਮੂੜ ਅਕਰਮਾ। ਹਰ ਜਨ ਨਾਮ ਆਧਾਰ ਹੈ ਤੁਰ ਪੂਰਬ ਲਿਖੇ ਵਟ ਕਰਮਾ ਗੁਰ ਸਤਿਗੁਰ ਨਾਮ ਦ੍ਰਿੜਾਇਆ ਜਨ ਨਾਨਕ ਸਫਲ ਜਨਮਾ। ਬਿਲਾਵਲ ਮੁਹੱਲਾ ਚੌਥਾ ਹਮਰਾ ਚਿੱਤ ਲੁਭਤ ਮੋਹਿ ਵਿਖਿਆ ਬਹੁ ਦੁਰਮਤ ਮੈਲ ਭਰਾ ਤੁਮਰੀ ਸੇਵਾ ਕਰ ਨਾ ਸਕੇ ਪ੍ਰਭ ਹਮ ਕਿਉਂ ਕਰ ਮੁਗਧ ਤਰਾ ਮੇਰੇ ਮਨ ਜਪ ਨਰਹਰ ਨਾਮ ਨਰਹਰਾ। ਜਨ ਉਪਰ ਕਿਰਪਾ ਪ੍ਰਵਤਾਰੀ ਮਿਲ ਸਤਿਗੁਰ ਪਾਰ ਪਰਾ ਰਹਾਓ। ਹਮਰੇ ਪਿਤਾ ਠਾਕੁਰ ਪ੍ਰਭ ਸਵਾਮੀ ਹਰ ਦਿਓ ਮਤੀ ਜਸ ਕਰਾ ਤੁਮਰੇ ਸੰਗ ਲਗੇ ਸੇ ਉਧਰੇ ਜੋ ਸੰਗ ਕਾਸ਼ਟ ਲੋ ਤਰਾ। ਸਾਕਤ ਨਰ ਹੋਸ਼ੀ ਮਤ ਮਧਮ ਜਿਨ ਹਰ ਘਰ ਸੇਵ ਨਾ ਕਰਾ ਤੇ ਨਰ ਪਾਹੀਨ ਦੋਚਾਰੀ ਹੋਏ ਜਨਮ ਮੋਏ ਫਿਰ ਮਰਾ। ਜਿਨ ਕੋ ਤੁਮ ਹਰ ਮਿਲੋ ਸਵਾਮੀ ਤੇ ਨਾਏ ਸੰਤੋਖ ਗੁਰਸਰਾ ਦੁਰਮਤ ਮੈਲ ਗਈ।

ਸਭਲ ਹਰ ਦਰਸ਼ਨ ਮਿਲ ਅੰਮ੍ਰਿਤ ਹਰਸ ਪੀਓ ਹਰ ਹਰ ਨਾਮ ਅੰਮ੍ਰਿਤ ਹਰ ਮੀਠਾ ਹਰ ਸੰਤੋ ਚਾਖ ਦਿਖੋ ਗੁਰਮਤ ਹਰਸ ਮੀਠਾ ਲਾਗ ਤੇ ਬਿਸਰੇ ਸਭ ਇਖ ਰਸੋ ਰਾਮ ਨਾਮ ਰਸ ਰਾਮ ਰਸਾਇਣ ਹਰ ਸੇਭੂ ਸੰਤ ਜਨੋ ਚਾਰ ਪਦਾਰਥ ਚਾਰੇ ਪਾਏ ਗੁਰਮਤ ਨਾਨਕ ਹਰ ਭਜੋ ਬਲਾਬਲ ਮਹੱਲਾ ਚੌਥਾ ਖੱਤਰੀ ਬ੍ਰਾਹਮਣ ਸੂਦ ਵੈਸ ਉਹ ਜਾਪੇ ਹਰ ਮੰਤਰ ਜਪੈਨੀ ਗੁਰ ਸਤ ਗੁਰ ਪਾਰ ਬ੍ਰਹਮ ਕਰ ਪੂਜੋ ਨਿਤ ਸੇਵੋ ਦਿਨ ਸਵਰੈਨੀ ਹਰ ਜਨ ਦੇਖੋ ਸਤਿਗੁਰ ਨੈਨੀ ਜੋ

ਚਮਕੇ ਛੰਦੇ ਜਪ ਮਨ ਹਰ ਹਰ ਨਾਮ ਗੋਬਿੰਦੇ ਵਡਭਾਗੀ ਗੁਰ ਸਤਿਗੁਰ ਪਾਇਆ ਗੁਣ ਗਾਏ ਪਰਮਾਨੰਦੇ ਰਗਾਓ ਸਾਕਤ ਮੂੜ ਮਾਇਆ ਕੇ ਬਧਕ ਵਿੱਚ ਮਾਇਆ ਫਿਰੇ ਫਿਰੰਦੇ ਤ੍ਰਿਸ਼ਨਾ ਜਲਤ ਕਿਰਤ ਕੇ ਬੰਧੇ ਜੋ ਤੇਲੀ ਬਲਦ ਪਵੰਦੇ ਗੁਰਮੁਖ ਸੇਵ ਲੱਗੇ ਸੇ ਉਧਰੇ ਵਡਭਾਗੀ ਸੇਵਕ।

ਸਰਬ ਦੁਖ ਹਰ ਸਿਮਰਤ ਨਸੇ, ਜਾ ਕੈ ਸੰਗ ਸਦਾ ਪ੍ਰਭ ਵਸੈ, ਪ੍ਰਭ ਕਾ ਨਾਮ ਮੰਤਨ ਆਧਾਰ, ਬਿਸਤ੍ਰਿਤ ਨਾਮ ਹੋਵਤ ਤਨਸਾਰ, ਪ੍ਰਭ ਚਿਤ ਆਏ ਪੂਰਨ ਸਭ ਕਾਜ, ਹਰ ਬਿਸਰਤ ਸਭ ਕਾਮ ਹੋਤਾ, ਚਰਨ ਕਮਲ ਸੰਗ ਲਾਗੀ ਪ੍ਰੀਤ, ਬਿਸਰ ਗਈ ਸਭ

ਮਿਲੇ ਪਿਆਰੇ, ਸੋ ਜਨ ਹੋਤ ਨਿਹਾਲਾ, ਗੁਰ ਕੀ ਸੇਵਾ ਸੋ ਕਰੇ ਪਿਆਰੇ, ਜਿਸ ਨੂੰ ਹੋਏ ਦਿਆਲਾ। ਸਭਲ ਮੂਰਤ ਗੁਰਦੇਉ ਸੁਵਾਮੀ, ਸਰਬ ਕਲਾ ਭਰਪੂਰੇ, ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ, ਸਦਾ ਸਦਾ ਹਜੂਰੇ। ਸੁਣ ਸੁਣ ਜੀਵਾਂ ਸੋਏ ਤਿਨਾ ਕੀ, ਜਿਨੇ ਆਪਣਾ ਪ੍ਰਭ ਜਾਤਾ।

ਧਰਮ ਕਮਾਵਾ। ਨਾਨਕ ਕੀ ਬੇਨੰਤੀ ਸਵਾਮੀ ਤੇਰੇ ਜਨ ਦੇਖਣ ਪਾਵਾਂ। ਵਡਭਾਗੀ ਸੇ ਕਾਢੀਏ ਪਿਆਰੇ ਸੰਤ ਸੰਤ ਜਿਨ੍ਹਾਂ ਵਾਸੋ। ਅੰਮ੍ਰਿਤ ਨਾਮ ਅਰਾਧੀਏ ਨਿਰਮਲ ਮਨੇ ਹੋਵੇ ਪਰਗਾਸੋ। ਜਨਮ ਮਰਨ ਦੁੱਖ ਕਾਟੀਏ ਪਿਆਰੇ ਚੂਕੇ ਜਮਕੀ ਕਾਣੇ। ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਪਾਣੇ। ਊਚ ਅਪਾਰ ਬੇਅੰਤ ਸੁਵਾਮੀ ਕੌਣ ਜਾਣੇ ਗੁਣ ਤੇਰੇ ਗਾਵ ਤੇ ਉਧਰੇ।

ਸਦਾ ਸਦਾ ਬਲਿਹਾਰ ਹੈ। ਬਲਾਵਲ ਮੁਹੱਲਾ ਪੰਜਵਾਂ, ਵੇਖੇ ਬਨਫੀਕਾ ਤਿਆਗਿਰੀ ਸਖੀਏ, ਨਾਮ ਮਹਾਰਸ ਪੀਓ, ਬਿਨ ਰਸ ਜਾਕੇ ਬੁੜ ਗਈ ਸਗਲੀ, ਸੁਖੀ ਨਾ ਹੋਵਤ ਜੀਓ, ਮਾਨ ਮਹੱਤ ਨਾ ਸਖਤ ਹੀ ਕਾਈ, ਸਾਧਾਂ ਦਾਸੀ ਥੀਓ, ਨਾਨਕ ਸੇ ਦਰ ਸੋਭਾ ਬੰਤੇ, ਜੋ ਪ੍ਰਭ ਆਪਣੇ ਕੀਓ। ਹਰ ਚੰਦੌਰੀ ਚਿਤ ਪਰਮ ਸਗੀਏ, ਮ੍ਰਿਗ ਤਿਸ਼ਨਾ ਦ੍ਰੁਮ ਛਾਇਆ, ਚੰਚਲ ਸੰਗ ਨਾ ਚਾਲਤੀ ਸਗੀਏ, ਅੰਤ ਤਜ ਆਵਤ ਮਾਇਆ, ਰਸ ਪੋਗਣ ਅਤ ਰੂਪ ਰਸ ਮਾਤੇ, ਏਨ ਸੰਗ ਸੁਖ ਨ ਪਾਇਆ, ਤਨ ਤਨ ਹਰ ਸਾਜਨ ਸਗੀਏ, ਨਾਨਕ ਜਿਨਹੀ ਨਾਮ ਤੇ ਆਇਆ। ਜਾਏ ਬਸੋ ਵਡਭਾਗਣੀ ਸਗੀਏ, ਸੰਤਾਂ ਸੰਗ ਸਮਾਈਏ, ਤੈ ਦੁਖ ਨਾ ਭੂਖ ਨਾ ਰੋਗ ਵਿਆਪੈ, ਚਰਨ ਕਮਲ ਲਿਵਲਾਈਏ, ਤੈ ਜਨਮ ਨਾ ਮਰਨ ਨਾ ਆਵਣ ਜਾਣਾ, ਨਿਚਲ ਸਰਣੀ ਪਾਈਏ, ਪ੍ਰੇਮ ਵਿਛੋ ਨਾ ਮੋਹ ਵਿਆਪੈ, ਨਾਨਕਾ ਏਕ ਤਿਹਾਈਏ, ਦ੍ਰਿਟ ਤਾਰ ਮਨ ਵਿਦਿਆ ਪਿਆਰੇ, ਰਤੜੇ ਸਹਿ

ਸਾਰ ਵਿਰ ਸਾਧੂ ਸੰਗ ਹੋਏ ਉਧਾਰ ਸਿਮਰਤ ਸਾਸਤ ਵੇਦ ਵਿਚਾਰ ਜਪੀਏ ਨਾਮ ਜਿਤ ਪਾਰ ਉਤਾਰੇ ਜਨ ਨਾਨਕ ਕਉ

ਸਕੀਨਾ, ਕਹੋ ਨਾਨਕ ਪ੍ਰਾਪੇ ਪ੍ਰਸੀਨਾ। ਬਿਲਾਵਲ ਮਹੱਲਾ ਪੰਜਵਾਂ, ਸਗਲ ਮਨੋਰਥ ਪਾਈਏ ਮੀਤਾ, ਚਰਨ ਕਮਲ ਸਿਉਂ ਲਾਈਏ ਚੀਤਾ। ਹਉ ਬਲਿਹਾਰੀ ਜੋ ਪ੍ਰਭੂ ਧਿਆਵਤ, ਜਲਨ ਬੁਝੈ ਹਰ ਹਰ ਗੁਣ ਗਾਵਤ। ਰਖਾਓ ਸਫਲ ਜਨਮ ਹੋਵਤ ਵਡਭਾਗੀ, ਸਾਧ ਸੰਗਰਾਮੇ ਲਿਵ ਲਾਗੀ। ਪਤ ਮਤ ਧਨ ਸੁਖ ਸਹਿਜ ਆਨੰਦਾ, ਇਕ ਨਿਮਖ ਨ ਵਿਸਰੋ ਪਰਮਾਨੰਦਾ। ਹਰ ਦਰਸ਼ਨ ਕੀ ਮਨ ਪਿਆਸ ਕਨੇਰੀ, ਪੰਡਤ ਨਾਨਕ

ਪਤਤ ਪਾਵਨ ਪ੍ਰਾਦਿਰਧ ਵੇਦ ਲੇਖਿਆ, ਪਾਰ ਬ੍ਰਹਮ ਸੋ ਨੈਣੋ ਪੇਖਿਆ, ਸਾਧ ਸੰਗ ਪ੍ਰਗਟੇ ਨਾਰਾਇਣ, ਨਾਨਕ ਦਾਸ ਹਵ ਦੁਖ ਪਲਾਇਣ। ਬਲਾਬਲ ਮਹੱਲਾ ਪੰਜਵਾਂ, ਕਮਨ ਜਾਨੇ ਪ੍ਰਭ ਤੁਮਰੀ ਸੇਵਾ, ਪ੍ਰਭ ਅਵਨਾਸੀ ਅਲਖ ਫੇਵਾ, ਗੁਣ ਬੇਅੰਤ ਪ੍ਰਭ ਗੈਰ ਗੰਭੀਰ, ਓਚ ਮਹਿਲ ਸਵਾਮੀ ਪ੍ਰਭ ਮੇਰੇ, ਤੂੰ ਅਪਰੰਪਰ ਠਾਕੁਰ ਮੇਰੇ ਰਖਾਓ। ਏਕਸ ਬਿਨ ਨਾਹੀ ਕੋ ਦੂਜਾ, ਤੁਮ ਹੀ ਜਾਨੋ ਆਪਣੀ ਪੂਜਾ, ਆਪੋ ਕਛੂ ਨਾ ਹੋਵਤ ਪਾਈ।

ਪਿਆ, ਕਰਨ ਹਾਰ ਇੱਕ ਨਿਮਖ ਨਾ ਜਾਪਿਆ, ਮਹਾ ਮੋਹ ਅੰਧਕੂਪ ਪਰਿਆ, ਪਾਰ ਬ੍ਰਹਮ ਮਾਇਆ ਪਟਲ ਵਿਸਰਿਆ, ਵੱਡੇ ਭਾਗ ਪ੍ਰਭ ਕੀਰਤਨ ਗਾਇਆ, ਸੰਤ ਸੰਗ ਨਾਨਕ ਪ੍ਰਾਪਾਇਆ, ਬਲਾਬਲ ਮੋਹਨ ਲਾ ਪੰਜਵਾਂ, ਮਾਤ ਪਿਤਾ ਸੁਧ ਬੰਧਵ ਪਾਈ, ਨਾਨਕ ਹੋਆ ਪਾਰ ਬ੍ਰਹਮ ਸਖਾਈ, ਸੁਖ ਸਹਿਜ ਆਨੰਦ ਕਣੇ।

ਮਰ ਖੁਆਰ ਸਾਗਤ ਨਰ ਥੀਵੇ, ਆਰਾਮ ਨਾਮ ਹੂਆ ਰਖਵਾਰਾ, ਚਖ ਮਾਰੋ ਸਾਗਤ ਵੇਚਾਰਾ, ਨਿੰਦਾ ਕਰ ਕਰ ਪਚੇ ਕਨੇਰੇ, ਮ੍ਰਿਤਕ ਫਾਸ ਗਲੇ ਸਿਰ ਪੈਰੇ।

ਤੇਰੇ, ਹਰ ਨਾਨਕ ਬਿਸਰਨਾ ਕਾਹੂ ਬੇਰੇ। ਬਲਾਬਲ ਮੁਹੱਲਾ ਪੰਜਵਾਂ, ਚਰਨ ਕਾਮਲ ਪ੍ਰਭ ਹਿਰਦੇ ਧਿਆਏ। ਰੋਗ ਗਏ ਸਗਲੇ ਸੁਖ ਪਾਏ, ਗੁਰਦੋ ਕਾਟਿਆ ਦੀਨੋ ਦਾਨ। ਸਫਲ ਜਨਮ ਜੀਵਨ ਪ੍ਰਵਾਨ ਰਹਾਓ, ਆ ਕਥ ਕਥਾ ਅੰਮ੍ਰਿਤ ਪ੍ਰਾਬਾਨੀ। ਕਹੋ ਨਾਨਕ ਜਪ ਜੀਵੇ ਗਿਆਨੀ। ਬਲਾਬਲ ਮੁਹੱਲਾ ਪੰਜਵਾਂ, ਸਾਂਤ ਪਾਈ ਗੁਰ ਸਤਿਗੁਰ ਪੂਰੇ। ਤੋ ਉਪਜੇ ਬਾਜੇ ਅਨਹਦ ਤੂਰੇ ਰਹਾਵ, ਤਾਪ ਪਾਪ ਸੰਤਾਪ ਬਿਨਾਸੇ। ਹਰ ਸਿਮਰਤ ਕਿਲਬਗ ਸਭ ਨਾਸੇ, ਅੰਧ ਕਰੋ ਮੇਰ ਸੁੰਦਰ ਨਾਰੀ। ਗੁਰ ਨਾਨਕ ਮੇਰੀ ਪੈਜ ਸਵਾਰੀ। ਬਲਾਬਲ ਮੁਹੱਲਾ ਪੰਜਵਾਂ, ਮਮਤਾ ਮੋਹ ਤ੍ਰੋ ਮਦ ਮਾਤਾ, ਬੰਧਨ ਬਾਧਿਆ ਅਤ ਬਿਕਰਾਲ। ਦਿਨ ਦਿਨ ਛੇਤ ਵਿਕਾਰ ਕਰਤ ਔਧ, ਫਾਹੀ ਫਾਥਾ ਜਮ ਕੇ ਜਾਲ। ਤੇਰੀ ਸਰਨ ਪ੍ਰਭ ਦੀਨ ਦਿਆਲਾ, ਮਹਾਂ ਬਿਕਮ ਸਾਗਰ ਅਤ ਪਾਰੀ। ਉਧਰੋ ਸਾਧੂ ਸੰਗਰ ਵਾਲਾ ਰਹਾਉ, ਪ੍ਰਭ ਸੁਖਦਾਤੇ ਸਮਰੱਥ ਸਵਾਮੀ। ਜਿਉ ਪਿੰਡ ਸਭ ਤੁਮਰਾ ਮਾਲ, ਭ੍ਰਮ ਕੇ ਬੰਧਨ ਕਾਟੋ ਪਰਮੇਸ਼ਰ। ਨਾਨਕ ਕੇ ਪ੍ਰਸਦਾ ਕਿਰਪਾਲ। ਬਿਲਾਵਲ ਮੁਹੱਲਾ ਪੰਜਵਾਂ, ਸਗਲ ਆਨੰਦ ਕੀਆ ਪਰਮੇਸ਼ਰ, ਆਪਣਾ ਬਿਰਧ ਸਮਾਰਿਆ। ਸਾਜਨਾ ਹੋਏ ਕਿਰਪਾਲਾ, ਬਿਗਸੇ ਸਭ ਪਰਵਾਰਿਆ। ਕਾਰਜ ਸਤਿਗੁਰ ਆਪ ਸਵਾਰਿਆ, ਵੱਡੀ ਆਰਜਾ ਹਰ ਗੋਬਿੰਦ ਕੀ। ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ, ਵਣ ਤ੍ਰਿਣ ਤਿਰਪਵਣ ਹਰਿਆ ਹੋਏ। ਸਗਲੇ ਜੀ ਸਾਧਾਰਿਆ, ਮਨ ਇੱਛੇ ਨਾਨਕ ਫਲ ਪਾਏ, ਪੂਰਨ ਇੱਛ ਪੁਜਾਰਿਆ। ਬਲਾਵਲ ਮੁਹੱਲਾ ਪੰਜਵਾਂ, ਜਿਸ ਉੱਪਰ ਹੋਵਤ ਦਿਆਲ, ਹਰ ਸਿਮਰਤ ਕਾਟੇ ਸੋ।

ਨਾਨਕ ਜਾਚੇ ਸਾਹ ਦਰਵਾਲ ਬਲਾਵਲ ਮੁਹੱਲਾ ਪੰਜਵਾਂ ਮਨ ਮੇ ਸੰਚੋ ਹਰ ਹਰ ਨਾਮ ਆਂਦਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪੈਰ ਪ੍ਰਜਾਨੋ ਨੇਰੇ ਰਹਾਓ ਕਹੋ ਨਾਨਕ ਜਾ ਕੇ ਨਿਰਮਲ ਭਾਗ ਹਰ ਚਰਣੀ ਤਾਕਾ ਮਨ ਲਾਗ ਬਿਲਾਵਲ ਮੁਹੱਲਾ ਪੰਜਵਾਂ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰ ਆਇਆ ਅਰਹਾਓ ਅਰਾਜ ਰਜ ਭੋਜਨ ਖਾਓ ਮੇਰੇ ਪਾਈ ਅੰਮ੍ਰਿਤ ਨਾਮ ਹਿਰਦਮਾਏ ਤਿਆਈ ਨਾਨਕ ਗੁਰਪੂਰੇ ਸਰਨਾਈ ਜਿਨੇ ਆਪਣੇ ਨਾਮ ਕੀ ਪੈਜ ਰਖਾਈ ਬਲਾਵਲ ਮੁਹੱਲਾ ਪੰਜਵਾਂ ਸਤਿਗੁਰ ਕਰ ਦੀਨੇ ਅਸਥਿਰ ਕਾਰਬਾਰ ਅਰਹਾਓ ਜੋ ਜੋ ਨਿੰਦ ਕਰੇ ਇਨ ਗ੍ਰਹਿਣ ਕੀ ਇਸ ਆਗੇ ਹੀ ਮਾਰੇ ਕਰਤਾਰ ਨਾਨਕ ਦਾਸ ਤਾ ਕੀ ਸਰਣਾਈ ਜਾ ਕੋ ਸ਼ਬਦ ਅਖੰਡ ਅਪਾਰ

ਮ੍ਰਿਤ ਮੰਡਲ ਜਗ ਸਾਜਿਆ, ਜਿਉਂ ਬਾਲੂ ਘਰ ਬਾਰ, ਬਿਨਸਤ ਬਾਹਰ ਨਾ ਲੱਗ ਗਈ ਜਿਉਂ ਕਾਗਦ ਬੂੰਦਾਰ। ਸੁਣ ਮੇਰੀ ਮਨਸਾ ਮਨੇ ਮਾਹੇ, ਸਦ ਦੇਖ ਵਿਚਾਰ, ਸਿੱਧ ਸਾਧਕ ਗਿਰਹੀ ਜੋਗੀ, ਤਜ ਗਏ ਕਾਰਬਾਰ ਰਖਾਓ। ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ, ਦ੍ਰਿੜ ਮਾਨਸਾ ਬਿਨਸੀ ਹੈ ਕਿਆ ਲੱਗੇ ਗਵਾਰ। ਕਾਂ ਸੋ ਪਾਈ ਮੀਤ ਹੈ ਦੇਖ ਨੈਣ ਪਸਾਰ, ਇੱਕ ਚਾਲ ਇੱਕ ਚਾਲ ਸਹਿ ਸਭ ਆਪਣੀ ਵਾਰ। ਜਿਨ ਪੂਰਾ ਸਤਿਗੁਰ ਸੇਵਿਆ ਛੇ ਅਸਥਿਰ ਹਰ ਦੁਆਰ, ਜਨ ਨਾਨਕ ਹਰ ਕਾ ਦਾਸ ਹੈ ਰਾਖ ਪੈਜ ਮੁਰਾਰ। ਬਿਲਾਵਲ ਮਹੱਲਾ ਪੰਜਵਾਂ, ਲੋਕਨ ਕੀਆਂ ਵਡਿਆਈਆਂ ਬੈਸੰਤਰ ਪਾਗੋ, ਜੋ ਮਿਲੇ ਪਿਆਰਾ ਆਪਣਾ ਤੇ ਬੋਲ ਕਰਾਗੋ, ਜੋ ਪ੍ਰਭ ਜੀ ਉਦਾਲ ਹੋਏ ਤੋ ਭਗਤੀ ਲਾਗੋ। ਲਪਤ ਰਹੋ ਮਨ ਬਸਨਾ ਗੁਰ ਮਿਲ ਇਹ ਤਿਆਗ ਹੋ ਰਗਾਓ, ਕਰੋ ਬੇਨਤੀ ਅਤ ਕਨੀ ਇਹੋ ਜੀਉ ਹੋਮਾਗੋ, ਅਰਥ ਆਣਸਾ ਵਾਰਿਆ ਪ੍ਰੇ ਨਿਮਖ ਸੁਹਾਗੋ। ਪੰਚ ਸੰਗ ਗੁਰ ਤੇ ਛੁੱਟੇ ਦੋਖ ਅਰ ਰਾਗੋ, ਹਿਰਦੇ ਪ੍ਰਗਾਸ ਪ੍ਰਗਟ ਪਇਆ ਨਿਸਬਾਸਰ ਜਾਗੋ। ਸਾਰਣ ਸੁਹਾਗਣ ਆਇਆ ਜਿਸ ਮਸਤਕ ਭਾਗੋ, ਕਹੋ ਨਾਨਕ ਤਿਨ ਪਾਇਆ ਮਨ ਤਨ ਸੀਤ ਲਾਗੋ। ਬਿਲਾਵਲ ਮੁਹੱਲਾ ਪੰਜਵਾਂ, ਲਾਲ ਰੰਗ ਤਿਸਕੋ ਲੱਗਾ ਜਿਸ ਕੇਵੜ ਭਾਗਾ, ਮੈਲਾ ਕਦੇ ਨਾ ਹੋਵਈ ਨਹਿ ਲਾਗੇ ਦਾਗਾ। ਪਰ ਪਾਇਆ ਸੁਖਦਾਈਆ ਮਿਲਿਆ ਸੁਖ ਪਾਏ, ਸਹਿਜ ਸਮਾਨਾ ਪੀਤਰੇ ਛੋਡਿਆ ਨਹਿ ਜਾਏ ਰਖਾਓ। ਜਰਾ ਮਰਾ ਨਹਿ ਵਿਆਪਈ ਫਿਰ ਦੁੱਖ ਨ ਪਾਇਆ, ਪੀ ਅੰਮ੍ਰਿਤਾ ਘਾਨਿਆ ਗੁਰ ਅਮਰ ਕਰਾਇਆ। ਸੋ ਜਾਨੇ ਜਿਨ ਚਾਖਿਆ ਹਰ ਨਾਮ ਅਮੋਲਾ, ਕੀਮਤ ਕਈ ਨਾ ਜਾਈਏ ਕਿਆ ਕਹਿ ਮੁਖ ਬੋਲਾ। ਸਬਲ ਦਰਸ ਤੇਰਾ ਪਾਰ ਬ੍ਰਹਮ, ਗੁਣ ਤੇਰੀ ਬਾਣੀ, ਭਾਵ ਤੂਰ ਤੇਰੇ ਦਾਸ ਕੀ ਨਾਨਕ ਕੁਰਬਾਣੀ। ਬਿਲਾਵਲ ਮੁਹੱਲਾ ਪੰਜਵਾਂ, ਰਾਖੋ ਆਪਣੀ ਸਰਨ ਪ੍ਰਭ ਮੋਹੇ ਕਿਰਪਾ ਤਾਰੇ, ਸੇਵਾ ਕਛੂ ਨਾ ਜਾਨੂ ਨੀਚ ਮੂਰਖਾਰੇ। ਮਾਨ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ, ਹਮ ਪਰਾਦੀਸ ਫੂਲ ਤੇ ਤੋਂ ਬਖਸਨ ਹਾਰੇ ਰਖਾਓ। ਹਮ ਅਵਗਨ ਕਰੇ ਅਸੰਖ ਨੀਤ ਤੁਮ ਨਿਰਗੁਣ ਦਾਤਾਰੇ, ਦਾਸੀ ਸੰਗਤ ਪ੍ਰਭੂ ਤਿਆਗ ਏ ਕਰਮ ਹਮਾਰੇ। ਤੁਮ ਦੇਵ ਹੋ ਸਭ ਕੁਛ ਦਇਆ ਧਾਰ, ਹਮ ਅਕਿਰਤ ਕਨਹਾਰੇ, ਲਾਗ ਪਰੇ ਤੇਰੇ ਦਾਨ ਸਿਉਂ ਨੈ ਚਿਤਕ ਸੁਮਾਰੇ। ਤੋਏ ਤੇ ਬਾਹਰ ਕਿਛ ਨਹੀਂ ਪਵ ਕਾਟਨ ਹਾਰੇ, ਕਹੋ ਨਾਨਕ ਸਰਨ ਦਇਆਲ ਗੁਰ ਲੇਹੋ ਮੁਗਧ ਉਧਾਰੇ। ਬਿਲਾਵਲ ਮੁਹੱਲਾ ਪੰਜਵਾਂ, ਦੋਸ ਨਾ ਕਾਹੂ ਦੀਜੀਏ ਪ੍ਰਭ ਆਪਣਾ ਧਿਆਈਏ, ਜਿਤ ਸੇਵੇ ਸੁਖ ਹੋਏ ਘਨਾ ਮਨ ਸੋਈ ਗਾਈਏ। ਕਹੀਏ ਕਾਏ ਪਿਆਰੇ ਤੁਝ ਬਿਨਾ, ਤੁਮ ਦਇਆਲ ਸੁਆਮੀ ਸਭ ਅਵਗਨ ਹਮਾ ਰਹਾਓ, ਜਿਉਂ ਤੁਮ ਰਾਖੋ ਤਿਉਂ ਰਹਾ ਅਵਰ ਨਹੀਂ ਚਾਰਾ। ਨੀ ਤਰਿਆ ਤਰ ਤੇਰੀਆ ਇੱਕ ਨਾਮ ਅਧਾਰਾ, ਜੋ ਤੁਮ

ਦੀ ਦਾਸ ਰੇਣ ਸੋਈ ਹੋਆ ਜਿਸ ਮਸਤ ਕਰਮਾ ਕਹੋ ਨਾਨਕ ਬੰਧਨ ਛੁੱਟੇ ਸਤਿਗੁਰ ਕੀ ਸਰਨਾ ਬਿਲਾਵਲ ਮਹੱਲਾ ਪੰਜਵਾਂ ਪਿੰਗਲ ਪਰਬਤ ਪਾਰ ਪਰੇ ਖਾਲ ਚਤਰ ਬਕੀਤਾ ਅੰਦਰੇ ਤੇ ਪਮਣ ਸੂਝਿਆ ਗੁਰ ਪੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮੈਲ ਖੋਈ ਕੋੜ ਅਘਰੇ ਨਿਰਮਲ ਪੈ ਚੀਤਾ ਰਹਾਓ ਐਸੀ ਭਗਤ ਗੋਵਿੰਦ ਕੀ ਕੀੜ ਹਸਤੀ ਜੀਤਾ ਜੋ ਜੋ ਕੀਨੋ ਆਪਣੋ ਇਸ ਅਪਾਏ ਦਾਨ ਦੀਤਾ ਸਿੰਘ ਬਲਾਈ ਹੋਏ ਗਯੋ ਤ੍ਰੈਣ ਮੇਰ ਦਖੀਤਾ ਸਮ ਕਰਤੇ ਦਮ ਆੜ ਕਹੋ ਤੇ ਗਣੀ ਤਨੀਤਾ ਕਮ ਵਡਾਈ ਕਹਿ ਸਕੋ ਬੇਅੰਤ ਗੁਨੀਤਾ ਤਾਰ ਕਿਰਪਾ ਹੋਏ ਨਾਮ ਦਿਹੋ ਨਾਨਕ ਦਾਰ ਸਰੀਤਾ ਬਿਲਾਵਲ ਮਹੱਲਾ ਪੰਜਵਾਂ ਅੰਗ ਬੁੱਧ ਪਰ ਬਾਦ ਨੀਤ ਲੋਭ ਰਸਨਾ ਸਾਧ ਲਵਟ ਕਵਟ ਗਰੇ ਬੇਦਿਆ ਮਿਥਿਆ ਬਿਖਿਆਦ ਐਸੀ ਪੇਖੀ ਨੇਤਰ ਮੈਂ

ਮਿਲਤ ਸੰਗ ਪਾਪਿਸ਼ਟ ਤਾਨ ਹੋਏ ਦੁਰਗਾਦ ਫਿਰਤ ਫਿਰਤ ਮਾਨੁਖ ਪਾਇਆ ਖਿਣ ਪੰਗਨ ਦੇਹਾਦ ਇਹ ਅਵਸਰ ਤੇ ਚੂਕਿਆ ਬਹੁਜੋਨ ਪਰਮਾਦ ਪ੍ਰਭ ਕਿਰਪਾ ਤੇ ਗੁਰ ਮਿਲੇ ਹਰ ਹਰ ਬਿਸਮਾਦ ਸੁਖ ਸਹਿਜ ਨਾਨਕ ਆਨੰਦ ਤਾਕੇ ਪੂਰਨ ਨਾਦ ਬਲਾਵਲ ਮਹੱਲਾ ਪੰਜਵਾਂ ਚਰਨ ਪਏ ਸੰਤ ਬੋਹਿਤਾ ਤਰੇ ਸਾਗਰ ਜੇਤ ਮਾਰਗ ਪਾਏ ਉਦਿਆਨ ਮਹਿ ਗੁਰ ਦੱਸੇ ਭੇਤ ਹਰ ਹਰ ਹਰ ਹਰ ਹਰ ਹਰੇ ਹਰ ਹਰ ਹਰ ਹੇਤ ਉਠਤ ਬੈਠਤ ਸੋਭਤੇ ਹਰ ਹਰ ਹਰ ਚੇਤ ਰਖਾਓ ਪੰਚ ਚੋਰ ਆਗੇ ਪਗੇ ਜਬ ਸਾਧ ਸੰਗੇਤ ਪੂੰਜੀ ਸਾਬਤ ਕਣੋ ਲਾਭ ਗ੍ਰਹਿ ਸੋਭਾ ਸੇਤ ਨਿਚਲ ਅਸਮਿਟੀ ਚਿੰਤ ਨਾਹੀ ਡੋਲੇਤ ਪਰਮ ਪੁਲਾਵਾ ਮਿਟ ਗਿਆ ਪ੍ਰਾਪੇਹਤ ਨੇਤ ਗੁਣ ਗੰਭੀਰ ਗੁਣ ਨਾਇਕਾ ਗੁਣ ਕਹੀਏ ਕੇਤ ਨਾਨਕ ਪਾਇਆ ਸਾਧ ਸੰਗ ਹਰ ਹਰ ਅੰਮ੍ਰਿਤ ਬਿਲਾਵਲ ਮਹੱਲਾ ਪੰਜਵਾਂ ਬਿਨ ਸਾਧੂ ਜੋ ਜੀਵਨਾ ਤੇ ਤੋ ਬਿਰਥਾਰੀ ਮਿਲਤ ਸੰਗ ਸਾ ਪ੍ਰਾ ਮਿਟੇ ਗਦ ਪਈ ਹਮਾਰੀ ਜਾ ਦਿਨ ਪੇਟੇ ਸਾਧ ਮੋਹੇ ਵਾ ਦਿਨ ਬਲਿਹਾਰੀ ਤਨ ਮਨ ਆਪਣੋ ਜੀਰਾ ਫਿਰ ਫਿਰ ਹੋ ਵਾਰੀ ਰਖਾਓ ਏਤ ਛਡਾਈ ਮੋਹੇ ਤੇ ਇਤਨੀ ਦ੍ਰਿੜ ਤਾਰੀ ਸਗਲ ਰੇਨ ਤੋ ਮਨ ਪਾਇਆ ਬਿਨਸੀ ਅਵਤਾਰੀ ਨਿੰਦ ਚਿੰਦ ਪਰ ਦੁੱਖ ਨਾ ਏ ਖਿਨ ਮੈਂ ਜਾਰੀ ਦਇਆ ਮਇਆ ਅਰ ਨਿਕਟ ਪੇਖ ਨਾਹੀ ਦੂਰਾਰੀ ਤਨ ਮਨ ਸੀਤਲ ਪਏ ਅਬ ਮੁਕਤ।

ਚਾਰੋ ਬਾਲ ਮਸਤ ਕੇ ਆਪਣਾ ਪੇਟ ਦਿਓ ਗੁਣ ਸੁਣੋ ਰਸਾਲ ਤੋਂ ਮਿਲਤੇ ਮੇਰਾ ਮਨ ਜੀਓ ਤੋਂ ਮਿਲੋ ਦਿਆਲ ਨਿਸਬਾਸਰ ਮਨ ਅੰਧ ਹੋਤ ਚਿਤਵਤ ਕਿਰਪਾਲ ਰਖਾਓ ਜਗਤ ਉਧਾਰਨ ਸਾਧ ਪ੍ਰਭ ਤਿਨ ਲਾਗੋ ਪਾਲ ਮੋਕੋ ਦੀਜੇ ਦਾਨ ਪ੍ਰਭ ਸੰਤਨ ਪਗਰਾਲ ਉਗਤ ਸਿਆਣਪ ਕਛ ਨਹੀਂ ਨਾਹੀ ਕਛ ਕਾਲ ਪ੍ਰਾਮ ਪੈ ਰਾਖੋ ਮੋਹਤੇ ਕੱਟ ਹੋ ਜਮਜਾਲ ਬਿਨੋ ਕਰੋ ਕਰਣਾ ਪਤੇ ਪਿਤਾ ਪ੍ਰਤਪਾਲ ਗੁਣ ਗਾਵੋ ਤੇਰੇ ਸਾਧ ਸੰਗ ਨਾਨਕ ਸੁਖਸਾਲ ਬਿਲਾਵਲ ਮਹੱਲਾ ਪੰਜਵਾਂ ਕੀਤਾ ਲੋੜੈ ਸੋ ਕਰੈ ਕੁਝ ਬਿਨ ਕਛ ਨਾਹੇ ਪ੍ਰਤਾਪ ਤੁਮਾਰਾ ਦੇਖ ਕੈ ਜਮ ਦੂਤ ਛੱਡ ਜਾਹੇ ਤੁਮਰੀ ਕਿਰਪਾ ਤੇ ਛੂਟੀਐ ਬਿਨ ਸੇ ਅਹਮੇਵ ਸਰਬ ਕਲਾ ਸਮਰੱਥ ਪ੍ਰਭ ਪੂਰੇ ਗੁਰਦੇਵ ਰਖਾਓ ਖੋਜਤ ਖੋਜਤ ਖੋਜਿਆ ਨਾਮੇ ਬਿਨ ਕੂਰ ਜੀਵਨ ਸੁਖ ਸਭ ਸਾਧ ਸੰਗ ਬ੍ਰਾਹਮਣ ਸਾਪੂਰ ਜਿਤ ਜਿਤ ਲਾਭੋ ਤਿਤ ਤਿਤ ਲਗੈ ਸਿਆਣਪ ਸਭ ਜਾਲੀ ਜਤ ਕਤ ਤੁਮ ਭਰਪੂਰ ਹੋ ਮੇਰੇ ਦੀਨ ਦਿਆਲੀ ਸਭ ਕੇ ਤੁਮ ਤੇ ਮੰਗਣਾ ਵਡਭਾਗੀ ਪਾਏ ਨਾਨਕ ਕੀ ਅਰਦਾਸ ਪ੍ਰਭ ਜੀਵਾਂ ਗੁਣ ਗਾਏ ਬਿਲਾਵਲ ਮਹੱਲਾ ਪੰਜਵਾਂ ਸਾਧ ਸੰਗਤ ਕਹੇ ਬਾਸਬੈ ਕਲਮਲ ਸਭ ਨਸਨ।

ਅਤ ਨੀਚ ਹੋਏ ਕਰ ਬਿਨੂ ਬੁਲਾਵੋ। ਭਾ ਮਰੋਵਾ ਆਪ ਤਿਆਗ ਸੰਤ ਸੰਗ ਸਮਾਓ। ਸਾਸ ਸਾਸ ਨੈ ਵਿਸਰੇ ਅਨ ਕਥੇ ਨਾ ਤਹਾਵੋ। ਸਬਲ ਦਰਸ਼ਨ ਗੁਰ ਪੇਟੀਏ ਮਾਨ ਮੋਹ ਮਿਟਾਓ। ਸਤ ਸੰਤੋਖ ਦਇਆ ਧਰਮ ਸੀਗਾਰ ਬਣਾਵੋ। ਸਬਲ ਸੁਹਾਗਣ ਨਾਨਕਾ ਆਪਣੇ ਪ੍ਰਾਪਾਓ। ਬਿਲਾਵਲ ਮਹੱਲਾ ਪੰਜਵਾਂ ਅਟਲ ਬਚਨ ਸਾਧੂ ਜਨਾ ਸਭ ਮੈਂ ਪ੍ਰਗਟਾਇਆ। ਜੇ ਜਨ ਹੋਆ ਸਾਧ ਸੰਗ ਤਿਸ ਪੇਟੇ ਹਰ ਰਾਇਆ। ਇਹ ਪ੍ਰਤੀਤ ਗੋਵਿੰਦ ਕੀ ਜਪ ਹਰ ਸੁਖ ਪਾਇਆ। ਅਨਕ ਬਾਤਾਂ ਸਭ ਕਰ ਰਹੇ

ਕੁਬ ਮੈਂ ਗਲਤ ਥੇ ਤੁਹਾਡੇ ਦੇ ਹੱਥ ਓਏ ਹਮਾਰੇ ਸਾਜਨਾ ਹਮ ਉਨਕੀ ਰੇਨ ਜਿਨ ਪੇੜਤ ਹੋਵਤ ਸੁਖੀ ਜੀ ਦਾਨ ਦੇਨ ਰਖਾਓ ਪਾਰਾ ਪੂਰਬਲਾ ਲਿਖਿਆ ਮਿਲਿਆ ਅਬ ਆਏ ਬਸਤ ਸੰਗ ਹਰ ਸਾਧ ਕੈ ਪੂਰਨ ਆਸਾਏ ਪੈ ਬਿਰਸੇ ਤਿਉ ਲੋਕ ਕੇ ਪਾਏ ਸੁਖ ਥਾਨ ਦਇਆ ਕਰੀ ਸਮਰਥ ਗੁਰ ਬਸਿਆ ਮਨ ਨਾਮ ਨਾਨਕ ਕੀ ਤੂੰ ਟੇਕ ਪ੍ਰਭ ਤੇਰਾ ਆਧਾਰ ਕਰਨ ਕਾਰਨ ਸਮਰਥ ਪ੍ਰਭ ਹਰ ਅਗਮ ਅਪਾਰ ਬਲਾਵਲ ਮੁਹੱਲਾ ਪੰਜਵਾਂ ਸੋਈ ਮਲੀਨ ਦੀਨਹੀਨ ਜਿਸ ਪ੍ਰਭ ਸਿਰਾਨਾ ਕਰਨੇ ਹਾਰ ਨਾ ਬੂਝਈ ਆਪ ਗਣੇ ਬੇਗਾਨਾ ਦੁਖ ਤਦੇ ਜਦ ਵੀਸਰੇ ਸੁਖ ਪ੍ਰਭ ਚਿਤ ਆਏ ਸੰਤਨ ਕੈ ਆਨੰਦ ਇਹੋ ਨਿਤ ਹਰ ਗੁਣ ਗਾਏ ਰਖਾਓ ਉੱਚੇ ਤੇ ਨੀਚਾ ਕਰੇ ਨੀਚ ਖਿਮੈ ਥਾਪੇ ਕੀਮਤ ਕਹੀ ਨਾ ਜਾਈਏ ਠਾਕੁਰ ਪ੍ਰਤਾਪੇ ਪੇਖਤ ਲੀਲਾ ਰੰਗ ਰੂਪ ਚਲਨੇ ਦਿਨ ਆਇਆ ਸੁਭਨੇ ਕਾ ਸੁਭਨਾ ਭਇਆ ਸੰਗ ਚਲਿਆ ਕਮਾਇਆ ਕਰਨ ਕਾਲ ਸਮਰਥ ਪ੍ਰਭ ਤੇਰੀ ਸਰਣ ਆਈ ਹਰ ਦਿਨ ਸਰਾਇਣ ਨਾਨਕ ਜਪੇ ਸਾਧ ਸਦਬਲ ਜਾਈ ਬਲਾਵਲ ਮੁਹੱਲਾ ਪੰਜਵਾਂ ਜਲ ਟੋਵੋ ਇਹ ਸੀਸ ਕਰ ਕਰ ਪਗ ਪਖਲਾਓ ਬਾਹਰ ਜਾਓ ਲਖ ਬੇਰੀਆ ਦਰਸ ਪੇਖ ਜੀਵਾਵੋ ਕਰੋ ਮਨੋਰਥ ਮਨੇ ਮਾਹੇ ਆਪਣੇ ਪ੍ਰਭ ਤੇ ਪਾਵੋ ਦਿਓ ਸੂਨੀ ਸਾਧਕ ਬੀਜਨ ਠੋ ਲਾਵੋ ਰਖਾਓ ਅੰਮ੍ਰਿਤ ਗੁਣ ਸੰਤ ਬੋਲਤੇ ਹੁਣ ਮਨੇ ਪੀ ਲਾਵੋ ਵਾ ਰਸਮੈ ਸਾਂਤ ਤ੍ਰਿਪਤ ਹੋਏ ਵਿਖੇ ਜਲਨ ਬੁਝਾਓ ਜਬ ਭਗਤ ਕਰੇ ਸੰਤ ਮੰਡਲੀ ਤਿਨ ਮਿਲ ਹਰ ਗਾਵੋ ਕਰੋ ਨਮਸਕਾਰ ਭਗਤ ਜਨ ਤੂਰ ਮੁਖ ਲਾਵੋ ਊਠਤ ਬੈਠਤ ਜਪੋ ਨਾਮ ਇਉ ਕਰਮ ਕਮਾਵੋ ਨਾਨਕ ਕੀ ਪ੍ਰਾ ਬੇਨਤੀ ਹਰ ਸਰਨ ਸਮਾਓ ਬਿਲਾਵਲ ਮੁਹੱਲਾ ਪੰਜਵਾਂ ਇਹੋ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ ਸਾਧ ਸੰਗਤ ਕੈ ਸੰਗ ਵਸੈ ਵਡਭਾਗੀ ਪਾਏ ਸੁਣ ਸੁਣ ਜੀਵੇ ਦਾਸ ਤੁਮ ਬਾਣੀ ਜਨ ਆਖੀ ਪ੍ਰਗਟ ਪਈ ਸਭ ਲੋ ਮੈਂ ਸੇਵਕ ਕੀ ਰਾਖੀ ਰਖਾਓ ਆਗਨ ਸਾਗਰ ਤੇ ਕਾਢਿਆ ਪ੍ਰਭ ਜਲਨ ਬੁਝਾਈ ਅੰਮ੍ਰਿਤ ਨਾਮ ਜਲ ਸੰਚਿਆ ਗੁਰ ਪਏ ਸਖਾਈ ਜਨਮ ਮਰਨ ਦੁਖ ਕਾਟਿਆ ਤੋ ਕਾ ਥਾਨ ਪਾਇਆ ਕਾਟੀ ਸਿਲਕ ਭ੍ਰਮ ਹੋ ਕੀ ਆਪਣੇ ਪ੍ਰਭ ਪਾਇਆ ਮਤ ਕੋਈ ਜਾਣੋ ਅਵਰ ਕਸ਼ ਸਭ ਪ੍ਰਭ ਕੇ ਹਾਥ ਸਰਬ ਸੁਖ ਨਾਨਕ ਪਾਏ ਸੰਗ ਸੰਤਨ ਸਾਥ ਬਿਲਾਵਲ ਮੁਹੱਲਾ ਪੰਜਵਾਂ ਬੰਧਨ ਕਾਟੇ ਆਪ ਪ੍ਰਭ ਹੋਆ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ

ਗੁਣਾ ਵਿਸਰੈ ਤੋ ਪੁਰਖ ਅਪਾਰ ਚਰਨ ਕਮਲ ਸਿਉਂ ਰੰਗ ਲੱਗਾ ਅਚਰਜ ਗੁਰਦੇਵ ਜਾ ਕੋ ਕਿਰਪਾ ਕਰੋ ਪ੍ਰਭ ਤਾ ਕੋ ਲਾਵੋ ਸੇਵ ਨਿਧਨ ਦਾਨ ਅੰਮ੍ਰਿਤ ਪੀਆ ਮਨ ਤਨ ਆਨੰਦ ਨਾਨਕ ਕਭੂ ਨਾ ਵਿਸਰੈ ਪ੍ਰਭ ਪਰਮਾਨੰਦ ਬਲਾਵਲ ਮੁਹੱਲਾ ਪੰਜਵਾਂ ਤ੍ਰਿਸ਼ਨ ਬੁਝੀ ਮਮਤਾ ਗਈ ਨਾਠੇ ਪੈ ਪਰਮਾ ਥਿਤ ਪਾਈ ਆਨੰਦ ਪੈ ਗੁਰ ਕੀਨੇ ਧਰਮਾ ਗੁਰ ਪੂਰਾ ਆਰਾਧਿਆ ਬਿਨਸੀ ਮੇਰੀ ਪੀਰ ਤਾਨ ਮਨ ਸਾਭ ਸੀਤਲ ਪੈ ਪਾਇਆ ਸੁਖਬੀਰ ਰਹਾਓ ਸੋਭਤ ਹਾਰ ਜਪ ਜਾਗਿਆ ਪੇਖਿਆ ਬਿਸਮਾਤ ਪੀ ਅੰਮ੍ਰਿਤ ਤ੍ਰਿਪਤਾਸਿਆ ਤਾਕਾ ਅਚਰਜ ਸਵਾਦ ਆਪ ਮੁਕਤ ਸੰਗੀ ਤਰੇ ਕੁਲ ਕੁਟੰਬ ਉਧਾਰੇ ਸਬਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ ਨੀਚ ਅਨਾਥ ਅਜਾਨ ਮੈਂ ਨਿਰਗੁਣ ਗੁਣਹੀਨ

ਪਰਵਾਰ ਤਨ ਪ੍ਰਭ ਤੇਰਾ ਨਾਉ ਕਰ ਕਿਰਪਾ ਪ੍ਰਭ ਆਪਣੀ ਆਪਣੇ ਦਾਸ ਰੱਖ ਲਈਏ ਨਿੰਦਕ ਨਿੰਦਾ ਕਰ ਪਚੇ ਜਮ ਕਾਲ ਗਰਸੀਏ ਰਖਾਓ ਸੰਤਾਂ ਏਕ ਤੇ ਆਵਨਾ ਦੂਸਰ ਕੋ ਨਾਹੇ ਏਕ ਆਗੇ ਬੇਨਤੀ ਰਵਿਆ ਸਰਬਥਾਏ ਕਥਾ ਪੁਰਾਤਨ ਇਉਂ ਸੁਣੀ ਭਗਤਨ ਕੀ ਬਾਨੀ ਸਗਲ ਦੁਸ਼ਟ ਖੰਡ ਖੰਡ ਕੀਏ ਜਨ ਲੀਗੇ ਮਾਨੀ ਸਤ ਬਚਨ ਨਾਨਕ ਕਹੇ ਪ੍ਰਗਟ ਸਭ ਮਾਹੇ ਪ੍ਰਭ ਕੇ ਸੇਵਕ ਸਰਣ ਪ੍ਰਭ ਤਿਨ ਕਉ ਪਉ ਨਾਹੇ ਬਲਾਵਲ ਮੁਹਨ ਲਾਪਨਵਾ ਬੰਧਨ ਕਾਟੇ ਸੋ ਪ੍ਰਭੂ ਜਾ ਕੇ ਕਲਹਾਥ ਆਵਰ ਕਰਮ ਨਹੀਂ ਛੂਟੀਏ ਰਾਖੋ ਹਰਨਾਥ ਤਉ ਸਰਣਾਗਤ ਮਾਧਵੇ ਪੂਰਨ ਦਇਆਲ ਛੂਟ ਜਾਏ ਸੰਸਾਰ ਤੇ ਰਾਖੇ ਗੋਪਾਲ ਰਖਾਓ ਆਸਾ ਪਰਮ ਵਿਕਾਰ ਮੋਹ ਇਨ ਮੈਂ ਲੋਭਾਨਾ ਟੂੜ ਸਮੱਗਰੀ ਮਨ ਵਸੀ ਪਾਰ ਬ੍ਰਹਮ ਨਾ ਜਾਨਾ ਪਰਮ ਜੋਤ ਪੂਰਨ ਪੁਰਖ ਸਭ ਜੀ ਤੁਮਾਰੇ ਜਿਉਂ ਤੂੰ ਰਾਖੈ ਤਿਉਂ ਰਹਾਂ ਪ੍ਰਭ ਅਗਮ ਅਪਾਰੇ ਕਰਨ ਕਾਰਨ ਸਮਰੱਥ ਪ੍ਰਭ ਦੇ ਅਪਣਾ ਨਾਓ ਨਾਨਕ ਤਰੀਕੇ ਸਾਧ ਸੰਗ

ਮਾਨ ਖੁੜ ਹਰ ਤੇਰਾ ਨਹੀਂ ਵਿਸਾਸ, ਤੂੰ ਮਾਂ ਉਦਮਾਦ ਖਰ ਕਾ ਪੈਖਰ ਤਉ ਛੁਟੇ ਜੋ ਉਪਰ ਲਾਦਾ ਰਖਾਓ, ਜਬ ਤਬ ਸੰਜਮ ਤੁਮ ਖੰਡੇ ਜਮ ਕੇ ਦੁਖ ਡਾਂਡ, ਸਿਮਰੇ ਨਾ ਹੀ ਜੋਨ ਦੁਖ ਨਿਰਲੱਜੇ ਪਾਂਡ, ਹਰ ਸੰਗ ਸਹਾਈ ਮਹਾਮੀਤ ਤਿਸੋਂ ਤੇਰਾ ਭੇਦ, ਬੀਧਾ ਪੰਜ ਬਟਵਾਰਾਈ ਉਪਜੋ ਮਹਾਖੇਦ, ਨਾਨਕ ਤਿੰਨ ਸੰਤਨ ਸਰਣਾਗਤੀ ਜਿਨ ਮਨ ਵਸ ਕੀਨਾ, ਤਾਨ ਤਨ ਸਰਬਸ ਆਪਣਾ ਪ੍ਰਭ ਜਨ ਕੋ ਦੀਨਾ, ਬਲਾਬਲ ਮੁਹੱਲਾ ਪਨਵਾ ਉਦਮ ਕਰਤ ਆਨੰਦ ਪਾਇਆ, ਸਿਮਰਤ ਸੁਖਸਾਰ ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ, ਚਰਨ ਕਮਲ ਗੁਰ ਕੇ ਜਪਤ ਹਰ ਜਪ ਹੋ ਜੀਵਾਂ, ਪਾਰ ਬ੍ਰਹਮ ਆਰਾਧ ਤੇ ਮੁਖ ਅੰਮ੍ਰਿਤ ਪੀਵਾ ਰਖਾਓ, ਜੀ ਜੰਤ ਸਭ ਸੁਖ ਬਸੇ ਸਭ ਕੇ ਮਨ ਲੋਚ, ਪਰ ਉਪਕਾਰ ਨਿਤ ਚਿਤਵਤੇ ਨਾਹੀ ਕਜਪੋਚ, ਤਨ ਸੋ ਥਾਨ ਬਸੰਤ ਤਨ ਜੈ ਜਪੀਏ ਨਾਮ, ਕਥਾ ਕੀਰਤਨ ਹਰ ਅਤ ਕਨਾ ਸੁਖ ਸਹਿਜ ਬਿਸਰਾਮ, ਮਨ ਤੇ ਕਦੇ ਨਾ ਵਿਸਰੇ ਅਨਾਥ ਕੋ ਨਾਥ, ਨਾਨਕ ਪ੍ਰਭ ਸਰਣਾਗਤੀ ਜਾ ਕੇ ਸਭ ਕਿਛ ਗਾਤ, ਬਿਲਾਵਲ ਮੁਹੱਲਾ ਪੰਜਵਾਂ ਜਿਨ ਤੂੰ ਬੰਦ ਕਰ ਛੋਡਿਆ ਹੁਰ ਸੁਖਮੈ ਪਾਇਆ, ਸਦਾ ਸਿਮਰ ਚਰਨਾਰ ਬਿੰਦ ਸੀਤਲ ਹੋਤਾਇਆ, ਜੀਵਤਿਆ ਅਥਵਾ ਮੋਇਆ ਕਿਸ ਕਾਮਨਾ ਆਵੇ, ਜਿਨ ਇਹੋ ਰਚਨ ਰਚਾਇਆ ਕੋ ਤਿਸ ਜੋ ਰੰਗ ਲਾਵੇ ਰਖਾਓ, ਰੇ ਪ੍ਰਾਣੀ ਉਸਨ ਸੀਤ ਕਰਤਾ ਕਰੇ ਕਾਮ ਤੇ ਕਾਢੇ, ਕੀਰੀ ਤੇ ਹਸਤੀ ਕਰੇ ਤੂੰ ਟਾਲੇ ਗੰਢ, ਅੰਡਜ ਜੇਰਜ ਸੇਤ ਉਤਪੁਜ, ਪ੍ਰਭ ਕੀ ਏ ਕਿਰਤ ਕਿਰਤ ਕਮਾਵਨ ਸਰਬ ਫਲ, ਰਬ ਗੇ ਹਰ ਨਿਰਤ ਥਾਮ ਤੇ ਕਸ਼ੂ ਨਾ ਹੋਵਨਾ, ਸਰਨ ਪ੍ਰਸਾਦ ਮੋਹ ਮਗਨ ਕੂਬ ਅੰਧ ਤੇ ਨਾਨਕ ਗੁਰ ਕਾਢ, ਬਿਲਾਵਲ ਮੁਹੱਲਾ ਪੰਜਵਾਂ ਖੋਜਤ ਖੋਜਤ ਮੈਂ ਫਿਰਾ ਖੋਜੋ ਬਨਤਾਨ, ਅਸ਼ ਅਸ਼ੇਦ ਅਭੇਦ ਪ੍ਰਭ ਐਸੇ ਭਗਵਾਨ, ਤਾਪ ਦੇਖੋ ਪ੍ਰਭ ਆਪਣਾ ਆਤਮ ਕੇ ਰੰਗ, ਜਾਗਣ ਤੇ ਸੁਭਨਾ ਭਲਾ ਬਸੀਏ ਪ੍ਰਸੰਗ, ਰਖਾਓ ਵਰਨ ਆਸਰਮ ਸਤਿ ਸੁਣੋ ਦਰਸ਼ਨ ਕੀ ਪਿਆਸ, ਰੂਪ ਨਾ ਰੇਖ ਨਾ ਪੰਜ ਤੱਤ ਠਾਕੁਰ ਅਵਿਨਾਸ, ਉਹ ਸਰੂਪ ਸੰਤਨ ਕਹਿ ਵਿਰਲੇ ਜੋਗੀਸਰ, ਕਰ ਕਿਰਪਾ ਜਾ ਕੋ ਮਿਲੇ ਤਨ ਤਨ ਤੇ ਈਸਰ।

ਨਾਮ ਤਨ ਸੰਚਿਆ ਜਾਕਾ ਨਹੀਂ ਸੁਮਾਰ। ਸਰਨ ਪਰੇ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ, ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ। ਬਿਲਾਵਲ ਮੁਹੱਲਾ ਪੰਜਵਾਂ, ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਪੈ ਰਾਸ, ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ ਰਖਾਓ। ਬਿਘਨ ਨਾ ਕੋ ਲਾਗਤਾ ਗੁਰ ਪੈ ਅਰਦਾਸ, ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ। ਤੋਟ ਨ ਆਵੇ ਕਦੇ ਮੂਲ ਪੂਰਨ ਭੰਡਾਰ, ਚਰਨ ਕਵਨ ਮਨ ਤਨ ਬਸੇ ਪ੍ਰਭ ਭਗਮ ਅਪਾਰ। ਬਸਤ ਕਮਾਵਤ ਸਭ ਸੁਖੀ ਇਸ ਊਨ ਨਾ ਦੀਸੈ, ਸੰਤ ਪ੍ਰਸਾਦ ਭੇਟੇ ਪ੍ਰਭੂ ਪੂਰਨ ਜਗਦੀਸੈ। ਜੈ ਜੈਕਾਰ ਸਭੇ ਕਰੇ ਸਥਾਨ ਸੁਹਯ, ਜਪ ਨਾਨਕ ਨਾਮ ਨਿਦਾਨ ਸੁਖ ਪੂਰਾ ਗੁਰ ਪਾਇਆ। ਬਿਲਾਵਲ ਮੁਹੱਲਾ ਪੰਜਵਾਂ, ਹਰ ਹਰ ਹਰ ਆਰਾਧੀਏ ਹੋਈ ਗਈ ਆਰੋਗ, ਰਾਮਚੰਦ ਕੀ ਲਿਸ਼ਟ ਕਾ ਜਿਨ ਮਾਰਿਆ ਰੋਗ, ਰਖਾਓ ਗੁਰ ਪੂਰਾ ਹਰ ਜਾਪੀਏ ਨਿਤ ਕੀਚੇ ਭੋਗ, ਸਾਧ ਸੰਗਤ ਕੈ ਵਾਰਣੇ ਮਿਲਿਆ ਸੰਯੋਗ, ਜੇ ਸਿਮਰਤ ਸੁਖ ਪਾਈਏ।

ਆਪਣਾਇਆ। ਸਿਮਰ ਸਿਮਰ ਮਨ ਤਨ ਸੁਖੀ, ਨਾਟ ਨਿਰਭਇਆ। ਬਿਲਾਵਲ ਮੁਹੱਲਾ ਪੰਜਵਾਂ, ਕਰ ਧਰ ਮਸਤਕ ਥਾਪਿਆ, ਨਾਮ ਦੀ ਨੋਦਾਨ। ਸਬਲ ਸੇਵਾ ਪਾਰ ਬ੍ਰਹਮ ਕੀ, ਤਾ ਕੀ ਨਹੀਂ ਹਾਨ। ਆਪੇ ਹੀ ਪ੍ਰਭ ਰਾਖਤਾ, ਭਗਤਨ ਕੀ ਆਨ। ਜੋ ਜੋ ਚਿਤਵੇ ਸਾਧ ਜਨ, ਜੋ ਲੇਤਾ ਮਾਨ ਰਖਾਓ। ਸਰਣ ਪਰੇ ਚਰਨਾਰਵਿੰਦ, ਜਨ ਪ੍ਰਭ ਕੇ ਪ੍ਰਾਨ। ਸਹਿਜ ਸੁਭਾਏ ਨਾਨਕ ਮਿਲੇ, ਜੋਤੀ ਜੋਤ ਸਮਾਨ। ਬਲਾਵਲ ਮੁਹੱਲਾ ਪੰਜਵਾਂ, ਚਰਨ ਕਮਲ ਕਾ ਆਸਰਾ। ਦੀਨੂ ਪ੍ਰਭ ਆਪ, ਪ੍ਰਭ ਸਰਣਾਗਤ ਜਨ ਪਰੇ। ਤਾ ਕਾ ਸਦ ਪ੍ਰਤਾਪ, ਰਾਖਣਹਾਰ ਅਪਾਰ ਪ੍ਰਭ। ਤਾ ਕੀ ਨਿਰਮਲ ਸੇਵ, ਰਾਮ ਰਾਜ ਰਾਮਦਾਸ ਪੁਰ। ਕੀਨੇ ਗੁਰਦੇਵ ਰਖਾਓ, ਸਦਾ ਸਦਾ ਹਰ ਪਿਆਈਐ। ਕਿਸ ਵਿਘਨ ਨਾ ਲਾਗੈ, ਨਾਨਕ ਨਾਮ ਸਲਾਹੀਐ। ਭਏ ਸੁਮਨ ਪਾਗੈ। ਬਿਲਾਵਲ ਮੁਹੱਲਾ ਪੰਜਵਾਂ, ਮਨ ਤਨ ਪ੍ਰਭ ਆਰਾਧੀਐ, ਮਿਲ ਸਾਧ ਸਮਾਗੈ। ਉਚਰਤ ਗੁਣ ਗੋਪਾਲ, ਜਸ ਦੂਰ ਤੇ ਜਮ ਪਾਗੈ। ਰਾਮ ਨਾਮ ਜੋ ਜਨ ਜਪੈ, ਅਣ ਦਿਨ ਸਦ ਜਾਗੈ। ਤੰਤ ਮੰਤ ਨੈ ਜੋ ਹੋਈ, ਤਿਤ ਚਾਖ ਨਾ ਲਾਗੈ ਰਹਾਉ। ਕਾਮ ਕ੍ਰੋਧ ਮਦ ਮਾਨ ਮੋਹ,

ਪ੍ਰਮਚ ਤਾਰੇ ਜਮ ਕੰਕਰ ਨੇੜ ਨ ਆਵਈ ਗੁਰਸਿੱਖ ਪਿਆਰੇ ਰਹਾਉ ਕਰਨ ਕਾਰਨ ਸਮਰੱਥ ਹੈ ਤਿਸ ਬਿਨ ਨਹੀਂ ਹੋਰ ਨਾਨਕ ਪ੍ਰਸਰਣਾ ਗਤੀ

ਬਿਸਰਾਮ ਪਾਏ ਮਿਰ ਸਾਧ ਸੰਗ ਤਾਤੇ ਬਹੁੜ ਨ ਤਾਉ। ਬਲਿਹਾਰੀ ਗੁਰ ਆਪਣੇ ਚਰਨਨ ਬਲ ਜਾਓ, ਆਨੰਦ ਸੂਖ ਮੰਗਲ ਬਣੇ, ਪੇਖਤ ਗੁਣ ਗਾਓ ਰਖਾਓ। ਕਥਾ ਕੀਰਤਨ ਰਾਗ ਨਾਦ ਤੋਨ ਇਹੋ ਬਣਿਓ ਸੁਭਾਓ। ਨਾਨਕ ਪ੍ਰਸੁ ਪ੍ਰਸੰਨ ਪਏ ਬਾਂਛਿਤ ਫਲ ਪਾਓ।

ਊਜ ਅਪਾਰ ਅਗਣਤ ਹਰ ਸਭ ਜੀ ਜਸਗਾਥ ਨਾਨਕ ਪ੍ਰਭ ਸਰਣਾਗਤੀ ਜਤ ਕਦ ਮੇਰੇ ਸਾਥ। ਬਿਲਾਵਲ ਮਹੱਲਾ ਪੰਜਵਾਂ। ਗੁਰਪੂਰਾ ਆਰਾਧਿਆ ਹੋਏ ਕਿਰਪਾਲ, ਮਾਰਗ ਸੰਤ ਬਤਾਇਆ ਟੂਟੇ ਜਮਜਾਲ, ਦੁਖ ਭੂਖ ਸੰਸਾਰ

ਔ ਨਾਠਾ ਪ੍ਰਮਿਟ ਗਿਆ ਰਵਿਆ ਨਿਤ ਰਾਮ, ਸਾਧ ਜਿਨਾ ਕੇ ਸੰਗ ਬਸਤ ਤੁਗ ਸਹਿਜ ਬਿਸਰਾਮ, ਸਾਈ ਕੜੀ ਸੁਲੱਖਣੀ ਸਿਮਰਤ ਹਰ ਨਾਮ ਰਖਾਓ, ਪਲਟ ਪਏ ਸੰਸਾਰ ਮੈਂ ਫਿਰਤੇ ਪਏ ਨਾਮ, ਨਾਂਗ ਤੇ ਸਰਣਾਗਤੀ ਕਾਟ ਕੜ ਸਭ ਜਾਨ, ਬਿਲਾਵਲ ਮੁਹੱਲਾ ਪੰਜਵਾਂ ਰੋਗ ਮਿਟਾਇਆ ਆਵ ਪ੍ਰਭ, ਉਪਜਿਆ ਸੁਖ ਸਾਂਤ ਵੱਡ ਪ੍ਰਤਾਪ ਅਜਜ ਰੂਪ, ਹਰ ਕਿੰਨੀ ਦਾਤ ਗੁਰ ਗੋਬਿੰਦ ਕਿਰਪਾ ਕਰੀ, ਰੱਖਿਆ ਮੇਰਾ ਭਾਈ ਹਮ।

ਆਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਬਿਲਾਵਲ ਮਹੱਲਾ ਪੰਜਵਾਂ ਮਰ ਮਰ ਜਨਮੇ ਜਿਨ ਵਿਸਰਿਆ ਜੀਵਨ ਕਾ ਦਾਤਾ ਪਾਰ ਬ੍ਰਹਮ ਜਨ ਸੇਵਿਆ ਅਨ ਦਿਨ ਰੰਗ ਰਾਤਾ ਤਾਂਤ ਸਹਿਜ ਆਨੰਦ ਕਰਾਂ ਪੂਰਨ ਪਈ ਆਸ ਸੁਖ ਪਾਇਆ ਹਰ ਸਾਧ ਸੰਗ ਸਿਮਰਤ ਗੁਣਤਾਸ ਰਹਾਉ ਤੁਣ ਸੁਆਮੀ ਅਰਦਾਸ ਜਾਨ ਤੋਮੇ ਅੰਤਰ ਜਾਮੀ ਹਾਨ ਤਨ ਅੰਤਰ ਰਵ ਰਹੇ ਨਾਨਕ ਕੇ ਸੁਆਮੀ।

ਰਹਿ ਜੋ ਤੁਮ ਕਰੋ ਸੋਈ ਪਲ ਹਮਰੈ ਪੇਖ ਨਾਨਕ ਸੁਖ ਚਰਣਾ ਰਹਿ ਬਲਾਬਲ ਮੁਹੱਲਾ ਪੰਜਵਾਂ ਸੁਨੀਅਤ ਪ੍ਰਾਪਤ ਸਗਲ ਉਧਾਰਨ ਮੋਹ ਮਗਨ ਪਤ ਸੰਗ ਪ੍ਰਾਨੀ ਐਸੇ ਮਨੇ ਵਿਸਾਰਨ ਰਖਾਓ ਸੰਚ ਵਿਖਿਆ ਲੇ ਗ੍ਰਹਿ ਯਕੀਨੀ

ਸਾਤ ਤ੍ਰਿਪਤ ਅਗਾਏ ਪੇਹ ਪ੍ਰਦਰਸ਼ਨ ਅੰਮ੍ਰਿਤ ਹਰਸ ਪੂਜਨ ਖਾਤ ਚਰਨ ਸਰਨ ਨਾਂਗ ਪ੍ਰਤੇਰੀ ਕਰ ਕਿਰਪਾ ਸੰਤ ਸੰਗ ਮਿਲਾਤ ਬਿਲਾਵਲ ਮੁਹੱਲਾ ਪੰਜਵਾਂ ਰਾਖ ਲਿਗੀ ਆਪਣੇ ਜਨ ਆਪ ਕਰ ਕਿਰਪਾ ਹਰ ਹਰ ਨਾਮ ਦੀਨੋ ਬਿਨਸ ਗਏ ਸਭ ਸੋਗ ਸੰਤਾਪ ਰਹਾਉ ਗੁਣ ਗੋਵਿੰਦ ਰਾਖੋ ਸਭ ਹਰ ਜਨ ਰਾਗ ਰਤਨ ਰਸਨਾ ਆਲਾਪ ਕੋਟ ਜਨਮ ਕੀ ਤਿਸ਼ਨਾ ਨਿਵਰੀ ਰਾਮ ਰਸਾਇਣ ਆਤਮ ਧਰਾਪ ਚਰਨ ਗਏ ਸਰਨ ਸੁਖਦਾਤੇ ਗੁਰ ਕੇ ਬਚਨ ਜਪੇ ਹਰ ਜਾਪ।

ਕਹੋ ਨਾਨਕ ਉੱਚੋ ਉੱਚਾ ਬਲਾਵਲ ਮਹੱਲਾ ਪੰਜਵਾਂ ਬਿਨ ਹਰ ਕਾਮਨਾ ਆਵਤ ਹੈ ਜਾ ਸਿਉ ਰਾਚ ਮਾਇ ਤੁਮ ਲਾਗੇ ਮੋਹ ਮੋਹਣੀ ਮੁਹਾਵਤ ਹੈ ਰਹਾਉ ਕਣਕ ਕਾਮਨੀ ਸੇਜ ਸੋਹਣੀ ਛੋੜ ਖਿਨੈ ਮਹਿ ਜਾਵਤ ਹੈ ਉਰ ਜਰਿਓ ਇੰਦਰੀ ਰਸ ਪ੍ਰੇਰਿਓ ਬਿਖਿਠ ਗੌਰੀ ਕਾਵਤ ਹੈ ਤ੍ਰਿਣ ਕੋ ਮੰਦਰ ਸਾਜ ਸਵਾਰਿਓ ਪਾਵਕ ਤਲੇ ਜਰਾਵਤ ਹੈ ਐਸੇ ਗੜ ਮੈਂ ਐਠ ਹਠੀਲੋ ਫੂਲ ਫੂਲ ਕਿਆ ਪਾਵਤ ਹੈ ਪੰਚ ਦੂਤ ਮੋੜ ਪਰ ਠਾਡੇ ਕੇਸ ਗਏ ਫੇਰਾਵਤ ਹੈ ਦਿੱਟਣ ਆਵੇ ਅੰਧ ਅਗਿਆਨੀ ਸੋਏ ਰਹੋ ਮਦਮਾਵਤ ਹੈ ਜਾਲ ਪਸਾਰ ਚੋਗ ਬਿਸਤਾਰੀ ਪੰਖੀ ਜੂਫਾ ਹਾਵਤ ਹੈ ਕਹੋ ਨਾਨਕ ਬੰਧਨ ਕਾਟਨ ਕਹੋ ਮੈਂ ਸਤਿਗੁਰ ਪੁਰਖ ਤੇ ਆਵਤ ਹੈ ਬਿਲਾਵਲ ਮਹੱਲਾ ਪੰਜਵਾਂ ਹਰ ਹਰ ਨਾਮ ਅਪਾਰ ਅਮੋਲੀ ਪ੍ਰਾਣ ਪਿਆਰੋ ਮਨੇ ਅਧਾਰੋ ਚੀਤ ਚਿਤਵੋ ਜੈਸੇ ਪਾਨ ਤੰਬੋਲੀ ਰਖਾਓ ਸਹਿਜ ਸਮਾਇਓ ਗੁਰੇ ਬਤਾਇਓ ਰੰਗ ਰੰਗੀ ਮੇਰੇ ਤਨ ਕੀ ਚੋਲੀ ਪ੍ਰੇਮ ਮੁਖ ਲਾਗੋ ਜੋ ਵਡਭਾਗੋ ਸੁਹਾਗ ਹਮਾਰੋ ਕਤੋ ਨਾ ਡੋਲੀ ਰੂਪ ਨਾ ਧੂਪ ਨਾ ਗੰਧ ਨਾ ਦੀਪਾ ਓਤ ਪੋਤ ਅੰਗ ਅੰਗ ਸੰਗ ਮੋਲੀ ਕਹੋ ਨਾਨਕ ਪ੍ਰੇਰਵੀ ਸੁਹਾਗਨ ਆਤਨੀ ਕੀ ਮੇਰੀ ਬਣੀ ਖਟੋਲੀ ਬਿਲਾਵਲ ਮਹੱਲਾ ਪੰਜਵਾਂ ਗੋਬਿੰਦ ਗੋਬਿੰਦ ਗੋਬਿੰਦ ਮਈ ਜਬ ਤੇ ਪੇਟੇ ਸਾਧ ਦਯਾਰਾ ਤਬ ਤੇ ਦੁਰਮਤ ਦੂਰ ਪਈ ਰਹਾਉ ਪੂਰਨ ਪੂਰਿਓ ਸੰਪੂਰਨ ਤੀਤਲ ਸਾਂਤ ਦਯਾਲ ਦਈ ਕਾਮ ਕ੍ਰੋਧ ਨਾ ਅਹੰਕਾਰਾ ਤੰਤੇ ਹੋਏ ਸਗਲ ਖਈ ਸਤ ਸੰਤੋਖ ਦਇਆ ਧਰਮ ਸੁੱਚ ਸੰਤਨ ਤੇ ਇਹੋ ਮੰਤ ਲਈ ਕਹੋ ਨਾਨਕ ਜਿਨ ਮਨੋ ਪਛਾਣਿਆ ਤਿਨ ਕੋ ਸਗਲੀ ਸੋਝ ਪਈ।

ਹਰ ਰੰਗ ਨ ਕਬ ਖੂਨ ਲਹਿਤਾ। ਬਿਲਾਵਲ ਮਹੱਲਾ ਪੰਜਵਾਂ। ਨਿੰਦਕ ਐਸੇ ਹੀ ਚਰ ਪਰੀਏ, ਇਹ ਨਿਸ਼ਾਨੀ ਸੁਣੋ ਤੁਮ ਪਾਈ, ਜੋ ਕਾਲਰ ਪੀਤ ਗਿਰੀਏ ਰਹਾਉ। ਜੋ ਦੇਖੇ ਸ਼ਿਦਰ ਤੋ ਨਿੰਦਕ ਓਮਾ ਹੈ, ਪਲੋ ਦੇਖ ਦੁਖ ਪਰੀਏ,

ਕਸ਼ਕੀਨਾ ਬਲ ਜਾਵੋ ਦਰਸ਼ਨ ਸਾਧੂ ਕੈ ਜੇ ਪ੍ਰਸਾਦ ਹਰ ਨਾਮ ਲੀਨਾ ਕਹੋ ਨਾਨਕ ਠਾਕੁਰ ਪਾਰੋਸ ਕਹੂ ਨਾ ਮਾਨਿਓ ਮਨ ਚੀਨਾ। ਬਿਲਾਵਲ ਮਹੱਲਾ ਪੰਜਵਾਂ ਗੁਰ ਪੂਰੇ ਮੇਰੀ ਰੱਖ ਲਈ ਅੰਮ੍ਰਿਤ ਨਾਮ ਹਿਰਦੇ ਮੈਂ ਦੀਨੋ ਜਨਮ

ਹਸ ਪ੍ਰਦੀਨੇ ਜਗਤ ਉਧਾਰਨ ਨਵਖਣ ਪ੍ਰਤਾਪ ਦੁਗ ਬਿਨ ਸੇ ਸੁ ਅੰਧ ਪ੍ਰਵੇਸ਼ ਤ੍ਰਿਸ਼ਨ ਬੁਝੀ ਮਨ ਤਨ ਸਚ ਤਰਾਪ ਅਨਾਥ ਕੋ ਨਾਥ ਸਰਣ ਸਮਰਥ ਸਗਲ ਸਿਹਟ ਕੋ ਮਾਈ ਬਾਪ ਭਗਤ ਵਛਲ ਪੈ ਪੰਜਨ ਸਵਾਮੀ ਗੁਣ ਗਾਵਤ ਨਾਨਕ ਆਲਾਪ ਬਿਲਾਵਲ ਮੁਹੱਲਾ ਪਨਵਾ ਜਿਸ ਤੇ ਉਪਜਿਆ ਤਿਸੇ ਪਛਾਣ ਪਾਰ ਬ੍ਰਹਮ ਪਰਮੇਸ਼ਰ ਧਿਆਇਆ ਕੁਸਲ ਖੇਮ ਹੋਏ ਕਲਿਆਣ ਰਖਾਓ ਗੁਰਪੂਰਾ ਪੇਟਿਉ ਬੜਭਾਗੀ ਅੰਤਰ ਜਾਮੀ ਸੁੜ ਸੁਜਾਨ ਹਾਥ ਦੇ ਰਾਖੇ ਘਰ ਆਪਣੇ ਬੜ ਸਮਰੱਥ ਨਿਮਾਣਿਆ ਕੁਮਾਰ।

ਕੁਰਬਾਨ ਬਿਲਾਵਲ ਮਹੱਲਾ ਪੰਜਵਾਂ ਦੋਵੇ ਥਾਵ ਰੱਖੇ ਗੁਰਸੂਰੇ ਹਲਤ ਪਲਤ ਪਾਰ ਬ੍ਰਹਮ ਸੁਵਾਰੇ ਕਾਰਜ ਹੋਏ ਸਗਲੇ ਪੂਰੇ ਰਹਾਓ ਹਰ ਹਰ ਨਾਮ ਜਪਤ ਸੁਖ ਸਹਿਜੇ ਮੱਜਨ ਹੋਵਤ ਸਾਧੂ ਤੂਰੇ ਆਮਣ ਜਾਣ ਰਹੇ ਥਿਦ ਪਾਈ ਜਨਮ ਮਰਨ ਕੇ ਮਿਟੇ ਬਸੂਰੇ ਪ੍ਰਮ ਪੈ ਤਰੇ ਛੁੱਟੇ ਪੈ ਜਮ ਕੇ ਕੜ ਕੜ ਏਕ ਰਹਿਆ ਪਰ ਪੂਰੇ ਨਾਨਕ ਸਰਨ ਪਰੇ ਦੁਖ ਪੰਜਨ ਅੰਤਰ ਬਾਹਰ ਪੇਖ ਹਜੂਰੇ ਬਿਲਾਵਲ ਮਹੱਲਾ ਪੰਜਵਾਂ ਦਰਸ਼ਨ ਦੇਖਤ ਦੋਖ ਨਸੇ

ਕੋਰ ਦੁਖ ਸਾਗਰ ਇਸ ਮੈਂ ਪ੍ਰਾਣੀ ਗਲਤ ਪਇਆ। ਸਰਨ ਪਰੇ ਨਾਨਕ ਸਵਾਮੀ ਕੀ ਬਾਂ ਪਗਰ ਪ੍ਰਭ ਕਾਢ ਲਇਆ। ਬਿਲਾਵਲ ਮਹੱਲਾ ਪੰਜਵਾਂ ਆਪਣਾ ਪ੍ਰਭ ਆਇਆ ਚੀਤ। ਦੁਸ਼ਮਨ ਦੁਸ਼ਟ ਰਹੇ ਚਗ ਮਾਰਤ ਉਸਲ ਪਇਆ ਮੇਰੇ ਪਾਈ ਮੀਤ। ਰਖਾਉ ਗਈ ਵਿਆਦ ਉਹ ਪਾਸਵ ਨਾਸੀ ਅੰਗੀਕਾਰ ਕੀ ਉਹ ਕਰਤਾਰ। ਤਾਂਤ ਸੂਖ ਆਤੰਦ ਕਨੇਰੇ ਪ੍ਰੀਤ ਮਨਾਮ ਹਿਰਦੇ ਉਰਤਾਰ। ਜੀਓ ਪਿੰਡ ਤਨ ਰਾਸ ਪ੍ਰਭ ਤੇਰੀ ਤੂੰ ਸਮਰੱਥ ਸਵਾਮੀ ਮੇਰਾ। ਦਾਸ ਆਪਣੇ ਕੋ ਰੱਖਣ ਹਾਰਾ ਨਾਨਕ ਦਾਸ ਸਦਾ ਘਰ ਚੇਰਾ। ਬਿਲਾਵਲ ਮਹੱਲਾ ਪੰਜਵਾਂ ਗੋਬਿੰਦ ਸਿਮਰ ਹੋਆ ਕਲਿਆਣ। ਮਿੱਟੀ ਉਪਾਦ ਪਇਆ ਸੁਖ ਸਾਚਾ ਅੰਤਰਜਾਮੀ ਸਿਮਰਿਆ ਜਾਣ। ਰਹਾਉ ਜਿਸਕੇ ਜੀ

ਭਈ ਮਿਤਰਾਈ ਮਿੱਟੀ ਬੁਰਾਈ ਦ੍ਰਿਸ਼ਟ ਦੂਤ ਹਰ ਕਾਢੇ ਸ਼ਾਨ ਸੁਖ ਸਹਿਜ ਆਨੰਦ ਕਨੇਰੇ ਨਾਨਕ ਜੀਵੇ ਹਰ ਗੁਣੇ ਵਖਾਣ ਬਿਲਾਵਲ ਮੁਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭੈ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਪਏ ਨਿਹਾਲ ਰਖਾਉ ਅੰਗੀਕਾਰ ਕੀਆ ਪ੍ਰਭ ਆਪਣੇ ਦੁਖੀ ਸਗਲੇ ਪਏ ਰਵਾਲ ਕੰਠ ਲਾਇ ਰਾਖੇ ਜਨ ਆਪਣੇ ਉਧਰ ਲੀਗੇ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਕਰ ਆਏ

ਈਗੇ ਨਿਰਗੁਣ ਉਗੇ ਸਰਗੁਣ ਕੇਲ ਕਰਤ ਵਿੱਚ ਸੁਆਮੀ ਮੇਰਾ ਰਹਾਉ ਨਗਰ ਮੈਂ ਆਪ ਬਾਹਰ ਹੁਣ ਆਪਣ ਪਰਾ ਮੇਰੇ ਕੋ ਸਗਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਯ ਕਹੇ ਕੇ ਠਾਕੁਰ ਕਹੇ ਕੇ ਚੇਰਾ ਤਾਕੋ ਦਰਾਓ ਕਾਸੂ ਬਲਬੰਚਾ ਜਹ ਜਹ ਪੇਖੋ ਤਹ ਤਹ ਨੇਰਾ ਸਾਧ ਮੂਰਤ ਗੁਰ ਪੇਟਿਓ।

ਸੇ ਹਰ ਨਾਮਾ ਮਨ ਸੰਗ ਧਰਹੋ ਸਤਿਕਿਰ ਪੰਚ ਨਿਵਾਰੋ ਠਾਕੁਰ ਸਗਲੋ ਪਰਮਾ ਹੂਮ ਜਰੋ ਜੋ ਤੁਮ ਕਰੋ ਤੋਈ ਪਲ ਮਾਨੈ ਪਾਵਨ ਦੁਬਦਾ ਦੂਰ ਟਰਹੋ ਨਾਨਕ ਕੇ ਪ੍ਰਾ ਤੁਮੀ ਦਾਤੇ ਸੰਤ ਸੰਗਲੇ ਮੋਏ ਉਦਰਹੋ ਬਿਲਾਵਲ ਮਹੱਲਾ ਪੰਜਵਾਂ ਐਸੀ ਦੀਖਿਆ ਜਨਸੋ ਮੰਗਾ ਤੁਮਰੋ ਧਿਆਨ ਤੁਮਾਰੋ ਰੰਗਾ ਤੁਮਰੀ ਸੇਵਾ ਤੁਮਾਰੇ ਅੰਗਾ ਅਰਹਾਉ ਜਨ ਕੀ ਟੈਲ ਸੰਭਾਖਨ ਜਨਸਿਓ ਉਠਨ ਬੈਠਨ ਜਨ ਕੈ ਸੰਗਾ ਜਾਨ ਚਾਰ ਰਾਜਮੁਖ ਮਾਤੈ ਲਾਗੀ ਆਸਾ ਪੂਰਨ ਅਨੰਤ ਤਰੰਗਾ ਜਨ ਪਾਰ ਬ੍ਰਹਮ ਜਾ ਕੀ ਨਿਰਮਲ ਮਹਿਮਾ ਜਨ ਕੇ ਚਰਨ ਤੀਰਥ ਕੋਟ ਗੰਗਾ।

ਕਿਰਪਾਲ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਅੰਬਾਰਕ ਤੁਮ ਪਿਤਾ ਕਿਰਪਾਲ ਰਹਾਉ ਮੋਇ ਨਿਰਗੁਣ ਗੁਣ ਨਾਹੀ ਕੋਈ ਪਹੁੰਚ ਨ ਸਾਕੋ ਤੁਮਰੀ ਕਾਲ ਤੁਮਰੀ ਗਤ ਮਿਤ ਤੁਮਹੀ ਜਾਨੋ ਜੀਓ ਪਿੰਡ ਸਭ ਤੁਮਰੋ ਮਾਲ ਅੰਤਰ ਜਾਮੀ ਪੁਰਖ ਸੁਆਮੀ

ਸਗਲ ਅਕਾਸ ਬਿਲਾਵਲ ਮਹੱਲਾ ਪੰਜਵਾਂ ਆਪਣੇ ਸੇਵਕ ਕੋ ਕਹੂ ਨਾ ਵਿਸਾਰਹੁ ਉਰ ਲਾਗੂ ਸਵਾਮੀ ਪ੍ਰਾਮੇਰ ਪੂਰਬ ਪ੍ਰੀਤ ਗੋਬਿੰਦ ਵਿਚਾਰਹੁ ਰਹਾਉ ਪਤਤ ਪਾਵਨ ਪ੍ਰਬਿਰਧ ਤੁਮਾਰੂ ਹਮਰੇ ਦੁਖ ਹਿਰਦੇ ਮਦ ਤਾਰੂ ਜੀਵਨ ਪ੍ਰਾਣ ਹਰ ਤਨ ਸੁਖ ਤੁਮਹੀ ਹਉਮੈ ਪੜਲ ਕਿਰਪਾ ਕਰ ਜਾ ਰਹੋ ਜਲ ਬਿਹੂਨ ਮੀਨ ਕਲ ਜੀਵਨ ਦੂਧ ਬਿਨਾ ਰਹਿਣ ਕਤਬਾਰੋ ਜਨ ਨਾਨਕ ਪਿਆਸ ਚਰਨ ਕਮਲਨ ਕੀ ਪੇਖ ਦਰਸ ਸਵਾਮੀ ਸੁਖਸਾਰੋ ਬਿਲਾਵਲ ਮਹੱਲਾ ਪੰਜਵਾਂ ਆਗੇ ਪਾਛੇ ਉਸਲ ਪਾਇਆ।

ਰੂਪ ਤਿਆਭੋ ਨਾਨਕ ਦੁਆਰੇ ਆਇਓ ਤਉ ਮੈਂ ਲਾਲਨ ਪਾਇਓਰੀ ਮੋਹਨ ਰੂਪ ਦਿਖਾਵੇ ਆਮੋਏ ਨੀਂਦ ਸੁਹਾਵੇ ਤਾਂ ਮੇਰੀ ਤਿਖਾ ਬੁਝਾਨੀ ਆਪ ਮੈਂ ਸਹਿਜ ਸਮਾਨੀ ਮਿੱਠੀ ਤਰੇ ਕਹਾਨੀ ਮੋਹਨ ਲਾਲਨ ਪਾਇਓਰੀ ਅਰਹਾਓ ਦੂਜਾ ਬਿਲਾਵਨ ਮਹੱਲਾ ਪੰਜਵਾਂ ਮੋਰੀ ਅੰਗ ਜਾਏ ਦਰਸ਼ਨ ਪਾਪਤ ਹੈ ਰਾਚੋ ਨਾਥ ਹੀ ਸਹਾਈ ਸੰਤਨਾ ਆਪ ਚਰਨ ਗਹੇ ਰਹਾਓ ਆਹੇ ਮਨ ਅਵਰਨਾ ਭਾਵੇ ਚਰਨਾਵੇ ਚਰਨਾਵੇ ਉਲਜਿਓ ਆਲਮ ਕਰੰਦ ਕਮਲ ਜਿਉ ਆਨਸ ਨਹੀਂ ਚਾਹੇ ਏਕੇ ਹਰ ਲਾਹੇ ਅਣ ਤੇ ਟੂਟੀਏ ਰਿਖ ਤੇ ਛੂਟੀਏ ਮਾਨ ਹਰਸ ਕੂਟੀਏ ਸੰਗ ਸਾਧੂ ਉਲਟੀਏ ਅਨ ਨਾਹੀ ਨਾਹੀ ਰੇ ਨਾਨਕ ਪ੍ਰੀਤ ਚਰਨ ਚਰਨ ਹੇ ਰਾਗ ਬਿਲਾਵਲ ਮਹੱਲਾ ਨਾਵਾਂ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁਖਰਤਾ ਹਰ ਨਾਮ ਪਛਾਨੋ ਅਜਾਮਲ ਗਨ ਕਾ ਜੇ ਸਿਮਰਤ ਮੁਕਤ ਪਏ ਜੀ ਜਾਨੋ ਰਗਾਵ ਗਜ ਕੀ ਤਰਾਸ ਮਿੱਟੀ ਛਿਨਹੂ ਮੈਂ ਜਗ ਹੀ ਰਾਮ ਬਖਾਨੋ ਨਾਰਦ ਕੈਤ ਸੁੰਦਰੂ ਬਾਰਕ ਭਜਨ ਮਾਏ ਲਬਟਾਨੋ ਅਚਲ ਅਮਰ ਨਿਰਭੈ ਪਦ ਪਾਯੂ ਜਗਤ ਜਾਏ ਹੈਰਾਨੋ ਨਾਨਕ ਕਹਿਤ ਭਗਤ ਰਸ਼ਕ ਹਰ ਨਿਕਟ ਤਾਏ ਤੂੰ ਮਾਨੋ ਬਿਲਾਵਲ ਮਹੱਲਾ ਨਾਵਾਂ ਹਰ ਕੇ ਨਾਮ ਬਿਨਾ ਦੁਖ ਪਾਵੇ।

ਭਗਤ ਹੀਨ ਜੋ ਪ੍ਰਾਨੀ ਕਰਮੇ ਮੁਕਤ ਨਾਮ ਤੇ ਪਾਵਤ ਗੁਰ ਜੈ ਭੇਦ ਬਤਾਵੇ ਕਹੋ ਨਾਨਕ ਸੋਈ ਨਰ ਗਰੂਆ ਜੋ ਪ੍ਰਭ ਕੇ ਗੁਣ ਗਾਵੇ ਬਲਾਬਲ ਅਸ਼ਟਪਦੀਆਂ ਮਹੱਲਾ ਪਹਿਲਾ ਕਾਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਿਕਟ ਵਸੇ ਦੇਖੀ ਸਭ ਸੋਈ ਗੁਰਮੁਖ ਵਿਰਲਾ ਬੂਝੇ ਕੋਈ ਵੇਣ ਪੈ ਪੈ ਭਗਤ ਨ ਹੋਈ ਸ਼ਬਦ ਰਤੇ ਸਦਾ ਸੁਖ ਹੋਈ ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਾਵਸ ਰਸ ਰਸਮਾਨ ਰਹਾਉ ਗਿਆਨ ਗਿਆਨ ਕਥੇ ਸਭ ਕੋਈ ਕਥ ਕਦ ਬਾਦ ਕਰੇ ਦੁਖ ਹੋਈ ਤਦ ਕਹਿਣੇ ਤੇ ਰਹੇ ਨ ਕੋਈ ਬਿਨ ਰਸ ਰਾਤੇ ਮੁਕਤ ਨ ਹੋਈ ਗਿਆਨ ਧਿਆਨ ਸਭ ਗੁਰ ਤੇ ਹੋਈ ਸਾਚੀ ਰਹਿਤ ਸਾਚਾ ਮਨ ਸੋਈ ਮਾਨਵੋ ਕਥਨੀ ਹੈ ਪਰ ਰਹਿਤ ਨ ਹੋਈ ਨਾਭੋ ਫੂਲੇ ਥਾਉ ਨ ਕੋਈ ਮਨ ਮਾਇਆ ਬੰਧਿਓ ਸਰਜਾਲ ਕੜ ਕੜ ਵਿਆਪ ਰਹੋ ਬਿਖ ਨਾਲ ਜੋ ਅੰਜ ਤੋ ਦੀਸੇ ਕਾਲ ਕਾਰਜ ਸੀਧੋ ਹਿਰਦੇ ਸਮਾਲ ਸੋ ਗਿਆਨੀ ਜਿਨ ਸ਼ਬਦ ਲਿਵ ਲਾਈ ਮਨਮੁਖ ਹਉਮੈ ਪਤ ਗਵਾਈ ਆਪੇ ਕਰਤੈ ਭਗਤ ਕਰਾਈ ਗੁਰਮੁਖੇ ਆਪੇ ਦੇ ਵਡਿਆਈ ਰੈਣ ਅੰਧਾਰੀ ਨਿਰਮਲ ਜੋਤ ਨਾਮ ਬਿਨਾ ਝੂਠੇ ਕੁਚਲ ਕਸ਼ੋਤ ਵੇਦ ਪੁਕਾਰੇ ਭਗਤ ਸਰੋਤ ਸੁਣ ਸੁਣ ਮਨ ਵੇਖੈ ਜੋਤ ਸ਼ਸਤਰ ਸਿਮਰਤ ਨਾਮ ਗਰੜਾਮੰਗ ਗੁਰਮੁਖ ਸਾਂਤ ਊਤਮ ਕਰਾਮੰਗ ਮਨਮੁਖ ਜੋਨੀ ਦੁਖ ਸਹਾਮੰਗ ਬੰਧਨ ਟੂਟੇ ਇਕ ਨਾਮ ਵਸਾਮੰਗ ਮੰਨੇ ਨਾਮ ਸੱਚੀ ਪਦ ਪੂਜਾ ਕਿਸ ਵੇਖਾ ਨਾਹੀ ਕੋ ਦੂਜਾ ਦੇਖ ਕਹੋ ਪਾਵੇ ਮਨ ਸੋਏ ਨਾਨਕ ਕਹਿ ਅਵਰ ਨਹੀਂ ਕੋਏ ਬਿਲਾਵਲ ਮਹੱਲਾ ਪਹਿਲਾ ਮਨ ਕਾ ਕਹਿਆ ਮਨਸਾ ਕਰੇ ਇਹੋ ਮਨ ਪੁੰਨ ਪਾਪ ਉਚਰੈ ਮਾਇਆ ਮਨ ਮਾਤੇ ਤ੍ਰਿਪਤ ਨ ਆਵੇ ਤ੍ਰਿਪਤ ਮੁਕਤ ਮਨ ਸਾਚਾ ਪਾਵੇ ਤਨ ਤਨ ਕਲਤ ਸਭ ਦੇਖ ਅਵਮਾਨਾ ਬਿਨ ਨਾਵੇ ਕਿਸ ਸੰਗ ਨ ਜਾਨਾ ਰਖਾਓ ਕੀ ਤੇਰਸ ਭੋਗ ਖੁਸ਼ੀਆਂ ਮਨ ਕੇਰੀ ਤਨ ਲੋਕਾਂ ਤਨ ਪਸਮੈ ਟੇਰੀ ਖਾਕੂ ਖਾਗਰ ਲੈ ਸਭ ਫੈਲ ਬਿਨ ਸਬਦੇ ਨਹੀਂ ਉਤਰੇ ਮੈਲ ਗੀਤ ਰਾਗ ਤਨ ਤਾਲ ਸੇ ਕੂਰੇ ਤ੍ਰਿਗੁਣ ਉਪਜੈ ਬਿਨ ਸੇ ਦੂਰੇ ਦੂਜੀ ਦੁਰਮਤ ਦਰਦ ਨਾ ਜਾਏ ਝੂਟੇ ਗੁਰਮੁਖ ਦਾਰੂ ਗੁਣ ਗਾਏ ਧੋਤੀ ਊਜਲ ਤਿਲਕ ਗਲਮਾਲਾ ਅੰਤਰ ਕ੍ਰੋਧ ਪੜੇ ਨਾਟਸਾਲਾ ਨਾਮ ਵਸਾਰ ਮਾਇਆ ਮਦ ਪੀਆ ਬਿਨ ਗੁਰ ਭਗਤ ਨਹੀਂ ਸੁਗਤੀਆ ਤੂਕਰ ਸਵਾਨ ਗਰਦ ਮੰਜਾਰਾ ਪਸ਼ੂ ਮਲੇਸ਼ ਨੀ ਚੰਡਾਲਾ ਗੁਰ ਤੇ ਮੋਹ ਫੇਰੇ ਤਿਨ ਜੋਨ ਪਵਾਈਏ ਬੰਧਨ ਵਾਧਿਆ ਆਈਏ ਜਾਈਏ ਗੁਰ ਸੇਵਾ ਤੇ ਲਹੇ ਪਦਾਰਥ ਹਿਰਦੇ ਨਾਮ ਸਦਾ ਕਿਰਤਾਰਥ ਸਾਚੀ ਦਰਗੇ ਪੂਛ ਨਾ ਹੋਏ ਮਾਨੇ ਹੁਕਮ ਤੀਜੇ ਦਰ ਸੋਏ ਸਤਿਗੁਰ ਮਿਲੇ ਤਾਂ ਤਿਸ ਕੋ ਜਾਣੇ ਰਹੇ ਰਜਾਈ ਹੁਕਮ ਪਛਾਣੇ ਹੁਕਮ ਪਛਾਣ ਸੱਚੇ ਦਰਵਾਸ ਕਾਲ ਵਿਕਾਲ ਸ਼ਬਦ ਪੈ ਨਾਸ ਰਹੇ ਅਤੀਤ ਜਾਣੇ ਸਭ ਤਿਸਕਾ ਤਾਨ ਮਨ ਅਰਪੇ ਹੈ ਇਹੋ ਜਿਸਕਾ ਨਾ ਉਹ ਆਵੇ ਨਾ ਉਹ ਜਾਏ ਨਾਨਕ ਸਾਚੇ ਸਾਚ ਸਮਾਏ ਬਿਲਾਵਲ ਮੁਹੱਲਾ ਤੀਜਾ ਅਸ਼ਟਪਦੀ ਕਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਗ ਕਊਆ ਮੁਖ ਚੁੰਚ ਗਿਆਨ ਅੰਤਰ ਲੋਭ ਝੂਠ ਅਭਮਾਨ ਬਿਨ ਨਾਵੇ ਪਾਜ ਲਹੇ ਗਨਦਾਨ ਸਤਿਗੁਰ ਸੇਵ ਨਾਮ ਸੇ ਮਨ ਕੀਤ ਗੁਰ ਪੇਟੇ ਹਰ ਨਾਮ ਚੇਤਾਵੇ ਬਿਨ ਨਾਵੇ ਹੋਰ

ਆਪ ਨਾ ਬੂਝੇ ਲੋਕ ਬੁਝਾਵੇ ਮਨ ਕਾ ਅੰਧਾ ਅੰਧ ਕਮਾਵੇ ਘਰ ਘਰ ਮਹਿਲ ਠੌਰ ਕੈਸੇ ਪਾਵੇ ਹਰ ਜੀ ਉਹ ਸੇਵਗੇ ਅੰਤਰ ਜਾਮੀ ਕੜ ਕੜ ਅੰਤਰ ਜਿਕੀ ਜੋਤ ਸਮਾਨੀ ਤਿਸ ਨਾਲ ਕਿਆ ਚੱਲੇ ਪੈ ਨਾਮੀ ਸਾਚਾ ਨਾਮ ਸਾਚੇ ਸ਼ਬਦ ਜਾਣੇ ਆਪੇ ਆਪ ਮਿਲੇ ਚੂਕੇ ਅਭਮਾਨੇ ਗੁਰਮੁਖ ਨਾਮ ਸਦਾ ਸਦਾ ਵਖਾਨੇ ਸਤਿਗੁਰ ਸੇਵੇ ਦੂਜੀ ਦੁਰਮਤ ਜਾਈ ਔਗਣ ਕਾਟ ਪਾਪਾ ਮਤ ਖਾਈ ਕੰਚਨ ਕਾਇਆ ਜੋਤੀ ਜੋਤ ਸਮਾਈ ਸਤਿਗੁਰ ਮਿਲੇ ਵੱਡੀ ਵਡਿਆਈ ਦੁਖ ਕਾਟ ਹਿਰਦੇ ਨਾਮ ਵਸਾਈ ਨਾਮ ਰਤੇ ਸਦਾ ਸੁਖ ਪਾਈ ਗੁਰਮਤ ਮਾਨਿਆ ਕਰਨੀ ਸਾਰ ਗੁਰਮਤ ਮਾਨਿਆ ਮੁਖ ਦੁਆਰ ਨਾਨਕ ਗੁਰਮਤ ਮਾਨਿਆ ਪਰਵਾਰ ਏ ਸਾਧਾਰ ਬਿਲਾਵਲ ਮਹੱਲਾ ਚੌਥਾ ਅਸ਼ਟਪਦੀਆਂ ਘਰ ਗਿਆਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਪੇ ਆਪ ਖਾਏ ਹੋ ਮੇਟੇ ਅਨ ਦਿਨ ਹਰਸ ਗੀਤ ਗਵਈਆ ਗੁਰਮੁਖ ਪਰਚੈ ਕੰਚਨ ਕਾਇਆ ਨਿਰਭਉ ਜੋਤੀ ਜੋਤ ਮਿਲਈਆ ਮੈਂ ਹਰ ਹਰ ਨਾਮ ਆਧਾਰ ਰਮਈਆ ਖਿਨ ਪਲ ਰਹਿ ਨਾ ਸਕੋ ਬਿਨ ਨਾਵੇ ਗੁਰਮੁਖ ਹਰ ਹਰ ਪਾਠ ਪੜਈਆ ਰਖਾਓ ਏ ਗ੍ਰਿਉਧ ਦੁਆਰ ਹੈ ਜਾ ਕੇ ਅਹਿ ਨਿਸ ਤਸਕਰ ਪੰਜ ਚੋਰ ਲਗਈਆ ਧਰਮ ਅਰਥ ਸਭ ਹਿਰ ਲੈ ਜਾਵੇ ਮਾਨਮੁਖ ਅੰਧਲੇ ਖਬਰ ਨਾ ਪਈਆ ਕੰਚਨ ਕੋਟ ਬਹੁਮਾਨਕ ਭਰਿਆ ਜਾਗੇ ਗਿਆਨ ਤਤ ਲਿਵ ਲਈਆ ਤਸਕਰ ਹੇਰੂ ਆਏ ਲੋਕਾਨੇ ਗੁਰ ਕੇ ਸ਼ਬਦ ਪਕੜ ਬੰਧ ਪਈਆ ਹਰ ਹਰ ਨਾਮ ਪੋਤ ਬੋਇਥਾ ਖੇਪਟ ਸ਼ਬਦ ਗੁਰ ਪਾਰ ਲੰਘਈਆ ਜਮ ਜਾ ਗਾਤੀ ਨੇੜ ਨਾ ਆਵੇ ਨਾ ਕੋ ਤਸਕਰ ਚੋਰ ਲਗਈਆ ਹਰ ਗੁਣ ਗਾਵੇ ਸਦਾ ਦਿਨ ਰਾਤੀ ਮੈਂ ਹਰ ਸਿਖੇਤੇ ਅੰਤ ਨਾ ਲਈਆ ਗੁਰਮੁਖ ਮਨਵਾ ਇਕਤ ਕਰ ਆਵੇ ਮਿਲੋ ਗੋਪਾਲ ਨਿਸ਼ਾਨ ਬਜਈਆ ਨੈਣੀ ਦੇਖ ਦਰਸ ਮਨ ਤ੍ਰਿਪਤ ਧਰਮ ਬਾਣੀ ਗੁਰ ਸ਼ਬਦ ਸੁਣਈਆ ਸੁਣ ਸੁਣ ਆਤਮ ਦੇਵ ਹੈ ਪੀਨੇ ਰਸ ਰਸ ਰਾਮ ਗੋਪਾਲ ਰਵਈਆ ਤ੍ਰੈ ਗੁਣ ਮਾਇਆ ਮੋਹੇ ਵਿਆਪੇ ਤੁਰਿਆ ਗੁਣ ਹੈ ਗੁਰਮੁਖ ਲਈਆ ਏਕ ਦ੍ਰਿਟ ਸਭ ਸਮ ਕਰ ਜਾਣੇ ਨਦਰੀ ਆਵੇ ਸਭ ਬ੍ਰਹਮ ਪਸਰਈਆ ਰਾਮ ਨਾਮ ਹੈ ਜੋਤ ਸਬਾਈ ਗੁਰਮੁਖ ਆਪੇ ਅਲਖ ਲਖਈਆ ਨਾਨਕ ਦੀਨ ਦਇਆਲ ਪਏ ਹੈ ਭਗਤ ਪਾਏ ਹਰ ਨਾਮ ਸਮਈਆ ਬਿਲਾਵਲ ਮਹੱਲਾ ਚੌਥਾ ਹਰ ਹਰ ਨਾਮ ਸੀਤਲ ਜਲ ਪਿਆਵ ਹੋ ਹਰ ਚੰਦਨ ਵਾਸ ਸੁਗੰਧ ਗੰਧਈਆ ਮਿਲ ਸਤਸੰਗਤ ਪਰਮ ਪਦ ਪਾਇਆ ਮਹਿਰਡ ਪਲਾਸ ਸੰਗ ਹਰ ਬੋਈਆ ਜਪ ਜਗਨਨਾਥ ਜਗਦੀਸ਼ ਗੁਸਈਆ ਸਰਨ ਪਰੇ ਸਈ ਜਨ ਉਭਰੇ ਜੋ ਪ੍ਰਹਿਲਾਦ ਉਧਾਰ ਸਮਈਆ ਰਹਾਓ ਪਾਰ ਅਠਾਰੇ ਮੈਂ ਚੰਦਨ ਉਤਮ ਚੰਦਨ ਨਿਕਟ ਸਭ ਚੰਦਨ ਹੋਈ ਸਾਗਤ ਕੂੜੇ ਉਬ ਸੁਖ ਹੋਏ ਮਨ ਅਭਮਾਨ ਵਿਛੜ ਦੂਰ ਗਈਆ ਹਰ ਗਤ ਮਿਤ ਕਰਤਾ ਆਪੇ ਜਾਣੇ ਸਾਬਿਤ ਹਰ ਹਰ ਆਪ ਬਨਈਆ ਜਿਸ ਸਤਿਗੁਰ ਭੇਟੇ ਤੋ ਕੰਚਨ ਹੋਵੇ ਜੋ ਤੁਰ ਲਿਖਿਆ ਸੋ ਮਿਟੇ ਨਾ ਮਿਟਈਆ ਰਤਨ ਪਦਾਰਥ ਗੁਰਮਤ ਪਾਵੇ ਸਾਗਰ ਭਗਤ ਭੰਡਾਰ ਖੁਲਈਆ ਗੁਰ ਚਰਣੇ ਇਕ ਸਰਦਾ ਉਬਜੀ ਮੈਂ ਹਰ ਗੁਣ ਕਹਿਤੇ ਤ੍ਰਿਪਤ ਨਾ ਪਈਆ ਪਰਮ ਵੈਰਾਗ ਨਿਤ ਨਿਤ ਹਰ ਧਿਆਏ ਮੈਂ ਹਰ ਗੁਣ ਕਹਿਤੇ ਪਾਮ ਨਹੀਂ ਪਈਆ ਬਾਰ ਬਾਰ ਖਿਨ ਖਿਨ ਪਲ ਕਹੀਏ ਆਰ ਪਾਰ ਨਾ ਪਾਵੇ ਪਰੇ ਪਰਈਆ ਸਾਸਤ ਵੇਦ ਪੁਰਾਣ ਪੁਕਾਰੇ ਧਰਮ ਕਰੋ ਖਟ ਕਰਮ ਦਰੜਈਆ ਮਨ ਮੁਖ ਪਾਖੰਡ ਪਰਮ ਵਿਗੂਤੇ ਲੋਭ ਲਹਿਰ ਨਾਭ ਪਾਰ ਬੁੜਈਆ ਨਾਮ ਜਪੋ ਨਾਮੇ ਗਲ ਪਾਵੋ ਸਿਮਰਤ ਸਾਸਤਰ ਨਾਮ ਦਰੜਈਆ ਹੋਮੇ ਜਾਏ ਤਾਂ ਨਿਰਮਲ ਹੋਵੇ ਗੁਰਮੁਖ ਪਰਚੇ ਪਰਮ ਪਦ ਪਈਆ ਇਹੋ ਜਗ ਵਰਨ ਰੂਪ ਸਭ ਤੇਰਾ ਜਿਤ ਲਾਵੇ ਸੇ ਕਰਮ ਕਮਈਆ ਨਾਨਕ ਜੰਤ ਵਜਾਏ ਵਾਜੇ ਜਿਤ ਫਾਵੇ ਤੇ ਤਰਾਹੇ ਚਲਈਆ ਬਿਲਾਵਲ ਮਹੱਲਾ ਚੌਥਾ ਗੁਰਮੁਖ ਅਗਮ ਅਗੋਚਰ ਤਿਆਇਆ ਹਉ ਬਲ ਬਲ ਸਤਿਗੁਰ ਸਤਪੁਰਖਈਆ ਰਾਮ ਨਾਮ ਮੇਰੇ ਪ੍ਰਾਣ ਮਸਾਏ ਸਤਿਗੁਰ ਪਰਸ ਹਰ ਨਾਮ ਸਮਈਆ ਜਨ ਕੀਟੇ ਹਰ ਨਾਮ ਟਕਈਆ ਸਤਿਗੁਰ ਕੀ ਤਰ ਲਾਗਾ ਜਾਵ ਗੁਰ ਕਿਰਪਾ ਤੇ ਹਰ ਦਰ ਲਈ ਆ ਰਖਾਓ ਇਓ ਸਰੀਰ ਕਰਮ ਕੀ ਧਰਤੀ ਗੁਰਮੁਖ ਮਤ ਮਤ ਤਤ ਕਢਈਆ ਲਾਲ ਜਵੇ ਹਰ ਨਾਮ ਪਰਗਾਸਿਆ ਪਾਂਡੇ ਪਾਓ ਪਵੇ ਤਿਤ ਅਈਆ ਦਾਸਨ ਦਾਸ ਦਾਸ ਹੋਈ ਰਹੀਏ ਜੋਜਨ ਰਾਮ ਭਗਤ ਨਿਜ ਪਈਆ
मन बुद्ध अर्पित करो गुर आगे गुर प्रसादी मैं आकाश कसैया मन मुख माया मोहे आपे इव मन तृष्णा जल तखैया गुरमत नाम अमृत जल पाया अगन बुझी गुर शब्द बुझैया इव मन नाचे सदगुर आगे अनगल शब्द तुन तूर बजैया हर उस्तत करे दिन राती रख रख चरण हर ताल पूरैया हर की रंग रता मन गावे रस रसाल रस शब्द रवैया निज करतार चुए अत निर्मल जिन पिया तिन्ही सुख लैया मन हर कर्म करे अभमानी जो बालक बालू कर उसरैया आवे लहर सुमंद सागर की खिन मैं पिन पिन टह पैया हर सर सागर हर है आपे क्यों जग है सब खेल खेलैया जो जल तरंग जल जले समावे नानक आपे आप रमैया बिलावल महला चौथा सदगुर परचे मन मुंदरा पाई गुर का शब्द तन पसम दरड़ैया अमर पिंड पै साधु संग जन्म मरण दो मिट गईया मेरे मन साध संगत मिल रहैया कृपा करो मसूदन माधो मैं खिन खिन साधु चरण पखैया रखाओ तजे ग्रस्त पया बनवासी एखिन मनुआ टिके ना टकैया धावत ताए तदे कर आवे हर घर साधु शरण पवैया तिया पूत छोड़ सन्यासी आसा आस मन बहुत करैया आसा आस करे नहीं बूझे गुर कै शब्द नराज सुख लैया उबजी तर्क दिगंबर हुआ मन दह दिस चल चल गमन करैया पर पवन करे बूझे नहीं तृष्णा मिल संग साथ दया कर लैया आसन सिद्ध सिखे बो तेरे मन मांगे रिद सिद्ध चेटक चेटकैया तृप्त संतोख मन सांतन आवे मिर साधु तृप्त हर नाम सिद्ध पैया पंडज जेरज सेत उत्खुज तवर्ण रूप जीजंत उपैया साधु शरण परे सो उबरे खत्री ब्राह्मण सूद वैस चंडाल चंडैया नामा जय दियो कंबीर त्रिलोचन औजात रविदास चमियार चमैया जो जो मिले साधु जन संगत तन थना जट सैन मिलया हर दैया संत जना की हर पैज रखाई

ਅਵਰ ਕੇ ਜਾਣੇ ਕੋ ਪੀਰ ਪਰਈਆ, ਰਾਮ ਗੁਰ ਮੋਹਨ ਹੋਏ ਮਨ ਲਈਆ, ਹਉ ਆਕਲ ਵਿਕਲ ਪਈ ਗੁਰ ਦੇਖੇ, ਹਉ ਲੋੜ ਪੋੜ ਹੋਏ ਪਈਆ ਰਹਾਓ, ਹਉ ਨਿਰਖਤ ਫਿਰੋ ਸਭ ਦੇਹ ਦਸੰਤਰ, ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ, ਮਨ ਤਨ ਕਾੜ ਦਿਓ ਗੁਰ ਆਗੇ, ਜੇ ਹਰ ਪ੍ਰਭ ਮਾਰਗ ਪੰਥ ਦਿਖਈਆ, ਕੋਈ ਆਣ ਸੰਦੇ ਸਾਦੇ ਪ੍ਰਭ ਕੇਰਾ, ਜਿਤ ਅੰਤਰ ਮਨ ਤਨ ਮੀਠ ਲਗਈਆ, ਮਸਤਕ ਕਾੜ ਦਿਓ ਚਰਣਾ ਤਲ, ਜੋ ਹਰ ਪ੍ਰਭ ਮੇਲੇ ਮੇਲ ਮਲਈਆ, ਚਾਲ ਚਲ ਸਗੀ ਹਮ ਪ੍ਰਭ ਪ੍ਰਬੋਧ, ਗੁਣ ਕਾਮਣ ਕਰ ਹਰ ਪ੍ਰਭ ਲਈਆ, ਭਗਤ ਵਛਲ ਓਆ ਕੋ ਨਾਮ ਕਹਿਤ ਹੈ, ਤਰਨ ਪ੍ਰਭੂ ਤਿਸ ਪਾਛੇ ਪਈਆ, ਖਿਮਾ ਸੀਗਾਰ ਕਰੇ ਪ੍ਰਭ ਖੁਸ਼ੀਆਂ, ਮਨ ਦੀਪਕ ਗੁਰ ਗਿਆਨ ਬਲਈਆ, ਰਸ ਰਸ ਭੋ ਕਰੇ ਪ੍ਰਭ ਮੇਰਾ, ਹਮ ਤਿਸ ਆਗੇ ਜੀਓ ਕਟ ਕਟ ਪਈਆ, ਹਰ ਹਰ ਹਾਰ ਕੰਠ ਗਏ ਬਣਿਆ, ਮਨ ਮੋਤੀ ਚੂਰ ਵੱਡ ਗਏ ਨਈਆ, ਹਰ ਹਰ ਸ਼ਰਧਾ ਸੇ ਵਸ਼ਾਈ, ਪ੍ਰਭ ਛੋੜ ਨਾ ਸਕੇ ਬਹੁਤ ਮਨ ਪਈਆ, ਹੇ ਪ੍ਰਭ ਅਵਰ ਅਵਰ ਕਿਛ ਕੀਜੇ, ਤਾ ਬਾਦ ਸੀਗਾਰ ਫੋਕਟ ਫੋਕਟਈਆ, ਕੀਓ ਸੀਗਾਰ ਮਿਲਨ ਕੈ ਤਾਈ, ਪ੍ਰਭ ਲੀਓ ਸੁਹਾਗਣ ਥੂਕ ਮੁਖ ਪਈਆ, ਹਮ ਤੇਰੀ ਤੂੰ ਅਗਮੁਖ ਸਾਈ, ਕਿਆ ਹਮ ਕਰੇ ਤੇਰੇ ਵਸ ਪਈਆ, ਦਇਆ ਦੀਨ ਕਰੋ ਰਖ ਲੇਵੋ, ਨਾਨਕ ਹਰ ਗੁਰ ਸਰਣ ਸਮਈਆ, ਬਿਲਾਵਲ ਮੁਹੱਲਾ ਚੌਥਾ, ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ, ਖਿਨ ਖਿਨ ਸਰਦਾ ਮਨ ਬਹੁਤ ਉਠਈਆ, ਗੁਰ ਦੇਖੇ ਸਰਦਾ ਮਨ ਪੂਰੀ, ਤੂੰ ਚਾਤਰਕ ਪ੍ਰਿਓ ਪ੍ਰਿਓ ਬੂੰਦ ਮੁਖ ਪਈਆ, ਮੇਲ ਮਿਲ ਸਖੀ ਹਰ ਕਥਾ ਸੁਣਈਆ, ਸਤਿਗੁਰ ਦਇਆ ਕਰੇ ਪ੍ਰਾ ਮੇਲੇ, ਮੈਂ ਤਿਸ ਆਗੇ ਸਿਰ ਕਟ ਕਟ ਪਈਆ ਰਹਾਓ, ਰੋਮ ਰੋਮ ਮਨ ਤਨ ਇਕ ਬੇਦਨ, ਮੈਂ ਪ੍ਰਭ ਦੇਖੇ ਬਿਨ ਨੀਂਦ ਨਾ ਪਈਆ, ਵੈਦਿਕ ਨਾਟਕ ਦੇਖ ਪੋਲਾਨੇ, ਮੈਂ ਹਿਰਦੇ ਮਨ ਤਨ ਪ੍ਰੇਮ ਪੀਰ ਲਗਈਆ, ਹਉ ਖਿਨ ਪਲ ਰਹਿ ਨਾ ਸਕੋ ਬਿਨ ਪ੍ਰੀਤਮ, ਜਿਉਂ ਬਿਨ ਅਮਲ ਅਮਲੀ ਮਰ ਗਈਆ, ਜਿਨ ਕੋ ਪਿਆਸ ਹੋਏ ਪ੍ਰਭ ਕੇਰੀ, ਤਿਨ ਅਵਰ ਨ ਪਾਵੇ ਬਿਨ ਹਰ ਕੋ ਦੁਈਆ, ਕੋਈ ਆਨ ਆਨ ਮੇਰਾ ਪ੍ਰਭੂ ਮਿਲਾਵੇ, ਹਉ ਤਿਸ ਵਿਟੋਂ ਬਲ ਬਲ ਘੁੰਮ ਗਈਆ, ਅਨੇਕ ਜਨਮ ਕੇ ਵਿਛੜੇ ਜਨ ਮੇਲੇ, ਜਾਂ ਸਤ ਸਤ ਸਤਿਗੁਰ ਸਰਣ ਪਵਈਆ, ਸੇਜ ਏਕ ਏਕੋ ਪ੍ਰਭ ਠਾਕੁਰ, ਮਹਿਲ ਨ ਪਾਵੇ ਮਨਮੁਖ ਪਰਮਈਆ, ਗੁਰ ਗੁਰ ਕਰਤ ਸਰਣ ਜੇ ਆਵੇ, ਪ੍ਰਭ ਆਏ ਮਿਲੇ ਕਨ ਟੀਲ ਨ ਪਈਆ, ਤਾਰ ਕਰਕੇ ਆ ਚਾਰ ਵਧਾਏ, ਮਨ ਪਾਖੰਡ ਕਰਮ ਕਪਟ ਲੋ ਭਈਆ, ਬੇਸਵਾ ਕਹਿ ਕਰ ਬੇਟਾ ਜਨਮਿਆ, ਪਿਤਾ ਤਾਏ ਕਿਆ ਨਾਮ ਸਵਈਆ, ਪੂਰਵ ਜਨਮ ਭਗਤ ਕਰ ਆਏ, ਗੁਰ ਹਰ ਹਰ ਹਰ ਹਰ ਭਗਤ ਜਮਈਆ, ਭਗਤ ਭਗਤ ਕਰਤੇ ਹਰ ਪਾਇਆ, ਜਾਂ ਹਰ ਹਰ ਹਰ ਹਰ ਨਾਮ ਸਮਈਆ, ਪ੍ਰਭ ਆਣ ਆਣ ਮਹਿੰਦੀ ਪੀਸਾਈ, ਆਪੇ ਕੋਲ ਕੋਲ ਅੰਗ ਲਈਆ, ਜਿਨ ਕੋ ਠਾਕੁਰ ਕਿਰਪਾ ਥਾਰੀ, ਬਾਂਹ ਪਕਰ ਨਾਨਕ ਕੱਢ ਲਈਆ, ਰਾਗ ਬਿਲਾਵਲ ਮਹੱਲਾ ਪੰਜਵਾਂ, ਅਸ਼ਟਪਦੀ ਘਰ ਬਾਰਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ, ਉਪਮਾ ਜਾਤ ਨਾ ਕਹੀ ਤਜ ਆਣ ਸਰਣ ਗਹੀ ਰਖਾਓ, ਪ੍ਰਭ ਚਰਨ ਕਮਲ ਅਪਾਰ, ਹਉ ਜਾਓ ਸਦ ਬਲਿਹਾਰ, ਮਨ ਪ੍ਰੀਤ ਲਾਗੀ ਤਾਹੇ, ਤਦ ਆਣ ਕਤੇ ਨਾ ਜਾਹੇ, ਹਰ ਨਾਮ ਰਸਨਾ ਕਹਿਣ, ਮਲ ਪਾਪ ਕਲ ਮਲ ਦੇਣ, ਚੜ ਨਾਵ ਸੰਤ ਉਧਾਰ, ਪਏ ਤਰੇ ਸਾਗਰ ਪਾਰ, ਮਨ ਡੋਰ ਪ੍ਰੇਮ ਪ੍ਰੀਤ, ਇਹ ਸੰਤ ਨਿਰਮਲ ਰੀਤ, ਤਦ ਗਏ ਪਾਪ ਵਿਕਾਰ, ਹਰ ਮਿਲੇ ਪ੍ਰਭ ਨਿਰੰਕਾਰ, ਪ੍ਰਭ ਭੇਖੀਏ ਬਿਸਮਾਦ, ਜਗ ਅੰਧ ਪੂਰਨ ਸਾਧ, ਨੈ ਡੋਲੀਏ ਏਤ ਊਤ, ਪ੍ਰਭਸੇ ਹਰ ਹਰ ਚੀਤ, ਤਿਨ ਨਾਹੇ ਨਰਕ ਨਿਵਾਸ, ਨਿਤ ਸਿਮਰ ਪ੍ਰਭ ਗੁਣਤਾਸ, ਤੇ ਜਮਨਾ ਭੇਖੇ ਨੈਨ, ਸੁਨ ਮੋਹੇ ਅਨਹਤ ਬੈਨ, ਹਰ ਸਰਣ ਸੂਰ ਗੋਪਾਲ, ਪ੍ਰਭ ਭਗਤ ਵਸ ਦਿਆਲ, ਹਰ ਨਿਗਮ ਲਹਿ ਨਾ ਪੇਵ, ਨਿਤ ਕਰੇ ਮੁਨਜਨ ਸੇਵ, ਦੁਖ ਦੀਨ ਦਰਦ ਨਿਵਾਰ, ਜਾ ਕੀ ਮਾਂ ਬਿਖੜੀ ਕਾਰ, ਤਾ ਕੀ ਮਿਤ ਨਾ ਜਾਣੇ ਕੋਏ, ਜਲ ਥਲ ਮਹੀਲ ਸੋਏ, ਕਰ ਬੰਦਨਾ ਲਖ ਬਾਰ, ਠਗ ਪਰਿਓ ਪ੍ਰਭ ਦਰਬਾਰ, ਪ੍ਰਭ ਕਰੋ ਸਾਧੂ ਤੂਰ, ਨਾਨਕ ਮਨਸਾ ਪੂਰ, ਬਿਲਾਵਲ ਮੁਹੱਲਾ ਪੰਜਵਾਂ, ਪ੍ਰਭ ਜਨਮ ਮਰਨ ਨਿਵਾਰ, ਹਾਰ ਪ੍ਰਿਓ ਦੁਆਰ, ਗੈ ਚਰਨ ਸਾਧੂ ਸੰਗ, ਮਨ ਮਿਸਟ ਹਰ ਹਰ ਰੰਗ, ਕਰ ਦਇਆ ਲਿਹੋ ਲੜ ਲਾਏ, ਨਾਨਕਾ ਨਾਮ ਤੇ ਆਏ,
दीनानाथ दयाल मेरे स्वामी, दीनानाथ दयाल जाचो संतरवाल रखाओ। संसार विखिया कूप ताम अज्ञान मोहत कूप, गए पूजा प्रभ जी ले हो हर नाम अपना देहु, प्रभ तुझ बिना नहीं चाहो। नानका बल बल जाओ, लोभ मोह बादी देहे, बिन भजन होवत खेहे, जम दूत महा पयान, चित गुप्त कर्म है जान।

ਅਰ ਨਿਰਾਲਾ ਅਮਰ ਅਜੋ ਨੀ ਜਾਤ ਨਾ ਜਾਲਾ ਅਗਮ ਅਗੋਚਰ ਰੂਪ ਨਾ ਰੇਖਿਆ ਖੋਜਤ ਖੋਜਤ ਕੜਕੜ ਦੇਖਿਆ ਜੋ ਦਿਖ ਦਿਖਾਵੇ ਤਿਸ ਕੋ ਬਲ ਜਾਈ ਗੁਰ ਪ੍ਰਸਾਦ ਪਰਮ ਪਦ ਪਾਈ ਕਿਆ ਜਬ ਜਾਪੋ ਬਿਨ ਜਗਦੀਸੈ ਗੁਰ ਕੈ ਸ਼ਬਦ ਮਹਿਲ ਕਰਦੀ ਸਹਿ ਰਗਾਓ ਦੂਜੇ ਪਾਏ ਲੱਗੇ ਪਛਤਾਣੇ ਜਮਦਰ ਬਾਧੇ ਆਮਣ ਜਾਣੇ ਕਿਆ ਲੈ ਆਵੇ ਕਿਆ ਲੈ ਜਾਵੇ ਸਿਰ ਜਮਕਾਰ ਸੇ ਝੂਟਾਂ ਖਾਹੇ ਬਿਨ ਗੁਰ ਸ਼ਬਦ ਨਾ ਛੂਟ ਸਕੋਏ ਪਾਖੰਡ ਕਿੰਨੇ ਮੁਕਤ ਨਾ ਹੋਏ ਆਪੇ ਸੱਚ ਕੀਆ ਕਰ ਜੋੜ ਅੰਡਜ ਫੋੜ ਜੋੜ ਵਿਛੋੜ ਤਰਤ ਆਕਾਸ਼ ਕੀਏ ਬੈਸਣ ਕੋਥਾਓ ਰਾਤ ਦਿਨੰਤ ਕੀਏ ਪੋਫਾਓ ਜਿਨ ਕੀਏ ਕਰ ਵੇਖਣ ਹਾਰਾ ਅਵਰ ਨਾ ਦੂਜਾ ਸਿਰਜਣ ਹਾਰਾ ਤ੍ਰਿਤੀਆ ਬ੍ਰਹਮਾ ਵਿਸ਼ਨ ਮਹੇਸਾ ਦੇਵੀ ਦੇਵਿਓ ਪਾਏ ਵੇਸਾ ਜੋਤੀ ਜਾਤੀ ਗਣਤਨ ਆਵੇ ਜਿਨ ਸਾਜੀ ਸੋ ਕੀਮਤ ਪਾਵੇ ਕੀਮਤ ਪਾਏ ਰਹਿਆ ਭਰਪੂਰ ਕਿਸ ਨੇੜੇ ਕਿਸ ਆਖਾਂ ਦੂਰ ਚੌਥ ਉਪਾਏ ਚਾਰੇ ਬੇਦਾ ਖਾਣੀ ਚਾਰੇ ਬਾਣੀ ਪੇਦਾ ਅਸ਼ਟ ਦਿਸ਼ਾ ਖੜ ਤੀਨ ਉਪਾਏ ਸੋ ਬੂਝੇ ਜਿਸ ਆਪ ਬੁਝਾਏ ਤੀਨ ਸਮਾਵੇ ਚੌਥੇ ਵਾਸਾ ਪਰੁਣਤ ਨਾਨਕ ਅਮਤਾ ਕੇ ਦਾਸਾ ਪੰਚਮੀ ਪੰਚ ਪੂਤ ਬੇਤਾਲਾ ਆਪ ਅਗੋਚਰ ਪੁਰਖ ਨਿਰਾਲਾ ਏਕ ਪਰਮ ਭੁੱਖੇ ਮੋਹ ਪਿਆਸੇ ਏਕ ਰਸਚਾਖ ਸਭ ਤ੍ਰਿਪਤਾਸੇ ਏਕ ਰੰਗ ਰਾਤੇ ਏਕ ਮਰਤੂਰ ਏਕ ਦਰ ਕਰ ਸਾਚੇ ਦੇਖ ਹਦੂਰ ਝੂਠੇ ਕੋ ਨਾਹੀ ਪਦ ਨਾਓ ਕਉ ਨ ਸੂਚਾ ਕਾਲਾ ਕਾਓ ਪਿੰਜਰ ਪੰਖੀ ਬੰਧਿਆ ਕੋਏ ਛੇਰੀ ਪਰਮੇ ਮੁਕਤ ਨਾ ਹੋਏ ਤਉ ਛੂਟੇ ਜਾਂ ਖਦਮ ਛਿੜਾਏ ਗੁਰਮਤ ਮੇਲੇ ਭਗਤ ਦਿਰੜਾਏ ਖਸ਼ਟੀ ਖੜ ਦਰਸਨ ਪ੍ਰਸਾਜੇ ਅਨਹਦ ਸ਼ਬਦ ਨਿਰਾਲਾ ਵਾਜੇ ਜੇ ਪ੍ਰਭ ਹਾਵੇ ਤਾਂ ਮਹਿਲ ਬੁਲਾਵੇ ਸ਼ਬਦੇ ਫੇਦੇ ਤਉ ਪਦ ਪਾਵੇ ਕਰ ਘਰ ਵੇਸ ਖਪੇ ਲੈ ਜਾਵੇ ਸਾਚੇ ਸਾਚੇ ਸਾਚ ਸਮਾਵੇ ਸਪਤਮੀ ਸਸੰਤੋਖ ਸਰੀਰ ਸਾਹ ਸਮੁੰਦ ਪਰੇ ਨਿਰਮਲ ਨੀਰ ਮੱਜਣ ਸਥੀਲ ਸਜਰ ਦੇ ਵਿਚਾਰ ਗੁਰ ਕੇ ਸ਼ਬਦ ਪਾਵੇ ਸਾ ਪਾਰ ਮਨ ਸਾਚਾ ਮੁਖ ਸਾਚੋ ਪਾਏ ਸੱਚ ਨਿਸ਼ਾਨੇ ਠਾਕ ਨ ਪਾਏ ਅਸ਼ਟਮੀ ਅਟ ਸਿੱਧ ਬੁੱਧ ਸਾਧੇ ਸੱਚ ਨੇ ਕੇਵਲ ਕਰਮ ਅਰਾਧੇ ਪਾਉਣ ਪਾਣੀ ਅਗਨੀ ਬਿਸਰਾਓ ਤਹੀ ਨਿਰੰਜਨ ਸਾਚੋ ਨਾਓ ਤਿਸ ਮੈਂ ਮਨੁਆ ਰਹਿਆ ਨਿਵ ਲਾਏ ਪਰੁਣਤ ਨਾਨਕ ਕਾਲ ਨ ਖਾਏ ਨਾਓ ਨੌਮੀ ਨਵੇ ਨਾਥ ਨਵ ਖੰਡਾ ਕੜ ਕੜ ਨਾਥ ਮਹਾਂ ਬਲਵੰਡਾ ਆਈ

ਵਾਰ ਸਤਿਗੁਰ ਪ੍ਰਸਾਦ ਆਦਿਤ ਵਾਰ ਆਦਿ ਪੁਰਖ ਗੈ ਸੋਈ ਆਪੇ ਵਰਤੇ ਅਵਰ ਨ ਕੋਈ ਓਤ ਪੋਤ ਜਗ ਰਹਿਆ ਪਰੋਈ ਆਪੇ ਕਰਤਾ ਕਰੇ ਸੋਈ ਨਾਮ ਰਤੇ ਸਦਾ ਸੁਖ ਹੋਈ ਗੁਰਮੁਖ ਵਿਰਲਾ ਬੂਝੇ ਕੋਈ ਹਿਰਦੇ ਜਪਨੀ ਜਪੋ ਗੁਣ ਤਾਸਾ ਹਰ ਅਗਮ ਅਗੋਚਰ ਅਪਰੰਪਰ ਸਵਾਮੀ ਜਾਣ ਪਗ ਲਗ ਧਿਆਓ ਹੋਏ ਦਾਸਨ ਦਾਸਾ ਰਹਾਓ ਸੋਮਵਾਰ ਸਜ ਰਹਿਆ ਸਮਾਏ ਤਿਸ ਕੀ ਕੀਮਤ ਕਹੀ ਨਾ ਜਾਏ ਆਖ ਆਖ ਰਹੇ ਸਭ ਲਿਵ ਲਾਏ ਜੇ ਦੇਵੇ ਤੇ ਪੱਲੇ ਪਾਏ ਅਗਮ ਗੋਚਰ ਲਿਖਿਆ ਨਾ ਜਾਏ ਗੁਰ ਕੇ ਸ਼ਬਦ ਹਰ ਰਹਿਆ ਸਮਾਏ ਮੰਗਲ ਮਾਇਆ ਮੋਹ ਉਪਾਇਆ ਆਪੇ ਸਿਰ ਸਿਰ ਧੰਦੇ ਲਾਇਆ ਆ ਬੁਝਾਏ ਸੋਈ ਬੂਝੇ ਗੁਰ ਕੇ ਸ਼ਬਦ ਦਰ ਕਰ ਸੂਝੇ ਪ੍ਰੇਮ ਭਗਤ ਕਰੇ ਲਿਵ ਲਾਏ ਹੋਮੇ ਮਮਤਾ ਸ਼ਬਦ ਜਲਾਏ ਬੁੱਧਵਾਰ ਆਪੇ ਬੁੱਧਸਾਰ ਗੁਰਮੁਖ ਕਰਨੀ ਸ਼ਬਦ ਵਿਚਾਰ ਨਾਮ ਰਤੇ ਮਨ ਨਿਰਮਲ ਹੋਏ ਹਰ ਗੁਣ ਗਾਵੇ ਹੋਮੇ ਮਲਕ ਹੋਏ ਦਰ ਸੱਚੇ ਤਰ ਸੋਭਾ ਪਾਏ ਨਾਮ ਰਤੇ ਗੁਰ ਸ਼ਬਦ ਸੁਹਾਏ ਲਹਾ ਨਾਮ ਪਾਏ ਗੁਰਦੁਆਰ ਆਪੇ ਦੇਵੇ ਦੇਵਣ ਹਾਰ ਜੋ ਦੇਵੇ ਤਿਸ ਕਉ ਬਲ ਜਾਈਏ ਗੁਰ ਪ੍ਰਸਾਦੀ ਆਪ ਗਵਾਈਏ ਨਾਨਕ ਨਾਮ ਰੱਖੋ ਉਰਤਾਰ।

ਸ਼ੁੱਕਰਵਾਰ ਪ੍ਰਵਰਿਆ ਸਮਾਈ, ਆਪ ਉਪਾਏ ਸਭ ਕੀਮਤ ਪਾਈ, ਗੁਰਮੁਖ ਹੋਵੇ ਸੋ ਕਰੇ ਵਿਚਾਰ, ਸੱਚ ਸੰਜਮ ਕਰਨੀ ਹੈ ਕਾਰ, ਵਰਤਨੇਮ ਨਿਤਾ ਪ੍ਰਤ ਪੂਜਾ, ਬਿਨ ਬੂਝੇ ਸਭ ਭਾਉ ਹੈ ਦੂਜਾ, ਸ਼ਨਿਸ਼ਰਵਾਰ ਸੌਣ ਸਾਥ ਵਿਚਾਰ, ਹਉਮੈ ਮੇਰਾ ਪਰਮੇ ਸੰਸਾਰ, ਮਨਮੁਖ ਅੰਧਾ ਦੂਜੇ ਪਾਏ, ਜਮ ਦਰਬਾਦਾ ਚੋਟਾਂ ਖਾਏ, ਗੁਰਪ੍ਰਸਾਦੀ ਸਦਾ ਸੁਖ ਪਾਏ, ਸਤਕਰਣੀ ਸਾਚ ਲਿਵਲਾਏ, ਸਤਿਗੁਰ ਸੇਵੇ ਸੇ ਵਡਭਾਗੀ, ਹਉਮੈ ਮਾਰ ਸੱਚ ਲਿਵਲਾਗੀ, ਤੇਰੇ ਰੰਗਰਾਤੇ ਸਹਿਜ ਸੁਪਾਏ, ਤੂੰ ਸੁਖਦਾਤਾ ਲਹੇ ਮਿਲਾਏ, ਇਕ ਸਤੇ ਦੂਜਾ ਨਾਹੀ ਕੋਏ, ਗੁਰਮੁਖ

ਕਰਤਾਰ, ਨੇਚਲ ਸਾਜ ਰਹਿਆ ਕਲਤਾਰ, ਨਾਨਕ ਗੁਰਮੁਖ ਬੂਝੈ ਉਹ ਸ਼ਬਦ ਵਿਚਾਰ। ਬਲਾਵਲ ਮੁਹੱਲਾ ਤੀਜਾ, ਆਦਿ ਪੁਰਖ ਆਪੇ ਸ੍ਰਿਟ ਸਾਜੇ, ਜੀ ਜੰਤ ਮਾਇਆ ਮੋਇ ਪਜ, ਦੂਜੇ ਪਾਏ ਪ੍ਰਪੰਚ ਲਾਗੇ, ਆਵੇ ਜਾਹੇ ਮਰੇ ਅਪਾਗੇ, ਸਤਿਗੁਰ ਭੇਟੇ ਸੋਝੀ ਪਾਏ, ਪ੍ਰਪੰਚ ਚੁੱਕੇ ਸੱਚ ਸਮਾਏ। ਜਾ ਕੇ ਮਸਤਕ ਲਿਖਿਆ ਲੇਖ, ਤਾ ਕੇ ਮਨੁਸਿਆ ਪ੍ਰਵੇਖ ਰਖਾਓ, ਸ੍ਰਿਸ਼ਟਿ ਉਪਾਏ ਆਪੇ ਸਾ ਵੇਖੇ, ਕੋਈ ਨਾ ਮੇਟੈ ਤੇਰੇ ਲਿਖੈ, ਸਿੱਧ ਸਾਧਕ ਜੇ ਕੋ ਕਹੇ ਕਹਾਏ, ਪਰਮੇ ਪੂਲਾ ਆਵੇ ਜਾਏ, ਸਤਿਗੁਰ ਸੇਵੇ ਸੋ ਜਨ ਬੂਝੈ, ਆਉ ਮੈਂ ਮਾਰੇ ਤਾਂਦਰ ਸੂਝੇ, ਇੱਕ ਤੇ ਸਭ ਦੂਜਾ ਹੂਆ, ਏਕੋ ਵਰਤੇ ਅਵਰ ਨਾ ਬੀਆ, ਦੂਜੇ ਤੇ ਜੇ ਏਕੋ ਜਾਣੇ, ਗੁਰ ਕੈ ਸ਼ਬਦ ਹਰ ਦਰ ਨਿਸਾਣੇ, ਸਤਿਗੁਰ ਪੇਟੇ ਤਾਂ ਏਕੋ ਪਾਏ, ਵਿਚੋਂ ਦੂਜਾ ਠਾਕ ਰਖਾਏ, ਜਿਹਦਾ ਸਾਹਿਬ ਡਾਢਾ ਹੋਏ, ਇਸ ਨੂੰ ਮਾਰ ਨਾ ਸਕੇ ਕੋਏ, ਸਾਹਿਬ ਕੀ ਸੇਵ ਰਹੇ ਸਰਣਾਈ, ਆਪੇ ਬਗਸੇ ਦੇ ਵਡਿਆਈ, ਤੇਤੇ ਉਪਰ ਨਾਹੀ ਕੋਏ, ਕੌਣ ਡਰੇ ਡਰ ਕਿਸਕਾ ਹੋਏ, ਗੁਰਮਤੀ ਸਾਂਤ ਵਸੇ ਸਰੀਰ, ਸ਼ਬਦ ਚੀਨ ਫਿਰ ਲੱਗੇ ਨਾ ਪੀਰ, ਆਵੇ ਨਾ ਜਾਏ ਨਾ ਦੁਖ ਪਾਏ, ਨਾ ਮੇਰਾ ਤੇ ਸਹਿਜ ਸਮਾਏ, ਨਾਨਕ ਗੁਰਮੁਖ ਵੇਖੇ ਹਦੂਰ, ਮੇਰਾ ਪ੍ਰਭ ਸਦ ਰਹਿਆ ਭਰਪੂਰ, ਇੱਕ ਸੇਵਕ ਇੱਕ ਪਰਮ ਭੁਲਾਏ, ਆਪੇ ਕਰੇ ਹਰ ਆਪ ਕਰਾਏ, ਏਕੋ ਵਰਤੇ ਅਵਰ ਨਾ ਕੋਏ, ਮਨ ਰੋਸ ਕੀਜੇ ਜੇ ਦੂਜਾ ਹੋਏ, ਸਤਿਗੁਰ ਸੇਵੇ ਕਰਨੀ ਸਾਰੀ, ਦਰ ਸੱਚ ਸੱਚੇ ਵਿਚਾਰੀ, ਥਿੱਤੀ ਵਾਰ ਸਭ ਸਭ ਸੁਭਾਏ, ਸਤਿਗੁਰ ਸੇਵੇ ਤਾਂ ਫਲ ਪਾਏ, ਥਿੱਤੀ ਵਾਰ ਸਭ ਆਵੇ ਜਾਹੇ, ਗੁਰ ਸ਼ਬਦ ਨਿਚਲ ਸਦਾ ਸੱਚ ਸਮਾਹੇ, ਥਿੱਤੀ ਵਾਰ ਤਾਂ ਜਾਂ ਸੱਚ ਰਾਤੇ, ਬਿਨ ਆਵੇ ਸਭ ਭਰਮੇ ਕਾਚੇ, ਮਨਮੁਖ ਮਰੇ ਮਰ ਵਿਗਤੀ ਜਾਹੇ, ਏਕ ਨਾ ਚੇਤ ਦੂਜੇ ਲੋਭ ਆਹੇ, ਅਚੇਤ ਪਿੰਡੀ ਅਗਿਆਨ ਅੰਧਾਰ, ਬਿਨ ਸਬਦੇ ਕਿਉ ਪਾਏ ਪਾਰ, ਆਪ ਉਪਾਇਓ ਪਾਵਣ ਹਾਰ, ਆਪੇ ਕੀ ਤੋਨ ਗੁਰ ਵਿਚਾਰ, ਬਹੁਤੇ ਪੇਖ ਕਰੇ ਪੇਖ ਤਾਰੀ, ਪਾਪ ਪਾ ਪਰਮੇ ਕਾਚੀ ਸਾਰੀ, ਅਇਥੇ ਸੁਖ ਨਾ ਆਗੇ ਹੋਏ, ਮਨ ਮੁਖ ਮੋਏ ਆਪਣਾ ਜਨਮ ਖੋਏ, ਸਤਿਗੁਰ ਸੇਵੇ ਪਰਮ ਚੁਕਾਏ, ਘਰ ਹੀ ਅੰਦਰ ਸੱਚ ਮਹਿਲ ਪਾਏ, ਆਪੇ ਪੂਰਾ ਕਰੇ ਸੋਹੋਏ, ਇਹ ਥਿੱਤੀ ਵਾਰ ਦੂਜਾ ਦੋਏ, ਸਤਿਗੁਰ ਬਾਜ ਹੋ ਅੰਧ ਗੁਬਾਰ, ਥਿੱਤੀ ਵਾਰ ਸੇਵੇ ਮੁਧ ਗੁਬਾਰ, ਨਾਨਕ ਗੁਰਮੁਖ ਬੂਝੈ ਸੋ ਜੀ ਪਾਏ, ਏਕਤ ਨਾਮ ਸਦਾ ਰਹਿਆ ਸਮਾਏ। ਬਿਲਾਵਲ ਮਹੱਲਾ ਪਹਿਲਾ, ਸ਼ੰਤ ਦੱਖਣੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਮੁੰਦ ਨਵੇਲੜੀਆ, ਗੋਇਲ ਆਈ ਰਾਮ ਮਟਕੀ ਡਾਰ ਧਰੀ, ਹਰ ਲਿਵਲਾਈ ਰਾਮ ਲਿਵਲਾਏ ਹਰ ਸਿਉ ਰਹੀ, ਗੋਇਲ ਸਹਿਜ ਸ਼ਬਦ ਸੀਗਾਰੀਆ, ਕਰ ਜੋੜ ਗੁਰ ਪੈ ਕਰ ਬੇਨੰਤੀ, ਮਿਲੋ ਸਾਜ ਪਿਆਰੀਆ, ਤਨ ਪਾਏ ਭਗਤੀ ਦੇਖ ਪ੍ਰੀਤਮ, ਕਾਮ ਕ੍ਰੋਧ ਨਿਵਾਰਿਆ, ਨਾਨਕ ਮੁੰਦ ਨਵੇਲ ਸੁੰਦਰ ਦੇਖ ਪਿਰਸਾ ਧਾਰਿਆ, ਸੱਚ ਨਵੇਲੜੀਏ ਜੋ ਬਨ ਬਾਲੀ ਰਾਮ, ਆਓ ਨਾ ਜਾਓ ਕਹੀ ਆਪਣੇ ਸਹਿ ਨਾ ਲੀ ਰਾਮ, ਨਾ ਆਪਣੇ ਸੰਗ ਦਾਸੀ ਮੈਂ ਭਗਤ ਹਰ ਕੀ ਭਾਵੇ, ਆਗਾਧ ਬੋਧ ਅਕਥ ਕਥੀਏ ਸਹਿਜ ਪ੍ਰਭ ਗੁਣ ਗਾਵੇ, ਰਾਮ ਨਾਮ ਰਸਾਲ ਰਸੀਆ, ਰਵੇ ਸੱਚ ਪਿਆਰੀਆ, ਗੁਰਸ਼ਬਦ ਦੀਆ ਦਾਨ ਕੀਆ, ਨਾਨਕਾ ਵਿਚਾਰੀਆ, ਸ੍ਰੀ ਧਰਮ ਹੋਏ ਅੜੀ ਫਿਰ ਸੰਸੂਤੀ ਰਾਮ, ਗੁਰ ਕੇ ਪਾਏ ਚਲੋ ਸਾਜ ਸੰਗੂਤੀ ਰਾਮ, ਤਨ ਸਾਜ ਸੰਗੂਤੀ ਹਰ ਸੰਸੂਤੀ, ਸੰਗ ਸਖੀ ਸਹੇਲੀਆ, ਇੱਕ ਪਾਏ ਇੱਕ ਮਨ ਨਾਮ ਵਸਿਆ, ਸਤਿਗੁਰੂ ਹਮ ਮਿਲੀਆ, ਦਿਨ ਰਹਿਣ ਕੜੀ ਨਾ ਚਸਾ ਵਿਸਰੈ, ਸਾਸ ਸਾਸ ਨਿਰੰਜਨੋ ਸਬਦ ਜੋਤ ਜਗਾਏ ਦੀਪਕ, ਨਾਨਕਾ ਪਹੁ ਪੰਜਨੋ ਜੋਤ ਸਵਾਇੜੀਏ, ਤਿਰ ਭਵਨ ਸਾਰੇ ਰਾਮ, ਕੜ ਕੜ ਰਵ ਰਹਿਆ ਅਲਖ ਅਪਾਰੇ ਰਾਮ, ਅਲਖ ਅਪਾਰ ਅਪਾਰ ਸਾਚਾ, ਆਪ ਮਾਰ ਮਿਲਾਈਏ, ਪੌਮੇ ਮਮਤਾ ਲੋਭ ਜਲ ਹੋ ਸਬਦ ਮੈਲ ਚੁਕਾਈਏ, ਦਰਜਾਏ ਦਰਸ਼ਨ ਕਰੀ ਪਹਾਣੇ, ਤਾਰੇ ਤਾਰਨ ਹਾਰਿਆ, ਹਰ ਨਾਮ ਅੰਮ੍ਰਿਤ ਚਾਗ ਤ੍ਰਿਪਤੀ, ਨਾਨਕਾ ਉਰਤਾਰਿਆ। ਬਿਲਾਵਲ ਮੁਹੱਲਾ ਪਹਿਲਾ, ਮੈਂ ਮਨ ਚਾਉ ਕਣਾ ਸਾਜ ਵਿਗਾਸੀ ਰਾਮ, ਮੋਹੀ ਪ੍ਰੇਮ ਪਰੇ ਪ੍ਰਪਨਾਸੀ ਰਾਮ, ਅਵਗਤੋ ਹਰਨਾਥ ਨਾਥ ਹੈ ਇਸੇ ਭਾਵੇ ਸੋਥੀ ਹੈ, ਕਿਰਪਾਲ ਸਦਾ ਦਿਆਲ ਦਾਤਾ,
جیاں اندر توں جیے، میں اور گیان نہ تیان پوجہ، ہر نام انتر وس رہے، پیخ پونی ہٹ نہ جانا، نانکا سج گئے رہے، بنڈی رہن پلی، دن سوہائے رام، نکر سوتڑیے، پرم جگائے رام، نبھان نب تن سبد جاگی، اپنے پھر پانیاں، تج کوڑ کپت سبھاؤ دوجا، چاکری لو کانیاں، میں نام ہر کا ہار کنٹھے، ساچ سبد نیسانیاں، کر جوڑ نانک ساچ مانگے، نظر کر تد پھانیاں، جاگ سلونڈیے، بولے گربانی رام، جن سن مننے اڑی، آکت کہانی رام، آکت کہانی پد نربانی، او ورلا گرمک بوجھے، او سد سمائے، آب گوائے، تیر پاون سو جی سوجھے، رے اتیت اپرم پراتا، ساچ من گن ساریا، او پورہیا سر بٹھائی، نانکا ارتھاریا، محل بلائیڑیے، پگت سنےہی رام، گرمت من ریسی، سیج سدےہی رام، ماں مار ریجے سبد سیجے، رے لوک ناتھ پچھانے، من ڈیگ ڈول نہ جائے کت ہی، اپنا پھر جانے، میں آدھار تیرا، تو خسم میرا، میں تان تکیا تیرا، ساچ سوچا صدا نانک، گر سبد چگر نبیرو۔

ਜੀ ਆਇਆ ਮਨਸੁਖ ਸੁਮਾਣਾ ਰਾਮ, ਗੁਰ ਤੁੱਠੇ ਹਰ ਪ੍ਰਾਪਾਇਆ, ਰੰਗ ਰਲੀਆ ਮਾਣਾ ਰਾਮ, ਵੜਫਾਗੀਆ ਸੁਹਾਗਣੀ, ਹਰ ਮਸਤਕ ਮਾਣਾ ਰਾਮ, ਹਰ ਪ੍ਰਭਰ ਸੁਹਾਗ ਹੈ, ਨਾਨਕ ਮਨ ਭਾਣਾ ਰਾਮ, ਨਿਮਾਣਿਆ ਹਰ ਮਾਣ ਹੈ, ਹਰ ਪ੍ਰਭਰ ਆਪੇ ਰਾਮ, ਗੁਰਮੁਖ ਆਪ ਗਵਾਇਆ, ਨਿਤ ਹਰ ਹਰ ਜਾਪੇ ਰਾਮ, ਮੇਰੇ ਹਰ ਪ੍ਰਭਾਵੇ ਸੋ ਕਰੇ, ਹਰ ਰੰਗ ਹਰ ਰਾਪੇ ਰਾਮ, ਜਨ ਨਾਨਕ ਸਹਿਜ ਮਲਾਇਆ, ਹਰ ਰਸ ਹਰ ਥਾਪੇ ਰਾਮ, ਮਾਨਸ ਜਨਮ ਹਰ ਪਾਈਏ, ਹਰ ਰਾਵਣ ਵੇਰਾ ਰਾਮ, ਗੁਰਮੁਖ ਮਿਲ ਸੁਹਾਗਣੀ, ਰੰਗ ਹੋਏ ਕਨੇਰਾ ਰਾਮ, ਜਿਨ ਮਾਨਸ ਜਨਮ ਨਾ ਪਾਇਆ, ਤਿਨ ਭਾਗ ਮੰਦੇਰਾ ਰਾਮ, ਹਰ ਹਰ ਹਰ ਹਰ ਰਾਗ ਪ੍ਰਭ, ਨਾਨਕ ਜਨ ਤੇਰਾ ਰਾਮ, ਗੁਰ ਹਰ ਪ੍ਰਭ ਅਗਮ ਦਰੜਾਇਆ, ਮਨ ਤਨ ਰੰਗ ਪੀਨਾ ਰਾਮ, ਭਗਤ ਵਛਲ ਹਰ ਨਾਮ ਹੈ, ਗੁਰਮੁਖਰ ਲੀਨਾ ਰਾਮ, ਬਿਨ ਹਰ ਨਾਮ ਨਾ ਜੀਵਦੇ, ਜਿਉ ਜਲ ਬਿਨ ਮੀਨਾ ਰਾਮ, ਸਬਲ ਜਨਮ ਹਰ ਪਾਇਆ, ਨਾਨਕ ਪ੍ਰਭ ਕੀਨਾ ਰਾਮ। ਬਿਲਾਵਲ ਮਹੱਲਾ ਚੌਥਾ ਸਲੋਕ। ਹਰ ਪ੍ਰਭ ਸਜਣ ਲੋੜ ਲਹੋ, ਮਨ ਵਸੈ ਵੜ ਭਾਗ, ਗੁਰਪੂਰੇ ਵੇਖਾ ਲਿਆ, ਨਾਨਕ ਹਰ ਲਿਵ ਲਾਗ ਸ਼ੰਤ, ਮੇਰਾ ਹਰ ਪ੍ਰਭ ਰਾਮਣ ਆਈਆ, ਹਉ ਮੇ ਬਗ ਜਾਗੇ ਰਾਮ, ਗੁਰਮਤ ਆਪ ਮਿਟਾਇਆ, ਹਰ ਹਰ ਲਿਵ ਲਾਗੇ ਰਾਮ, ਅੰਤਰ ਕਮਲ ਪ੍ਰਗਾਸੇ, ਗੁਰ ਗਿਆਨੀ ਜਾਗੇ ਰਾਮ, ਜਨ ਨਾਨਕ ਹਰ ਪ੍ਰਪਾਇਆ, ਪੂਰੇ ਵੜ ਭਾਗੇ ਰਾਮ, ਹਰ ਪ੍ਰਭ ਹਰ ਮਨ ਪਾਇ, ਹਰ ਨਾਮ ਵਧਾਈ ਰਾਮ, ਗੁਰ ਪੂਰੇ ਪ੍ਰਪਾਇਆ, ਹਰ ਹਰ ਲਿਵ ਲਾਈ ਰਾਮ, ਅਗਿਆਨ ਅੰਧੇਰਾ ਕੱਟਿਆ, ਜੋਤ ਪ੍ਰਗਟਿਆਈ ਰਾਮ, ਜਨ ਨਾਨਕ ਨਾਮ ਆਧਾਰ ਹੈ, ਹਰ ਨਾਮ ਸਮਾਈ ਰਾਮ, ਤਾਨ ਹਰ ਪ੍ਰਭ ਪਿਆਰੇ ਰਾਵੀ, ਜਹਰ ਪ੍ਰਭਾਈ ਰਾਮ, ਅੱਖੀ ਪ੍ਰੇਮ ਕਸਾਈਆਂ, ਜਿਉ ਬਿਲਕ ਮਸਾਈ ਰਾਮ, ਗੁਰਪੂਰੇ ਹਰ ਮੇਲਿਆ, ਹਰ ਰਸ ਆਗਾਹੀ ਰਾਮ, ਜਨ ਨਾਨਕ ਨਾਮ ਵਿਸਿਆ, ਹਰ ਹਰ ਲਿਵ ਲਾਈ ਰਾਮ, ਹਾਂ ਮੂਰਖ ਮੁਗਧ ਮਿਲਾਇਆ, ਹਰ ਕਿਰਪਾ ਧਾਰੀ ਰਾਮ, ਤਨ ਤਨ ਗੁਰੂ ਸਾਬਾਸ ਹੈ, ਜਿਨ ਹਉਮੈ ਮਾਰੀ ਰਾਮ, ਜਿਨ ਵੜਭਾਗੀਆ ਵੜਭਾਗ ਹੈ, ਹਰ ਹਰ ਉਰਤਾਰੀ ਰਾਮ, ਜਨ ਨਾਨਕ ਨਾਮ ਸਲਾਹੇ ਤੂੰ, ਨਾਮੇ ਬਲਿਹਾਰੀ ਰਾਮ। ਬਿਲਾਵਲ ਮਹੱਲਾ ਪੰਜਵਾਂ। ਸ਼ੰਤ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਮੰਗਲ ਸਾਜ ਭਇਆ, ਪ੍ਰਭ ਆਪਣਾ ਗਾਇਆ ਰਾਮ, ਅਵਨਾਸੀ ਵਰ ਸੁਣਿਆ ਮਨ ਉਪਜਿਆ ਚਾਇਆ ਰਾਮ, ਮਨ ਪ੍ਰੀਤ ਲੱਗ ਗਏ ਵੱਡੇ ਭਾਗੇ, ਤਾਂ ਮਿਲ ਗਏ ਪੂਰਨ ਪਤੇ, ਸਹਿਜੇ ਸਮਾਏ ਗਏ ਗੋਬਿੰਦ ਪਾਈਏ, ਦਿਓ ਸਖੀਏ ਮੋਹੇ ਮੱਤੇ, ਦੇ ਨਰਾਇਣ ਠਾਲਡੀ ਕਰੋ ਸੇਵਾ, ਪ੍ਰਭ ਕਵਨ ਜੁਗਤੀ ਪਾਇਆ, ਬਿਰਵੰਤ ਨਾਨਕ ਕਰੋ ਕਿਰਪਾ, ਲੈ ਹੋ ਮੋਹੇ ਲੜਲਾਇਆ, ਪਿਆ ਸਮਾੜਾ ਹਰ ਤਨ ਸਹਾ ਰਾਮ, ਖੋਜੀ ਖੋਜ ਲੱਦਾ ਹਰ ਸੰਤਨ ਪਾਹਾ ਰਾਮ, ਮਿਲੇ ਸੰਤ ਪਿਆਰੇ ਦਇਆ ਤਾਰੇ, ਅਕਥੇ ਅਕਥ ਵਿਚਾਰੋ, ਇੱਕ ਚਿੱਤ ਇੱਕ ਮਨ ਚਾਹੇ ਸੁਆਮੀ, ਲਾਏ ਪ੍ਰੀਤ ਪਿਆਰੋ, ਕਰ ਜੋੜ ਪ੍ਰਾਪ ਕਰ ਬੇਨੰਤੀ, ਮਿਲੇ ਹਰ ਸਲਾਹਾ, ਬਿਨਵੰਤ ਨਾਨਕ ਦਾਸ ਤੇਰਾ, ਮੇਰਾ ਪ੍ਰ ਅਗਮ ਅਥਾਹਾ, ਸਾ ਅਟਲ ਗਣਿਆ ਪੂਰਨ ਸੰਜੋਗੋ ਰਾਮ, ਸੁਖੇ ਸਮੂਹ ਪਇਆ ਗਇਆ ਵਿਜੋਗੋ ਰਾਮ, ਮੇਰੇ ਸੰਤ ਆਏ ਪ੍ਰਭ ਤੇ ਆਏ, ਬਣੇ ਅਚਰਜ ਜਾਨੀਆਂ, ਮਿਲ ਕੱਤਰ ਹੋਏ ਸਹਿਜਟ ਹੋਏ, ਮਨ ਪ੍ਰੀਤ ਉਪਜੀ ਮਾਨੀਆਂ, ਮਿਲ ਜੋਤ ਜੋਤੀ ਓਤ ਪੋਤੀ, ਹਰ ਨਾਮ ਹਰ ਭੋਗੋ, ਬਿਨਵੰਤ ਨਾਨਕ ਸਭ ਸੰਤ ਮੇਲੀ, ਪ੍ਰਭ ਕਰਨ ਕਾਰਨ ਜੋਗੋ, ਪਵਨ ਸੁਹਾਵੜਾ ਤਰਤ ਸੁਭਾਗੀ ਰਾਮ, ਪ੍ਰਭ ਕਰ ਆਏੜਾ ਗੁਰਚਰਣੀ ਲਾਗੀ ਰਾਮ, ਗੁਰਚਰਨ ਲਾਗੀ ਸਹਿਜ ਜਾਗੀ, ਸਗਲ ਇੱਛਾ ਪੁੰਨੀਆਂ ਮੇਰੀ ਆਸ ਪੂਰੀ ਸੰਤ ਤੂਰੀ, ਹਰ ਮਿਲੇ ਕੰਤ ਵਿਸ਼ੁਨਿਆ, ਆਨੰਦ ਅਨਦਨ ਵਜੇ ਵਾਜੇ, ਅੰਗ ਮਤ ਮਨ ਕੀ ਤਿਆਗੀ, ਬਿਨਵੰਤ ਨਾਨਕ ਸਰਨ ਸੁਆਮੀ, ਸੰਤ ਸੰਗ ਲਿਵ ਲਾਗੀ। ਬਿਲਾਵਲ ਮਹੱਲਾ ਪੰਜਵਾਂ। ਭਾਗ ਸੁਲੱਖਣਾ ਹਰ ਕੰਤ ਹਮਾਰਾ ਰਾਮ, ਅਨਹਦ ਬਾ ਜਿੱਤਰਾ ਇਸ ਧੁਨ ਦਰਬਾਰ ਆਰਾਮ, ਆਨੰਦ ਅਨਦਨ ਵਜੇ ਵਾਜੇ, ਦਿਨ ਸਰੈਣ ਉਮਾਹਾ, ਤੈ ਰੋਗ ਸੋਗ ਨਾ ਦੁਖ ਵਿਆਪੇ, ਜਨਮ ਮਰਨ ਨਾ ਤਾਹਾ, ਰਿੱਧ ਸਿੱਧ ਸੁਦਰਸ ਅੰਮ੍ਰਿਤ, ਭਗਤ ਭਰੇ ਭੰਡਾਰਾ, ਬਿਨਵੰਤ ਨਾਨਕ ਬਲਿਹਾਰ ਵੰਨਿਆ, ਪਾਰ ਬ੍ਰਹਮ ਪ੍ਰਾਨ ਅਧਾਰਾ,

ਨਹਿ ਲਜਾਏਗੇ। ਚਰਨ ਰਜ ਮਨ ਪਾਗੀਏ, ਭਗਤ ਠਗੋਰੀ ਪਾਏ ਮੋਹ, ਅੰਤ ਕਥੂ ਨਾ ਤਾਵੇ, ਬਿਨਵੰਤ ਨਾਨਕ ਮਿਲ ਸੰਗ ਸਾਜਨ, ਅਮਰ ਪਦਵੀ ਪਾਵੇ, ਬਿਸਮਨ ਬਿਸਮ ਪਈ। ਇਹ ਗੁਣ ਅਵਨਾਸੀ ਰਾਮ, ਕਰ ਗਏ ਪੁਜਾ ਗਹੀ, ਕੱਟ ਜਮਕੀ ਫਾਸੀ ਰਾਮ, ਗਏ ਪੁਜਾ ਲੀਨੀ ਦਾਸ ਕੀਨੀ, ਅੰਕਰ ਅਦੋਦ ਜਿਣਾਇ, ਮਲਨ ਮੋਹ ਵਿਕਾਰ ਨਾਠੇ, ਦਿਵਸ ਨਿਰਮਲ ਆਇਆ, ਦਿੱਟ ਥਾਰੀ ਮਨ ਪਿਆਰੀ, ਮਹਾਂ ਦੁਰਮਦ ਨਾਸੀ, ਬਿਨਵੰਤ ਨਾਨਕ ਪਈ ਨਿਰਮਲ, ਪ੍ਰਭ ਮਿਲੇ ਅਵਨਾਸੀ, ਸੂਰਜ ਕਿਰਨ ਮਿਲੇ, ਜਲਕਾ ਜਲ ਹੂਆ ਰਾਮ, ਜੋਤੀ ਜੋਤ ਰਲੀ, ਸੰਪੂਰਨ ਸੀ ਆ ਰਾਮ, ਬ੍ਰਹਮ ਦੀ ਸਹਿ ਬ੍ਰਹਮ ਸੁਣੀਏ, ਏਕ ਏਕ ਵਖਾਣੀਏ।

ਸਤਿਕਾਰ ਸਤਿਗੁਰ ਪ੍ਰਸਾਦ ਸਖੀ ਆਓ ਸਖੀ ਵਸ ਆਓ ਸਖੀ ਅਸੀਂ ਫਿਰ ਕਾ ਮੰਗਲ ਗਾਵੇ ਤਜਮਾਨ ਸਖੀ ਤਜਮਾਨ ਸਖੀ ਮਤ ਆਪਣੇ ਪ੍ਰੀਤਮ ਪਹਾਵੇ ਤਜਮਾਨ ਵੋ ਵਿਕਾਰ ਦੂਜਾ ਚੇ ਏਕ ਨਿਰੰਜਨੋ ਲਗ ਚਰਨ ਸਰਨ ਦਿਆਲ ਪ੍ਰੀਤਮ ਸਗਲ ਦੁਰਤ ਵਿਖੰਡਨੋ ਹੋਏ ਦਸ ਦਾਸੀ ਤਜ ਉਦਾਸੀ ਬਹੁੜ ਵਿਧੀ ਨਾ ਤਾਵਾ ਨਾਨਕ ਪੈਮ ਪੈ ਕਰੋ ਕਿਰਪਾ ਤਾਮ ਮੰਗਲ ਗਾਵਾ ਅੰਮ੍ਰਿਤ ਪ੍ਰੇਕਾ ਨਾਮ ਮੈਂ ਅੰਧਲੇ ਟੋਨੀ ਉਹ ਜੋ ਹੈ ਬੋ ਪ੍ਰਕਾਰ ਸੁੰਦਰ ਮੋਹਨੀ ਮੋਹਨੀ ਮਹਾਂ ਵਿਚਿੱਤਰ ਚੰਚਲ ਅਣਗ ਪਾਸ ਦਿਖਾਵੇ ਹੋਏ ਠੀਠ ਮੀਠੀ ਮਣੇ ਲਾਗੇ ਨਾਮ ਲੈਣ ਨਾ ਆਵੇ ਗ੍ਰਹਿ ਬਣੇ ਤੀਰੇ ਵਰਤ ਪੂਜਾ ਬਾੜ ਘਾਟੇ ਜੋਨੀ ਨਾਨਕ ਪੈਂਪੇ ਦਇਆ ਤਾਰੋ ਮੈਂ ਨਾਮ ਅੰਧਲੇ ਟੋਨੀ ਮੋਏ ਅਨਾਸ ਪ੍ਰੇਨਾਸ ਜਿਉ ਜਾਨੋ ਤਿਉ ਰੱਖੋ ਚਿਤਰਾਈ ਮੋਏ ਨਾਹੇ ਰੀਝਾਵੋ ਕਹਿ ਮੁਖੋ ਨੈ ਚਤਰ ਸੁਗਰ ਸੁਜਾਨ ਬੇਤੀ ਮੋਹੇ ਨਿਰਗੁਣ ਗੁਣ ਨਹੀਂ ਨੈ ਰੂਪ ਤੂਪ ਨਾ ਨੈਣ ਬੰਕੇ ਜੈ ਪਾਵੇ ਤੈ ਰਖ ਤੁਈ ਜੈ ਜੈ ਜੈ ਅੰਪੈ ਸਗਲ ਜਾਕੋ ਕਰਣਾ ਪਤ ਗਤ ਕੇ ਨੇ ਲਖੋ ਨਾਨਕ ਪੈਂਪੈ ਸੇਵ ਸੇਵਕ ਜਿਉ ਜਾਨੋ ਤਿਉ ਮੋਹੇ ਰੱਖੋ

ਲੜ ਲੜਾਏ ਸਭ ਮੈਂ ਮਿਰਖ ਮਾਰੀ ਹੋਏ ਗਤੇ ਕੀਤ ਚਿਤਵੋ ਮਿਟ ਅੰਧਾਰੇ ਜੋ ਆਸ ਚਕਵੀ ਦਿਨ ਚਰੇ ਨਾਨਕ ਪੈਮ ਪੈ ਪ੍ਰਸੰਗ ਮੇਲੀ ਮਛਲੀ ਨੀਰ ਨਾ ਵਿਸਰੈ ਤਨ ਤਨ ਹਮਾਰੇ ਭਾਗ ਕਰ ਆਇਆ ਫਿਰ ਮੇਰਾ ਤੁਹੀ ਬੰਕ ਦੁਆਰ ਸਗਲਾ ਬਨਹਰਾ ਹਰ ਹਰਾ ਸੁਵਾਮੀ ਸੁਖੇ ਗਾਮੀ ਅੰਧ ਮੰਗਲ ਰਸ ਖਣਾ ਨਵਲ ਨਵਤਨ ਨਾ ਉਬਾਲਾ ਕਮ ਰਸਨਾ ਗੁਣ ਫਨਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਿਸਾ ਦੁਖ ਹਰ ਨਾਨਕ ਪੈਮ ਪੈ ਮੇਰੀ ਆਸ ਪੂਰੀ ਮਿਲੇ ਸੁਵਾਮੀ ਅਪਰੰਪਰਾ ਬਿਲਾਵਲ ਮਹੱਲਾ ਪੰਜਵਾਂ ਸ਼ੰਤ ਮੰਗਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਸੁੰਦਰ ਸਾਂਤ ਦਇਆਲ ਪ੍ਰਭ ਸਰਬ ਸੁਖਾਨੰਦ ਪੀਓ ਸੁਖ ਸਾਗਰ ਪ੍ਰਾਪੇਟੇ ਨਾਨਕ ਸੁਖੀ ਹੋ ਤਿਉ ਜੀਉ ਸ਼ੰਤ ਸੁਖ ਸਾਗਰ ਪ੍ਰਾਪਾਈਏ ਜਬ ਹੋਵੇ ਭਾਗੋ ਰਾਮ ਮਾਨਨ ਮਾਨ ਵਜਾਈਏ ਹਰ ਚਰਣੀ ਲਾਗੋ ਰਾਮ ਤੋੜ ਸਿਆਮ ਚਾਤਰੀ ਦੁਰਮਤ ਬੁੱਧ ਤਿਆਗੋ ਰਾਮ ਨਾਨਕ ਪਉ ਸਰਣਾਈ ਰਾਮ ਰਾਏ ਫਿਰ ਹੋਏ ਸੁਹਾਗੋ ਰਾਮ ਤੋ ਪ੍ਰਭ ਤਜ ਕਦ ਲਾਗੀਏ ਜਿਸ ਬਿਨ ਮਰ ਜਾਈ ਗਏ ਰਾਮ ਲਾਜ ਨ ਆਵੇ ਅਗਿਆਨ ਮਤੀ ਦੁਰਜਨ ਬਿਰਮਾਈ ਗਏ ਰਾਮ ਪਤਿਤ ਪਾਵਨ ਪ੍ਰਭ ਤਿਆਗ ਕਰੇ ਹਉ ਕਤ ਠਹਿਰਾਈ ਗਏ ਰਾਮ ਨਾਨਕ ਭਗਤ ਭਾਉ ਕਰ ਦਇਆਲ ਕੀ ਜੀਵਨ ਪਦ ਪਾਈ ਗਏ ਰਾਮ ਸ੍ਰੀ ਗੋਪਾਲ ਨਾ ਉਚਰੈ ਬਲ ਗਈਏ ਦੋ ਚਾਰ ਨਰਸ ਨਾਰਾਮ ਪ੍ਰਭ ਭਗਤ ਵਛਲ ਨੈ ਸੇਵ ਹੀ ਕਾਇਆ ਕਾਕ ਗ੍ਰਸਨਾ ਰਾਮ ਪ੍ਰਮੋਹੀ ਦੂਖ ਨਾ ਜਾਣ ਹੀ ਕੁੜਜੂਨੀ ਬਸਨਾ ਰਾਮ ਨਾਨਕ ਬਿਨ ਹਰ ਅਵਰ ਜੇ ਚਾਹਨਾ ਬਿਸ਼ਟਾ ਕ੍ਰਿਮ ਪਸਨਾ ਰਾਮ ਲਾਏ ਬਿਰੋ ਭਗਵੰਤ ਸੰਗੇ ਹੋਏ ਮਿਲ ਬੈਰਾਗਨ ਰਾਮ ਚੰਦਨ ਚੀਰ ਸੁਗੰਧ ਰਸਾ ਹੋਮੇ ਬਿਖ ਤਿਆਗਨ ਰਾਮ ਈਤ ਊਤ ਨੈ ਡੋਲੀਏ ਹਰ ਸੇਵਾ ਜਾਗਨ ਰਾਮ ਨਾਨਕ ਜੇ ਪ੍ਰਪਾਇਆ ਆਪਣਾ ਤਾਂ ਅਟਲ ਸੁਹਾਗਣ ਰਾਮ ਬਿਲਾਵਲ ਮਹੱਲਾ ਪੰਜਵਾਂ ਹਰ ਖੋਜੋਵੜ ਪਾਗੀਓ ਮਿਲ ਸਾਧੂ ਸੰਗੇ ਰਾਮ ਗੁਣ ਗੋਬਿੰਦ ਸਦ ਗਾਵੀਏ ਪਾਰ ਬ੍ਰਹਮ ਕੇ ਰੰਗੇ ਰਾਮ ਤੋ ਪ੍ਰਸਦ ਹੀ ਸੇਵੀਏ ਪਾਈ ਕੇ ਫਲ ਮੰਗੇ ਰਾਮ ਨਾਨਕ ਪ੍ਰਸਰਣਾਗਤੀ ਜਬ ਅੰਤ ਤਰੰਗੇ ਰਾਮ ਇਕ ਤਿਲ ਪ੍ਰਭੂ ਨਾ ਵਿਸਰੈ ਜਿਨ ਸਭ ਕੁਝ ਦੀਨਾ ਰਾਮ ਵੜਭਾਗੀ ਮੇਲਾਵੜਾ ਗੁਰਮੁਖ ਪਿਰ ਚੀਨਾ ਰਾਮ ਬਾਂ ਪਗੜ ਤਮ ਤੇ ਕਾਢਿਆ ਕਰ ਆਪਣਾ ਲੀਨਾ ਰਾਮ ਨਾਮ ਜਬਤ ਨਾਨਕ ਜੀਵੇ

ਤੇ ਗੋਬਿੰਦ ਕੇ ਸਭ ਇਸ਼ ਪੁਜਾਮੀ ਰਾਮ, ਨਾਨਕ ਉਧਰੇ ਜਪ ਹਰੇ ਸਹੂ ਕਾ ਸੁਆਮੀ ਰਾਮ, ਰਤਿ ਨੇੜੇ ਆਪਣੇ ਰਾਮ ਸੰਗੇ ਤੇ ਲੋਇਣ ਨੀ ਕੇ ਰਾਮ, ਪ੍ਰਾਪੇਖਤ ਇੱਛਾ ਪੁੰਨੀਆਂ ਮਿਲ ਸਾਜਨ ਜੀ ਕੇ ਰਾਮ, ਅੰਮ੍ਰਿਤ ਰਸ ਹਰ ਪਾਇਆ ਦਿਖਿਆ ਰਸ ਪੀਕੇ ਰਾਮ, ਨਾਨਕ ਜਲ ਜਲੇ ਸਮਾਇਆ

ਤਾਗ ਉਪਦੇਸ਼ ਗੁਰੂ ਸੁਣ ਮੰਨਿਆ ਤੁਰ ਮਸਤਕ ਪੂਰਾ ਭਾਗ ਤਬ ਦਿਨ ਸਰਾਇਣ ਗੁਣ ਉਚਰੈ ਹਰ ਹਰ ਹਰ ਉਰ ਲਿਵ ਲਾਗ ਤਬ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ ਅਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਗਿਆਨ ਚਿਰਾਗ ਜਨ ਨਾਨਕ ਜੀਵੇ ਦੇਖ ਹਰ ਇਕ ਨਿਮਕ ਕੜੀ ਮੁਖ ਲਾਗ ਮਹੱਲਾ ਤੀਜਾ ਬਲਾਵਲ ਤਬ ਹੀ ਕੀਜੀਏ ਜਬ ਮੁਖ ਹੋਵੇ ਨਾਮ ਅਰਾਗ ਨਾ ਸਭ ਸੋਹਣੇ ਜਾਂ ਲਾਗੇ ਸਹਿਜ ਧਿਆਨ ਅਰਾਗ ਨਾ ਛੋੜ ਹਰ ਸੇਵੀਏ ਤਾਂ ਦਰਗੇ ਪਾਏਗੇ ਮਾਨ ਨਾਨਕ ਗੁਰਮੁਖ ਬ੍ਰਹਮ ਵਿਚਾਰੀਏ ਤੂਕੇ ਮਨ ਅਭਾਨ ਪੌੜੀ ਤੂੰ ਹਰ ਪ੍ਰਭ ਆਪ ਅਗੰਮ ਹੈ ਸਭ ਤੁਧ ਉਪਾਇਆ

ਲਏ ਛਡਾਇਆ, ਜਿਨ ਸੇਵਿਆ ਤਿਨ ਸੁਖ ਪਾਇਆ, ਹਰ ਨਾਮ ਸਮਾਇਆ। ਸਲੋਕ ਮਹੱਲਾ ਤੀਜਾ। ਦੂਜੇ ਪਾਏ ਬਿਲਾਵਲ ਨਾ ਹੋਵਈ, ਮਨਮੁਖ ਥਾਏ ਨਾ ਪਾਏ, ਪਾਖੰਡ ਭਗਤ ਨਾ ਹੋਵਈ, ਪਾਰ ਬ੍ਰਹਮ ਨਾ ਪਾਇਆ ਜਾਏ। ਮਨ ਹੜ ਕਰਮ ਕਮਾਵਣੇ, ਥਾਏ ਨਾ ਕੋਈ ਪਾਏ, ਨਾਨਕ ਗੁਰਮੁਖ ਆਪ ਵਿਚਾਰੀਏ, ਵਿਚੋਂ ਆਪ ਗਵਾਏ, ਆਪੇ ਆਪ ਪਾਰ ਬ੍ਰਹਮ ਹੈ, ਪਾਰ ਬ੍ਰਹਮ ਵਸਿਆ ਮਨ ਆਏ। ਜੰਮਣ ਮਰਣਾ ਕੱਟਿਆ, ਜੋਤੀ ਜੋਤ ਮਿਲਾਏ, ਮੁਹੱਲਾ ਤੀਜਾ। ਬਿਲਾਵਲ ਕਰਿਓ ਤੁਮ ਪਿਆਰੇ ਹੋ, ਇਕ ਸਿਉਂ ਲਿਵਲਾਏ, ਜਨਮ ਮਰਨ ਦੁਖ ਕੱਟੀਏ, ਸੱਚੇ ਰਹੇ ਸਮਾਏ। ਸਦਾ ਬਿਲਾਵਲ ਆਨੰਦ ਹੈ, ਜੇ ਚੱਲੇ ਸਤਿਗੁਰ ਪਾਏ, ਤਾਂ ਸੰਗਤੀ ਬੈ ਪਾਓ ਕਰ, ਸਦਾ ਹਰ ਕੇ ਗੁਣ ਗਾਏ। ਨਾਨਕ ਸੇਜਨ ਸੋਹਣੇ, ਜੇ ਗੁਰਮੁਖ ਮੇਲ ਮਿਲਾਏ ਪੌੜੀ, ਸਭਨਾ ਜੀਆਂ ਵਿਚ ਹਰ ਆਪ, ਤੋ ਭਗਤਾਂ ਕਾ ਮਿੱਤ ਹਰ, ਸਭ ਕੋਈ ਹਰ ਕੇ ਵਸ, ਭਗਤਾਂ ਕੈ ਆਨੰਦ ਕਰ, ਹਰ ਭਗਤਾਂ ਕਾ ਮੇਲੀ ਸਰਬਤ ਸੋ, ਨਿਸਲ ਜਾਂ ਟੰਗ ਤਾਰ, ਹਰ ਸਭਨਾ ਕਾ ਹੈ ਖਸਮ, ਤੋ ਭਗਤ ਜਨ ਚਿਤ ਕਰ, ਅਪੜ ਕੋਈ ਨਾ ਸਕੈ, ਸਭ ਚਖ ਜਗ ਪਾਵੇ ਚੜ। ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦੇ ਤੇ ਬ੍ਰਾਹਮਣਾ, ਜੇ ਚੱਲੇ ਸਤਿਗੁਰ ਪਾਏ, ਜਿਨ ਕੈ ਹਿਰਦੇ ਹਰ ਵਸੈ, ਹੋਮੇ ਰੋਗ ਗਵਾਏ, ਗੁਣ ਰਵੇ ਗੁਣ ਸੰਗ੍ਰਹਿ, ਜੋਤੀ ਜੋਤ ਮਿਲਾਏ। ਇਹ ਜੁਗਮੈ ਵਿਰਲੇ ਬ੍ਰਾਹਮਣ, ਬ੍ਰਹਮ ਬਿੰਦੇ ਚਿਤ ਲਾਏ, ਨਾਨਕ ਜਿਨ ਕੋ ਨਦਰ ਕਰੇ ਹਰ ਸੱਚਾ, ਤੇ ਰਾਮ ਰਹੇ ਲਿਵਲਾਏ। ਮਹੱਲਾ ਤੀਜਾ। ਸਤਿਗੁਰ ਕੀ ਸੇਵਨਾ ਕੀਤੀ ਆ, ਸ਼ਬਦ ਨਾ ਲੱਗੋ ਪਾਓ, ਹੋਮੇ ਰੋਗ ਕਮਾਵਣਾ, ਅਧ ਦੀਰਗ ਬਹੁ ਸਵਾਓ, ਮਨ ਹਠ ਕਰਮ ਕਮਾਵਣੇ, ਫਿਰ ਜੋ ਨੀ ਪਾਏ, ਗੁਰਮੁਖ ਜਨਮ ਸਫਲ ਹੈ, ਜਿਸ ਨੂੰ ਆਪੇ ਲਏ ਮਿਲਾਏ। ਨਾਨਕ ਨਦਰੀ ਨਦਰ ਕਰੇ, ਤਾਂ ਨਾਮ ਤਨ ਪੱਲੇ ਪਾਏ ਪੌੜੀ, ਸਭ ਵਡਿਆਈਆਂ ਹਰ ਨਾਮ ਵਿਚ, ਹਰ ਗੁਰਮੁਖ ਤਿਆਈਏ, ਜੇ ਵਸਤ ਮੰਗੀਏ ਸਾਈ ਪਾਈਏ, ਜੇ ਨਾਮ ਚਿੱਤ ਲਾਈਏ, ਗੁਜ ਗੱਲ ਜੀ ਕੀ ਚੈ ਸਤਿਗੁਰੂ ਪਾਸ, ਤਾਂ ਸਰਬ ਸੁਖ ਪਾਈਏ, ਗੁਰਪੂਰਾ ਹਰ ਉਪਦੇਸ਼ ਦੇ, ਸਭ ਭੁੱਖ ਲੈ ਜਾਈਏ, ਜਿਸ ਪੂਰਬ ਹੋ ਵੇਲ ਗਿਆ, ਸੋ ਹਰ ਗੁਣ ਗਾਈਏ। ਸਲੋਕ ਮਹੱਲਾ ਤੀਜਾ। ਸਤਿਗੁਰ ਤੇ ਖਾਲੀ ਕੋ ਨਹੀਂ, ਮੇਰੇ ਪ੍ਰਾ ਮੇਲ ਮਿਲਾਏ, ਸਤਿਗੁਰ ਕਾ ਦਰਸ਼ਨ ਸਫਲ ਹੈ, ਜਿਹਾ ਕੋ ਇੱਛੇ ਤੇਹਾ ਫਲ ਪਾਏ, ਗੁਰ ਕਾ ਸ਼ਬਦ ਅੰਮ੍ਰਿਤ ਹੈ, ਤਬ ਤ੍ਰਿਸ਼ਨਾ ਭੁੱਖ ਗਵਾਏ। ਹਰ ਅਸਪੀ ਸੰਤੋਖ ਹੋਆ, ਸਚ ਵਸਿਆ ਮਨ ਆਏ, ਸਚ ਧਿਆਏ ਅਮਰਾ ਪਦ ਪਾਇਆ, ਅਨਹਦ ਸ਼ਬਦ ਵਜਾਏ, ਸਚੋ ਦੈਦ ਪਸਰਿਆ, ਗੁਰ ਕੈ ਸਹਿ ਸੁਪਾਏ, ਨਾਨਕ ਜਿਨ ਅੰਦਰ ਸਚ ਹੈ।

ਪਗਧੇ ਦੇ ਹੋਮੇ ਮਾਰ ਮਲਾਇਨ ਗੁਰ ਕੇ ਸਬਦ ਸੁਚੇ ਨਾਨਕ ਸਹਿਜੇ ਮਿਲ ਰਹੇ ਨਾਮ ਵਡਿਆਈ ਦੇ ਪੌੜੀ ਗੁਰ ਸਗੁਰ ਵਿਚ ਨਾਵੇ ਕੀ ਵੱਡੀ ਵਡਿਆਈ ਹਰ ਕਰਤੇ ਆ ਵਧਾਈ ਸੇਵਕ ਸਿੱਖ ਸਾ ਵੇਖ ਵੇਖ ਜੀਵਨ ਉਹਨਾਂ ਅੰਦਰ ਹਿਰਦੇ ਪਾਈ ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ ਉਹਨਾਂ ਪਰਾਇਆ ਪਲਾ ਨਾ ਸੁਖਾਈ ਕਿਆ ਹੋਵੇ ਕਿਸ ਹੀ ਕੀ ਛਕ ਮਾਰੀ ਜਾਂ ਸੱਚੇ ਸਿਉ ਬਣਿਆਈ ਜੇ ਗੱਲ ਕਰਤੇ ਪਾਵੇ ਤਾਂ ਨਿਤ ਨਿਤ ਚੜੇ ਸਵਾਈ ਸਭ ਚਾਕ ਚਕ ਮਰੇ ਲੋਕਾਈ ਸਲੋਕ ਮਹੱਲਾ ਤੀਜਾ ਤ੍ਰਿਗ ਇਹ ਆਸਾ ਦੂਜੇ ਪਾਪ ਕੀ ਜੋ ਮੋਹ ਮਾਇਆ ਚਿਤ ਲਾਏ ਹਰ ਸੁਖ ਪਲ ਰਪਿਆ ਗਿਆ ਨਾਮ ਸਾਰ ਦੁਖ ਪਾਏ ਮਾਨ ਮੁਖ ਅਗਿਆਨੀ ਅੰਧਲੇ ਜਨਮ ਮਰੇ ਫਿਰ ਆਵੇ ਜਾਏ ਕਾਰਜ ਸਿੱਧ ਨਾ ਹੋਵਨੀ ਅੰਤ ਗਿਆ ਪਛਤਾਏ ਜਿਸ ਕਰਮ ਹੋਵੇ ਇਸ ਸਤਿਗੁਰ ਮਿਲੇ ਤੂੰ ਹਰ ਹਰ ਨਾਮ ਤੇ ਆਏ ਨਾਮ ਰਤੇ ਜਨ ਸਦਾ ਸੁਖ ਪਾਏ ਜਨ ਨਾਨਕ ਤਿਨ ਬਲ ਜਾਏ ਮਹੱਲਾ ਤੀਜਾ ਆਸਾ ਮਨਸਾ ਜਗ ਮੋਹਣੀ ਜਿਨ ਹੋਇਆ ਸੰਸਾਰ ਸਭ ਕੋ ਜਮ ਕੇ ਚੀਰੇ ਵਿਚ ਹੈ ਜੇਤਾ ਸਭ ਆਕਾਰ ਹੁਕਮੀ ਹੀ ਜਮ ਲੱਗਦਾ ਤੂੰ ਉਬਰ ਜੇ ਬਖਸੇ ਕਰਤਾਰ ਨਾਨਕ ਗੁਰਪ੍ਰਸਾਦੀ ਉਹ ਮਨ ਤਾਂ ਤਰ ਜਾਂ ਛੋਡੇ ਅੰਗ

ਕੇ ਮੂੰਹ ਫਿਟਕੀ ਹੈ। ਸੱਚ ਭਗਤ ਵਡਿਆਈ, ਸੱਚ ਸਾਹਿਬ ਸੱਚਾ ਨਿਆਉ ਹੈ, ਸਿਰ ਨਿੰਦਕ ਸ਼ਾਈ, ਜਨ ਨਾਨਕ ਸੱਚ ਆਰਾਧਿਆ, ਗੁਰਮੁਖ ਸੁਖ ਪਾਈ। ਸਲੋਕ ਮਹੱਲਾ ਤੀਜਾ। ਪੂਰੇ ਭਾਗ ਸਤਿਗੁਰ ਪਾਈਏ, ਜੇ ਹਰ ਪਰਾ ਬਖਸ ਕਰੇ, ਉਪਾਵਾਂ ਸਿਰ ਉਪਾਉ ਹੈ, ਨਾਉ ਪ੍ਰਾਪਤ ਹੋਏ, ਅੰਦਰ ਸੀਤਲ ਸ਼ਾਂਤ ਹੈ, ਹਿਰਦੇ ਸਦਾ ਸੁਖ ਹੋਏ, ਅੰਮ੍ਰਿਤ ਖਾਣਾ ਪਹਿਨਣਾ, ਨਾਨਕ ਨਾਏ ਵਡਿਆਈ ਹੋਏ ਮਹੱਲਾ ਤੀਜਾ। ਏ ਮਨ ਗੁਰ ਕੀ ਸਿੱਖ ਸੁਣ, ਪਾਏ ਗੁਣੀ ਨਿਧਾਨ, ਸੁਖਦਾਤਾ ਤੇਰੇ ਮਨ ਵਸੈ, ਹੋਮੇ ਜਾਏ ਅਭਿਮਾਨ। ਨਾਨਕ ਨਦਰੀ ਪਾਈਏ, ਅੰਮ੍ਰਿਤ ਗੁਣੀ ਨਿਧਾਨ ਪੌੜੀ, ਜਿਤਨੇ ਪਾਤਸ਼ਾਹ ਸਹਾ ਰਾਜੇ, ਖਾਨ ਉਮਰਾਬ ਸਿਗਦਾਰ ਹੈ, ਜਿਤਨੇ ਸਭ ਹਰ ਕੇ ਕੀਏ, ਜੋ ਕਿਛ ਹਰ ਕਰਾਵੇ, ਤੂੰ ਇਹ ਕਰੇ ਸਭ ਹਰ ਕੇ ਅਰਥੀਏ, ਸੋ ਐਸਾ ਹਰ ਸਭਨਾ ਕਾ ਪ੍ਰਭ, ਸਤਿਗੁਰ ਕੇ ਵੱਲ ਹੈ, ਤਿੰਨ ਸਭ ਵਰਨ ਚਾਰੇ ਖਾਣੀ, ਸਭ ਸਿੱਟ ਬੋਲੇ ਕਰ, ਸਤਿਗੁਰ ਅੱਗੇ ਤਾਰਕ ਮਾਮਣ ਕੋ ਦੀਏ, ਹਰ ਸੇਵੇ ਕੀ ਐਸੀ ਵਡਿਆਈ, ਦੇਖੋ ਹਰ ਸੰਤੋ, ਜਿਨ ਵਿੱਚੋਂ ਕਾਇਆ ਨਗਰੀ, ਦੁਸ਼ਮਣ ਦੂਤ ਸਾ ਮਾਰ ਕਢੀਏ, ਹਰ ਹਰ ਕਿਰਪਾਲ ਹੋਵਾ ਭਗਤ ਜਨਾ ਉੱਪਰ, ਹਰ ਆਪਣੀ ਕਿਰਪਾ ਕਰ, ਹਰ ਆਪ ਰੱਖ ਲਈਏ। ਸਲੋਕ ਮਹੱਲਾ ਤੀਜਾ। ਅੰਦਰ ਕਪਟ ਸਦਾ ਦੁੱਖ ਹੈ, ਮਨਮੁਖ ਧਿਆਨ ਨਾ ਲਾਗੇ, ਦੁੱਖ ਵਿਚ ਕਾਰ ਕਮਾਵਣੀ, ਦੁੱਖ ਵਰਤੇ ਦੁੱਖ ਆਗੇ, ਕਰਮੀ ਸਤਿਗੁਰ ਫੇਟੀਏ, ਤਾਂ ਸੱਚ ਨਾਮ ਲਿਵ ਲਾਗੇ, ਨਾਨਕ ਸਹਿਜੇ ਸੁਖ ਹੋਏ, ਅੰਦਰੋਂ ਭ੍ਰਮ ਪੋ ਭਾਗੇ। ਮਹੱਲਾ ਤੀਜਾ। ਗੁਰਮੁਖ ਸਦਾ ਹਰ ਰੰਗ ਹੈ, ਹਰ ਕਾ ਨਾਉ ਮਨ ਪਾਇਆ, ਗੁਰਮੁਖ ਵੇਖਣ ਬੋਲਣਾ, ਨਾਮ ਜਪਤ ਸਦਾ ਸੁਖ ਪਾਇਆ, ਨਾਨਕ ਗੁਰਮੁਖ ਗਿਆਨ ਪ੍ਰਗਾਸਿਆ, ਤੇਮਰ ਅਗਿਆਨ ਅੰਧੇਰ ਚੁਕਾਇਆ। ਮਹੱਲਾ ਤੀਜਾ। ਮਨਮੁਖ ਮੈਲੇ ਮਰੇ ਗਵਾਰ, ਗੁਰਮੁਖ ਨਿਰਮਲ ਹਰ ਰਾਖਿਆ ਉਰਤਾਰ, ਪੰਡਤ ਨਾਨਕ ਸੁਣੋ ਜਨ ਭਾਈ, ਸਤਿਗੁਰ ਸੇਵ ਹੋਮੇ ਮਲ ਜਾਈ, ਅੰਦਰ

ਪੌੜੀ, ਜਿਸ ਨੂੰ ਹਰ ਭਗਤ ਸੱਚ ਬਖਸ਼ੀਐਨ, ਤੋ ਸੱਚਾ ਸਾਹੋ। ਇਸ ਕੀ ਮੋਹਤਾ ਜੀ ਲੋਕ ਕੱਢਦਾ, ਹੋਰ ਹਟ ਨਾ ਵੱਥ ਨਾ ਵੇ ਸਾਹੋ। ਭਗਤ ਜਿਨਾ ਕੋ ਸਨਮੁਖ ਹੋਵੇ, ਸੋ ਹਰ ਰਾਸ ਲੈ ਵੇ ਮੁਖ ਪਸ ਪਾਹੋ। ਹਰ ਕੇ ਨਾਮ ਕੇ ਵਾਪਾਰੀ, ਹਰ ਭਗਤ ਹੈ ਜਮ ਜਾ ਗਾਤੀ, ਤਿਨਾ ਨੇੜ ਨਾ ਜਾਹੋ। ਜਨ ਨਾਨਕ ਹਰ ਨਾਮ ਤਨ ਲੱਦਿਆ।

ਜਨ ਸਮਝੇ ਜੀ ਆਪੇ ਬਖਸ਼ ਮਿਲਾਇਆ ਮਹੱਲਾ ਤੀਜਾ ਨਾਨਕ ਸੋ ਸਾਲ ਆਈਏ ਜਿਸ ਵਸ ਸਭ ਕਿਛ ਹੋਏ ਤਿਸ ਹੈ ਸਰੇ ਵੋ ਪ੍ਰਾਣੀ ਹੋ ਤਿਸ ਬਿਨ ਅਵਰ ਨਾ ਕੋਏ ਗੁਰਮੁਖ ਅੰਤਰ ਮਨ ਵਸੇ ਸਦਾ ਸਦਾ ਸੁਖ ਹੋਏ ਪੌੜੀ ਜਿਨੀ ਗੁਰਮੁਖਰ ਨਾਮ ਤਾਨਾ ਖੱਟਿਓ ਸੇ ਦਿਵਾਲੀਏ ਜੁਗ ਮਾਹੇ ਕੋਏ ਮੰਗਦੇ ਫਿਰੇ ਸਭ ਜਗਤ ਮੈਂ ਕੋਈ ਮੁਝ ਸੁਖ ਨਾ ਤਿਨ ਕੋ ਪਾਹੇ ਪਰਾਈ ਬਖੀਲੀ ਕਰੇ ਆਪਣੀ ਪ੍ਰਤੀਤ ਖੋਵਨ ਤਗਵਾ ਪੀ ਆਪ ਲਖਾਹੇ ਜਿਸ ਤਨ ਕਾਰਨ ਚੁਗਲੀ ਕਰੇ ਸੋ ਤਨ ਚੁਗਲੀ ਹੱਥਨ ਆਵੇ ਕੋਏ ਭਾਵੇ ਤਿੱਥੇ ਜਾਹੇ ਗੁਰਮੁਖ ਸੇਵਕ ਪਾਏ ਹਰ ਤਨ ਮਿਲੇ ਤਿੱਥੋ ਕਰਮਹੀਨ ਲੈ ਨਾ ਸਕੈ ਹੋਰ ਥੈ ਦੇਸ਼ ਦਸੰਤਰ ਹਰ ਤਨ ਨਾਹੇ ਸਲੋਕ ਮਹੱਲਾ ਤੀਜਾ ਗੁਰਮੁਖ ਸੰਸਾ ਮੂਲ ਨਾ ਹੋਵੇ ਚਿੰਤਾ ਵਿੱਚੋਂ ਜਾਏ ਜੋ ਕੁਛ ਹੋਏ ਸੋ ਸਹਿਜੇ ਹੋਏ ਕਹਿਣਾ ਕਿਛੂ ਨਾ ਜਾਏ ਨਾਨਕ ਤਿਨ ਕਾ ਆਖਿਆ ਆ ਸੁਣੇ ਜੇ ਲਾਇਨ ਪੰਨੇ ਪਾਏ ਮਹੱਲਾ ਤੀਜਾ ਕਾਲ ਮਾਰ ਮਨਸਾ ਮਨੇ ਸਮਾਣੀ ਅੰਤਰ ਨਿਰਮਲ ਨਾਓ ਅਨ ਦਿਨ ਜਾਗੇ ਕਦੇ ਨਾ ਸੋਏ ਹੈ ਜੇ ਅੰਮ੍ਰਿਤ ਪਿਆਓ ਮੀਠਾ ਬੋਲੇ ਅੰਮ੍ਰਿਤ ਬਾਣੀ ਅਨ ਦਿਨ ਹਰ ਗੁਣ ਗਾਓ ਨਿਰਕਰ ਵਾਸਤਾ ਸਦਾ ਸੋਹਦੇ ਨਾਨਕ ਤਿਨ ਮਿਲਿਆ ਸੋ ਪਾਓ ਪੌੜੀ ਹਰ ਤਨ ਰਤਨ ਜਵੇਰੀ ਸੋ ਗੁਰ ਹਰ ਤਨ ਹਰ ਪਾਸੋਂ ਦੇਵ ਆਇਆ ਜੇ ਕਿਸੇ ਕਿਉ ਦਿਸ ਆਵੇ ਤਾਂ ਕੋਈ ਕਿਉ ਮੰਗ ਲੈ ਅੱਕੇ ਕੋਈ ਕਿਉ ਦੇਵਾਏ ਇਹ ਹਰ ਤਨ ਜੋਰ ਕੀਤੇ ਕਿਸੇ ਨਾਲ ਨਾ ਜਾਏ ਵੰਡਾਇਆ ਜਿਸ ਨੂੰ ਸਤਿਗੁਰ ਨਾਲ ਹਰ ਸਰਦਾ ਲਾਏ ਤਿਸ ਹਰ ਤਨ ਕੀ ਵੰਡ ਹੱਥ ਆਵੇ ਜਿਸ ਨੂੰ ਕਰਤੇ ਤੁਰ ਲਿਖ ਪਾਇਆ ਇਸ ਹਰ ਤਨ ਕਾ ਕੋਈ ਸਰੀਕ ਨਾਹੀ ਕਿਸੇ ਕਾ ਖਤ ਨਾਹੀ ਕਿਸੇ ਕੈ ਸੀਵ ਬੰਨੇ ਰੋਲ ਨਾਹੀ ਜੇ ਕੋ ਹਰ ਤਨ ਕੀ ਵਕੀਲੀ ਕਰੇ ਇਸ ਕਾ ਮੂਹਰ ਚਹੁ ਕੁੰਡਾਂ ਵਿਚ ਕਾਲਾ ਕਰਾਇਆ ਹਰ ਕੇ ਦਿੱਤੇ ਨਾਲ ਕਿਸੇ ਜੋਰ ਵਕੀਲੀ ਨਾ ਚੱਲਈ ਦਿਹੋ ਦਿਹੋ ਨਿਤ ਨਿਤ ਚੜੇ ਸਵਾਇਆ ਸਲੋਕ ਮਹੱਲਾ ਤੀਜਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਬਰੈ ਤਿੱਤੈ ਲਹਿ ਉਬਾਰ ਸਗੁਰ ਸੁਖ ਵੇਖਾ ਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨਾ ਸੁਜਈ ਹਰ ਬਿਨ ਬਖਸਨ ਹਾਰ ਮਹੱਲਾ ਤੀਜਾ ਹੋਮੇ ਮਾਇਆ ਮੋਹਣੀ ਦੂਜੇ ਲੱਗੇ ਜਾਏ ਨਾ ਇਹ ਮਾਰੀ ਨਾ ਮਾਰੇ ਨਾ ਇਹ ਹੱਟ ਵਿਕਾਏ ਗੁਰ ਕੈ ਸਦ ਪਰ ਜਾਲੀਏ ਤਾਂ ਇਹ ਵਿਚੋਂ ਜਾਏ ਤਨ ਮਨ ਹੋਵੇ ਉਜਲਾ ਨਾਮ ਸੇ ਮਨ ਆਏ ਨਾਨਕ ਮਾਇਆ ਕਾ ਮਾਰਨ ਸ਼ਬਦ ਹੈ ਗੁਰਮੁਖ ਪਾਇਆ ਜਾਏ ਪੌੜੀ ਸਗੁਰ ਕੀ ਵਡਿਆਈ ਸਗੁਰ ਦਿੱਤੀ ਤੁਰੋਂ ਹੁਕਮ ਬੁਝ ਨੀਸਾਨ ਉੱਤੀ ਪਾਤੀ ਜਾਵਾਈ ਸਕੀ ਅੱਗੋਂ ਪਿੱਛੋਂ ਟੋਲ ਡਿੱਠਾ ਲਾਹਿਓਨ ਸਭਨਾ ਕਾ ਅਭਿਮਾਨ ਜਿੱਥੇ ਕੋ ਵੇਖੇ ਤਿੱਥੇ ਮੇਰਾ ਸਤਿਗੁਰੂ ਹਰ ਬਖਸ਼ਿਓਸ ਸਭ ਜਹਾਨ ਜੇ ਸਗੁਰ ਨੂੰ ਮਿਲ ਮੰਨੇ ਤੋ ਹਲਤ ਪਲਤ ਸਿੱਜੇ ਜੇ ਵੇਮੁਖ ਹੋਵੇ ਤੋ ਫਿਰੈ ਪ੍ਰਸਿੱਧ ਥਾਨ ਜਨ ਨਾਨਕ ਕੈ ਵਲ ਹੋਆ ਮੇਰਾ ਸਵਾਮੀ ਅਰ ਸੱਜਣ

ਕਾਲ ਦੂਤ ਸਭ ਹਾਰਿਆ, ਅੰਮ੍ਰਿਤ ਨਾਮ ਅਨਧਾਨ ਕੰਠ ਉਰਤ ਹਾਰਿਆ, ਨਾਨਕ ਸਾਧੂ ਸੰਗ ਜਨਮ ਮਰਨ ਸਵਾਰਿਆ। ਸਲੋਕ ਮਹੱਲਾ ਤੀਜਾ, ਜਿਨੀ ਨਾਮ ਸਾਰਿਆ, ਕੂੜੇ ਕਹਿਣ ਕਹਨ ਪੰਚ ਚੋਰ, ਤਿਨਾ ਘਰ ਮੋਹਨ ਹੋਮੇ ਅੰਦਰ ਸਨ, ਤਾਗਤ ਮੁੱਠੇ ਦੁਰਮਤੀ ਹਰਸ ਨਾ ਜਾਣਨ, ਜਿਨੀ ਅੰਮ੍ਰਿਤ ਪਰਮ ਲੁਟਾਇਆ, ਬਿਗਸਿਉ ਰਚੇ ਰਚੰਨ ਦੁਸ਼ਟਾਂ ਸੇ ਤੀ ਫਿਰ ਹੜੀ, ਜਿਨਸਿਉ ਵਾਦ ਕਰਨ ਨਾਨਕ ਸਾਗਤ ਨਰਕ ਮਹਿ, ਜਾਂ ਬਧੇ ਦੁਖ ਸਹਨ ਪਏ ਕਿਰਤ ਕਮਾਮ ਦੇ, ਜਿਵ ਰਾਖੇ ਤਵੇ ਰਹਨ। ਮਹੱਲਾ ਤੀਜਾ, ਜਿਨੀ ਸਗੁਰ ਸੇਵਿਆ, ਤਾਣ ਨਿਤਾਣੇ ਤਿਸ ਸਾਸ ਗਰਾਸ, ਸਦਾ ਮਨ ਵਸੈ ਜਮਜੋਏ ਨ ਸਕੇ ਤਿਸ, ਹਿਰਦੇ ਹਰ ਹਰ ਨਾਮ ਰਸ, ਕਵਲਾ ਸੇਵਕ ਤਿਸ ਹਰ ਦਾਸਾਂ ਕਾ ਦਾਸ ਹੋਏ, ਪਰਮ ਪਦਾਰਥ ਤਿਸ ਨਾਨਕ ਮਨ ਤਨ ਜਿਸ ਪ੍ਰਵਸੈ, ਹਉ ਸਤ ਕੁਰਬਾਣੇ ਤਿਸ ਜਿਨ ਕੋ ਪੂਰਵ ਲਿਖਿਆ ਰਸ, ਸੰਤ ਜਨਾ ਸੋ ਤਿਸ ਪੌੜੀ, ਜੋ ਬੋਲੇ ਪੂਰਾ ਸ ਗੁਰੂ, ਤੋ ਪਰਮੇਸ਼ਰ ਸੁਣਿਆ, ਤੋਈ ਵਰਤਿਆ ਜਗਤ ਮੈਂ, ਕਾਟ ਕਟ ਮੁਖ ਪਣਿਆ, ਬਹੁਤ ਵਡਿਆਈ ਸਾਹਿਬ ਨੈ ਜਾਹੀ ਗਣੀਆਂ, ਸੱਚ ਸਹਿਜ

ਗੁਰਮਣੀਆਂ ਨਾਨਕ ਸੰਤ ਸਵਾਰੇ ਪਾਰ ਬ੍ਰਹਮ ਸੱਚੇ ਜਿਉ ਬਣਿਆ। ਸਲੋਕ ਮਹੱਲਾ ਤੀਜਾ। ਆਪਣਾ ਆਪਣਾ ਪਛਾਣਈ ਹਰ ਪ੍ਰਵਜਾਤਾ ਦੂਰ, ਗੁਰ ਕੀ ਸੇਵਾ ਬਿਸਰੀ ਕਿਉ ਮਨ ਰਹੇ ਹਜੂਰ। ਮਨਮੁਖ ਜਨਮ ਗਵਾਇਆ ਝੂਠੇ ਲਾਲਚ ਕੂਰ, ਨਾਨਕ ਬਖਸ ਮਲਾਇਨ ਸੱਚੇ ਸ਼ਬਦ ਹਦੂਰ। ਮਹੱਲਾ ਤੀਜਾ। ਹਰ ਪ੍ਰ ਸੱਚਾ ਸੋਇਲਾ ਗੁਰਮੁਖ ਨਾਮ ਗੋਵਿੰਦ, ਅਨਦਨ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ। ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ, ਜਨ ਨਾਨਕ ਨਾਮ ਸਲਾਹਿਆ ਬਹੁੜ ਨਾ ਮਨ ਤਨ ਭੰਗ ਪੌੜੀ। ਕੋਈ ਨਿੰਦਕ ਹੋਵੇ ਸਤਿਗੁਰੂ ਕਾ ਤਿਰ ਸਰਨ ਗੁਰ ਆਵੇ, ਪਿਛਲੇ ਗੁਣੇ ਸਤਿਗੁਰ ਬਖਸ ਲੈ ਸਤ ਸੰਗਤ ਨਾਰ ਲਾਵੇ। ਜੋ ਮੀਹੇ ਮੁੱਠੇ ਗਲੀਆਂ ਨਾਲਿਆਂ ਟੋਬਿਆਂ ਕਾ ਜਲ, ਜਾਏ ਪਵੇ ਸੁਰਸਰੀ ਤੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਇਹ ਵਡਿਆਈ ਸਗੁਰ ਨਿਰਵੈਰ ਵਿੱਚ ਜਿਤ ਮਿਲੇ ਤਿਸਨਾ ਪੁਕੁੱਤਰ ਹਰ ਸਾਂਤ ਤੜ ਆਵੇ। ਨਾਨਕ ਇਹ ਅਚਰਜ ਦੇਖੋ ਮੇਰੇ ਹਰ ਸੱਚੇ ਸਾਹ ਕਾ।

ਤੈਤ ਕਬੀਰ ਸੂ ਰੇ ਸੰਤੋ ਮਿਲ ਗਏ ਸਾਗ ਪਾਨੀ ਰੇ ਬਿਲਾਵਲ ਵਿਦਿਆ ਨਾ ਪਰੋ ਬਾਦ ਨਹੀਂ ਜਾਨੋ ਹਰ ਗੁਣ ਕਥਤ ਸੁਨਤ ਬਹੁਰਾਨੋ ਮੇਰੇ ਬਾਬਾ ਮੈਂ ਬਹੁਰਾ ਸਭ ਖਲਕ ਸਿਆਨੀ ਮੈਂ ਬਹੁਰਾ ਮੈਂ ਬਿਗੜਿਓ ਬਿਗੜੇ ਮਤ ਔਰਾ ਰਹਾਉ ਆਪ ਨਾ ਬਹੁਰਾ ਰਾਮ ਕੀ ਬਹੁਰਾ ਸਤਗੁਰ ਜਾਰ ਗਇਓ ਪ੍ਰਮ ਮੂਰਾ ਮੈਂ ਬਿਗੜੇ ਆਪਣੀ ਮਤ ਖੋਈ ਮੇਰੇ ਪਰਮ ਫੁੱਲੋ ਮਤ ਕੋਈ ਸੋ ਬਹੁਰਾ ਜੋ ਆਪ ਨਾ ਪਛਾਨੈ ਆਪ ਪਛਾਨੈ ਤਾਂ ਇਹ ਕਹਿ ਜਾਨੈ ਅਭੇ ਨਾ ਮਾਤਾ ਤੋ ਕਹੋ ਨਾ ਮਾਤਾ ਕਹੇ ਕਬੀਰ ਆਰਾਮੇ ਰੰਗ ਰਾਤਾ ਬਿਲਾਵਲ ਗ੍ਰਿਓ ਤਜ ਬਨਖਣ ਜਾਈਏ ਕਿਉਂ ਖਾਈਏ ਕੰਦਾ ਅਜੋ ਵਿਕਾਰ ਨਾ ਛੋਡਈ ਪਾਪੀ ਮਨ ਮੰਦਾ ਕਿਉਂ ਛੂਟੋ ਕੈਸੇ ਤਰੋ ਭਜਲ ਨਿਧ ਪਾਰੀ ਰਾਖ।

ਇਹੋ ਜੀਰਾ ਨਿਰਮੋਲ ਕੋ ਟੋਡੀ ਲਕਮੀਕਾ ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ ਤੁਮ ਸੰਸਰ ਰਹੀ ਦਿਆਲ ਮੋਹੇ ਸੰਸਰ ਪਾਪੀ ਬਲਾਵਲ ਨੇਤ ਉਟ ਕੋਰੀ ਗਾਗਰ ਅਨ ਲੀਪਤ ਜੀਓ ਗਯੋ ਤਾਨਾ ਬਾਣਾ ਕਛੂ ਨਾ ਸੂਜੇ ਹਰ ਹਰ ਰਸ ਲਪਟਿਓ ਹਮਾਰੇ ਕੁਲ ਕੌਣੇ ਰਾਮ ਕਹਿਓ ਜਬ ਕੀ ਮਾਲਾ ਲਈ ਨਿਪੂਤੇ ਤਬ ਤੇ ਸੁਖ ਨਾ ਭਇਓ ਰਖਾਓ ਸੁਨੋ ਜਿਠਾਨੀ ਸੁਨੋ ਦਿਰਾਨੀ ਅਚਰਜ ਏਕ ਪਇਓ ਸਾਤ ਸੂਤ ਇਨ ਮੁੰਡੀਏ ਖੋਏ ਕਿਉ ਮੁੰਡਿਆ ਕਿਉ ਨਾਮ ਹੋਇਓ ਸਰਬ ਸੁਖਾਂ ਕਾ ਏਕ ਕਰ ਸਵਾਮੀ ਤੋ ਗੁਰ ਰਾਮ ਦਇਓ ਸੰਤ ਪ੍ਰਹਿਲਾਦ ਕੀ ਪਏ ਜਨ ਰਾਖੀ ਹਰ ਨਾਸ ਨਖ ਬਿਦਰਿਓ ਕਰਕੇ ਦੇਵ ਕਿਧਰ ਕੀ ਛੋਡੀ ਗੁਰ ਕੋ ਸ਼ਬਦ ਲਇਓ ਕਹੇਤ ਕਬੀਰ ਸਗਲ ਪਾਪ ਖੰਡਨ ਸੰਤ ਹੈ ਲੈ ਉਧਰਿਓ ਬਿਲਾਵਲ ਕੋ ਹਰ ਸਮਾਨ ਨਹੀਂ ਰਾਜਾ ਏ ਭੂਵਤ ਸਭ ਦਿਸ ਚਾਰ ਕੇ ਝੂਠੇ ਕਰਤ ਦਿਵਾਜਾ ਰਖਾਓ ਤੇਰੋ ਜਨ ਹੋਏ ਸੋਏ ਕਦ ਡੋਲੈ ਤੀਨ ਪਵਨ ਪ੍ਰਸ਼ਾਜਾ ਹਾਥ ਪਸਾਰ ਸਕੇ ਕੋ ਜਨ ਕਹੋ ਬੋਲ ਸਕੇ ਨਾ ਅੰਦਾਜਾ ਚੇਤ

ਰਾਖਲੇ ਹੋ ਹਮ ਤੇ ਬਿਗਰੀ ਸੀਲ ਧਰਮ ਜਾ ਭਗਤ ਨਾ ਕੀਨੀ ਹਉ ਅਭਮਾਨ ਟੇਡ ਪਗਰੀ ਰਹਾਉ ਆਮਰ ਜਾਨ ਸੰਚੀ ਏਕ ਆਇਆ ਇਹ ਮਿਥਿਆ ਕਾਚੀ ਗਗਰੀ ਜਿਨੇ ਨਿਵਾਜ ਸਾਝ ਮਕੀਏ ਇਸੇ ਬਸਾਰ ਅਵਰ ਲਗਰੀ ਤੰਦਕ ਤੋਏ ਸਾਧ ਨਹੀਂ ਕਈ ਹੋ ਤਨ ਪਰੇ ਤੁਮਰੀ ਪਗਰੀ ਕਹੇ ਕਬੀਰ ਇਹ ਬਿਨਤੀ ਸੁਣੀਓ ਮਤ ਘੱਲ ਹੋ ਜਮਕੀ ਖਬਰੀ ਬਲਾਵਲ ਦਰ ਮਾਦੇ ਠਾਡੇ ਦਰਬਾਰ ਉਹ ਮੈਨੂੰ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੇ ਖੋਲ ਕੇ ਵਾਰ ਰਖਾਓ ਤੁਮ ਤਨ ਧਨੀ ਉਧਾਰ ਤਿਆਗੀ ਸਰਾਵਣਨ ਸੁਨੀਅਤ ਸੁਜਸ ਤੁਮਾਰ ਮਾਂਗੋ ਕਾਏ ਰੰਗ ਸਭ ਦੇਖੋ ਤੁਮ ਹੀ ਤੇ ਮੇਰੋ ਨਿਸਤਾਰ ਜੈ ਦਿਓ ਨਾਮਾ ਬਿਪ ਸੁਦਾਮਾ ਤਿਨ ਕੋ ਕਿਰਪਾ ਪਈ ਹੈ ਅਪਾਰ ਕਹੇ ਕਬੀਰ ਤੁਮ ਸਮਰਥ ਦਾਤੇ ਚਾਰ ਪਦਾਰਥ ਦੇਤ ਨਾ ਬਾਰ ਬਿਲਾਵਲ ਡੰਡਾ ਮੁੰਦਰਾ ਖਿੰਥਾ ਆਧਾਰੀ ਪ੍ਰਮ ਕੇ ਭਾਏ ਪਵੇ ਪਿਹਤਾਰੀ ਆਸਨ ਪਵਨ ਦੂਰ ਕਰ ਬਵਰੇ ਛੋੜ ਕਪਟ ਨਿਤ ਹਰ ਪਜ ਬਵਰੇ ਰਹਾਉ ਜੇ ਤੂੰ ਜੱਚ ਹੈ ਤੂੰ ਤਿਰ ਪਵਨ ਭੋਗੀ ਕਹਿ ਕਬੀਰ ਕਿ ਸੋ ਜਗ ਜੋਗੀ ਬਿਲਾਵਲ ਇਨ ਮਾਇਆ ਜਗਦੀਸ ਗੁਸਾਈ ਤੁਮਰੇ ਚਰਨ ਬਿਸਾਰੇ ਕਿੰਚਿਤ ਪ੍ਰੀਤ ਨ ਉਪਜੇ ਜਨ ਕਹੋ ਜਨ ਕਹਾਂ ਕਰੇ ਬੇਚਾਰੇ ਰਹਾਉ ਤ੍ਰਿਗ ਤਾਨ ਤ੍ਰਿਗ ਤਾਨ ਤ੍ਰਿਗ ਏ ਮਾਇਆ ਤ੍ਰਿਗ ਤ੍ਰਿਗ ਮਤ ਬੁਧ ਫੰਨੀ ਇਸ ਮਾਇਆ ਕੋ ਦ੍ਰਿੜ ਕਰ ਰੱਖੋ ਬੰਧੇ ਆਪ ਚੰਨੀ ਕਿਆ ਖੇਤੀ ਕਿਆ ਲੇਵਾ ਦੇਈ ਪਰਪੰਜ ਚੂੜ ਗੁਮਾਨਾ ਕਹੇ ਕਬੀਰ ਤੇ ਅੰਤ ਬਗੂਤੇ ਆਇਆ ਕਾਲ ਨਿਦਾਨਾ ਬਿਲਾਵਲ ਸਰੀਰ ਸਰੋਵਰ ਪੀਤਰੇ ਆਛੇ ਕਮਲ ਅਨੂਪ ਪਰਮ ਜੋਤ ਪਰਖੋਤਮੋ ਜਾ ਕੇ ਰੇਖਨਾ ਰੂਪ ਰੇ ਮਨ ਹਰ ਪੈ ਪ੍ਰਮ ਤਜੋ ਜਗ ਜੀਵਨ ਰਾਮ ਰਖਾਓ ਆਵਤ ਕਛੂ ਨਾ ਦੀਸੈ ਨਹਿ ਦੀਸੈ ਜਾਤ ਜੈ ਪੂਜੈ ਬਿਨਸੈ ਤਹੀ ਜੈਸੇ ਪੁਰਵਨ ਪਾਤ ਮਿਥਿਆ ਕਰ ਮਾਇਆ ਤਜੀ ਤੁਕ ਸਹਿਜ ਵਿਚਾਰ ਕਹਿ ਕਬੀਰ ਸੇਵਾ ਕਰੋ ਮਨ ਮੰਜ ਮੁਰਾਰ ਬਿਲਾਵਲ ਜਨਮ ਮਰਨ ਕਾ ਪ੍ਰਮ ਗਿਆ ਗੋਬਿੰਦ ਲਾਗੀ ਜੀਵਤ ਸੁਨ ਸਮਾਨਿਆ।

ਪੁਰਕੀਨਾ ਦੁੱਖ ਵਿਸਾਰ ਸੁਖ ਅੰਤਰ ਲੀਨਾ ਗਿਆਨ ਅੰਜਨ ਮੋਕੋ ਗੁਰਦੀਨਾ ਰਾਮ ਨਾਮ ਬਿਨ ਜੀਵਨ ਮਨ ਹੀ ਨਾ ਰਹਾਉ ਨਾਮ ਦੇ ਸਿਮਰਨ ਕਰ ਜਾਨਾ ਜਗ ਜੀਵਨ ਸਿਉ ਜੀਉ ਸਮਾਨਾ ਬਿਲਾਵਲ ਬਾਣੀ ਰਵਿਦਾਸ ਭਗਤ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਾਰਦ ਦੇਖ ਸਭ ਕੋ ਹਸ ਐਸੀ ਦਸਾ ਹਮਾਰੀ ਅਸ਼ਟ ਦਸਾ ਸਤਿ ਕਰ ਤਲੈ ਹਬ ਕਿਰਪਾ ਤੁਮਾਰੀ ਤੂੰ ਜਾਣਤ ਮੈਂ ਕਿਛ ਨਹੀਂ ਭਵ

ਆਪਣੀ ਬਿਰਤਾ ਬਹੁ ਬਹੁਤ ਕਢਾਸਾ, ਆਪਣੀ ਬਿਰਤਾ ਕਹੋ ਔਰ ਆਪਣੇ ਸਵਾਮੀ ਪਏ ਜੋ ਤੁਮਰੇ ਦੁਖ ਤਤਕਾਲ ਕਟਾਸਾ, ਤੂੰ ਐਸਾ ਪ੍ਰਭਛੋੜ ਆਪਣੀ ਬਿਰਥਾ ਅਵਰਾ ਪੈ ਕਹੀਏ, ਅਵਰਾ ਪੈ ਕਹਿ ਮਨ ਲਾਜ ਮਰਾਸਾ, ਜੋ ਸੰਸਾਰੇ ਕੇ ਕੁਟੰਬ ਮਿੱਤਰ ਭਾਈ ਦਿਸ ਹੈ ਮਨ ਮੇਰੇ, ਤੇ ਸਭ ਆਪਣੇ ਸਵਾਏ ਮਿਲਾਸਾ, ਜਿਸ ਦਿਨ ਉਨਕਾ ਸਵਾਉ ਹੋਏ ਨਾ ਆਵੇ ਤੇ ਦਿਨ ਨੇੜੇ ਕੋ ਨਾ ਟੁਕਾਸਾ, ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ, ਜੋ ਤੂੰ ਉਪਕਰੈ ਦੁਖ ਸੁਖਾਸਾ, ਇਸਕਾ ਪ੍ਰਭਾਸਾ ਕਿਉਂਕਿ ਜੇ ਮਨ ਮੇਰੇ ਜੋ ਅੰਤੀ ਅਵਸਰ ਰੱਖ ਨਾ ਸਕਾਸਾ, ਹਰ ਜਪ ਮੰਤ ਗੁਰ ਉਪਦੇਸ਼ ਲੈ ਜਪ ਤਿਨ ਅੰਤ ਛਡਾਏ, ਜਿਨ ਹਰ ਪ੍ਰੀਤ ਚਿਤਾਸਾ, ਜਨ ਨਾਨਕ ਅਨਦਿਨ ਨਾਮ ਜਪੋ ਹਰ ਸੰਤੋ, ਕਿਉਂ ਛੁਟਣ ਕਾ ਸਾਚਾ ਪ੍ਰਵਾਸਾ, ਗੋਂਡ ਮਹੱਲਾ ਚੌਥਾ, ਹਰ ਸਿਮਰਤ ਸਦਾ ਹੋਏ ਆਨੰਦ, ਸੁਖ ਅੰਤਰ ਸਾਂਤ ਸੀਤਲ ਮਨ ਆਪਣਾ, ਜੈਸੇ ਸਖਤ ਸੂਰਬੋ ਜਲਤਾ, ਗੁਰ ਸਦ ਦੇਖੇ ਲੈ ਜਾਏ ਸਭ ਸਪਨਾ, ਮੇਰੇ ਮਨ ਅਨਦਿਨ ਧਿਆਏ ਨਾਮ ਹਰ ਜਪਨਾ, ਜਹਾਂ ਕਾਂ ਤੁਝੇ ਰਾਖੇ ਸਭ ਠਾਈ, ਸੁ ਐਸਾ ਪ੍ਰਭ ਸੇਵ ਸਦਾ ਤੂੰ ਆਪਣਾ ਰਖਾਓ, ਜਾਵੇ ਸਾ ਮਨਧਾਨ ਤੂੰ ਹਰ ਜਪ ਮਨ ਮੇਰੇ, ਗੁਰਮੁਖ ਖੋਜ ਲਹੋ ਹਰ ਦਨਾ, ਜਿਨ ਹਰ ਧਿਆਇਆ ਤਿਨ ਹਰ ਪਾਇਆ ਮੇਰਾ ਸਵਾਮੀ, ਤਿਨ ਕੇ ਚਰਨ ਮਲੋ ਹਰ ਦਸਨਾ, ਸ਼ਬਦ ਪਛਾਣ ਆਰਾਮ ਰਸ ਪਾਵੋ, ਉਹ ਊਤਮ ਸੰਤ ਭਇਓ ਬੜ ਬੜਨਾ, ਤੇ ਜਨਕੀ ਵਡਿਆਈ ਹਰ ਆ ਵਧਾਈ, ਉਹ ਕਟੇ ਨਾ ਕਿਸੇ ਦੀ ਘਟਾਈ, ਇਕ ਤੇਲ ਤੇਲ ਤੇਲ ਨਾ ਜੇਤੇ ਸੋ ਪਾਵੇ ਮਨ ਮੇਰੇ, ਸੋ ਸਾ ਧਿਆਏ ਨਿਤ ਕਰ ਜੁਰਨਾ, ਜਨ ਨਾਨਕ ਕਹੋ ਹਰਦਾਨ ਇਕ ਦੀਜੇ, ਨਿਤ ਬਸੇ ਹਿਰਦੇ ਹਰੀ ਮੁਇ ਚਰਨਾ, ਗੋਂਡ ਮਹੱਲਾ ਚੌਥਾ, ਜਿਤਨੇ ਸਾ ਪਾਤ ਸਾ ਉਮਰਾ ਸਿਕਦਾਰ ਚੌਧਰੀ, ਸਾ ਮਿਥਿਆ ਝੂਠ ਭਾਉ ਦੂਜਾ ਜਾਣ, ਹਰ ਅਵਨਾਸੀ ਸਾ ਥਿਰ ਨਿਚਲ, ਇਸ ਮੇਰੇ ਮਨ ਭਜ ਪ੍ਰਵਾਨ, ਮੇਰੇ ਮਨ ਨਾਮ ਹਰੀ ਭਜ ਸਦਾ ਦੀਬਾਨ, ਜੋ ਹਰ ਮੈਲ ਪਾਵੇ ਗੁਰ ਬਚਨੀ, ਤੇ ਜੀਵੜ ਅਵਰ ਨਾਹੀ ਕਿਸੇ ਦਾ ਤਾਣ ਰਖਾਓ, ਜਿਤਨੇ ਤਨਵੰਤ ਕੁਲਵੰਤ ਮਿਲਖਵੰਤ ਦੀ ਸਹਿ ਮਨ ਮੇਰੇ, ਸਭ ਬਿਨ ਸਜਾਏ ਜੋ ਰੰਗ ਕਸੁੰਭਕ ਚਾਣ, ਹਰ ਸਤ ਨਿਰੰਜਨ ਸਦਾ ਸੇਵ ਮਨ ਮੇਰੇ, ਜਿਤ ਹਰ ਦਰਗੇ ਪਾਵੇ ਤੂੰ ਮਾਣ, ਬ੍ਰਾਹਮਣ ਖੱਤਰੀ ਸੂਦ ਵੈਸ ਚਾਰ ਵਰਨ ਚਾਰ ਆਸ਼ਰਮ ਹੈ, ਜੋ ਹਰ ਧਿਆਵੇ ਸੋ ਪ੍ਰਧਾਨ, ਜਿਉਂ ਚੰਦਨ ਨਿਕਟ ਵਸੇ ਹਿਰਡ ਬੱਪੜਾ, ਤਿਉਂ ਸਤ ਸੰਗਤ ਮਿਲ ਪਦ ਪ੍ਰਵਾਨ, ਉਹ ਸਭ ਤੇ ਉੱਚਾ ਸਭ ਤੇ ਸੂਚਾ, ਜਾ ਕੇ ਹਿਰਦੇ ਵਸਿਆ ਭਗਵਾਨ, ਜਨ ਨਾਨਕ ਤਿਸਕੇ ਚਰਨ ਪਖਾਲੇ, ਜੋ ਹਰ ਜਨ ਨੀਚ ਜਾਤ ਸੇਵਕਾਣ, ਗੋਂਡ ਮਹੱਲਾ ਚੌਥਾ, ਹਰ ਅੰਤਰ ਜਾਮੀ ਸਭ ਤੇ ਵਰਤ, ਜਿਹਾ ਹਰ ਕਰਾਏ ਇਹਾ ਕੋ ਕਰਈਏ, ਤੂੰ ਐਸਾ ਹਰ ਸੇਵ ਸਦਾ ਮਨ ਮੇਰੇ, ਜੋ ਤੁਧ ਨੂੰ ਸਭ ਦੂ ਰੱਖ ਲਈਏ, ਮੇਰੇ ਮਨ ਹਰ ਜਪ ਹਰ ਨਿਤ ਪੜਈਏ, ਹਰ ਬਿਨ ਕੋ ਮਾਰ ਜੀਵਾਲ ਨਾ ਸਕੇ, ਤਾਂ ਮੇਰੇ ਮਨ ਕਾਇਤ ਕੜਈਏ ਰਖਾਵ, ਹਰ ਪ੍ਰਪੰਚ ਕੀਆ ਸਭ ਕਰਤ, ਵਿਦਿਆਪੇ ਆਪਣੀ ਜੋਤ ਤਰਈਏ, ਹਰ ਏਕੋ ਬੋਲੇ ਹਰ ਏਕ ਬੋਲਾਏ, ਗੁਰ ਪੂਰੇ ਹਰ ਏਕ ਦਿਖਈਏ, ਹਰ ਅੰਤਰ ਨਾਲੇ ਬਾਹਰ ਨਾਲੇ ਪੌਤ ਪਾਸੋ ਮਨ ਕਿਆ ਚੋਰਈਏ, ਨੇਕ ਕਪਟ ਸੇਵਾ ਕੀਜੇ ਹਰ ਕੇਰੀ, ਤਾਂ ਮੇਰੇ ਮਨ ਸਰਬ ਸੁਖ ਪਈਏ, ਜਿਹਦੇ ਵਸ ਸਭ ਕਿਛ ਤੋਂ ਸਭ ਦੂ ਵੱਡਾ, ਤੋ ਮੇਰੇ ਮਨਸਦਾ ਧਿਆਈਏ, ਜਨ ਨਾਨਕ ਸੋ ਹਰ ਨਾਲ ਹੈ ਤੇਰੇ, ਹਰ ਸਦਾ ਧਿਆਏ ਤੂੰ ਤੁਧ ਲੈ ਛਡਈਏ, ਗੋਂਡ ਮਹੱਲਾ ਚੌਥਾ, ਹਰ ਦਰਸ਼ਨ ਕੋ ਮੇਰਾ।

ਜਾਤ ਵੀ ਕਰਤਾ, ਨਿਰਗੁਣ ਕਰਤਾ, ਸਰਗੁਣ ਕਰਤਾ, ਗੁਰ ਪ੍ਰਸਾਦ ਨਾਨਕ ਸਮ ਦਿਸਟਾ, ਗੋਂਡ ਮਹੱਲਾ ਪੰਜਵਾਂ, ਭਾਕਿਓ ਮੀਨ ਕਬਕ ਕੀ ਨਿਆਈ, ਤੂੰ ਉਰਜ ਰਹੇ ਕੁਸੁੰਭਾਏਲੇ, ਭਗਤਾਰੇ ਸਾਸ ਲੇਖੇ ਲੈ, ਤਾਂ ਉਧਰੇ ਹਰ ਗੁਣ ਗਾਏਲੇ, ਮਨ ਸਮਝ ਛੋੜ ਆਵਾਏਲੇ, ਆਪਣੇ ਰਹਿਣ ਤੋਂ ਠੌਰ ਨਾ ਪਾਵੇ, ਤਾਏ ਪਰ ਕੇ ਜਾਏ ਲੇ ਰਖਾਓ, ਜੋ ਮੈਗਲ ਇੰਦਰੀ ਰਸ ਪ੍ਰੇਰਿਓ, ਤੂੰ ਲਾਗ ਪਰਿਓ ਕੁਟੁੰਬ ਆਏਲੇ, ਜੋ ਪੰਖੀ ਇਕੱਤਰ ਹੋਏ ਫਿਰ ਵਿਛਰੇ, ਫਿਰ ਸੰਗਤ ਹਰ ਹਰ ਧਿਆਏਲੇ, ਜੈਸੇ ਮੀਨ ਰਸਨ ਸਾਧ ਬਿਨਸਿਓ, ਉਹ ਮੂਠੋ ਮੂਢ ਲੁਭਾਏਲੇ, ਤੂੰ ਹੋਆ ਪੰਚ ਵਾਸ ਵੈਰੀ ਕੈ, ਝੂਠੇ ਪਰਸਰਨ ਆਏਲੇ, ਉਹ ਕਿਰਪਾਲ

ਸਤਿਕਾਰ ਸਤਿਗੁਰ ਪ੍ਰਸਾਦ ਜੀ ਪ੍ਰਾਨ ਕੀਏ ਜਿਨ ਸਾਜ ਮਾਟੀ ਮੈਂ ਯੋਧ ਰੱਖੀ ਨਿਵਾਜ ਬਰਤਨ ਕਹੋ ਸਭ ਕਿਛ ਭੋਜਨ ਪੋ ਗਾਏ ਓ ਪ੍ਰਭ ਤਾਜ ਮੂੜੇ ਕਦ ਜਾਏ ਪਾਰ ਬ੍ਰਹਮ ਕੀ ਲਾਗੋ ਸੇਵ ਗੁਰ ਤੇ ਸੁਜੇ ਨਿਰੰਜਨ ਦੇਵ ਰਹਾਉ ਜਿਨ ਕੀਏ ਰੰਗ ਅੰਗ ਪ੍ਰਕਾਰ ਉਬਦ ਪਰਲੋ ਨਿਮਖ ਮਝਾਰ ਜਾ ਕੀ ਗਤ ਮਿਤ ਕਹੀ ਨਾ ਜਾਏ ਤੋ ਪ੍ਰਭ ਮਨ ਮੇਰੇ ਸਦਾ ਤੇ ਆਏ ਆਏ ਨਾ ਜਾਵੇ ਨਿਚਲ ਤਨੀ ਬਿਨਤ ਗੁਣਾ ਤਾ ਕੇਤਕ ਗਣੀ ਲਾਲ ਨਾਮ ਜਾ ਕੇ ਪਰੇ ਭੰਡਾਰ ਸਗਲ ਘਟਾ ਦੇਵੇ ਆਧਾਰ ਸਤ ਪੁਰਖ ਜਾਕੋ ਹੈ ਨਾਉ ਮਿਟੇ ਕੋੜ ਅਗ ਨਿਮਖ ਜਸ ਗਾਉ ਬਾਲ ਸਖਾਈ ਭਗਤਨ ਕੋ ਮੀਤ ਪ੍ਰਾਨ ਆਧਾਰ ਨਾਨਕ ਹਿਤ ਚੀਤ ਗੋਂਡ ਮਹੱਲਾ ਪੰਜਵਾਂ ਨਾਮ ਸੰਗ ਕੀਨੋ ਵਿਵਹਾਰ ਨਾਮ ਇਸ ਮਨ ਕਾ ਆਧਾਰ ਨਾਮ ਹੀ ਚਿਤ ਕੀਨੀ ਕੋਟ ਨਾਮ ਜਪਤ ਮਿਟੇ ਪਾਪ ਕੋਟ ਰਾਜੀ ਹਰ ਏਕੋ ਨਾਮ ਮਨ ਕਾ ਇਸ਼ਟ ਗੁਰ ਸੰਗ ਧਿਆਨ ਰਖਾਉ ਨਾਮ ਹਮਾਰੇ ਜੀ ਕੀ ਰਾਸ ਨਾਮੋ ਸੰਗੀ ਜਤ ਕਦ ਜਾਤ ਨਾਮੋ ਘੀ ਮਨ ਲਾਗਾ ਮੀਠਾ ਜਲ ਥਲ ਸਾਮੇ ਨਾਮੋ ਡੀਠਾ ਨਾਮੇ ਦਰਗੇ ਮੁਖ ਉਜਲੇ ਨਾਮੇ ਸਗਲੇ ਕੁਲ ਉਦਰੇ ਨਾਮ ਹਮਾਰੇ ਕਾਰਜ ਸੀਧ ਨਾਮ ਸੰਗ ਕਿਉ ਮਨੁਆ ਗੀਧ ਨਾਮੇ ਹੀ ਹਮ ਨਿਰਪੋ ਭਏ ਨਾਮੇ ਆਮਨ ਜਾਮਨ ਰਹੇ ਗੁਰ ਪੂਰੇ ਮੇਲੇ ਗੁਣਤਾਸ ਕਹੋ ਨਾਨਕ ਤੁਗ ਸਹਿਜ ਨਿਵਾਸ ਗੋਂਡ ਮਹੱਲਾ ਪੰਜਵਾਂ ਨਿਮਾਨੇ ਕੋ ਜੋ ਦੇ ਤੋ ਮਾਨ ਅਗਲ ਭੁੱਖੇ ਕਹੋ ਕਰਤਾ ਦਾਨ ਗਰਭ ਕੋਰ ਮੈਂ ਰੱਖਣਹਾਰ ਤਿਸ ਠਾਕਰ ਕਹੋ ਸਦਾ ਨਮਸਕਾਰ ਐਸੋ ਪ੍ਰਭ ਮਨ ਮਾਏ ਧਿਆਏ ਘਾਟ ਆਪ ਘਟ ਜਾਤ ਕਤੇ ਸਹਾਏ ਰਹਾਉ ਰੰਗ ਕਰਾਉ ਜਾ ਕੇ ਏਕ ਸਮਾਨ ਕੀਟ ਹਸਤ ਸਗਲ ਪੂਰਾਨ ਬੀਓ ਪੂਛਣਾ ਮਸਲ ਧਰੇ ਜੋਸ਼ ਕਰੇ ਸੋ ਆਪੇ ਕਰੇ ਜਾ ਕਾ ਅੰਤ ਨ ਜਾਣ ਸਕੋਏ ਆਪੇ ਆਪ ਨਿਰੰਜਨ ਸੋਏ ਆਪ ਆਕਾਰ ਆਪ ਨਿਰੰਕਾਰ ਕਾਢ ਕਾਢ ਕਾਢ ਸਭ ਕਾਢ ਆਧਾਰ ਨਾਮ ਰੰਗ ਭਗਤ ਭੈ ਲਾਲ ਜਸ ਕਰਤੇ ਸੰਸਦਾ ਨਿਹਾਲ ਨਾਮ ਰੰਗ ਜਨ ਰਹੇ ਅਗਾਏ ਨਾਨਕ ਤਿੰਨ ਜਨ ਲਾਗੇ ਪਾਏ ਗੋਂਡ ਮਹੱਲਾ ਪੰਜਵਾਂ ਜਾ ਕੇ ਸੰਗ ਇਹੋ ਮਨ ਨਿਰਮਲ ਜਾ ਕੇ ਸੰਗ ਹਰ ਹਰ ਸਿਮਰਨ ਜਾ ਕੇ ਸੰਗ ਕਿਲ ਵਿਖ ਹੋਵੇ ਨਾਸ ਜਾ ਕੇ ਸੰਗ ਹਿਰਦੈ ਪਰਗਾਸ ਸੇ ਸੰਤਨ ਹਰ ਕੇ ਮੇਰੇ ਮੀਤ ਕੇਵਲ ਨਾਮ ਗਾਈਏ ਜਾ ਕੇ ਨੀਤ ਰਖਾਓ ਜਾ ਕੇ ਮੰਤਰ ਹਰ ਹਰ ਮਨ ਵਸੈ ਜਾ ਕੇ ਉਪਦੇਸ਼ ਪਰਮ ਪੌ

ਗੁਰੂ ਬਿਨਾ ਮੈਂ ਨਾਹੀ ਹੋਰ, ਗੁਰ ਬੋਹਿਤ ਤਾਰੇ ਪਵ ਪਾਰ, ਗੁਰ ਸੇਵਾ ਜਮਤੇ ਛੁਟਕਾਰ, ਅੰਧਕਾਰ ਮੈਂ ਗੁਰਮੰਤਰ ਉਜਾਰਾ, ਗੁਰ ਕੇ ਸੰਗ ਸਗਲ ਨਿਸਤਾਰਾ, ਗੁਰ ਪੂਰਾ ਪਾਇਗੇ ਵਡਭਾਗੀ, ਗੁਰ ਕੀ ਸੇਵਾ ਦੁਖ ਨ ਲਾਗੀ, ਗੁਰ ਕਾ ਸ਼ਬਦ ਨਾ ਮਿਟੈ ਕੋਏ, ਗੁਰ ਨਾਨਕ ਨਾਨਕ ਹਰ ਸੋਏ।

ਪਾਰ ਬ੍ਰਹਮ ਜਪ ਸਦਾ ਨਿਹਾਲ ਰਖਾਉ। ਪ੍ਰਭ ਦਿਆਲ ਦੂਸਰ ਕੋਈ ਨਾਹੀ, ਕੜ ਕੜ ਅੰਤਰ ਸਰਬ ਸਮਾਹੀ। ਆਪਣੇ ਦਾਸ ਕਾ ਹਲਤ ਪਲਤ ਸਵਾਰ, ਪਤਤ ਪਾਵਨ ਪ੍ਰਭ ਬਿਰਧ ਤੁਮਾਰ। ਔਧ

ਸਰਬੋਹਿਤ ਹਰ ਚਰਨ ਸਿਮਰਤ ਨਾਮ ਨਾਹੀ ਫਿਰ ਮਰਨ ਹਾਰ ਗੁਣ ਰਮਤ ਨਾਹੀ ਜਮ ਪੰਥ ਮਹਾਂ ਵਿਚਾਰ ਪੰਜ ਦੂਤੈ ਮੰਥ ਤਉ ਸਰਣ ਆਈ ਪੂਰਨ ਨਾਥ।

ਮਨਮੁਖ ਹਾਰ ਗੁਰਮੁਖ ਸਦਜੀਤ ਗੋਂਡ ਮਹੱਲਾ ਪੰਜਵਾਂ ਨਾਮ ਨਿਰੰਜਨ ਨੀਰ ਨਾਰਾਇਣ ਕਸਨਾ ਸਿਮਰਤ ਪਾਪ ਬਲਾਇਣ ਅਰਹਾਉ ਨਾਰਾਇਣ ਥਮ ਹੈ ਨਿਵਾਸ ਨਾਰਾਇਣ ਕੜਕੜ ਪਰਗਾਸ ਨਾਰਾਇਣ ਕਹਿਤੇ ਨਰਕ ਨਾ ਜਾਹੇ ਨਾਰਾਇਣ ਸੇਵ ਸਗਲ ਫਲ ਪਾਹੇ ਨਾਰਾਇਣ ਮਨ ਮਹੇ ਆਧਾਰ ਨਾਰਾਇਣ ਬੋਇਤ ਸੰਸਾਰ ਨਾਰਾਇਣ ਕਹਿਤ ਜਮ ਭਾਗ ਪਲਾਇਣ ਨਾਰਾਇਣ ਦੰਤ ਪਾਨੇ ਡਾਇਣ ਨਾਰਾਇਣ।

ਨਾ ਇਹੋ ਬੂਢਾ ਨਾ ਇਹੋ ਬਾਲਾ ਨਾ ਇਸ ਦੁੱਖ ਨਹੀਂ ਜਮ ਜਾਲਾ ਨਾ ਇਹੋ ਬਿਨਸੇ ਨਾ ਇਹੋ ਜਾਏ ਆਦ ਜੁਗਾਦੀ ਰਹਿਆ ਸੁਮਾਏ ਨਾ ਇਸ ਉਸਨ ਨਹੀਂ ਇਸ ਸੀਤ ਨਾ ਇਸ ਦੁਸ਼ਮਨ ਨਾ ਇਸ ਮੀਤ ਨਾ ਇਸ ਹਰਖ ਨਹੀਂ ਇਸ ਸੋਗ ਸਭ ਇਸ ਕਾ ਇਹੋ ਕਰਨੇ ਜੋਗ ਨਾ ਇਸ ਬਾਪ ਨਹੀਂ ਇਸ ਮਾਇਆ ਇਹੋ ਅਪਰੰਪਰ ਹੋਤਾ ਆਇਆ ਪਾਪ ਪੁੰਨ ਕਾ ਇਸ ਲੇਪਣਾ ਲਾਗੇ ਖੜ ਖੜ ਅੰਤਰ ਸਦ ਹੀ ਜਾਗੇ ਤੀਨ ਗੁਣਾ ਇਕ ਸਖਤ ਉਪਾਇਆ ਮਾਂ ਮਾਇਆ ਤਾ ਕੀ ਹੈ ਛਾਇਆ ਅਸ਼ਲ ਅਸ਼ੇਦ ਅਭੇਦ ਦਿਆਲ ਦੀਨ ਦਿਆਲ ਸਦਾ ਕਿਰਪਾਲ ਤਾ ਕੀ ਗਤ ਮਿਤ ਕਛੂ ਨਾ ਪਾਏ ਨਾਨਕ ਤਾ ਕੇ ਬਲ ਬਲ ਜਾਏ ਗੋਂਡ ਮਹੱਲਾ ਪੰਜਵਾ ਸੰਤਨ ਕੈ ਬਲਿਹਾਰੇ ਜਾਓ ਸੰਤਨ ਕੈ ਸੰਗ ਰਾਮ ਗੁਣ ਗਾਓ ਸੰਤ ਪ੍ਰਸਾਦ ਇਲ ਸਭ ਗਏ ਸੰਤ ਸਰਣ ਵੜ ਭਾਗੀ ਪੈ ਰਾਮ ਜਪਤ ਤਜ ਬਿਗਨ ਨਾਮ ਵਿਆਪੈ ਗੁਰ ਪ੍ਰਸਾਦ ਅਪ

ਅਮ੍ਰਿਤਨ ਤਸੇ ਮਨ ਆਏ, ਸਫਲ ਜਨਮ ਤਾਂ ਕਾ ਪ੍ਰਵਾਨ, ਪਾਰ ਬ੍ਰਹਮ ਨਿਟ ਕਰ ਜਾਣ। ਭਾਏ ਭਗਤ ਪ੍ਰਭ ਕੀਰਤਨ ਲਾਗੇ, ਜਨਮ ਜਨਮ ਕਾ ਸੋਇਆ ਜਾਗੇ, ਚਰਨ ਕਮਲ ਜਨ ਕਾ ਆਧਾਰ, ਗੁਣ ਗੋਵਿੰਦ ਰਉ ਸਚ ਵਾਪਾਰ। ਦਾਸ ਜਿਨਾ ਕੀ ਮਨਸਾ ਪੂਰ, ਨਾਨਕ ਸੁਖ ਪਾਵੇ ਜਨ ਤੂਰ। ਰਾਗ ਗੂੰਡ ਅਸ਼ਟਪਦੀਆਂ, ਮਹੱਲਾ ਪੰਜਵਾਂ ਕਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਰ ਨਮਸਕਾਰ ਪੂਰੇ ਗੁਰਦੇਵ, ਸਬਲ ਮੂਰਤ

ਸੰਤ ਸੰਤ ਜਪੇ ਗੁਰ ਦਿਓ ਭਗਵੰਤ ਸੰਗਤ ਕੇ ਮੁਖ ਊਜਲ ਭਏ ਸਗਲ ਥਾਨ ਨਿੰਦਕ ਕੇ ਗਏ ਸਾਸ ਸਾਸ ਜਿਨ ਸਦਾ ਸਲਾਹੇ ਪਾਰ ਬ੍ਰਹਮ ਗੁਰ ਬੇ ਪਰਵਾਹੇ।

ਪ੍ਰਖੋਤਨ ਅੜ ਬਿਨਸੇ ਗਗਨ ਨਾ ਜਾਏ ਲੇ ਮੋਹਿ ਬੈਰਾਗ ਪਇਓ ਇਹੋ ਜੀਉ ਆਏ ਕਾਂ ਗਇਓ ਰਗਾਓ ਪੰਜ ਤਤ ਮਿਲ ਕਾਇਆ ਕੀਨੀ ਤਤ ਕਹਾਂ ਤੇ ਕੀਨ ਰੇ ਕਰਮ ਵਧ ਤੁਮ ਜੀਉ ਕਹਿਤ ਹੋ ਕਰਮੈ ਕਿਨ ਜੀਉ ਦੀਨ ਰੇ ਹਰ ਮੈਂ ਤਨ ਗਏ ਤਨ ਮੈਂ ਹਰ ਗਏ ਸਰਬ ਨਿਰੰਤਰ ਸੋਏ ਰੇ ਹੈ ਕਬੀਰ।

ਇਹਨ ਮੁੰਡੀਆਂ ਭਾਜੇ ਸਰਨ ਕਬੀਰ ਗੋਂਡ, ਖਸਮ ਮਰੇ ਤੋ ਨਾਰ ਨਾ ਰੋਵੇ, ਉਸ ਰਖਵਾਰਾ ਔਰੋ ਹੋਵੇ, ਰਖਵਾਰੇ ਕਾ ਹੋਏ ਬਿਨਾਸ, ਆਗੇ ਨਰਕ ਈਗਾ ਭੋਗ ਬਿਲਾਸ, ਏਕ ਸੁਹਾਗਨ ਜਗਤ ਪਿਆਰੀ, ਸਗਲੇ ਜੀ ਜੰਤ ਕੀ ਨਾਰੀ, ਰਖਾਓ ਸੁਹਾਗਨ ਗਲ ਸੋਹੇ ਹਾਰ, ਸੰਤ ਕਉ ਬਿਗ ਬਿਗਸੇ ਸੰਸਾਰ, ਕਰ ਸੀਗਾਰ ਬਹੇ ਪਖਿਆਰੀ, ਸੰਤ ਕੇ ਛਿਟਕੀ ਫਿਰੇ ਵਿਚਾਰੀ, ਸੰਤ ਪਾਗ ਉਹ ਪਾਛੈ ਪਰੈ, ਗੁਰ ਪ੍ਰਸਾਦੀ ਮਾਰ ਹੋ ਡਰੈ, ਸਾਗਤ ਕੀ ਉਹ ਪਿੰਡ ਪਰਾਇਣ, ਹਮ ਕਉ ਦ੍ਰਿਸ਼ਟ ਪਰੇ ਤ੍ਰਖ ਡਾਇਣ।

ਉੱਤਰ ਹੈ। ਕੁੰਭ ਬਿਨਾ ਜਲ ਨਾ ਟੀਕਾਵੇ, ਸਾਧੂ ਬਿਨ ਐਸੇ ਅਵਗਤ ਜਾਵੇ। ਜਾਰੋ ਤਿਸੇ ਜੋ ਰਾਮ ਨਾ ਚੇਤੈ, ਤਾਨ ਮਨ ਰਮਤ ਰਹੇ ਮੈਂ।

ਕੰਨਾ ਗੁਰਮੁਖ ਹੋਏ ਬਹੁਰ ਨਹੀਂ ਮਰਨਾ ਗੋਂਡ ਕੂਟਨ ਸੋਏ ਜੋ ਮਨ ਕੋ ਕੂਟੇ ਮਨ ਕੂਟੇ ਤੋ ਜਮ ਤੇ ਛੂਟੇ ਕੁੱਟ ਕੁੱਟ ਮਨ ਕਸਵੱਟੀ ਲਾਵੇ ਤੋ ਕੂਟਨ ਮੁਕਤ ਬਹੁ ਪਾਵੇ ਕੂਟਨ ਕਿਸੇ ਕਹੋ ਸੰਸਾਰ ਅਗਲ ਬੋਲਣ ਕੇ ਮਾਹੇ ਵਿਚਾਰ ਰਖਾਓ ਨਾਚਨ ਸੋਏ ਜੋ ਮਨ ਸਿਉ ਨਾਚੇ ਝੂਠ ਨਾ ਪਤੀਏ ਪਰ ਚੈ ਸਾਚੇ ਇਸ ਮਨ ਆਗੇ ਪੂਰੇ ਤਾਲ ਇਸ ਨਾਚਨ ਕੇ ਮਨ ਰਖਵਾਲ ਬਜਾਰੀ ਸੋ ਜੋ ਬਜਾਰ ਹੈ ਸੋਧ ਪਾਂਚ ਪਲੀਤੇ ਕੋ ਪ੍ਰਬੁੱਧ ਨੌ ਨਾਇਕ ਕੀ ਭਗਤ ਪਛਾਣੈ ਸੋ ਬਾਜਾਰੀ ਹਮ ਗੁਰਮਾਨੇ ਤਸਕਰ ਸੋਏ ਜੇ ਤਾਤ ਨਾ ਕਰੈ ਇੰਦਰੀ ਕੈ ਜਤਨ ਨਾਮ ਉਚਰੈ ਕਹੋ ਕਬੀਰ ਹਮ ਐਸੇ ਲਖਨ ਧਨ ਗੁਰਦੇਵ ਅਤ ਰੂਪ ਚਖਨ ਗੋਂਡ ਧਨ ਗੋਪਾਲ ਧਨ ਗੁਰਦੇਵ ਧਨ ਅਨਾਦ ਭੁੱਖੇ ਕਵਲ ਟੈ ਕੇਵ ਧਨ ਓਏ ਸੰਤ ਜਿਨ ਐਸੀ ਜਾਨੀ ਤਿਨ ਕੋ ਮਿਲਬੋ ਸਾਰਗ ਪਾਨੀ ਆਦਿ ਪੁਰਖ ਤੇ ਹੋਏ ਅਨਾਦ।

ਗੁੰਡ ਬਾਣੀ ਨਾਮ ਦਿਓ ਜੀ ਕੀ। ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਸਮੇਧ ਜਗਨੇ ਤੁਲਾ ਪੁਰਖ ਦਾਨੇ ਪ੍ਰਾਗ ਇਸਨਾਨੇ ਤਉ ਨਾ ਪੁਜੇ ਹਰ ਕੀਰਤ ਨਾਮਾ ਆਪਣੇ ਰਾਮੇ ਪਜਰੇ ਮਨ ਆਲਸੀ ਆ ਰਹਾਉ। ਗਯਾ ਪਿੰਡ ਪਰਤਾ ਬਨਾਰਸ ਅਸ ਬਸਤਾ ਮੁਖ ਬੇਦ ਚਿਤਰ ਪੜਤਾ ਸਗਲ ਧਰਮ ਅਸ਼ਤਾ ਗੁਰ ਗਿਆਨ ਇੰਦਰੀ ਦ੍ਰਿੜਤਾ ਖੜ ਕਰਮ ਸਹਿਤ ਰਹਿਤਾ ਸਿਵਾ ਸਖਤ ਸੰਵਾਦੰ ਮਨ ਛੋੜ ਛੋੜ ਸਗਲ ਭੇਦੰ ਸਿਮਰ ਸਿਮਰ ਗੋਬਿੰਦੰ ਭਜਨਾਮਾ ਤਰਸ ਪਵ ਸਿੰਧੰ ਗੋਂਡ ਨਾਦ ਪ੍ਰਮੇ ਜੈਸੇ ਮਿਰਗਾਏ ਪ੍ਰਾਣ ਤਦੇ ਵਾਕੋ ਧਿਆਨ ਨਾ ਜਾਏ ਐਸੇ ਰਾਮਾ ਐਸੇ ਹੇਰਵ ਰਾਮ ਛੋੜ ਚਿਤ ਅੰਤ ਨਾ ਫੇਰੋ ਰਹਾਓ। ਜੋ ਮੀਨਾ ਹੇਰੇ ਪਸੂਆਰਾ ਸੋਨਾ ਗੜਤੇ ਹਿਰੇ ਸੁਨਾਰਾ ਜਿਉ ਬਖਈ ਹੇਰੇ ਪਰਨਾਰੀ ਕੌਡਾ ਡਾਰਤ ਹਿਰੇ ਜੁਆਰੀ ਜਹ ਜਹ ਦੇਖੋ ਤਹਿ ਤਹਿ ਰਾਮਾ ਹਰ ਕੇ ਚਰਨ ਨਿਤ ਧਿਆਵੇ ਨਾਮਾ ਗੂੰਡ ਮੋਕੋ ਤਾਰਲੇ ਰਾਮਾ ਤਾਰਲੇ ਮੈਂ ਅਜਾਨ ਜਨ ਤਰਬੇ ਨਾ ਜਾਨੋ ਬਾਪ ਬੀਠਲਾ ਬਾ ਦੇ ਰਹਾਓ। ਨਰ ਤੇ ਸੁਰ ਹੋਏ ਜਾਤ ਨਿਮਕ ਮੈਂ ਸਤਿਗੁਰ ਬੁਝ ਸਿਖਲਾਈ ਨਰ ਤੇ ਉਬਜ ਸੁਰਗ ਕੋ ਜੀਤਿਓ ਸੋ ਅਵਖਦ ਮੈਂ ਪਾਈ ਜਹਾਂ ਜਹਾਂ ਤੂ ਨਾਰਦ ਟੇਕੇ ਨੈਗਟ ਕਾਬੋ ਮੋਹੇ ਤੇਰੇ ਨਾਮ ਅਵਲੰਬ ਬੋਧ ਜਨ ਉਧਰੇ ਨਾਮੇ ਕੀ ਨਿਜ ਮਤ ਇਹ ਗੂੰਡ ਮੋਹੇ ਲਾਗਤੀ ਤਾਲਾ ਬੇਲੀ ਬਸ਼ਰੇ ਬਿਨ ਗਾਏ ਅਕੇਲੀ ਪਾਣੀਆਂ ਬਿਨ ਮੀਨ ਤਲਫੇ ਐਸੇ ਰਾਮ ਨਾਮਾ ਬਿਨ ਬਾਪਰੋ ਨਾਮਾ ਰਖਾਓ। ਜੈਸੇ ਗਾਏ ਕਾ ਬਾਦਸ਼ਾਹ ਛੂਟਲਾ ਥਣ ਚੋਖਤਾ ਮਾਖਣ ਕੂਟਲਾ ਨਾਮ ਦਿਓ ਨਾਰਾਇਣ ਪਾਇਆ ਪੁਰ ਪੀੜਤ ਅਲੱਖ ਲਖਾਇਆ। ਜੈਸੇ ਵਿਖੇ ਹੇਦ ਪਰਨਾਰੀ ਐਸੇ ਨਾਮੇ ਪ੍ਰੀਤ ਮੁਰਾਰੀ ਜੈਸੇ ਤਾਪ ਤੇ ਨਿਰਮਲ ਕਾਮਾ ਤੈਸੇ ਰਾਮ ਨਾਮਾ।

ਸਤਾ ਪਰਮਾ ਹਰ ਕੋ ਨਾਮ ਲੈ ਉਤਮ ਧਰਮਾ ਹਰ ਹਰ ਕਰਤ ਜਾਦ ਕੁਲ ਹਰੀ ਸੁਹਰ ਅੰਦਲੇ ਕੀ ਲਾਕਰੀ ਹਰ ਏ ਨਮਸਤੇ ਹਰ ਏ ਨਵੇਂ ਹਰ ਹਰ ਕਰਤ ਨਹੀਂ ਦੁਖ ਜਮੈ ਰਹਾਓ ਹਰ ਹਰ ਨਾਸ ਹਰੇ ਪ੍ਰਾਨ ਅਜੈ ਮਲ ਕੀਓ ਬੈਕੁੰਠ ਥਾਨ ਸੁਆ ਪੜਾਵਤ ਗਨ ਕਾ ਤਰੀ ਸੋ ਹਰ ਨੈਨੋ ਕੀ ਪੁੱਤਰੀ ਹਰ ਹਰ ਕਰਤ ਪੂਤਨਾ ਤਰੀ ਬਾਲ ਘਾਤਨੀ ਕਪਟੇ ਭਰੀ ਸਿਮਰਨ ਦ੍ਰੋਪਦ ਸੁਤ ਉਦਰੀ ਗੌਤਮ ਸਤੀ ਸਿਲਾ ਨਿਸਤਰੀ ਏਸੀ ਕੰਸ ਮਧੁਰ ਜਿਨਕੀਆ ਜੀ ਦਾਨ ਕਾਲੀ ਕੌਦੀਆ ਪਰਣਵੇ ਨਾਮਾ ਅਯ ਸੋ ਹਰੀ ਜਾ ਜਬਦ ਪਏ ਅਵਦਾ।

ਜੇ ਉਹ ਗ੍ਰਹਿਣ ਕਰੇ ਕੁਲ ਖੇਤ ਅਰਪੇ ਨਾਰ ਸੀਗਾਰ ਸਮੇਤ, ਸਗਲੀ ਸਿਮਰਤ ਸਰਵਨੀ ਸੁਣੇ ਕਰੇ ਨਿੰਦ ਕਵਨੇ ਨਹੀਂ ਗੁਣੇ, ਜੇ ਉਹ ਅਨਕ ਪ੍ਰਸਾਦ ਕਰਾਵੇ ਭੂਮ ਦਾਨ ਸੋਭਾ ਮੰਡਪ ਪਾਵੇ, ਆਪਣਾ ਵਿਕਾਰ ਬੇਰਾ ਨਾ ਸੰਡ ਕਰੇ ਨਿੰਦ ਬੋ ਜੋ ਨੀ ਹੰਡ, ਨਿੰਦਾ ਕਾਂ ਕਰੋ ਸੰਸਾਰਾ ਨਿੰਦਕ ਕਾ ਪ੍ਰਗਟ ਪਾਹਾਰਾ, ਨਿੰਦਕ ਸੋਧ ਸਾਧ ਵਿਚਾਰਿਆ ਕਹੋ ਰਵਿਦਾਸ ਪਾਪੀ ਨਰਕ ਸਿਧਾਰਿਆ, ਜੋੜ ਰਾਮ ਕਲੀ।

ਨਾ ਕਿਸੇ ਬਾਪ ਨਾ ਮਾਈ, ਪਰਮ ਤਨਾਂਗ ਜੇ ਤੂੰ ਦੇਵ ਹੈ ਅੰਤੇ ਹੋਏ ਸਖਾਈ। ਰਾਮ ਕਲੀ ਮਹੱਲਾ ਪਹਿਲਾ, ਸਰਬ ਜੋ ਤੇਰੀ ਪਸਰ ਰਹੀ, ਜੈ ਜੈ ਦੇਖਾ ਤੈ ਨਰ ਹਰੀ। ਜੀਵਨ ਤਲਬ ਨਿਵਾਰ ਸੁਵਾਮੀ, ਅੰਧ ਕੂਪ ਮਾਇਆ ਮਨ ਗਾਡਿਆ, ਕਿਉਂ ਕਰ ਉਤਰੋ ਪਾਰ ਸੁਵਾਮੀ ਰਖਾਵ। ਜੈ ਪੀਤਰ ਕੜ ਪੀਤਰ ਵਸਿਆ, ਬਾਹਰ ਕਾਹੇ ਨਾਹੀ, ਤਿਨ ਕੀ ਸਾਰ ਕਰੇ ਨਿਤ ਸਾਹਿਬ, ਸਦਾ ਚਿੰਤ ਮਨਵਾਹੀ। ਆਪੇ ਨੇੜੇ ਆਪੇ ਦੂਰ, ਆਪੇ ਸਰਬ ਰਹਾ ਭਰਪੂਰ, ਸਤਿਗੁਰ ਮਿਲੇ ਅੰਧੇਰਾ ਜਾਏ, ਜੈ ਦੇਖਾ ਤੈ ਰਹਾ ਸਮਾਏ। ਅੰਤਰ ਸਹਿਸਾ ਬਹਾਰ ਮਾਇਆ, ਨੈਣੀ ਲਾਗਸ ਬਾਣੀ, ਅਰੁਣਤ ਨਾਨਕ ਦਾਸਨ ਦਾਸਾ, ਪ੍ਰਤਾਪ ਹੈਗਾ ਪ੍ਰਾਣੀ। ਰਾਮ ਕਲੀ ਮਹੱਲਾ ਪਹਿਲਾ, ਜਿਧਰ ਵਸੇ ਕਮਨ ਦਰ ਕਹੀਏ, ਦਰਾ ਪੀਤਰ ਦਰ ਕਮਨ ਲਹੇ, ਜਿਧਰ ਕਾਰਨ ਫਿਰਾ ਉਦਾਸੀ, ਸੋਦਰ ਕੋਈ ਆਏ ਕਹੇ। ਕਿਨ ਬੇਸਾ ਗਰ ਤਰੀਏ, ਜੀਵ ਤਿਆ ਨ ਮਰਗੇ ਰਖਾਵ। ਦੁਖ ਦਰਵਾਜਾ ਰੋਹ ਖਵਾਲਾ, ਆਸਾ ਅੰਦੇਸਾ ਦੁਇ ਪਟ ਜੜੇ, ਮਾਇਆ ਜਲ ਖਾਈ ਪਾਣੀ ਕਰ ਬਾਂਧਿਆ, ਸਤ ਕੇ ਆਸਣ ਪੁਰਖ ਰਹੇ। ਕਿੰਤੇ ਨਾਮਾ ਅੰਤ ਨਾ ਜਾਣਿਆ, ਤੁਮ ਸਰ ਨਾਹੀ ਅਵਰ ਹਰੇ। ਉੱਚਾ ਨੀ ਕਹਿਣਾ ਮਨ ਮੈਂ ਰਹਿਣਾ, ਆਪੇ ਜਾਣੇ ਆਪ ਕਰੇ। ਜਬ ਆਸਾ ਅੰਦੇਸਾ ਤਬ ਹੀ, ਕਿਉਂ ਕਰ ਏਕ ਕਹੇ। ਆਸਾ ਪੀਤਰ ਰਹੇ ਨਿਰਾਸਾ, ਕਉ ਨਾਨਕ ਏਕ ਮਿਲੇ। ਏਨ ਵਿਧ ਸਾਗਰ ਤਰੀਏ, ਜੀਵ ਤਿਆਂ ਇਉ ਮਰੀਏ ਰਹਾਓ। ਦੂਜਾ ਰਾਮ ਕਲੀ ਮਹੱਲਾ ਪਹਿਲਾ, ਤੋਰ

ਪਹਿਲਾ ਸੁਣਮਾ ਸੁੰਦਰਾ ਨਾਨਕ ਬੋਲੇ ਵਸਗਤ ਪੰਚ ਕਰੇ ਨਹੀਂ ਡੋਲੇ ਐਸੀ ਜੁੱਤ ਜੁਗ ਕੋ ਪਾਲੇ ਆਪ ਕਰੇ ਸਗਲੇ ਕੁਲ ਤਾਰੇ ਸੋ ਅਧੂਤ ਐਸੀ ਮਤ ਪਾਵੇ ਤਹੇ ਨੇ ਸੁਨ ਸਮਾਦ ਸਮਾਵੇ ਰਖਾਓ ਭਿਖਿਆ ਪਾਏ ਭਗਤ ਪੈ ਚੱਲੇ ਹੋਵੇ ਸੋ ਤ੍ਰਿਪਤ ਸੰਤੋਖ ਅਮੁੱਲੈ ਧਿਆਨ ਰੂਪ ਹੋਏ ਆਸਨ ਪਾਵੇ ਸਚ ਨਾਮ ਤਾੜੀ ਚਿਤ ਲਾਵੇ ਨਾਨਕ ਬੋਲੇ ਅੰਮ੍ਰਿਤ ਬਾਣੀ ਸੁਣਮਾ ਸੁੰਦਰਾ ਔਧੂ ਨੀਸਾਣੀ ਆਸਾ ਮਾਏ ਨਿਰਾਸ ਵਲਾਏ ਨੇਚੋ ਨਾਨਕ ਕਰਤੇ ਪਾਏ ਪ੍ਰਣਤ ਨਾਨਕ ਅਗਮ ਸੁਣਾਏ ਗੁਰਚੇਲੇ ਕੀ ਸੰਧ ਮਿਲਾਏ ਦੀਖਿਆ ਦਾਰੂ ਭੋਜਨ ਖਾਏ ਛੇ ਦਰਸ਼ਨ ਕੀ ਸੋਝੀ ਪਾਏ ਰਾਮ ਕਲੀ ਮਹੱਲਾ ਪਹਿਲਾ ਅਮਡੋਲਤ ਬੇੜੀ ਪਾਪ ਭਰੀ ਹੈ ਪਵਣ ਲੱਗੇ ਮਤ ਜਾਈ ਸਨਮੁਖ ਸਿਰ ਫੇਟਣ ਕੋ ਆਏ ਨੇਚੋ ਦੇਹ ਵਡਿਆਈ ਗੁਰ ਤਾਰੇ ਤਾਰਨ ਹਾਰਿਆ ਦੇ ਭਗਤ ਪੂਰਨ ਅਵਨਾਸੀ ਹਉ ਤੁਝ ਕੋ ਬਲਿਹਾਰਿਆ ਰਖਾਓ ਸਿੱਧ ਸਾਧਕ ਜੋਗੀ ਅਰ ਜੰਗਮ ਏਕ ਸਿੱਧ ਜਿਨਿ ਧਿਆਇਆ ਪਰਸਦ ਪੈਰ ਸਜਤੇ ਸਵਾਮੀ ਅੱਖਰ ਜਿਨ ਕੋ ਆਇਆ ਜਪ ਤਪ ਸੰਜਮ ਕਰਮ ਨਾ ਜਾਨਾ

ਲੰਘੈ ਜੇਤ ਅੰਤਰ ਪਾਇਤ ਸੇ ਤੂੰ ਰੱਖ ਐਨਸ ਦੀਵਾ ਬਲੇ ਅਥਕ ਐਸਾ ਦੀਵਾ ਨੀਰ ਤਰਾਏ ਜੇ ਦੀਵੇ ਸਭ ਸੋਝੀ ਪਾਏ ਰਖਾਓ ਅੱਛੀ ਮਿੱਟੀ ਸੋਝੀ ਹੋਏ ਤਾਕਾ ਕੀਆ ਮਾਨੇ ਸੋਏ ਕਰਣੀ ਤੇ ਕਰ ਚੱਕੋ ਟਾਲ ਐਥੈ ਉਥੇ ਨਿਭੀ ਨਾਲ ਆਪੇ ਨਦਰ ਕਰੇ ਜਾਂ ਸੋਏ ਗੁਰਮੁਖ ਵਿਰਲਾ ਬੂਝੇ ਕੋਏ ਤੇਤ ਕਰ ਦੀਵਾ ਨਿਚਲ ਹੋਏ ਪਾਣੀ ਮਰੇ ਨਾ ਬੁਝਾਇਆ ਜਾਏ ਐਸਾ ਦੀਵਾ ਨੀਰ ਤਰਾਏ ਡੋਲੇ ਵਾਓ ਨਾ ਵੱਡਾ ਹੋਏ ਜਾਪੇ ਜੋ ਸਿੰਘਾਸਨ ਲੋਏ ਖੱਤਰੀ ਬ੍ਰਾਹਮਣ ਸੂਦ ਕੇ ਵੈਸ ਨਿਰਤ ਨ ਪਾਈਆ ਗਣੀ ਸਹੰਸ ਐਸਾ ਦੀਵਾ ਬਾਲੇ ਕੋਏ ਨਾਨਕ ਸੋਭਾ ਰੰਗਤ ਹੋਏ ਰਾਮ ਕਲੀ ਮਹੱਲਾ ਪਹਿਲਾ ਤੁਧ ਨੂੰ ਨਿਮਣ ਮੰਨਣ ਤੇਰਾ ਨਾਉ ਸਾਜ ਪੇਟ ਬੈਸਨ ਕੌਥਾਓ ਸਸਨ ਤੋ ਹੋਵੇ ਅਰਦਾਸ ਤਾਂ

ਪਾਂਡੇ ਪਾਓ ਪਾਵੇ ਪਤਿਆਏ, ਤੁਰਤੇ ਛੋਡੀ ਕੀਮਤ ਪਾਏ, ਜਿਨ ਕਿਛ ਕੀਆ ਸੋ ਕਿਛ ਕਰੈ, ਆਪਣੀ ਕੀਮਤ ਆਪੇ ਧਰੈ, ਗੁਰਮੁਖ ਪ੍ਰਗਟ ਹੋਆ ਹਰ ਰਾਏ, ਨਾ ਕੋ ਆਵੇ ਨਾ ਕੋ ਜਾਏ, ਲੋਕ ਤਿਕਾਰ ਕਹੇ ਮੰਗਤ।

ਡੋ ਸਿਰ ਭਾਰ ਲੱਕੜੀ ਬਿਖਰਜਰੀ ਮੰਝ ਭਾਰ ਪੁਰਖਾ ਸ਼ਬਦ ਵਿਚਾਰ ਜੋਗੀ ਦੋਸੋ ਸਮ ਕਰਨਾ ਸੋਗ ਬਿਯੋਗੀ ਉਤ ਨਾਮ ਗੁਰ ਸ਼ਬਦ ਵਿਚਾਰੀ ਅਸਥਿਰ ਕੰਧ ਚ ਪੇ ਨਿਰੰਕਾਰੀ ਸਹਿਜ ਗੋਟਾ ਬੰਧਨ ਤੇ ਛੂਟਾ ਕਾਮ ਕ੍ਰੋਧ ਗੁਰ ਸ਼ਬਦੀ ਲੂਟਾ ਮਨ ਮੈਂ ਮੁੰਦਰਾ ਹਰ ਗੁਰ ਸਰਣਾ ਨਾਨਕ ਰਾਮ ਭਗਤ ਜਨ ਤਰਣਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਮਹੱਲਾ ਤੀਜਾ ਕਰ ਪਹਿਲਾ ਸਤਿਯੁਗ ਸੱਚ ਕਹੇ ਸਭ ਕੋਈ ਧਰ ਕਰ ਭਗਤ ਗੁਰਮੁਖ ਹੋਈ ਤਜੁਗ ਧਰਮ ਪੈ ਰਖੈ ਚਾਰ ਗੁਰਮੁਖ ਬੂਝੇ ਕੋ ਵੀ ਚਾਰ ਜੋ ਚਾਰੇ ਨਾਮ ਵਡਿਆਈ ਹੋਈ ਜੇ ਨਾਮ ਲਾਗੇ ਸੋ ਮੁਕਤ ਹੋਵੇ ਗੁਰਬਿਨ ਨਾਮ ਨਾ ਪਾਵੇ ਕੋਈ ਰਖਾਓ ਤ੍ਰਿਤ ਇਕ ਕਲਕੀ ਨੀ ਦੂਰ ਵਾਹਣ ਵਰਤਿਆ ਹਰ ਜਾਣ ਨੰਦੂਰ ਗੁਰਮੁਖ ਬੂਝੇ ਸੋਜੀ ਹੋਈ ਅੰਤਰ ਨਾਮ ਸੇ ਸੁਖ ਹੋਈ ਦੁਆਪਰ ਦੂਜੇ ਦੁਬਦਾ ਹੋਏ ਪਰਮ ਪੁਲਾਨੇ ਜਾਣੇ ਦੋਏ ਦੁਆਪਰ ਧਰਮ ਦੋਏ ਪੈਰ ਰਖਾਏ ਗੁਰਮੁਖ ਹੋਵੇ ਤਾਂ ਨਾਮ ਦਿਰੜਾਏ ਕਲਯੁਗ ਧਰਮ ਕਲਾ ਇਕ ਰਖਾਏ ਇਕ ਪੈਰ ਚੱਲੇ ਮਾਇਆ ਮੋਹ ਵਧਾਏ ਮਾਇਆ ਮੋਹ ਅਤ ਗੁਬਾਰ ਸਗੁਰ ਭੇਟੇ ਨਾਮ ਉਧਾਰ ਸਾ ਜੁਗ ਮੈਂ ਸਾਚਾ ਏਕੋ ਸੋਈ ਸਾ ਮੈਂ ਸੱਚ ਦੂਜਾ ਨਹੀਂ ਕੋਈ ਸਾਚੀ ਕੀਰਤ ਸੱਚ ਸੁਖ ਹੋਈ ਗੁਰਮੁਖ ਨਾਮ ਖਾਣੇ ਕੋਈ ਸਾ ਜੁਗ ਮੈਂ ਨਾ ਉਤਮ ਹੋਈ ਗੁਰਮੁਖ ਵਿਰਲਾ ਬੂਝੇ ਕੋਈ ਹਰ ਨਾਮ ਤਿਆਏ ਭਗਤ ਜਨ ਸੋਈ ਨਾਨਕ ਜੁਗ ਜੁਗ ਨਾਮ

ਜੇ ਵਡਪਾ ਹੋਵੇ ਵਡਭਾਗੀ ਤਾਂ ਹਰ ਹਰ ਨਾਮ ਧਿਆਵੇ। ਨਾਮ ਜਪਤ ਨਾਮੇ ਸੁਖ ਪਾਵੇ, ਹਰ ਨਾਮੇ ਨਾਮ ਸਮਾਵੇ। ਗੁਰਮੁਖ ਭਗਤ ਕਰੋ ਸਭ ਪ੍ਰਾਣੀ, ਹਿਰਦੇ ਪ੍ਰਗਾਸ ਹੋਵੇ ਲਿਵ ਲਾਗੇ। ਗੁਰਮਤ ਹਰ ਹਰ ਨਾਮ ਸਮਾਣੀ ਹੀ ਰਖਾਓ, ਹੀਰਾ ਰਤਨ ਜਵੇ ਹਰ ਮਾਣਕ, ਬਹੁ ਸਾਗਰ ਭਰਪੂਰ ਕੀਆ। ਜਿਸ ਵਡਪਾ ਹੋਏ ਵਡ ਮਸਤਕ, ਤਿਨ ਗੁਰਮਤ ਕੱਢ ਕੱਢ ਲਈਆ। ਰਤਨ ਜਵੇ ਹਰ ਲਾਲ ਹਰ ਨਾਮਾ, ਪੁਰ ਕਾਲ ਤਲੀ ਦਿਖਲਾਇਆ। ਭਾਗ ਹੀਣ ਮਨ ਮੁਖ ਨਹੀਂ ਲੀਆ, ਤਿਨ ਉਹ ਲੈ ਲਾਖ ਛੁਪਾਇਆ। ਮਸਤਕ ਪਾ ਹੋਵੇ ਤੁਰ ਲਿਖਿਆ, ਤਾਂ ਸਤਿਗੁਰ ਸੇਵਾ ਲਾਏ। ਨਾਨਕ ਰਤਨ ਜਵੇ ਹਰ ਪਾਵੇ, ਤਨ ਤਨ ਗੁਰਮਤ ਹਰ ਪਾਏ। ਰਾਮ ਕਲੀ ਮੁਹੱਲਾ ਚੌਥਾ, ਰਾਮ ਜਨਾ ਮਿਲ ਪਿਆ ਆਨੰਦਾ। ਹਰ ਨੀਕੀ ਕਥਾ ਸੁਣਾਏ, ਦੁਰਮਦ ਮੈਲ ਗਈ ਸਭ ਨਿਕਲ, ਸਤ ਸੰਗਤ ਮਿਲ ਬੁਧ ਪਾਏ। ਰਾਮ ਜਨ ਗੁਰਮਤ ਰਾਮ ਬੁਲਾਏ, ਜੋ ਜੋ ਸੁਣੇ ਕਹੇ ਸੋ ਮੋਤਾ। ਰਾਮ ਜਪਤ ਸੋਹਾਏ ਰਖਾਓ, ਜੇ ਵਡਪਾ ਹੋਏ ਮੁਖ ਮਸਤਕ, ਹਰ ਰਾਮ ਜਨਾ ਪੇਟਾਏ। ਦਰਸ਼ਨ ਸੰਤ ਦਿਓ ਕਰ ਕਿਰਪਾ, ਸਭ ਦਾਲਦ ਦੁਖ ਲੈ ਜਾਏ। ਹਰ ਕੇ ਲੋਗ ਰਾਮ ਜਨ ਨੀਕੇ, ਪਾਗ ਹੀਨ ਨਾ ਸੁਖਾਏ। ਜਿਉਂ ਜਿਉਂ ਰਾਮ ਕਹਿ ਜਨ ਉੱਚੇ, ਨਰ ਨਿੰਦਕ ਡੰਸ ਲਗਾਏ। ਤ੍ਰਿਗ ਤ੍ਰਿਗ ਨਰ ਨਿੰਦਕ, ਜਿਨ ਜਨ ਨਹੀਂ ਭਾਏ। ਹਰ ਕੇ ਸਖਾ ਸਖਾਏ, ਹਰ ਕੇ ਚੋਰ ਵੇ ਮੁਖ ਮੁਖ ਕਾਲੇ, ਜਿਨ ਗੁਰ ਕੀ ਪਹਿਜ ਨਾ ਪਾਏ।

ਸੇਵ ਜਨ ਸੇਵੇ ਸੇ ਵਡਭਾਗੀ ਮੰਤਨ ਪ੍ਰੀਤ ਲਗਾਵੇ ਬਿਨ ਪ੍ਰੀਤੀ ਕਰੇ ਬਹੁ ਬਾਤਾਂ ਕੂੜ ਬੋਲ ਕੂੜੋ ਫਲ ਪਾਵੇ ਮੋਕੋ ਧਾਰ ਕਿਰਪਾ ਜਗ ਜੀਵਨ ਦਾਤੇ ਹਰ ਸੰਤ ਪਗੀ ਲੈ ਪਾਵੇ ਓ ਕਾਟੋ ਕਾੜ ਬਾੜ ਸਿਰ ਰਾਖੋ ਜਿਤ ਨਾਨਕ ਸੰਤ ਚੜ ਆਵੇ ਰਾਮ ਕਲੀ ਮਹਲਾ ਚੌਥਾ ਜੀ ਵਡਪਾ ਹੋਏ ਵਡ ਮੇਰੇ ਜਨ ਮਿਲਦਿਆਂ ਢਿੱਲ ਨ ਲਾਈਏ ਹਰ ਦਿਨ ਅੰਮ੍ਰਿਤ ਕੁਣ ਸਰ ਨੀਕੇ ਵਡਭਾਗੀ ਤਿਤ ਨਾ ਭਾਈਏ ਰਾਮ ਮੋਕੋ ਹਰਜਨ ਕਾਰੇ ਲਾਗੇ ਹੋ ਪਾਣੀ ਪੱਖਾ ਪੀਸੋ ਸੰਤ ਆਗੇ ਪਾਗ ਮਲ ਮਲ ਧੂਰ ਮੁਖ ਲਾਈਗੇ ਰਖਾਓ ਹਰਜਨ ਵੱਡੇ ਵੱਡੇ ਵਡ ਉੱਚੇ ਜੋ ਸਤਗੁਰ ਮੇਲ ਮਿਲਾਈਗੇ ਸਤਗੁਰ ਜੇਵ ਅਵਰ ਨਾ ਕੋਈ ਮਿਲ ਸਤਗੁਰ ਪੁਰਖ ਤਿਹਾਈਗੇ ਸਤਗੁਰ ਸਰਨ ਪਰੇ ਤਿਨ ਪਾਇਆ ਮੇਰੇ ਠਾਕੁਰ ਲਾਜ ਰਖਾਈਗੇ ਇਕ ਆਪਣੇ ਸਵਾਏ ਆਏ ਬਹਿ ਗੁਰ ਆਗੇ ਜੋ ਬਗਲ ਸਮਾਧ।